0: ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ।
1: ਸਤਿ ਸ਼੍ਰੀ ਅਕਾਲ ਜੀ,
0: ਹੋਰ ਸੁਣਾਓ ਠੀਕ ਠਾਕ?
1: ਬਹੁਤ ਵਧੀਆ ਜੀ।
0: ਕਿਵੇਂ ਦਿਨ ਬਾਹਰ? ਠੀਕ ਆ, ਵਧੀਆ ਜਾ ਰਿਹਾ?
1: ਹਾਂਜੀ, ਬਹੁਤ ਵਧੀਆ ਚੱਲ ਰਿਹਾ ਜੀ।
0: ਟ੍ਰੈਫਿਕ ਆ ਕਿਵੇਂ?
1: ਟ੍ਰੈਫਿਕ ਥੋੜ੍ਹੀ ਜਿਹੀ ਮਿਲੀ ਸੀ, ਹਾਂ ਲੱਗਿਆ ਇੱਥੇ, ਬਟ ਓਵਰਆਲ ਠੀਕ ਹੈ। ਇਸ ਟਾਈਮ ਥੋੜ੍ਹਾ ਘੱਟ ਹੁੰਦੀ ਟ੍ਰੈਫਿਕ।
0: ਤੁਸੀਂ ਜਦੋਂ ਟ੍ਰੈਫਿਕ 'ਚੋਂ ਲੰਘਦੇ ਹੋ ਤੇ ਤੁਹਾਡਾ ਜੀ ਨਹੀਂ ਕਰਦਾ ਵੀ ਟ੍ਰੈਫਿਕ ਤੇ ਵੀ ਮੈਂ ਟੈਕਸ ਟੁਕਸ ਜਿਹਾ ਪਾਵਾਂ ਕੋਈ? ਮਤਲਬ
1: ਨਹੀਂ, ਮੇਰਾ ਜੀ ਨਹੀਂ ਕਰਦਾ ਆਲਰੇਡੀ।
0: ਇਹਦਾ ਪੀਵਾਏ ਪੀਵਾਏ ਜੀ ਕੱਟਾਂ ਇਹਦਾ ਮੈਂ।
1: ਨਹੀਂ, ਆਲਰੇਡੀ ਬਹੁਤ ਟੈਕਸ ਲੱਗ ਰਹੇ ਨੇ ਤੇ ਲੋਕੀ ਪਰੇਸ਼ਾਨ ਨੇ ਟੈਕਸ ਤੋਂ, ਤੇ
0: ਅਜੇ ਤੁਸੀਂ ਵੀ ਮਹਿਸੂਸ ਕਰਦੇ ਹੋ ਵੀ ਟੈਕਸ ਵਾਕਈ ਬਹੁਤ ਲੱਗ ਰਹੇ ਆ
1: ਟੈਕਸ? ਹਾਂਜੀ, ਟੈਕਸ ਤੇ ਕੌਣ ਦੇਣਾ ਚਾਹੁੰਦਾ ਟੈਕਸ? ਅਸੀਂ ਡੇਲੀ ਲੋਕਾਂ ਨਾਲ ਗੱਲਬਾਤ ਕਰਦੇ ਹਾਂ, ਕੋਈ ਵੀ ਟੈਕਸ ਦੇਣਾ ਨਹੀਂ ਚਾਹੁੰਦਾ।
0: ਕਮਾਈ ਵੱਧ ਤੋਂ ਵੱਧ ਕਰਨੀ ਚਾਹੀਦੀ।
1: ਹਾਂਜੀ,
0: ਚਲੋ ਖੈਰ, ਜੇ ਕਮਾਈ ਰੱਬ ਨੇ ਦਿੱਤੀ ਹੈ ਤੇ ਫਿਰ ਇਹ ਵੀ ਚੀਜ਼ਾਂ ਸਾਨੂੰ ਕਰਨੀਆਂ ਪੈਣੀਆਂ। ਅੱਛਾ, ਜਦੋਂ ਆਪਾਂ ਗੱਲ ਕਰ ਰਹੇ ਹਾਂ, ਬਹੁਤ ਸਾਰੇ ਸਵਾਲ ਸਾਡੇ ਤੱਕ ਵੀ ਰੇਡੀਓ ਪਹੁੰਚ ਜਾਂਦੇ ਨੇ ਤੇ ਉਹ ਫਿਰ ਆਪਾਂ ਇਕੱਠੇ ਕਰਕੇ ਤੇ ਤੁਹਾਡੇ ਤੱਕ ਵੀ ਪਹੁੰਚਾ ਦਈਦੇ ਆ। ਇੰਡੀਆ ਦੇ ਵਿੱਚ ਜਾਂ ਫਿਰ ਕੋਈ ਕਿਤੇ ਵੀ ਰਹਿ ਰਿਹਾ, ਜਿਹੜਾ ਵੀ ਕੋਈ ਇਸ ਟਾਈਮ ਸੁਣ ਰਿਹਾ, ਕੋਈ ਪਾਕਿਸਤਾਨ ਰਹਿੰਦਾ, ਕੋਈ ਬੰਗਲਾਦੇਸ਼ ਰਹਿੰਦਾ, ਕੋਈ ਕਿਤੇ ਵੀ ਰਹਿੰਦਾ, ਉੱਥੋਂ ਇਹ ਸਾਡੇ ਜਿਹੜੇ ਨਾਤੇ ਨੇ ਉਹ ਟੁੱਟ ਕੇ ਵੀ ਨਹੀਂ ਟੁੱਟਦੇ। ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਨ ਆਊਟ ਚੱਲਦੀਆਂ ਰਹਿੰਦੀਆਂ ਨੇ, ਆਪਾਂ ਪੈਸੇ ਮੰਗਾਉਂਦੇ ਰਹਿੰਦੇ ਹਾਂ, ਭੇਜਦੇ ਰਹਿੰਦੇ ਹਾਂ, ਜਾਂ ਫਿਰ ਉੱਥੇ ਪ੍ਰੋਪਰਟੀ ਹੁੰਦੀ ਆ ਉਹ ਆਪਾਂ ਵੇਚਦੇ ਕਰਦੇ ਹਾਂ। ਅੱਜ ਉਹਦੇ ਬਾਰੇ ਆਪਾਂ ਤੁਹਾਡੇ ਕੋਲੋਂ ਜਾਣਨਾ ਚਾਹੁੰਦੇ ਹਾਂ ਕਿ ਜਿਹੜੇ ਪੈਸੇ ਸਾਡੇ ਇੰਡੀਆ ਤੋਂ ਆਪਾਂ ਮੰਗਾ ਲਏ, ਕੀ ਉਹ ਵੀ ਕਮਾਈ 'ਚ ਗਿਣੇ ਜਾਂਦੇ ਆ? ਕੀ ਉਹਦਾ ਵੀ ਟੈਕਸ ਦੇਣਾ ਪੈਂਦਾ?
1: ਨਹੀਂ, ਇਹਦੇ 'ਤੇ ਡਿਪੈਂਡ ਕਰਦਾ ਕਿ ਪੈਸਾ, ਇਹ ਨਹੀਂ ਡਿਪੈਂਡ ਕਰਦਾ ਕਿ ਪੈਸਾ ਕਿਸ ਕੰਟਰੀ ਤੋਂ ਆ ਰਿਹਾ, ਕਿੰਨਾ ਆ ਰਿਹਾ, ਇਹ ਡਿਪੈਂਡ ਕਰਦਾ ਕਿ ਪੈਸਾ ਕਿਉਂ ਆ ਰਿਹਾ। ਸੋ ਉਸ ਉਸ ਉਹਦੇ 'ਤੇ ਹੀ ਡਿਪੈਂਡ ਕਰਦਾ ਕਿ ਉਹਦੀ ਇੱਥੇ ਕੀ ਟ੍ਰੀਟਮੈਂਟ ਹੋਏਗੀ। ਜ਼ਰੂਰੀ ਨਹੀਂ ਕਿ ਪੈਸਾ ਇੰਡੀਆ ਤੋਂ ਜਾਂ ਕਿਸ ਤੁਹਾਨੂੰ ਆ ਗਿਆ ਅਤੇ ਤੁਹਾਨੂੰ ਟੈਕਸ ਦੇਣਾ ਪੈਣਾ ਉਹਦੇ 'ਤੇ। ਸੋ ਉਹ ਅਸੀਂ ਦੇਖਦੇ ਹਾਂ ਕਿ ਉਹ ਪੈਸਾ ਕਿਉਂ ਆਇਆ ਅਤੇ ਫਿਰ ਉਹਦੀ ਟ੍ਰੀਟਮੈਂਟ ਉਸ ਹਿਸਾਬ ਨਾਲ ਅਸੀਂ ਤੈਅ ਕਰਦੇ ਹਾਂ।
0: ਸੋ ਜੇ ਉਹ ਕਮਾਈ ਆ ਤਾਂ ਫਿਰ ਉਹ ਕਮਾਈ ਆ, ਫਿਰ ਸਾਨੂੰ ਦੇਣਾ ਪਊਗਾ। ਚਲੋ ਆਪਾਂ ਕਮਾਈ ਤੋਂ ਜੇ ਮੈਂ ਇਹਨੂੰ ਥੋੜ੍ਹਾ ਜਿਹਾ ਹੋਰ ਕਲੀਅਰ ਕਰਦਾ, ਜੇ ਮੰਨ ਲਓ ਕਮਾਈ ਆ ਉੱਥੋਂ, ਆਪਾਂ ਕੋਈ ਬਿਜ਼ਨਸ ਕਰ ਰਹੇ ਹਾਂ, ਅੱਜ ਕੱਲ੍ਹ ਬਹੁਤ ਲੋਕ ਨੇ ਜਿਹੜੇ ਉੱਥੋਂ ਪ੍ਰੋਡਕਟ ਮੰਗਾਉਂਦੇ ਨੇ, ਵੇਚਦੇ ਨੇ, ਜਾਂ ਫਿਰ ਉੱਥੇ ਵੇਚਦੇ ਨੇ, ਜਾਂ ਪੁਰਾਣਾ ਕਿਸੇ ਦਾ ਕੋਈ ਉੱਥੇ ਕਾਰੋਬਾਰ ਚੱਲ ਰਿਹਾ, ਉਹ ਆਪ ਉਹ ਸਾਰਾ ਪਰਿਵਾਰ ਇੱਥੇ ਆ ਗਿਆ, ਉੱਥੋਂ ਕਮਾਈ ਆ ਰਹੀ ਆ, ਉਹਨੂੰ ਕਿੱਦਾਂ ਟ੍ਰੀਟ ਹੋਊਗਾ ਫਿਰ?
1: ਉਹਦੇ ਲਈ ਵੀ ਟ੍ਰੀਟਮੈਂਟ ਸੇਮ ਨਹੀਂ ਹੈ ਸਾਰਿਆਂ ਲਈ, ਡਿਪੈਂਡ ਕਰਦਾ ਕਿ ਪਹਿਲਾਂ ਤਾਂ ਇਹ ਦੇਖਣਾ ਪੈਂਦਾ ਕਿ ਤੁਹਾਡਾ ਇੱਥੇ ਕੀ ਸਟੇਟਸ ਹੈ, ਟੈਕਸ ਰੈਜੀਡੈਂਸੀ ਦਾ ਕੀ ਸਟੇਟਸ ਹੈ, ਉਹਦੇ 'ਤੇ ਡਿਪੈਂਡ ਕਰੇਗਾ ਕਿ ਉਹਦੀ ਟ੍ਰੀਟਮੈਂਟ ਕੀ ਹੋਏਗੀ। ਐਗਜ਼ਾਮਪਲ ਦੇ ਤੌਰ 'ਤੇ ਅਗਰ ਤੁਸੀਂ ਇੱਥੇ ਆਸਟ੍ਰੇਲੀਆ ਦੇ ਰੈਜੀਡੈਂਟ ਹੋ ਫੋਰ ਟੈਕਸ ਪਰਪਸ, ਅਤੇ ਤੁਹਾਨੂੰ ਆਪਣੀ ਵਰਲਡ ਵਾਈਡ ਇਨਕਮ ਦੇ ਉੱਤੇ ਟੈਕਸ ਪੇ ਕਰਨਾ ਪੈਂਦਾ।
0: ਓਕੇ,
1: ਸੋ ਕਿੱਥੋਂ ਵੀ ਤੁਹਾਨੂੰ ਇਨਕਮ ਆ ਰਹੀ ਹੈ ਉਹਦੇ 'ਤੇ ਤੁਹਾਨੂੰ ਟੈਕਸ ਦੇਣਾ ਪੈਂਦਾ। ਪਰ ਕੁਛ ਐਗਜ਼ੰਪਸ਼ਨਸ ਨੇ, ਜਿਵੇਂ ਕਿ ਅਗਰ ਤੁਸੀਂ ਫੋਰਨ ਰੈਜੀਡੈਂਟ ਹੋ ਜਾਂ ਤੁਸੀਂ ਟੈਂਪਰੇਰੀ ਰੈਜੀਡੈਂਟ ਹੋ ਫੋਰ ਟੈਕਸ ਪਰਪਸ, ਅਤੇ ਉਸ ਕੇਸ ਦੇ ਵਿੱਚ ਸਿਰਫ ਤੁਹਾਨੂੰ ਆਸਟ੍ਰੇਲੀਅਨ ਸੋਰਸ ਇਨਕਮ 'ਤੇ ਟੈਕਸ ਲੱਗਦਾ, ਫਿਰ ਤੁਹਾਨੂੰ ਵਰਲਡ ਵਾਈਡ ਇਨਕਮ 'ਤੇ ਟੈਕਸ ਨਹੀਂ ਲੱਗਦਾ।
0: ਓਕੇ, ਸੋ ਤੁਸੀਂ ਇੱਕ ਸ਼ਬਦ ਯੂਜ਼ ਕੀਤਾ ਹੁਣੇ, ਟੈਕਸ ਰੈਜੀਡੈਂਸੀ, ਇਹਦਾ ਕੀ ਫਰਕ ਹੈ? ਥੋੜ੍ਹਾ ਜਿਹਾ ਆਪਾਂ ਖੋਲ੍ਹ ਕੇ ਜਾਣ ਸਕਦੇ ਹਾਂ, ਇਹਦਾ ਮਤਲਬ ਕਿ ਵੀਜ਼ੇ ਦੇ ਹਿਸਾਬ ਦੇ ਨਾਲ ਫਿਰ ਟੈਕਸ ਚੇਂਜ ਹੁੰਦੇ ਆ?
1: ਨਹੀਂ, ਜ਼ਰੂਰੀ ਨਹੀਂ ਕਿ ਜਿਹੜਾ ਤੁਹਾਡਾ ਇਮੀਗ੍ਰੇਸ਼ਨ ਦਾ ਸਟੇਟਸ ਆ ਉਹਦੇ ਨਾਲ ਰੈਜੀਡੈਂਸੀ ਦਾ ਵੀ ਸੇਮ ਹੋਵੇ। ਸੋ ਇਹ ਦੋਨੋਂ ਵੱਖਰੇ ਵੱਖਰੇ ਨੇ। ਸੋ ਟੈਕਸ ਰੈਜੀਡੈਂਸੀ ਦੇ ATO ਦੇ ਆਪਣੇ ਉਹ ਨੇ ਕੈਲਕੂਲੇਸ਼ਨ ਦੇ ਕਿ ਤੁਸੀਂ ਅਗਰ ਤੁਸੀਂ ਕਈ ਵਾਰੀ ਐਵੇਂ ਵੀ ਹੁੰਦਾ ਕਿ ਤੁਸੀਂ ਲੈਟਸ ਏ ਸਟੂਡੈਂਟ ਵੀਜ਼ਾ 'ਤੇ ਆਏ ਹੋ, ਅਤੇ ਉਸ ਕੇਸ 'ਚ ਵੀ ਤੁਸੀਂ ਰੈਜੀਡੈਂਟ ਫੋਰ ਟੈਕਸ ਪਰਪਸ ਹੁੰਦੇ ਆ।
0: ਓਕੇ,
1: ਪਰ ਉਸ ਕੇਸ ਦੇ ਵਿੱਚ ਤੁਸੀਂ ਟੈਂਪਰੇਰੀ ਰੈਜੀਡੈਂਟ ਫੋਰ ਟੈਕਸ ਪਰਪਸ ਹੋ। ਸੋ ਜਾਂ ਤੁਸੀਂ ਟੈਂਪਰੇਰੀ ਵੀਜ਼ਾ 'ਤੇ ਹੋ, ਸਟੂਡੈਂਟ ਤੋਂ ਬਾਅਦ ਤੁਹਾਡੀ TR ਹੋਗੀ, ਸਟਿਲ ਇਨ ਡੈਟ ਕੇਸ ਤੁਸੀਂ ਟੈਂਪਰੇਰੀ ਰੈਜੀਡੈਂਟ ਫੋਰ ਟੈਕਸ ਪਰਪਸ ਹੋ। ਉਸ ਕੇਸ ਦੇ ਵਿੱਚ ਵੀ ਤੁਹਾਨੂੰ ਸਿਰਫ ਆਸਟ੍ਰੇਲੀਆ ਤੋਂ ਜੋ ਤੁਸੀਂ ਇਨਕਮ ਅਰਨ ਕਰਦੇ ਹਾਂ ਉਹਦੇ 'ਤੇ ਟੈਕਸ ਪੇ ਕਰਨਾ ਪੈਂਦਾ। ਅਤੇ ਜੇ ਤੁਸੀਂ ਓਰਡਨਰੀ ਰੈਜੀਡੈਂਟ ਫੋਰ ਟੈਕਸ ਪਰਪਸ ਹੋ, ਜਿਵੇਂ ਹੁਣ ਤੁਸੀਂ ਉਸ ਤੋਂ ਬਾਅਦ ਪੱਕੇ ਤੌਰ 'ਤੇ ਇੱਥੇ ਰਹਿਣਾ ਸ਼ੁਰੂ ਕਰਤਾ ਆਸਟ੍ਰੇਲੀਆ ਦੇ ਵਿੱਚ, ਅਤੇ ਤੁਹਾਡੇ ਕੋਲ ਪੱਕੇ ਤੌਰ 'ਤੇ ਵੀਜ਼ਾ ਹੈਗਾ, ਫਿਰ ਉਸ ਕੇਸ ਦੇ ਵਿੱਚ ਤੁਹਾਨੂੰ ਵਰਲਡ ਵਾਈਡ ਇਨਕਮ 'ਤੇ ਟੈਕਸ ਲੱਗਣਾ ਸ਼ੁਰੂ ਹੋ ਜਾਂਦਾ।
0: ਓਕੇ, ਸੋ ਜਿੰਨਾ ਚਿਰ ਆਪਾਂ ਸਟੂਡੈਂਟ ਹੁੰਦੇ ਹਾਂ ਜਾਂ ਫਿਰ ਆਰਜੀ ਵੀਜ਼ੇ ਦੇ ਉੱਤੇ ਹਾਂ, ਉਹਨਾਂ ਚਿਰ ਸਿਰਫ ਇੱਥੇ ਜਿਹੜੀ ਇਨਕਮ ਹੋ ਰਹੀ ਆ ਉਹ ਆਪਾਂ ਬਾਕੀਆਂ ਦੇ ਬਰਾਬਰ ਦੀ ਹੀ ਆਪਾਂ ਦਿੰਦੇ ਹਾਂ ਉਹਦੇ ਉੱਤੇ ਟੈਕਸ, ਅਤੇ ਜਦੋਂ ਤੁਸੀਂ ਕਹਿ ਰਹੇ ਹੋ ਬਾਹਰੋਂ। ਅੱਛਾ, ਜਿੱਦਾਂ ਆਪਾਂ ਮੰਨ ਲਓ ਇੱਕ ਬੰਦਾ ਸਟੂਡੈਂਟ ਤੋਂ PR ਹੋ ਗਿਆ ਜਾਂ ਫਿਰ ਸਿਟੀਜ਼ਨ ਹੋ ਗਿਆ, ਉਹਦਾ ਜਿਹੜਾ ਸਟੇਟਸ ਹੈ ਉਹ ਬਦਲ ਗਿਆ, ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਹੁਣ ਉਹ ਕਿਤੇ ਵੀ ਕਮਾਊਗਾ ਉਹਦਾ ਟੈਕਸ ਜਿਹੜਾ ਇੱਥੇ ਉਹਨੂੰ ਦੇਣਾ ਪਊਗਾ, ਕੀ ਇਹ ਚੀਜ਼ਾਂ ਸਾਨੂੰ ਅਪਡੇਟ ਕਰਨੀਆਂ ਪੈਂਦੀਆਂ ਜਾਂ ਆਪਣੇ ਆਪ ਹੋ ਜਾਂਦੀਆਂ?
1: ਤੁਸੀਂ ਅਗਰ ਤੁਹਾਡਾ ਰੈਜ਼ੀਡੈਂਸੀ ਸਟੇਟਸ, ਤੁਸੀਂ ਪਹਿਲਾਂ ਆਸਟ੍ਰੇਲੀਅਨ ਰੈਜ਼ੀਡੈਂਟ ਫੋਰ ਟੈਕਸ ਪਰਪਸ ਹੋ
0: ਜੀ,
1: ਜਿਵੇਂ ਤੁਸੀਂ ਸਟੂਡੈਂਟ ਵੀਜ਼ੇ 'ਤੇ ਵੀ, ਉਸ ਤੋਂ ਬਾਅਦ ਤੁਸੀਂ ਪੀ ਆਰ ਹੋ ਗਏ, ਤੁਹਾਡਾ ਤੁਸੀਂ ਸਟਿਲ ਆਸਟ੍ਰੇਲੀਅਨ ਰੈਜ਼ੀਡੈਂਟ ਫੋਰ ਟੈਕਸ ਪਰਪਸ ਹੋ, ਪਰ ਹੁਣ ਤੁਸੀਂ ਟੈਂਪਰੇਰੀ ਨਹੀਂ ਹੋ, ਹੁਣ ਤੁਸੀਂ ਓਰਡਨਰੀ ਦੇ ਵਿੱਚ ਆ ਜਾਂਦੇ ਹੋ ਜਦੋਂ ਤੁਸੀਂ ਇੱਥੇ ਪੱਕੇ ਤੌਰ 'ਤੇ ਰਹਿਣਾ ਸ਼ੁਰੂ ਕਰਤਾ।
0: ਨਹੀਂ ਪਰ ਇਹ ਆਟੋਮੈਟਿਕਲੀ ਹੋ ਜਾਂਦਾ ਕਿ ਕਰਾਉਣਾ ਪੈਂਦਾ?
1: ਨਹੀਂ, ਇਹ ਆਟੋਮੈਟਿਕਲੀ ਹੋ ਜਾਂਦਾ। ਤੁਸੀਂ ਆਪਣੀ ਜਦੋਂ ਟੈਕਸ ਰਿਟਰਨ ਲੋਚ ਕਰਨੀ ਆ, ਫਿਰ ਤੁਹਾਡੀ ਇੱਕ ਓਬਲੀਗੇਸ਼ਨ ਹੈ ਕਿ ਫਿਰ ਤੁਸੀਂ ਵਰਲਡ ਵਾਈਡ ਇਨਕਮ ਆਪਣੀ ਡਿਕਲੇਅਰ ਕਰਨੀ ਸ਼ੁਰੂ ਕਰਨੀ ਆ ਜਦੋਂ ਤੁਸੀਂ ਇੱਥੇ ਪੱਕੇ ਤੌਰ 'ਤੇ ਰਹਿਣਾ ਸ਼ੁਰੂ ਕਰਤਾ।
0: ਸੋ ਇਹ ਡਿਪਾਰਟਮੈਂਟ ਕਿਉਂਕਿ ਲਿੰਕ ਨੇ ਆਪਸ ਵਿੱਚ, ਅਤੇ ਉਹ ਆਪਣੇ ਆਪ ਹੀ ਹੋ ਜਾਣਾ।
1: ਹਾਂਜੀ,
0: ਓਕੇ। ਅਤੇ ਇਹ ਜਿਹੜਾ ਤੁਸੀਂ ਇਹ ਚੀਜ਼ ਕਹੀ ਆ ਕਿ ਜਦੋਂ ਹੁਣ ਬਾਹਰੋਂ ਵੀ ਕੋਈ ਇਨਕਮ ਬੰਦੇ ਨੂੰ ਆਉਂਦੀ ਆ ਅਤੇ ਉਹਦਾ ਟੈਕਸ ਉਹਨੂੰ ਇੱਥੇ ਦੇਣਾ ਪੈਣਾ, ਪਰ ਜੇ ਮੰਨ ਲਓ ਉਹ ਆਲਰੇਡੀ, ਮੰਨ ਲਓ ਮੈਂ ਇੰਡੀਆ ਤੋਂ, ਮੈਨੂੰ ਕੋਈ ਇਨਕਮ ਆ ਰਹੀ ਆ ਉੱਥੇ ਕਾਰੋਬਾਰ ਦਾ, ਅਤੇ ਉਹ ਤਾਂ ਉੱਥੇ ਟੈਕਸ ਮੇਰੇ ਕੋਲ ਲੈ ਚੁੱਕੇ ਹੋਣਗੇ, ਅਤੇ ਕੀ ਮੈਂ ਦੁਬਾਰਾ ਫਿਰ ਇੱਥੇ ਦਊਂ?
1: ਉਸ ਕੇਸ ਦੇ ਵਿੱਚ ਕੀ ਹੁੰਦਾ ਕਿ ਜਿਵੇਂ ਅਗਰ ਮੈਂ ਇੰਡੀਆ ਦੀ ਗੱਲ ਕਰਾਂ, ਤਾਂ ਇਹਨਾਂ ਦੀ ਗਵਰਨਮੈਂਟ ਦੀ ਆਪਸ ਦੇ ਵਿੱਚ ਟ੍ਰੀਟੀ ਹੁੰਦੀ ਹੈ ਕਿ ਜਿਹਦੇ 'ਚ ਤੁਹਾਨੂੰ, ਅਗਰ ਤੁਸੀਂ ਆਲਰੇਡੀ ਟੈਕਸ ਪੇ ਕੀਤਾ ਹੋਇਆ ਤਾਂ ਤੁਹਾਨੂੰ ਇੱਥੇ ਫੋਰਨ ਇਨਕਮ ਟੈਕਸ ਆਫਸੈਟ ਮਿਲ ਜਾਂਦਾ ਉਸ ਦਾ, ਕਿ ਜਿੰਨਾ ਟੈਕਸ ਤੁਸੀਂ ਉੱਥੇ ਪੇ ਕੀਤਾ ਹੋਇਆ ਉਹ ਇਨਕਮ ਤੁਸੀਂ ਉੱਥੇ ਡਿਕਲੇਅਰ ਕਰਨੀ ਹੈ ਆਸਟ੍ਰੇਲੀਆ ਦੇ ਵਿੱਚ, ਅਤੇ ਜੋ ਟੈਕਸ ਤੁਸੀਂ ਉੱਥੇ ਪੇ ਕੀਤਾ ਉਹਦਾ ਤੁਹਾਨੂੰ ਇੱਥੇ ਕ੍ਰੈਡਿਟ ਮਿਲ ਜਾਂਦਾ। ਉਹਦੀਆਂ ਕੁਛ ਕੈਲਕੂਲੇਸ਼ਨ ਦੇ ਮੈਥਡ ਨੇ ਕਿ ਜਿਹਦੇ ਵਿੱਚ, ਜ਼ਰੂਰੀ ਨਹੀਂ ਕਿ ਡੋਲਰ ਬਾਏ ਡੋਲਰ ਤੁਹਾਨੂੰ ਮਿਲਦਾ, ਪਰ ਉਹ ਆਫਸੈਟ ਤੁਹਾਨੂੰ ਮਿਲ ਜਾਂਦਾ ਕਿ ਜਿਹਦੇ ਵਿੱਚ ਤੁਸੀਂ, ਉਹਦਾ ਮਕਸਦ ਹੀ ਹੈ ਕਿ ਉਹਨੂੰ ਡਬਲ ਟੈਕਸੇਸ਼ਨ ਨੂੰ ਅਵੋਇਡ ਕੀਤਾ ਜਾਵੇ, ਕਿ ਤੁਹਾਨੂੰ ਇੱਕ ਇਨਕਮ 'ਤੇ ਦੋ ਵਾਰ ਟੈਕਸ ਨਾ ਦੇਣਾ ਪਵੇ। ਇੱਕ ਵਾਰ ਜਿਹੜੀ ਕੰਟਰੀ 'ਚ ਤੁਸੀਂ ਪੇ ਕਰ ਚੁੱਕੇ ਹੋ, ਅਤੇ ਇੱਥੇ ਤੁਹਾਨੂੰ ਉਹਦਾ ਕ੍ਰੈਡਿਟ ਮਿਲ ਕੇ, ਸੋ ਫੇਅਰ ਹੋ ਜਾਂਦਾ।
0: ਸੋ ਟੈਕਨੀਕਲੀ ਇੱਕ ਥਾਂ 'ਤੇ ਹੀ ਦੇਣਾ, ਅਤੇ ਇਹਦਾ ਵਾਜਬ ਫਿਰ ਤਰੀਕਾ ਕੀ ਹੈ? ਮਤਲਬ ਪਹਿਲਾਂ ਸਾਨੂੰ ਜਿਹੜਾ ਅਕਾਊਂਟੈਂਟ ਨੂੰ ਅਪਡੇਟ ਕਰਨਾ ਚਾਹੀਦਾ ਵਾ ਇਸ ਇਨਕਮ ਦੇ ਲਈ, ਜਾਂ ਫਿਰ ਉੱਥੇ CA ਨੂੰ ਕਰਨਾ ਚਾਹੀਦਾ? ਉੱਥੇ CA ਕਹਿ ਦਿੰਦੇ ਆ ਜ਼ਿਆਦਾ, ਕਿੱਦਾਂ ਕੀ ਪ੍ਰੋਸੈਸ ਕੀ ਆ ਮੰਨ ਲਓ ਜੇ ਕੋਈ ਕਰੀ ਰਿਹਾ?
1: ਸੋ ਜਿਸ ਟਾਈਮ ਤੁਸੀਂ ਆਪਣੀ ਆਸਟ੍ਰੇਲੀਆ ਦੀ ਟੈਕਸ ਰਿਟਰਨ ਕਰ ਰਹੇ ਹੋ, ਉਸ ਟਾਈਮ ਤੁਸੀਂ ਆਪਣੇ ਅਕਾਊਂਟੈਂਟ ਨੂੰ ਦੱਸਣਾ ਹੈ ਕਿ ਤੁਹਾਨੂੰ ਕਿੱਥੋਂ ਕਿੱਥੋਂ ਇਨਕਮ ਆਈ ਆ, ਅਤੇ ਜੇ ਤੁਸੀਂ ਉੱਥੇ ਆਲਰੇਡੀ ਟੈਕਸ ਪੇ ਕਰ ਚੁੱਕੇ ਹੋ ਤਾਂ ਉਹਦਾ ਰਿਕਾਰਡ ਤੁਸੀਂ ਦੇਣਾ, ਕਿ ਲੈਟਸ ਸੇ ਤੁਸੀਂ ਇੰਡੀਆ ਦੇ ਵਿੱਚ ਆਲਰੇਡੀ ਟੈਕਸ ਰਿਟਰਨ ਆਪਣੀ ਲੋਚ ਕਰ ਚੁੱਕੇ ਹਾਂ, ਟੈਕਸ ਪੇ ਕਰ ਚੁੱਕੇ ਹਾਂ, ਅਤੇ ਉਹਦੀ ਕਾਪੀ, ਜਿੰਨਾ ਤੁਸੀਂ ਟੈਕਸ ਪੇ ਕੀਤਾ ਉਹ ਕਾਪੀ ਤੁਸੀਂ ਪ੍ਰੋਵਾਈਡ ਕਰਨੀ ਹੈ। ਸੋ ਉਸ ਹਿਸਾਬ ਨਾਲ ਫਿਰ ਤੁਹਾਡੀ ਟੈਕਸ ਰਿਟਰਨ ਦੇ ਵਿੱਚ ਇਨਕਮ ਇੰਕਲੂਡ ਕੀਤੀ ਜਾਏਗੀ, ਅਤੇ ਫੋਰਨ ਇਨਕਮ ਟੈਕਸ ਆਫਸੈਟ ਕੈਲਕੂਲੇਟ ਕਰਕੇ ਉਹ ਵੀ ਇੰਕਲੂਡ ਕੀਤਾ ਜਾਏਗਾ, ਸੋ ਤੁਹਾਨੂੰ ਉਹਦਾ ਕ੍ਰੈਡਿਟ ਮਿਲ ਜਾਏਗਾ ਇੱਥੇ।
0: ਓਕੇ, ਅੱਛਾ, ਇੱਕ ਬੜੀ, ਇਹ ਤਾਂ ਹੋ ਗਿਆ ਜੇ ਕੋਈ ਕਾਰੋਬਾਰ ਕਰ ਰਿਹਾ ਵਾ, ਇੱਕ ਬੜੀ ਕਾਮਨ ਜੀ ਟਰਮ ਹੈ ਉੱਥੇ, ਸਾਰਿਆਂ ਦੀ ਜਾਇਦਾਦ 'ਤੇ ਹੈਗੀ ਆ, ਉੱਥੇ ਜੱਦੀ ਜਾਇਦਾਦ ਆ ਜਾਂ ਕੋਈ ਕਾਰੋਬਾਰ ਆ ਜਾਂ ਉੱਦਾਂ ਕੁਛ ਨਾ ਕੁਛ ਜ਼ਰੂਰ ਟਾਈਜ਼ ਆਪਣੇ, ਉਹ ਵਾਲੇ ਪੈਸੇ ਜੇਕਰ ਕੋਈ ਮੰਗਾਉਂਦਾ ਵਾ ਤਾਂ ਉਹਦਾ ਕਿਵੇਂ ਹੁੰਦਾ ਫਿਰ? ਮੰਨ ਲਓ ਕਾਰੋਬਾਰ ਨਹੀਂ ਆ ਪਰ ਵੈਸੇ ਉੱਥੇ ਕੋਈ ਪ੍ਰੋਪਰਟੀ ਮੰਨ ਲਓ ਵੇਚੀ ਆ ਤੁਸੀਂ, ਉਹਦੇ ਪੈਸੇ ਜੇ ਆਪਾਂ ਮੰਗਾਉਂਦੇ ਹਾਂ ਉਹਦਾ ਕਿਵੇਂ ਹੁੰਦਾ?
1: ਸੋ ਅਗਰ ਮੈਂ ਐਗਜ਼ਾਮਪਲ ਲਵਾਂ ਕਿ ਤੁਸੀਂ ਇੱਥੇ ਆਸਟ੍ਰੇਲੀਅਨ ਰੈਜ਼ੀਡੈਂਟ ਫੋਰ ਟੈਕਸ ਪਰਪਸ ਓਰਡਨਰੀ, ਹੁਣ ਤੁਹਾਨੂੰ ਵਰਲਡ ਵਾਈਡ ਇਨਕਮ 'ਤੇ ਟੈਕਸ ਲੱਗ ਰਿਹਾ, ਜੇ ਇੰਡੀਆ ਦੇ ਵਿੱਚ ਤੁਸੀਂ ਕੋਈ ਪ੍ਰੋਪਰਟੀ ਸੈੱਲ ਕੀਤੀ ਆ, ਜਿਹੜੀ ਪ੍ਰੋਪਰਟੀ ਤੁਹਾਡੇ ਨਾਂ 'ਤੇ ਸੀ, ਉਹ ਪ੍ਰੋਪਰਟੀ ਦਾ ਤੁਹਾਨੂੰ ਇੱਥੇ ਟੈਕਸ ਪੇ ਕਰਨਾ ਪੈਂਦਾ। ਹੁਣ ਉਹਦਾ ਜੋ ਕੈਲਕੂਲੇਸ਼ਨਸ ਹੁੰਦੀ ਆ ਉਹ ਡਿਪੈਂਡ ਕਰਦਾ ਕਿ ਇੱਕ ਤਾਂ ਉਹਦੇ ਵਿੱਚ ਫਿਰ ਅਸੀਂ ਇਹ ਦੇਖਣਾ ਹੁੰਦਾ ਕਿ ਤੁਸੀਂ ਇੱਥੇ ਪੱਕੇ ਤੌਰ 'ਤੇ ਕਦੋਂ ਰੈਜ਼ੀਡੈਂਟ ਹੋ ਗਏ।
0: ਓਕੇ,
1: ਸੋ ਉਹ ਡੇਟ ਮਾਇਨੇ ਰੱਖਦੀ ਆ, ਅਤੇ ਉਹ ਪ੍ਰੋਪਰਟੀ ਤੁਸੀਂ ਖੁਦ ਬਾਏ ਕੀਤੀ ਸੀ ਜਾਂ ਉਹ ਪ੍ਰੋਪਰਟੀ ਤੁਹਾਨੂੰ ਤੁਸੀਂ ਇਨਹੈਰਿਟ ਕੀਤੀ ਹੈ ਕਿ ਤੁਹਾਨੂੰ ਪ੍ਰੋਪਰਟੀ ਪੇਰੈਂਟਸ ਵੱਲੋਂ ਮਿਲੀ ਹੈ, ਉਹਨਾਂ ਨੇ ਪ੍ਰੋਪਰਟੀ ਕਦੋਂ ਖਰੀਦੀ ਸੀ, ਅਤੇ ਉਹ ਸਾਰੀਆਂ ਚੀਜ਼ਾਂ ਨਾਲ ਵੀ ਫਰਕ ਪੈਂਦਾ ਕਿ ਕਿੰਨਾ ਉਹਦੇ 'ਤੇ ਟੈਕਸ ਕੈਲਕੂਲੇਟ ਹੋਏਗਾ, ਅਤੇ ਉਸ ਬਿਨਾਂ ਫਿਰ ਅਸੀਂ ਉਹਨੂੰ ਟ੍ਰੀਟ ਕਰਦੇ ਹਾਂ।
0: ਜੇ ਮੰਨ ਲਓ ਕਿਸੇ ਦੇ ਆਪਣੇ ਨਾਂ 'ਤੇ ਹੀ ਪ੍ਰੋਪਰਟੀ ਉਹਨੇ ਆਪ ਹੀ ਖਰੀਦੀ, ਆਪ ਹੀ ਹੁਣ ਵੇਚੀ ਆ, ਅਤੇ ਉਹਦਾ ਫਿਰ ਇੱਥੇ ਟੈਕਸ ਦੇਣਾ ਪਊਗਾ?
1: ਹਾਂਜੀ, ਸੋ ਉਹਦੇ ਵਿੱਚ ਵੀ ਹੁਣ ਇਹ ਡਿਪੈਂਡ ਕਰਦਾ ਕਿ ਪ੍ਰੋਪਰਟੀ ਖਰੀਦੀ ਕਦੋਂ ਸੀ। ਸੋ ਅਗਰ ਤਾਂ ਪ੍ਰੋਪਰਟੀ ਤੁਸੀਂ ਲਿਟਦੇ ਜਦੋਂ ਤੁਸੀਂ ਆਸਟ੍ਰੇਲੀਅਨ ਰੈਜ਼ੀਡੈਂਟ ਫੋਰ ਟੈਕਸ ਪਰਪਸ ਹੋ ਗਏ ਪੱਕੇ ਤੌਰ 'ਤੇ, ਤੁਸੀਂ ਪ੍ਰੋਪਰਟੀ ਬਾਏ ਕੀਤੀ ਐਨੀਵੇਅਰ ਇਨ ਦਾ ਵਰਲਡ, ਜ਼ਰੂਰੀ ਨਹੀਂ ਹੁੰਦੀ ਆ, ਉਹ ਪ੍ਰੋਪਰਟੀ ਜਿੰਨੇ ਦੀ ਤੁਸੀਂ ਖਰੀਦੀ, ਉਸ ਤੋਂ ਬਾਅਦ ਤੁਸੀਂ ਜਦੋਂ ਉਹਨੂੰ ਵੇਚਦੇ ਹਾਂ, ਜਿੰਨਾ ਤੁਹਾਨੂੰ ਉਹਦੇ 'ਤੇ ਕੈਪੀਟਲ ਗੇਨ ਹੋਇਆ ਉਹਦੇ 'ਤੇ ਤੁਹਾਨੂੰ ਟੈਕਸ ਲੱਗੇਗਾ। ਅਗਰ ਤੁਸੀਂ ਉਹਨੂੰ 12 ਮਹੀਨੇ ਤੋਂ ਵੱਧ ਰੱਖਦੇ ਹਾਂ, ਫਿਲਹਾਲ ਦੇ ਰੂਲਸ ਦੇ ਹਿਸਾਬ ਨਾਲ ਤੁਹਾਨੂੰ ਕੈਪੀਟਲ ਗੇਨ ਡਿਸਕਾਊਂਟ ਵੀ ਮਿਲੇਗਾ, 50% ਡਿਸਕਾਊਂਟ ਮਿਲੇਗਾ, ਅਤੇ ਉਹਦੇ ਵਿੱਚ ਤਾਂ ਸਿੰਪਲ ਕੈਲਕੂਲੇਸ਼ਨ ਹੈ, ਜੋ ਤੁਹਾਡੀ ਕੋਸਟ ਹੈ ਅਤੇ ਜਿੰਨੇ ਦੇ ਤੁਸੀਂ ਵੇਚੀ, ਜੋ ਬਾਕੀ ਦੇ ਖਰਚੇ ਸਾਰੇ ਐਡ ਕਰਕੇ, ਅਤੇ ਜੋ ਤੁਹਾਨੂੰ ਮੁਨਾਫਾ ਹੋਇਆ ਉਹਦੇ 'ਤੇ ਤੁਹਾਨੂੰ ਟੈਕਸ ਦੇਣਾ ਪਏਗਾ।
0: ਓਕੇ, ਅਤੇ ਇਹ ਜੇਕਰ ਮੰਨ ਲਓ ਕੋਈ ਪੈਸੇ ਇੱਥੇ ਨਹੀਂ ਮੰਗਾਉਂਦਾ, ਉੱਥੇ ਕਿਸੇ ਦੇ ਕੋਈ ਨਾ ਕੋਈ ਸਾਂਝ ਸਿਆਣ ਹੁੰਦੀ ਆ, ਉਹ ਪੈਸਾ ਜੇ ਇੱਥੇ ਨਹੀਂ ਆ ਰਿਹਾ, ਕੀ ਫਿਰ ਵੀ ATU ਦੀ ਐਕਸੈਸ ਹੁੰਦੀ ਆ, ਉੱਥੇ ਪਤਾ ਲੱਗਦਾ ਵੀ ਕੀ ਵੇਚਿਆ ਕੀ ਖਰੀਦਿਆ, ਜਾਂ ਫਿਰ ਨਹੀਂ ਆਪਾਂ ਲਾਇਬਲ?
1: ਸੋ ਇਹ ਨਹੀਂ ਮੈਟਰ ਕਰਦਾ ਕਿ ਤੁਸੀਂ ਪੈਸਾ ਇੱਥੇ ਮੰਗਵਾਓ ਜਾਂ ਨਾ ਮੰਗਵਾਓ। ਇਗਜ਼ਾਮਪਲ, ਅਗਰ ਤੁਸੀਂ ਕੋਈ ਪ੍ਰੋਪਰਟੀ ਵੇਚੀ, ਤੁਸੀਂ ਅਤੇ ਉਹਦੇ 'ਚ 50 ਲੱਖ ਦੀ ਪ੍ਰੋਪਰਟੀ ਵੇਚੀ ਇੰਡੀਆ ਦੇ ਵਿੱਚ, ਉਹ 50 ਲੱਖ 'ਚੋਂ ਤੁਸੀਂ 10 ਲੱਖ ਹੀ ਇੱਥੇ ਟ੍ਰਾਂਸਫਰ ਕੀਤਾ, ਤੁਸੀਂ ਸੋਚਿਆ ਕਿ ਆਸਟ੍ਰੇਲੀਅਨ ਗੌਰਮੈਂਟ ਨੂੰ ਸਿਰਫ 10 ਲੱਖ ਦਾ ਹੀ ਪਤਾ ਲੱਗਣਾ ਜੋ ਮੈਂ ਟ੍ਰਾਂਸਫਰ ਕੀਤਾ, ਐਵੇਂ ਨਹੀਂ ਹੈ। ਅਗਰ ਤੁਸੀਂ ਪ੍ਰੋਪਰਟੀ ਸੈੱਲ ਕੀਤੀ ਆ ਅਤੇ ਤੁਹਾਨੂੰ ਪੂਰੇ ਕੈਪੀਟਲ ਗੇਨ ਦੇ ਉੱਤੇ ਟੈਕਸ ਦੇਣਾ ਪਏਗਾ, ਜਿੰਨਾ ਤੁਹਾਡਾ ਮੁਨਾਫਾ ਆ, ਪੂਰੀ ਰਕਮ 'ਤੇ ਨਹੀਂ, ਜੋ ਤੁਸੀਂ ਪ੍ਰੋਪਰਟੀ ਸੈੱਲ ਕੀਤੀ ਤੁਹਾਡੀ ਆਪਣੀ ਕੋਸਟ ਵੀ ਹੋਏਗੀ। ਲੈਟਸ ਸੇ ਤੁਸੀਂ ਪ੍ਰੋਪਰਟੀ 30 ਲੱਖ ਦੀ ਲਈ ਸੀ, 50 ਲੱਖ ਦੀ ਵੇਚੀ, ਮੈਂ 30 ਲੱਖ 'ਚ ਸਾਰੇ ਖਰਚੇ ਮੰਨ ਲੈਂਦਾ ਕਿ ਤੁਹਾਡੇ ਇੰਕਲੂਡ ਆ, ਸੋ ਤੁਹਾਨੂੰ 20 ਲੱਖ ਦਾ ਮੁਨਾਫਾ ਹੋਇਆ। ਲੈਟਸ ਸੇ 12 ਮਹੀਨੇ ਤੋਂ ਉੱਪਰ ਤੁਸੀਂ ਰੱਖੀ ਹੈ ਪ੍ਰੋਪਰਟੀ, ਅਤੇ 10 ਲੱਖ 'ਤੇ ਤੁਹਾਨੂੰ ਟੈਕਸ ਨਹੀਂ ਲੱਗਣਾ, 10 ਲੱਖ 'ਤੇ ਤੁਹਾਡਾ ਟੈਕਸ ਲੱਗੇਗਾ।
0: ਓਕੇ,
1: ਸੋ ਤੁਸੀਂ ਉਹ 10 ਲੱਖ 'ਤੇ ਟੈਕਸ ਪੇ ਕਰਕੇ ਤੁਸੀਂ ਪੂਰਾ ਦਾ ਪੂਰਾ 50 ਲੱਖ ਇੱਥੇ ਟ੍ਰਾਂਸਫਰ ਕਰ ਸਕਦੇ ਹਾਂ। ਸੋ ਐਸ ਲੋਂਗ ਐਸ ਤੁਸੀਂ ਉਹਨੂੰ ਪ੍ਰੋਪਰਲੀ ਟ੍ਰੀਟ ਕੀਤਾ ਆ, ਜੋ ਟੈਕਸ ਬਣਦਾ ਤੁਸੀਂ ਪੇ ਕੀਤਾ, ਫਿਰ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈ। ਸੋ ਉਹਨੂੰ ਬਚਾਉਣ ਦੇ ਚੱਕਰ ਦੇ ਵਿੱਚ ਤੁਸੀਂ ਅਗਰ ਟ੍ਰਾਂਸਫਰ ਨਹੀਂ ਕਰਦੇ ਔਰ ਲੇਟਰ ਔਨ ATO ਫਾਇੰਡ ਆਊਟ ਕਰਦਾ, ਫਿਰ ਉਹਦੇ 'ਤੇ ਤੁਹਾਨੂੰ ਪੈਨਲਟੀ ਵੀ ਪੇ ਕਰਨੀ ਪੈਂਦੀ ਹੈ ਕਿ ਜੇ ਤੁਸੀਂ ਡਿਕਲੇਅਰ ਨਹੀਂ ਕੀਤੀ ਇਨਕਮ।
0: ਓਕੇ, ਸੋ ਇਸ ਲਿਹਾਜ਼ ਦੇ ਨਾਲ ਜੇ ਮੰਨ ਲਓ ਕੋਈ ਪੈਸਾ ਇੱਥੇ ਮੰਗਵਾਉਂਦਾ ਹੀ ਨਹੀਂ ਆ, ਅਤੇ ਕੀ ਆਪਣੇ ਆਪ ATO ਨੂੰ ਪਤਾ ਲੱਗ ਜਾਂਦਾ, ਅਤੇ ਕੀ ਤੁਹਾਨੂੰ ਨੋਟਿਸ ਆਉਂਦਾ ਉਸ ਚੀਜ਼ ਦਾ?
1: ਦੇਖੋ, ਇਨਕਮ ਜਿਹੜਾ ਇੰਡੀਆ ਦਾ ਇਨਕਮ ਟੈਕਸ ਡਿਪਾਰਟਮੈਂਟ ਆ, ਕਿਉਂਕਿ ਤੁਹਾਨੂੰ ਇੰਡੀਆ ਦੇ ਵਿੱਚ ਤਾਂ ਉਹਨੂੰ ਟੈਕਸ ਪੇ ਕਰਨਾ ਪਏਗਾ, ਤੁਸੀਂ ਪ੍ਰੋਪਰਟੀ ਸੈੱਲ ਕਰਦੇ ਹਾਂ, ਅਤੇ ਉੱਥੋਂ ਦਾ ਇਨਕਮ ਟੈਕਸ ਡਿਪਾਰਟਮੈਂਟ ਇੱਥੇ ਇਨਕਮ ਟੈਕਸ ਡਿਪਾਰਟਮੈਂਟ ਨੂੰ ਇਨਫੋਰਮੇਸ਼ਨ ਸ਼ੇਅਰ ਕਰਦਾ। ਸੋ ਇੱਥੋਂ ਦਾ ਉੱਥੇ, ਉੱਥੋਂ ਦਾ ਇੱਥੇ ਹੁਣ ਇਨਫੋਰਮੇਸ਼ਨ ਸ਼ੇਅਰ ਹੁੰਦੀ ਆ। ਸੋ ਡਾਟਾ ਮੈਚਿੰਗ ਦੇ ਵਿੱਚ ਅਗਰ ਉਹ ਇਨਫੋਰਮੇਸ਼ਨ ATO ਨੂੰ ਮਿਲ ਜਾਂਦੀ ਆ, ਅਤੇ ਉਹ ਤੁਹਾਨੂੰ ਫਿਰ ਕੰਟੈਕਟ ਕਰਦੇ ਆ ਕਿ ਸਾਡੇ ਰਿਕਾਰਡ ਦੇ ਵਿੱਚ ਤੁਸੀਂ ਇਹ ਪ੍ਰੋਪਰਟੀ ਸੈੱਲ ਕੀਤੀ ਆ
0: ਜੀ,
1: ਅਤੇ ਉਹਦਾ ਤੁਸੀਂ ਆਪਣੀ ਇਨਕਮ ਟੈਕਸ ਰਿਟਰਨ ਦੇ ਵਿੱਚ ਰਿਪੋਰਟ ਨਹੀਂ ਕੀਤਾ ਹੋਇਆ, ਅਤੇ ਉਹ ਤੁਹਾਨੂੰ ਫਿਰ ਕਰਦੇ ਆ ਕਿ ਤੁਸੀਂ ਇਹਨੂੰ ਰਿਪੋਰਟ
0: ਡਿਕਲੇਅਰ ਕਰੋ।
1: ਹਾਂਜੀ,
0: ਅਤੇ ਕੀ ਇਹ ਜਿਹੜੀ ਆਪਾਂ ਪ੍ਰੋਪਰਟੀ ਵੇਚੀ ਹੁੰਦੀ ਆ ਉਹਦਾ ਸਾਨੂੰ ਉੱਥੇ ਵੀ ਕੁਛ ਦੇਣਾ ਪੈਂਦਾ ਵਾ?
1: ਸੋ ਇੰਡੀਆ ਦੇ ਵਿੱਚ ਵੀ ਉਹਨਾਂ ਦੇ ਆਪਣੇ ਕੈਪੀਟਲ ਗੇਨ ਦੇ ਰੂਲਸ ਨੇ, ਸੋ ਜੋ ਉੱਥੇ ਦਾ ਟੈਕਸ ਦੇ ਹਿਸਾਬ ਨਾਲ ਤੁਹਾਡੀ ਕੈਲਕੂਲੇਸ਼ਨ ਹੁੰਦੀ ਹੈ ਉੱਥੇ ਤੁਸੀਂ ਟੈਕਸ ਪੇ ਕਰਨਾ। ਪਰ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਤੁਹਾਨੂੰ ਜੋ ਟੈਕਸ ਤੁਸੀਂ ਉੱਥੇ ਪੇ ਕਰ ਚੁੱਕੇ ਹਾਂ, ਜਦੋਂ ਤੁਸੀਂ ਉਹ ਇਨਕਮ ਇੱਥੇ ਰਿਪੋਰਟ ਕਰਦੇ ਹਾਂ, ਇੱਥੋਂ ਦੇ ਹਿਸਾਬ ਨਾਲ ਟੈਕਸ ਕੈਲਕੂਲੇਟ ਹੋਏਗਾ, ਅਤੇ ਜਿਹੜਾ ਟੈਕਸ ਤੁਸੀਂ ਪੇ ਕੀਤਾ ਹੁੰਦਾ ਉਹ ਤੁਹਾਨੂੰ ਫੋਰਨ ਇਨਕਮ ਟੈਕਸ ਆਫਸੈਟ ਉਹਦਾ ਕ੍ਰੈਡਿਟ ਮਿਲ ਜਾਏਗਾ।
0: ਓਕੇ, ਸੋ ਇਹ ਹੋ ਗਿਆ ਇੱਕ ਸਿਨੈਰੀਓ ਕਿ ਆਪਾਂ ਵਸਨੀਕ ਹਾਂ। ਹੁਣ ਮੰਨ ਲਓ ਜੇ ਤੁਸੀਂ ਵਸਨੀਕ ਨਹੀਂ ਆ, ਫਿਰ ਕੋਈ ਲੈਣਾ ਦੇਣਾ ਨਹੀਂ?
1: ਸੋ ਜੇ
0: ਤੁਸੀਂ ਸਟੂਡੈਂਟ ਵੀਜ਼ੇ ਦਿੱਤੇ ਹੋ ਜਾਂ ਹਾਂਜੀ,
1: ਜਿੰਨੀ ਦੇਰ ਤੱਕ ਤੁਸੀਂ ਇੱਥੇ ਤੁਸੀਂ ਆਸਟ੍ਰੇਲੀਅਨ ਰੈਜੀਡੈਂਟ ਫੋਰ ਟੈਕਸ ਪਰਪਸ ਹੋ, ਬਟ ਤੁਸੀਂ ਟੈਂਪਰੇਰੀ ਰੈਜੀਡੈਂਟ ਹੋ ਅੰਡਰ ਸਪੈਸ਼ਲ ਰੂਲਸ, ਉਨੀ ਦੇਰ ਤੱਕ ਸਿਰਫ ਤੁਹਾਨੂੰ ਆਸਟ੍ਰੇਲੀਅਨ ਸੋਰਸ ਇਨਕਮ ਦੇ ਉੱਤੇ ਟੈਕਸ ਪੇ ਕਰਨਾ ਪੈਂਦਾ, ਤੁਹਾਨੂੰ ਉਨੀ ਦੇਰ ਤੱਕ ਐਗਜ਼ੰਪਸ਼ਨ ਹੈਗੀ ਆ। ਸੋ ਜਿਸ ਦਿਨ ਤੁਸੀਂ ਇੱਥੇ ਪੱਕੇ ਤੌਰ 'ਤੇ ਰਹਿਣਾ ਸ਼ੁਰੂ ਕਰਤਾ, ਜਿਵੇਂ ਅਸੀਂ ਇੱਕ ਐਗਜ਼ਾਮਪਲ ਲੈ ਲੈਂਦੇ, ਤੁਸੀਂ ਕੋਈ ਪ੍ਰੋਪਰਟੀ ਬਾਏ ਕੀਤੀ, ਉਹ ਪ੍ਰੋਪਰਟੀ ਤੋਂ ਤੁਹਾਨੂੰ ਰੈਂਟ ਆ ਰਿਹਾ, ਤੁਸੀਂ ਹਜੇ ਪੱਕੇ ਨਹੀਂ ਤੌਰ 'ਤੇ ਇੱਥੇ ਨਹੀਂ ਰਹਿ ਰਹੇ, ਉਨੀ ਦੇਰ ਤੱਕ ਉਹ ਐਗਜ਼ੰਪਟ ਆ, ਇੱਥੇ ਇੰਡੀਆ ਦੇ ਵਿੱਚ ਸਟਿਲ ਤੁਹਾਨੂੰ ਪੇ ਕਰਨਾ ਪੈ ਸਕਦਾ। ਅਤੇ ਜਿਸ ਦਿਨ ਤੁਸੀਂ ਇੱਥੇ ਪੱਕੇ ਤੌਰ 'ਤੇ ਰਹਿਣਾ ਸ਼ੁਰੂ ਕਰਤਾ, ਉਸ ਦਿਨ ਤੋਂ ਤੁਹਾਨੂੰ ਉਹ ਰੈਂਟ ਇੱਥੇ ਫਿਰ ਡਿਕਲੇਅਰ ਕਰਨਾ ਪਏਗਾ। ਅਤੇ ਇੱਕ ਮੈਂ ਪਹਿਲਾਂ ਮੈਂਸ਼ਨ ਕੀਤਾ ਸੀਗਾ ਕਿ ਤੁਸੀਂ ਜਿਸ ਤਰੀਕ ਨੂੰ ਇੱਥੇ ਹੁੰਦੇ ਆ, ਉਹ ਤਰੀਕ ਕਿਉਂ ਇੰਪੋਰਟੈਂਟ ਹੈ ਕਿ ਤੁਸੀਂ ਉਸ ਦਿਨ ਜੋ ਵੀ ਤੁਹਾਡੇ ਕੋਲ ਵਰਲਡ ਵਾਈਡ ਜੋ ਕੁਛ ਵੀ ਹੈਗਾ, ਉਹ ਸਾਰਿਆਂ ਦੀ ਤੁਸੀਂ ਉਸ ਦੇ ਡੇਟ ਨੂੰ ਵੈਲਿਊਏਸ਼ਨ ਕਰਵਾ ਲਓ। ਅਗਰ ਪ੍ਰੋਪਰਟੀ ਆ, ਉਹਦੀ ਵੈਲਿਊਏਸ਼ਨ ਉਸ ਡੇਟ ਨੂੰ ਕਰਵਾ ਲਓ, ਕਿਉਂਕਿ ਇੱਥੇ ਉਹਦੀ ਮਾਰਕੀਟ ਵੈਲਿਊ ਤੁਹਾਡਾ ਕੋਸਟ ਬੇਸ ਬਣ ਜਾਏਗੀ। ਸੋ ਤੁਸੀਂ ਉਹ ਪ੍ਰੋਪਰਟੀ ਲੈਟ ਸੇ 30 ਲੱਖ ਦੀ ਲਈ ਸੀ, ਪਰ ਉਸ ਟਾਈਮ ਤੁਸੀਂ ਟੈਂਪਰੇਰੀ ਰੈਜ਼ੀਡੈਂਟ ਸੀਗੇ, ਅੱਜ ਉਹ ਪ੍ਰੋਪਰਟੀ ਦੀ ਵੈਲਿਊ 50 ਲੱਖ ਹੋ ਚੁੱਕੀ ਉੱਥੇ। ਸੋ ਤੁਸੀਂ ਉਹਦੀ 50 ਲੱਖ ਦੀ ਮਾਰਕੀਟ ਵੈਲਿਊਏਸ਼ਨ ਕਰਵਾ ਲੈਣੀ ਹੈ ਪ੍ਰੋਪਰ। ਲੈਟ ਸੇ ਤੁਸੀਂ ਸਾਲ ਬਾਅਦ ਜਾਂ 2 ਸਾਲ ਬਾਅਦ ਉਹਨੂੰ ਵੇਚਦੇ ਹਾਂ, ਤੁਹਾਨੂੰ 5-10 ਲੱਖ ਉਹਦੇ 'ਤੇ ਬਚਦਾ ਆ, ਫਿਰ ਤੁਹਾਨੂੰ ਸਿਰਫ ਉਹਨੇ ਉੱਤੇ ਟੈਕਸ ਦੇਣਾ ਪਏਗਾ ਜੋ ਉਹਦੀ ਮਾਰਕੀਟ ਵੈਲਿਊ ਤੋਂ ਬਾਅਦ ਗੇਨ ਹੋਇਆ ਤੁਹਾਨੂੰ, ਨਾ ਕਿ ਪੂਰਾ। ਅਗਰ ਤੁਸੀਂ 30 ਲੱਖ ਦੀ ਲਈ ਸੀ ਔਰ 60 ਲੱਖ ਦੀ ਵੇਚੀ, ਪੂਰੇ 30 ਲੱਖ 'ਤੇ ਨਹੀਂ, ਜੋ ਮਾਰਕੀਟ ਵੈਲਿਊ ਸੀ ਜਿਸ ਟਾਈਮ ਤੁਸੀਂ ਇੱਥੇ ਪਰਮਾਨੈਂਟ ਰੈਜੀਡੈਂਟ ਹੋ ਗਏ ਫੋਰ ਟੈਕਸ ਪਰਪਸ, ਉਸ ਟਾਈਮ ਦੀ ਵੈਲਿਊਏਸ਼ਨ ਦੇ।
0: ਸੋ ਜੇ ਵੈਲਿਊਏਸ਼ਨ ਤੋਂ ਬਿਨਾਂ ਤੁਸੀਂ ਵੇਚ ਦਿੰਦੇ ਹੋ, ਤਾਂ ਫਿਰ ਉਹ ਸ਼ੁਰੂ ਤੋਂ ਲੈ ਕੇ ਕੈਲਕੂਲੇਟ ਹੋ ਸਕਦਾ, ਕਿਉਂਕਿ
1: ਜੇ ਤੁਹਾਡੇ ਕੋਲ ਰਿਕਾਰਡ ਕੀਪਿੰਗ ਤੁਹਾਡੀ ਪ੍ਰੋਪਰ ਨਹੀਂ ਹੈਗੀ, ਉਸ ਕੇਸ ਦੇ ਵਿੱਚ ਫਿਰ ਦਿੱਕਤ ਆ ਜਾਂਦੀ ਹੈ ਕਿ
0: ਕਿਉਂਕਿ ਵੈਲਿਊਏਸ਼ਨ ਜਸਟੀਫਾਈ ਕਰਨੀ ਔਖੀ ਹੋ ਜਾਊਗੀ ਫਿਰ ਉਹ, ਕਿ ਉਦੋਂ ਕੀ ਵੈਲਿਊ।
1: ਬੈਕ ਡੇਟ ਤੋਂ ਵੀ ਵੈਲਿਊਏਸ਼ਨ ਕਰਵਾ ਸਕਦੇ ਹਾਂ, ਬਟ ਉਹਦੇ ਵਿੱਚ ਫਿਰ ਬਾਅਦ ਵਿੱਚ ਪ੍ਰੋਬਲਮ ਆਉਂਦੀਆਂ ਨੇ, ਉਹ ਵੈਲਿਊਏਸ਼ਨ ਹੋ ਸਕਦਾ ਤੁਹਾਨੂੰ ਉਹ ਸਹੀ ਤਰੀਕੇ ਨਾਲ ਨਾ ਕੈਲਕੂਲੇਟ ਹੋਵੇ।
0: ਸੋ ਤੁਹਾਡੇ ਕਹਿਣ ਦਾ ਮਤਲਬ ਇਹ ਕਿ ਜਿੱਦਣ ਤੁਹਾਡਾ ਸਟੇਟਸ ਇੱਥੇ ਪਰਮਾਨੈਂਟ ਹੋ ਜਾਂਦਾ ਵਾ ਉਦਣ ਆਪਣੀਆਂ ਉੱਥੇ ਜੇ ਕੋਈ ਪ੍ਰੋਪਰਟੀ ਤਾਂ ਉਹਦੀ ਵੈਲੂਏਸ਼ਨ ਕਰਵਾ ਲਈ ਜਾਵੇ।
1: ਹਾਂਜੀ
0: ਓਕੇ। ਅੱਛਾ ਹੁਣ ਦੂਸਰਾ ਸਨੈਰੀਓ ਆ ਕਿ ਜੇਕਰ ਮੰਨ ਲਓ ਤੁਸੀਂ ਇੱਥੇ ਟੈਂਪਰੇਰੀ ਹੋ, ਪ੍ਰੋਪਰਟੀ

0: ਇੱਥੇ ਉਹਦਾ ਪ੍ਰੋਪਰ ਉਸ ਟਰੈਕ ਉਹਦਾ ਰਿਕਾਰਡ ਰੱਖਦਾ ਸਾਰਾ, ਜਦੋਂ ਵੀ ਪੈਸਾ ਤੁਹਾਨੂੰ ਇੱਥੇ ਆ ਰਿਹਾ। ਜ਼ਿਆਦਾਤਰ ਅਗਰ 10,000 ਤੋਂ ਉੱਪਰ ਦੀ ਟ੍ਰਾਂਜੈਕਸ਼ਨ ਹੈ ਤਾਂ ਉਹ ਬੈਂਕ ਰਿਪੋਰਟ ਕਰਦਾ ਉਸ ਟਰੈਕ ਨੂੰ। ਅਤੇ ਉਹਨਾਂ ਦਾ ਮੇਨ ਮਕਸਦ ਇਹ ਹੁੰਦਾ ਕਿ ਮੇਕ ਸ਼ੋਰ ਕਰਨਾ ਕਿ ਕੋਈ ਇਲੀਗਲ ਐਕਟੀਵਿਟੀ ਤਾਂ ਨਹੀਂ ਹੋ ਰਹੀ, ਕੋਈ ਮਨੀ ਲੌਂਡਰਿੰਗ ਤਾਂ ਨਹੀਂ ਹੋ ਰਹੀ ਕੁਛ ਐਵੇਂ ਦਾ। ਪਰ ਅਗਰ ਤੁਸੀਂ ਤੁਹਾਡਾ ਆਪਣਾ ਪੈਸਾ ਤੁਸੀਂ ਉੱਥੋਂ ਟ੍ਰਾਂਸਫਰ ਕਰ ਰਹੇ ਹਾਂ, ਜਿਹੜਾ ਤੁਸੀਂ ਇੱਥੇ ਆਉਣ ਤੋਂ ਪਹਿਲਾਂ ਲੈਟ ਸੇ ਤੁਸੀਂ ਉੱਥੇ ਤੁਹਾਡੇ ਬੈਂਕ ਦੇ ਵਿੱਚ ਸੇਵਿੰਗ ਪਈ ਸੀ ਤੁਹਾਡੀ, ਉਦੋਂ ਤੁਸੀਂ ਟ੍ਰਾਂਸਫਰ ਸਟ੍ਰੇਟ ਅਵੇ ਨਹੀਂ ਕੀਤੀ, ਤੁਸੀਂ ਬਾਅਦ ਵਿੱਚ ਕਰ ਲਈ, ਉਹਦੇ 'ਤੇ ਕੋਈ ਦਿੱਕਤ ਨਹੀਂ ਹੈ, ਐਸ ਲੌਂਗ ਐਸ ਤੁਹਾਡੇ ਕੋਲ ਪ੍ਰੋਪਰ ਰਿਕਾਰਡ ਕੀਪਿੰਗ ਹੈਗੀ ਹੈ ਕਿ ਉਹ ਪੈਸਾ ਜਾਂ ਸੋਰਸ ਹੈਗਾ ਉਹਦਾ ਕਿ ਪੈਸਾ ਕਿੱਥੋਂ ਆਇਆ
1: ਜੀ। ਅਤੇ ਅੱਛਾ, ਜੇਕਰ ਉਹ ਤੁਹਾਡੇ ਨਾਂ 'ਤੇ ਨਹੀਂ ਆ, ਮਾਂ ਪਿਓ ਦੇ ਜਾਂ ਕਿਸੇ ਭੈਣ ਭਰਾ ਦੇ ਨਾਂ ਦੇ ਉੱਤੇ ਆ, ਫਿਰ ਉਹਦੀਆਂ ਕੀ ਕੈਲਕੂਲੇਸ਼ਨਸ ਨੇ?
0: ਸੋ ਉਸ ਕੇਸ ਦੇ ਵਿੱਚ ਡਿਪੈਂਡ ਕਰਦਾ ਕਿ ਉਹ ਪੈਸਾ ਤੁਹਾਨੂੰ ਕਿਉਂ ਦੇ ਰਹੇ ਨੇ। ਅਗਰ ਤਾਂ ਲੈਟਸ ਏ ਤੁਹਾਡੇ ਪੇਰੈਂਟਸ ਤੁਹਾਨੂੰ ਮਦਦ ਕਰ ਰਹੇ ਨੇ, ਤੁਸੀਂ ਇੱਥੇ ਘਰ ਲੈਣਾ, ਤੁਹਾਨੂੰ ਗਿਫਟ ਦੇ ਤੌਰ 'ਤੇ ਪੈਸਾ ਦੇ ਰਹੇ ਨੇ, ਪਰ ਉਹ ਜੈਨੂਅਨ ਗਿਫਟ ਹੈ, ਉਹਦੇ 'ਚ ਕੋਈ ਓਬਲੀਗੇਸ਼ਨ ਨਹੀਂ ਹੈ ਤੁਹਾਨੂੰ ਕਿ ਤੁਸੀਂ ਉਹ ਪੈਸਾ ਵਾਪਸ ਕਰਨਾ ਉਹਨਾਂ ਨੂੰ, ਉਸ ਕੇਸ ਦੇ ਵਿੱਚ ਇੱਥੇ ਕੋਈ ਗਿਫਟ ਟੈਕਸ ਨਹੀਂ ਹੈਗਾ ਆਸਟ੍ਰੇਲੀਆ ਦੇ ਵਿੱਚ, ਉਹ ਪੈਸਾ ਤੁਹਾਨੂੰ ਭੇਜ ਸਕਦੇ ਨੇ।
1: ਓਕੇ, ਸੋ ਆਮ ਇੱਥੇ ਇੱਕ ਟਰਮ ਚੱਲਦੀ ਆ ਕਿ ਹਾਂ ਮਾਂ ਪਿਓ ਨੇ ਜੇ ਪੈਸਾ ਭੇਜਣਾ ਤਾਂ ਉਹ ਐਜ਼ ਏ ਗਿਫਟ ਭੇਜ ਸਕਦੇ ਆ, ਕੀ ਉਹਦੀ ਕੋਈ ਲਿਮਿਟ ਵੀ ਆ ਜਾਂ ਫਿਰ ਇੱਥੇ ਵੀਜ਼ਾ ਸਟੇਟਸ ਵੀ ਮੈਟਰ ਕਰਦਾ?
0: ਉਹਦੀ ਕੋਈ ਲਿਮਿਟ ਆਸਟ੍ਰੇਲੀਆ ਦੇ ਵਿੱਚ ਤਾਂ ਨਹੀਂ ਆ, ਡਿਪੈਂਡ ਕਰਦਾ ਜਿਹੜਾ ਬੰਦਾ ਤੁਹਾਨੂੰ ਭੇਜ ਰਿਹਾ, ਉਹ ਅਗਰ ਤੁਹਾਨੂੰ ਭੇਜਣਾ ਚਾਹੁੰਦੇ ਆ ਲੈਟਸ ਏ $1,00,000 ਵੀ ਭੇਜਣਾ ਚਾਹੁੰਦੇ ਆ, ਅਤੇ ਆਸਟ੍ਰੇਲੀਆ ਦੇ ਵਿੱਚ ਗਿਫਟ ਦੇ ਉੱਤੇ ਕੋਈ ਐਸ ਸੱਚ ਲਿਮਿਟ ਨਹੀਂ ਹੈਗੀ, ਉਹ ਪੈਸਾ ਤੁਹਾਨੂੰ ਭੇਜ ਸਕਦੇ ਨੇ। ਹਰ ਕੰਟਰੀ ਦੇ ਆਪਣੇ ਰੂਲਸ ਹੁੰਦੇ ਨੇ ਕਿ ਕਿੰਨਾ ਪੈਸਾ ਉਸ ਕੰਟਰੀ ਤੋਂ ਬਾਹਰ ਜਾ ਸਕਦਾ। ਇੰਡੀਆ ਦੇ ਵਿੱਚ ਉਹਨਾਂ ਦੇ ਆਪਣੇ ਰੂਲਸ ਨੇ, ਅਗਰ ਤੁਸੀਂ ਚਾਹੋ ਤਾਂ ਮੈਂ ਤੁਹਾਨੂੰ ਉਹ ਵੀ ਐਕਸਪਲੇਨ ਕਰ ਦਿੰਦਾ ਥੋੜ੍ਹਾ। ਜਿਵੇਂ ਇੰਡੀਆ ਦੇ ਵਿੱਚ ਟੋਟਲ ਜੋ ਲਿਮਿਟ ਉਹਨਾਂ ਨੇ ਸਰਕਾਰ ਨੇ ਤੈਅ ਕੀਤੀ ਉਹ ਤਕਰੀਬਨ USD $2,50,000 ਦੀ ਹੈਗੀ ਹੈ।
1: ਓਕੇ,
0: ਸੋ ਕਿ ਉਹਨਾਂ ਪੈਸਾ ਬਾਹਰ ਜਾ ਸਕਦਾ
1: ਇੱਕ ਕੋਈ ਇੰਡੀਅਨ
0: ਰੈਸੀਡੈਂਟ ਅਗਰ ਨਹੀਂ ਪੂਰੇ ਸਾਲ ਦਾ,
1: ਅੱਛਾ ਪੂਰੇ ਸਾਲ
0: ਦਾ, ਇੱਕ ਸਾਲ ਦੀ ਲਿਮਿਟ ਹੈ। ਸੋ ਅਗਰ ਕੋਈ ਇੰਡੀਅਨ ਰੈਸੀਡੈਂਟ ਆ ਤਾਂ ਉਹ $2,50,000 USD ਬਾਹਰ ਭੇਜ ਸਕਦਾ। ਹੁਣ ਉਹਨਾਂ ਨੇ ਉਹਦੇ 'ਤੇ ਇੱਕ ਇੰਟਰੋਡਿਊਸ ਕੀਤਾ ਕਿ ਉਹਨਾਂ ਨੇ ਹੁਣ ਉਹ ਉਹਦੇ 'ਤੇ TCS ਕੱਟਦੇ ਨੇ। ਸੋ ਉਹਦੇ ਵਿੱਚ ਉਹਨਾਂ ਨੇ ਆਪਣੇ ਥਰੈਸ਼ਹੋਲਡ ਸੈਟਅਪ ਕੀਤੇ ਹੋਏ ਨੇ, ਜਿਹਦੇ ਵਿੱਚ ਉਹ ਅਗਰ ਤੁਸੀਂ ₹10,00,000 ਤੋਂ ਵੱਧ ਭੇਜਦੇ ਆ ਉਸ ਤੋਂ ਉੱਪਰ ਤਾਂ ਉਹ TCS ਕੱਟਦੇ ਨੇ। ਹੁਣ ਉਹਦੇ 'ਤੇ ਵੀ ਡਿਪੈਂਡ ਕਰਦਾ ਕਿ ਪੈਸਾ ਕਿਉਂ ਬਾਹਰ ਜਾ ਰਿਹਾ। ਜਿਵੇਂ ਅਗਰ ਨੋਰਮਲ ਗਿਫਟ ਵਗੈਰਾ ਜਾਂ ਕੋਈ ਇਨਵੈਸਟਮੈਂਟ ਪਰਪਸ ਲਈ ਜਾ ਰਿਹਾ ਤਾਂ ਫਿਰ ਉਹ ਨੋਰਮਲ ਕੈਟੇਗਰੀ ਦੇ ਵਿੱਚ ਆਉਂਦਾ ਜਿਹਦੇ 'ਤੇ ਪ੍ਰੋਪਰ TCS ਉਹ ਕੱਟਦੇ ਨੇ, 20% TCS ਕੱਟਦੇ ਨੇ। ਅਗਰ ਉਹ ਪੈਸਾ ਉਹਦੇ ਅਦਰ ਹੈਂਡ ਐਜੂਕੇਸ਼ਨ ਪਰਪਸ ਲਈ ਜਾ ਰਿਹਾ ਜਾਂ ਕੋਈ ਮੈਡੀਕਲ ਰੀਜ਼ਨ ਦੇ ਲਈ ਜਾ ਰਿਹਾ ਤਾਂ ਉਸ ਕੇਸ ਦੇ ਵਿੱਚ ਹੁਣ 2% ਕੱਟਦੇ ਨੇ ਉਹ TCS।
1: ਓਕੇ,
0: ਅਤੇ ਪਰ ਅਗਰ ਕੋਈ ਐਜੂਕੇਸ਼ਨ ਲੋਨ ਲੈ ਕੇ ਪ੍ਰੋਪਰ ਤੁਸੀਂ ਐਜੂਕੇਸ਼ਨ ਫੰਡ ਟ੍ਰਾਂਸਫਰ ਕਰਦੇ ਹਾਂ ਉਹਦੇ 'ਤੇ ਕੋਈ TCS ਨਹੀਂ ਕੱਟਿਆ ਜਾਂਦਾ। ਹਾਂਜੀ,
1: ਓਕੇ, ਸੋ ਉਹ ਤਾਂ ਹੋ ਗਿਆ ਸਟੂਡੈਂਟਸ ਦੇ ਲਈ। ਅੱਛਾ, ਜੇ ਆਪਾਂ ਉੱਥੇ ਜੱਦੀ ਕਿਸੇ ਦੀ ਜਾਇਦਾਦ ਆ ਉਹ ਜੇ ਕੋਈ ਵੇਚਦਾ ਉਹਦੇ 'ਤੇ ਵੀ ਫਿਰ ਟੈਕਸ ਦੇਣਾ ਪਊਗਾ?
0: ਸੋ ਅਗਰ ਤੁਸੀਂ ਪ੍ਰੋਪਰਟੀ ਇਨਹੈਰਿਟ ਕੀਤੀ, ਜਿਵੇਂ ਅਗਰ ਕੋਈ ਵੀ ਕਮਰਸ਼ਲ ਜਾਂ ਰੈਜੀਡੈਂਸ਼ਲ ਪ੍ਰੋਪਰਟੀ ਤੁਹਾਨੂੰ ਹੁਣ ਤੁਹਾਡੇ ਨਾਂ 'ਤੇ ਹੋ ਗਈ ਆ, ਉਹਨੂੰ ਸਟ੍ਰੇਟ ਵੇ ਜਦੋਂ ਤੁਹਾਡੇ ਨਾਮ 'ਤੇ ਹੋਈ ਆ ਉਸ ਟਾਈਮ ਉਹਦੇ 'ਤੇ ਨਹੀਂ ਟੈਕਸ ਲੱਗਣਾ, ਪਰ ਜਦੋਂ ਤੁਸੀਂ ਉਸ ਪ੍ਰੋਪਰਟੀ ਨੂੰ ਸੈੱਲ ਕਰੋਗੇ ਉਸ ਟਾਈਮ ਦੇ ਉੱਤੇ ਤੁਹਾਨੂੰ ਟੈਕਸ ਦੇਣਾ ਪਏਗਾ। ਹੁਣ ਉਹਦੇ ਵਿੱਚ ਵੀ ਡਿਪੈਂਡ ਕਰਦਾ ਹੈ ਕਿ ਉਹ ਪ੍ਰੋਪਰਟੀ ਉਹਨਾਂ ਨੇ ਖਰੀਦੀ ਕਦੋਂ ਸੀ ਜਦੋਂ ਤੁਹਾਨੂੰ ਪਾਸਵਰਨ ਹੋਈ ਪ੍ਰੋਪਰਟੀ।
1: ਓਕੇ,
0: ਲੈਟਸ ਏ ਤੁਹਾਡੇ ਪੇਰੈਂਟਸ ਨੇ ਤੁਹਾਨੂੰ ਪ੍ਰੋਪਰਟੀ ਪਾਸਵਰਨ ਕੀਤੀ, ਉਹਨਾਂ ਨੇ ਪ੍ਰੋਪਰਟੀ ਕਦੋਂ ਖਰੀਦੀ ਸੀ
1: ਜੇ ਉਹ ਜੱਦੀ ਆ ਤੇ?
0: ਸੋ ਅਗਰ ਉਹ ਪ੍ਰੋਪਰਟੀ 20 ਸਤੰਬਰ 1985 ਤੋਂ ਪਹਿਲਾਂ ਉਹਨਾਂ ਨੇ ਬਾਏ ਕੀਤੀ ਸੀ ਉਸ ਕੇਸ ਦੇ ਵਿੱਚ ਜਦੋਂ ਤੁਹਾਨੂੰ ਪਾਸਵਰਨ ਹੋਈ ਪ੍ਰੋਪਰਟੀ ਉਸ ਟਾਈਮ ਦੇ ਉੱਤੇ ਜੋ ਉਹਦੀ ਮਾਰਕੀਟ ਵੈਲਿਊ ਹੈ ਉਹ ਤੁਹਾਡਾ ਕੋਸਟ ਬੇਸ ਬਣ ਜਾਏਗਾ।
1: ਜਦੋਂ ਤੁਹਾਡੇ ਨਾਮ 'ਤੇ ਹੋਈ ਆ,
0: ਜਦੋਂ ਤੁਹਾਡੇ ਨਾਮ 'ਤੇ ਹੋਈ ਆ,
1: ਓਕੇ,
0: ਉਹ ਤੁਹਾਡਾ ਕੋਸਟ ਬੇਸ ਹੈ। ਉਸ ਤੋਂ ਬਾਅਦ ਤੁਸੀਂ ਜਿੰਨੇ ਮੁਨਾਫੇ 'ਤੇ ਵੇਚੋਗੇ ਉਹਨੂੰ ਉਹਦੇ 'ਤੇ ਤੁਹਾਨੂੰ ਟੈਕਸ ਦੇਣਾ ਪਏਗਾ।
1: ਓਕੇ,
0: ਅਗਰ ਉਹਨਾਂ ਨੇ ਉਹ ਪ੍ਰੋਪਰਟੀ ਬਾਅਦ ਵਿੱਚ ਲਈ ਆ 20 ਸਤੰਬਰ 1985 ਤੋਂ ਬਾਅਦ ਜਦੋਂ ਇੱਥੇ CGT ਟੈਕਸ ਲੱਗਣਾ ਸ਼ੁਰੂ ਹੋਇਆ, ਉਸ ਕੇਸ ਦੇ ਵਿੱਚ ਜਿੰਨੇ ਦੀ ਪ੍ਰੋਪਰਟੀ ਉਹਨਾਂ ਨੇ ਖਰੀਦੀ ਸੀ ਉਹ ਤੁਹਾਡਾ ਕੋਸਟ ਬੇਸ ਬਣ ਜਾਏਗਾ, ਅਤੇ ਉਸ ਤੋਂ ਬਾਅਦ ਤੁਸੀਂ ਜਿੰਨੇ ਮੁਨਾਫੇ 'ਤੇ ਤੁਸੀਂ ਪ੍ਰੋਪਰਟੀ ਵਿਕੇਗੀ ਤੇ ਉਹਨੇ ਤੇ ਤੁਹਾਨੂੰ ਟੈਕਸ ਦੇਣਾ ਪਏਗਾ।
1: ਸੋ ਇੱਥੇ ਉਹ ਚੀਜ਼ ਨਹੀਂ

0: ਅੱਗੇ ਉਹ ਹੋਊਗੀ ਕਿ ਮੈਂ ਵੈਲੂਏਸ਼ਨ ਕਰਵਾ ਲਈ ਜਿਸ ਦਿਨ ਮੈਂ ਪਰਮਾਨੈਂਟ ਹੋਇਆ।
1: ਪਰਮਾਨੈਂਟ ਵਾਲੀ ਸਿਨੈਰੀਓ ਤੇ ਸਟਿਲ ਉਹ ਐਪਲੀਕੇਬਲ ਹੋਏਗਾ।
0: ਸੋ ਉਹ ਇੱਥੇ ਵੀ ਲਾਗੂ ਹੋ ਜਾਊਗਾ
1: ਸੀ। ਹਾਂ,
0: ਅਗਰ ਆਪਾਂ ਉਹਦੀ ਉਸ ਦਿਨ ਦੀ ਵੈਲੂਏਸ਼ਨ ਆਪਾਂ ਕਰਵਾ ਲਈਏ ਤੇ ਵੇਚਣ ਤੋਂ ਲੈ ਕੇ ਤੇ ਉਹਦੇ ਦਰਮਿਆਨ ਦਾ ਜਿਹੜਾ ਵਾਧਾ ਵਾ ਉਹ ਫਿਰ ਉਹਦੇ ਚ ਆਪਾਂ।
1: ਹਾਂਜੀ,
0: ਸੋ ਇਸ ਕਰਕੇ ਆਪਾਂ ਇਹ ਕਹਿ ਲਈਏ ਕਿ ਵੈਲੂਏਸ਼ਨ ਜਿਹੜੀ ਆ ਉਹ ਜ਼ਰੂਰੀ ਆ।
1: ਅਗਰ ਇੱਥੇ ਬੋਨ ਨਹੀਂ ਹੈ ਇੱਥੋਂ ਦਾ ਕਿ ਉਹ ਮਤਲਬ ਡੇ ਵਨ ਤੋਂ ਹੀ ਰੈਜ਼ੀਡੈਂਟ ਨਹੀਂ ਹੈ ਹੋਇਆ ਪੱਕੇ ਤੌਰ 'ਤੇ
0: ਜੀ,
1: ਉਹ ਬਾਅਦ ਵਿੱਚ ਤੁਸੀਂ ਮਾਈਗ੍ਰੇਟ ਕੀਤੇ ਇੱਥੇ, ਉਸ ਕੇਸ ਦੇ ਵਿੱਚ ਉਹ ਸੇਮ ਰੂਲ ਅਪਲਾਈ ਹੋਣਗੇ ਕਿ ਜਿਸ ਟਾਈਮ ਤੁਸੀਂ ਇੱਥੇ ਪੱਕੇ ਤੌਰ 'ਤੇ ਰਹਿਣਾ ਸ਼ੁਰੂ ਕਰਤਾ, ਤੁਸੀਂ ਪਰਮਾਨੈਂਟ ਰੈਜ਼ੀਡੈਂਟ ਫੋਰ ਟੈਕਸ ਪਰਪਸ ਹੋ ਗਏ, ਉਸ ਟਾਈਮ ਦੇ ਉੱਤੇ ਤੁਸੀਂ ਜੋ ਉਹਦੀ ਵੈਲਿਊਏਸ਼ਨ ਹੈਗੀ ਤੁਹਾਡੇ ਕੋਲ, ਜੋ ਵੀ ਐਸੈਟ ਤੁਸੀਂ ਵਰਲਡ ਵਾਈਡ ਤੁਸੀਂ ਹੋਲਡ ਕਰਦੇ ਹੋ, ਉਸ ਤੋਂ ਉੱਪਰ ਜੋ ਵੀ ਮੁਨਾਫੇ ਦੇ ਵੇਚੋਗੇ ਉਹਦੇ 'ਤੇ ਤੁਹਾਨੂੰ ਟੈਕਸ ਪੇ ਕਰਨਾ ਪਏਗਾ।
0: ਅੱਛਾ, ਇੱਕ ਤੁਸੀਂ ਸ਼ਬਦ ਯੂਜ਼ ਕੀਤਾ ਰੈਜ਼ੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ, ਐਗਰੀਕਲਚਰ ਵਿੱਚੋਂ ਜਿਹੜਾ ਮਿਸ ਹੋ ਗਿਆ ਜਾਂ ਵੱਖਰਾ ਆ
1: ਐਗਰੀਕਲਚਰ, ਮਤਲਬ ਇੱਥੇ ਆਸਟ੍ਰੇਲੀਆ ਦੇ ਵਿੱਚ ਤਾਂ ਉਹ ਮੈਟਰ ਨਹੀਂ ਕਰਦਾ ਕਿ ਉਹ
0: ਕਿਹੜੀ ਆ
1: ਕਿਹੜੀ ਆ, ਮੇਨ ਤਾਂ ਕੈਪੀਟਲ ਗੇਨ, ਮਤਲਬ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਹੋਵੇ ਐਗਰੀਕਲਚਰ ਲੈਂਡ ਹੋਵੇ। ਇੰਡੀਆ ਦੇ ਵਿੱਚ ਐਗਰੀਕਲਚਰ ਲੈਂਡ 'ਤੇ ਟੈਕਸ ਨਹੀਂ ਹੈ ਸ਼ਾਇਦ, ਪਰ ਆਸਟ੍ਰੇਲੀਆ ਦੇ ਵਿੱਚ ਇਹੋ ਜਿਹਾ ਕੋਈ ਐਗਜ਼ੰਪਸ਼ਨ ਨਹੀਂ ਹੈਗੀ, ਜੋ ਜਿੰਨੇ ਦੀ ਤੁਸੀਂ ਪ੍ਰੋਪਰਟੀ ਲਈ ਹੈ ਜਿੰਨੇ ਦੀ ਤੁਸੀਂ ਵੇਚੋਗੇ ਉਸ ਹਿਸਾਬ ਨਾਲ ਕੈਲਕੂਲੇਸ਼ਨ ਹੋਏਗੀ ਉਹਦੀ।
0: ਓਕੇ, ਸੋ ਉਹ ਉੱਦਾਂ ਦਾ ਉੱਦਾਂ ਹੀ ਉਹ ਰੂਲ ਚੱਲੂਗਾ, ਡਜ਼ਨ ਮੈਟਰ ਕਿ ਉਹ ਕਿਹੜੀ ਲੈਂਡ ਹੈ। ਇਸ ਤੋਂ ਇਲਾਵਾ ਇੱਕ ਰੁਝਾਨ ਹੋ ਰਿਹਾ ਕਿ ਆਪਾਂ ਜਿਹੜਾ ਇੱਧਰੋਂ ਮੰਨ ਲਓ ਉੱਧਰ ਭੇਜਦੇ ਹਾਂ, ਅੱਜ ਕੱਲ੍ਹ ਬਹੁਤ ਸਾਰੇ ਲੋਕ ਜਿਹੜੇ ਉੱਧਰ ਵੀ ਪ੍ਰੋਪਰਟੀ 'ਚ ਇਨਵੈਸਟ ਕਰ ਰਹੇ ਆ, ਬੜੀਆਂ ਸਾਰੇ ਐਡਵਰਟਾਈਜ਼ਮੈਂਟ ਵੀ ਚੱਲ ਰਹੀਆਂ ਵੀ ਉੱਥੇ ਤੁਸੀਂ ਇਨਵੈਸਟ ਕਰ ਦਿਉ, ਉੱਥੇ ਤੁਹਾਡਾ ਜ਼ਿਆਦਾ ਵਾਧਾ ਮਿਲਦਾ ਵਾ, ਜਾਂ ਹੋਰ ਕਿਤੇ ਕਿਸੇ ਜਗ੍ਹਾ ਦੇ ਉੱਤੇ ਜਿਹੜਾ ਆਪਾਂ ਇੱਧਰੋਂ ਪੈਸਾ ਉੱਧਰ ਭੇਜਦੇ ਹਾਂ, ਕੀ ਉਹਦੇ 'ਤੇ ਵੀ ਕੁਛ ਦੇਣਾ ਲੈਣਾ ਪੈਂਦਾ?
1: ਸੋ ਜਦੋਂ ਤੁਸੀਂ ਪੈਸਾ ਭੇਜ ਰਹੇ ਹੋ ਉਸ ਟਾਈਮ ਦੇ ਉੱਤੇ ਮਤਲਬ ਸਟ੍ਰੇਟ ਅਵੇ ਉਹਦਾ ਕੁਛ ਨਹੀਂ ਕਰਨਾ ਹੁੰਦਾ,
0: ਉੱਥੇ ਹੀ ਕਰਨਾ ਜੋ ਕਰਨਾ ਇੱਥੇ ਨਹੀਂ। ਓਕੇ,
1: ਹਾਂਜੀ, ਉਹ ਤੁਹਾਡੀ ਇਨਵੈਸਟਮੈਂਟ ਹੈ ਬੇਸਿਕਲੀ, ਤੁਸੀਂ ਕਿੱਥੇ ਇਨਵੈਸਟ ਕਰ ਰਹੇ ਹੋ। ਅਗਰ ਤੁਸੀਂ ਅੱਜ ਕੱਲ੍ਹ ਜ਼ਿਆਦਾ ਚੱਲ ਰਿਹਾ ਕਿ ਇੰਡੀਆ 'ਚ ਕਾਫੀ ਇਨਵੈਸਟਮੈਂਟਸ ਹੋ ਰਹੀ ਇੱਥੋਂ, ਜਾਂ ਪਿੱਛੇ ਜੇ ਕਾਫੀ ਲਾ ਲਓ ਕਿ ਹੋਰ ਕੰਟਰੀਜ਼ ਦੇ ਵਿੱਚ ਦੁਬਈ ਦੇ ਵਿੱਚ ਕਾਫੀ ਲੋਕਾਂ ਨੇ ਇਨਵੈਸਟ ਕੀਤਾ, ਮੇਨ ਇਹ ਹੈ ਕਿ ਜਦੋਂ ਤੁਸੀਂ ਜਿੱਥੇ ਵੀ ਇਨਵੈਸਟ ਕੀਤਾ ਉਹ ਇਨਵੈਸਟਮੈਂਟ ਦੇ ਉੱਪਰ ਜੋ ਵੀ ਤੁਹਾਡੀ ਰਿਟਰਨ ਆ ਰਹੀ ਹੈ ਉਹ ਟੈਕਸੇਬਲ ਹੈ। ਜਿਵੇਂ ਅਗਰ ਤੁਸੀਂ ਪ੍ਰੋਪਰਟੀ ਬਾਏ ਕੀਤੀ, ਉਹ ਪ੍ਰੋਪਰਟੀ 'ਤੇ ਤੁਹਾਨੂੰ ਫਿਰ ਰੈਂਟ ਆ ਰਿਹਾ, ਉਹ ਤੁਹਾਡੀ ਇਨਕਮ ਹੈ, ਸੋ ਉਹ ਤੁਸੀਂ ਇੱਥੇ ਡਿਕਲੇਅਰ ਕਰਨੀ ਹੈ। ਤੁਸੀਂ ਖਰਚੇ ਵੀ ਆਪਣੇ ਕਰ ਸਕਦੇ ਹੋ ਉਹਦੇ 'ਚੋਂ ਕਲੇਮ, ਬਟ ਮੇਨ ਇਜ਼ ਕਿ ਜੋ ਵੀ ਤੁਹਾਨੂੰ ਉੱਥੋਂ ਮੁਨਾਫਾ ਆ ਰਿਹਾ ਜਦੋਂ ਕੱਲ੍ਹ ਨੂੰ ਵੇਚੋਗੇ ਪ੍ਰੋਪਰਟੀ ਉਸ ਟਾਈਮ ਦੇ ਉੱਤੇ ਵੀ ਉਹ ਡਿਕਲੇਅਰ ਹੋਏਗੀ ਇੱਥੇ, ਅਤੇ ਜੋ ਵੀ ਉਹਦੇ 'ਤੇ ਬਣਦਾ ਟੈਕਸ ਆ ਉਸ ਟਾਈਮ 'ਤੇ ਕੈਲਕੂਲੇਟ ਹੋਏਗਾ। ਸੋ ਤੁਸੀਂ ਇਨਵੈਸਟ ਕਿੱਥੇ ਵੀ ਕਰ ਸਕਦੇ ਹੋ ਵਰਲਡ ਵਾਈਡ, ਇਹੋ ਜਿਹੀ ਕੋਈ ਲਿਮਿਟੇਸ਼ਨ ਨਹੀਂ ਹੈ ਕਿ ਤੁਸੀਂ ਸਿਰਫ ਆਸਟ੍ਰੇਲੀਆ 'ਚ ਇਨਵੈਸਟ ਕਰਨਾ।
0: ਸੋ ਇੱਦਾਂ ਦੀ ਕੋਈ ਓਬਲੀਗੇਸ਼ਨ ਨਹੀਂ ਹੈ?
1: ਨਹੀਂ।
0: ਅਤੇ ਇਹਦਾ ਮਤਲਬ ਕਿ ਮੈਂ ਇਹ ਸੋਚ ਰਿਹਾ ਸੀ ਕਿ ਜਦੋਂ ਮੰਨ ਲਓ ਹੁਣ ਆਪਾਂ ਇੱਥੋਂ ਪੈਸਾ ਭੇਜਿਆ, ਕੋਈ ਪ੍ਰੋਪਰਟੀ ਆਪਾਂ ਬਾਏ ਕਰ ਲਈ, ਪਰ ਆਈ ਥਿੰਕ ਕਿ ਉਹਦੇ ਵਿੱਚ ਬਹੁਤ ਲੋਕਾਂ ਦੇ ਫਿਰ ਇਹ ਧਿਆਨ ਦੇ ਵਿੱਚ ਚੀਜ਼ ਨਹੀਂ ਹੋਊਗੀ ਕਿ ਜਦੋਂ ਆਪਾਂ ਵਾਪਸ ਲਿਆਉਣਾ ਵਾ ਤਾਂ ਉਹਦੇ ਉੱਤੇ ਵੀ ਫਿਰ ਦੁਬਾਰਾ ਤੋਂ ਟੈਕਸ ਪੈਣੇ ਆ, ਫਿਰ ਉਹ ਦੁਬਾਰਾ ਜਿਹੜੇ ਡੋਲਰ ਵੈਲਿਊ ਆ ਉਹਦਾ ਵੀ ਫਰਕ ਉੱਤੇ ਥੱਲੇ ਹੋਣਾ ਵਾ। ਸੋ ਕੁੱਲ ਮਿਲਾ ਕੇ ਉਹ ਜਿਹੜੀਆਂ ਚੀਜ਼ਾਂ ਨੇ ਉਹ ਵੀ ਸਾਨੂੰ ਨੁਕਸਾਨ ਜਾਂ ਫਾਇਦੇ ਦੇ ਵਿੱਚ ਕੈਲਕੂਲੇਟ ਕਰਨੀਆਂ ਚਾਹੀਦੀਆਂ, ਜਿਹੜੀਆਂ ਕਿ ਸ਼ਾਇਦ ਆਪਾਂ ਉਦੋਂ ਨਹੀਂ ਧਿਆਨ ਦੇ ਵਿੱਚ ਆਪਾਂ ਰੱਖਦੇ ਜਦੋਂ ਆਪਾਂ ਕੁਛ ਖਰੀਦਣਾ।
1: ਇਨਵੈਸਟਮੈਂਟ ਤਾਂ ਇਨਵੈਸਟਮੈਂਟ ਹੈ, ਤੁਸੀਂ ਕਿੱਥੇ ਵੀ ਕਰ ਰਹੇ ਹੋ। ਆਸਟ੍ਰੇਲੀਆ ਦਾ ਰੂਲ ਹੈ ਕਿ ਤੁਸੀਂ ਅਗਰ ਇਨਵੈਸਟ ਕੀਤਾ, ਤੁਸੀਂ ਉਹਦੇ 'ਤੇ ਪੈਸਾ ਕਮਾਇਆ, ਅਤੇ ਉਹਦਾ ਆਪਣਾ ਬਣਦਾ ਟੈਕਸ ਪੇ ਕਰੋ। ਅਗਰ ਤੁਸੀਂ ਇੱਥੇ ਰਹਿ ਰਹੇ ਹੋ ਤਾਂ ਤੁਹਾਨੂੰ ਉਹਦਾ ਟੈਕਸ ਪੇ ਕਰਨਾ ਪੈਣਾ। ਸੋ ਚਾਹੇ ਪ੍ਰੋਪਰਟੀ ਤੁਸੀਂ ਇੱਥੇ ਲਈ ਹੈ, ਚਾਹੇ ਪ੍ਰੋਪਰਟੀ ਤੁਸੀਂ ਇੰਡੀਆ 'ਚ ਲਈ ਹੈ ਜਾਂ ਕਿਸੇ ਹੋਰ ਕੰਟਰੀ 'ਚ ਲਈ ਹੈ, ਜੋ ਤੁਹਾਡਾ ਪ੍ਰੋਪਰਟੀ 'ਚੋਂ ਤੁਸੀਂ ਕਮਾਇਆ ਉਹਦਾ ਇੱਥੇ ਟੈਕਸ ਪੇ ਕਰੋ। ਸੋ ਡਬਲ ਟੈਕਸ ਨਹੀਂ, ਮਤਲਬ ਜੋ ਬਣਦਾ ਟੈਕਸ ਹੈ ਜਦੋਂ ਤੁਸੀਂ ਸੈੱਲ ਕੀਤੀ ਪ੍ਰੋਪਰਟੀ ਉਦੋਂ ਹੀ ਤੁਹਾਨੂੰ ਉਹਦਾ ਕੈਪੀਟਲ ਗੇਨ ਟੈਕਸ ਪੇ ਕਰਨਾ ਪੈਣਾ, ਪਰ ਜਦੋਂ ਤੁਸੀਂ ਇਨਵੈਸਟ ਕੀਤਾ ਉਸ ਟਾਈਮ ਦੇ ਉੱਤੇ ਤੁਸੀਂ ਉਹਦਾ ਰਿਕਾਰਡ ਕੀਪਿੰਗ ਬਸ ਰੱਖਣੀ ਹੈ ਕਿ ਕਿੰਨਾ ਤੁਸੀਂ ਪੈਸਾ ਲਗਾ ਚੁੱਕੇ।
0: ਅੱਛਾ, ਹੈਗਾ ਕਿੰਨਾ ਕਿ ਹੈ ਟੈਕਸ ਜਿਹੜਾ ਕੋਈ ਬਾਹਰੋਂ ਅੰਦਰੋਂ ਮੰਨ ਲਓ ਇਸ ਟਾਈਮ ਸੁਣ ਰਿਹਾ ਵਾ, ਆਸਟ੍ਰੇਲੀਆ ਵਾਲੇ ਨੂੰ ਤਾਂ ਥੋੜ੍ਹਾ ਜਿਹਾ ਭੇਦ ਹੋਊਗਾ, ਉਹਦੇ ਲਈ ਥੋੜ੍ਹਾ ਜਿਹਾ ਆਪਾਂ ਦੱਸ ਦਈਏ ਕਿ ਟੈਕਸ ਹੁੰਦਾ ਕਿੰਨਾ ਕਿ ਆ?
1: ਕੈਪੀਟਲ ਗੇਨ ਦਾ ਕੋਈ ਇੱਥੇ ਕੋਈ ਫਿਕਸ ਪਰਸੈਂਟੇਜ ਨਹੀਂ ਹੈਗੀ, ਇਹ ਡਿਪੈਂਡ ਕਰਦਾ ਕਿ ਤੁਹਾਡੀ ਟੋਟਲ ਇਨਕਮ ਕਿੰਨੀ ਆ, ਤੁਹਾਡੀ ਮਾਰਜਨਲ, ਤੁਹਾਡਾ ਟੈਕਸ ਰੇਟ ਤੁਸੀਂ ਕਿਸ ਬ੍ਰੈਕਟ 'ਚ ਫੋਲ ਕਰਦੇ ਆ। ਫੋਰ ਐਗਜ਼ਾਮਪਲ, ਤੁਸੀਂ ਅਗਰ ਕੋਈ ਬੰਦਾ ਜਿਹਦੀ ਇਨਕਮ ਘੱਟ ਆ ਇੱਥੇ 40-50 ਹਜ਼ਾਰ ਇਨਕਮ ਆ, 50,000 ਇਨਕਮ ਅਗਰ ਐਗਜ਼ਾਮਪਲ, ਸੋ ਉਹਨੂੰ ਆਪਣਾ ਉਹਦਾ ਮਾਰਜਨਲ ਟੈਕਸ ਰੇਟ 30% ਹੈ, 30% ਟੈਕਸ ਲੱਗਣਾ। ਜਿਵੇਂ ਤੁਸੀਂ ਕ੍ਰੋਸ ਕੀਤੀ 1,35,000 ਤੋਂ ਉੱਪਰ ਹੋ ਗਈ ਇਨਕਮ, ਅਤੇ 37% ਟੈਕਸ ਹੋ ਜਾਣਾ। ਸੋ ਇਸ ਤਰ੍ਹਾਂ ਮਤਲਬ ਤੁਹਾਡੀ ਡਿਪੈਂਡ ਕਰਦਾ ਕਿ ਤੁਸੀਂ ਕਿਸ ਇਨਕਮ ਉਹਦੇ 'ਚ ਹੈਗੇ ਹਾਂ, ਅਤੇ ਤੁਹਾਡਾ ਮਾਰਜਨਲ ਟੈਕਸ ਰੇਟ ਦੇ ਹਿਸਾਬ ਨਾਲ ਤੁਹਾਡਾ ਟੈਕਸ ਕੈਲਕੂਲੇਟ ਹੋਏਗਾ, ਨਾ ਕਿ ਕੋਈ ਫਿਕਸ ਪਰਸੈਂਟੇਜ ਆ।
0: ਓਕੇ, ਸੋ ਬਾਕੀ ਜਿਹੜਾ ਵਾ ਉਹ ਇੱਥੇ ਉੱਦਾਂ ਹੀ, ਜਿੱਦਾਂ ਜਿੱਦਾਂ ਤੁਹਾਡੀ ਕਮਾਈ ਵੱਧਦੀ ਗਈ ਅੱਗੇ ਬ੍ਰੈਕਟ ਚੇਂਜ ਹੁੰਦੀ ਗਈ ਉਸ ਹਿਸਾਬ ਦੇ ਨਾਲ।
1: ਹਾਂਜੀ, ਸੋ ਜਦੋਂ ਤੁਸੀਂ ਆਪਣੀ ਟੈਕਸ ਰਿਟਰਨ ਲੌਂਚ ਕਰਨੀ ਆ, ਉਹਦੇ ਵਿੱਚ ਤੁਹਾਡੀਆਂ ਸਾਰੀ ਇਨਕਮ ਕੈਲਕੂਲੇਟ ਹੋ ਜਾਣੀ ਹੈ। ਤੁਸੀਂ ਸੈਲਰੀ ਆ ਰਹੀ ਤੁਹਾਨੂੰ, ਕੋਈ ਇੱਥੇ ਇੰਟਰਸਟ ਇਨਕਮ ਆ ਰਹੀ ਹੈ, ਕੋਈ ਡਿਵੀਡੈਂਡ ਆ ਰਿਹਾ, ਤੁਸੀਂ ਸਾਈਡ 'ਤੇ ਬਿਜ਼ਨਸ ਚਲਾ ਰਹੇ ਹੋ ਉਹਦਾ ਪ੍ਰੋਫਿਟ ਆ ਰਿਹਾ, ਪਲੱਸ ਜੋ ਵੀ ਫੋਰਨ ਤੋਂ ਇਨਕਮ ਆ ਰਹੀ ਹੈ, ਉਹ ਸਾਰੀ ਇਨਕਮ ਕਲੱਬ ਕਰਕੇ ਜੋ ਵੀ ਤੁਹਾਡਾ ਟੋਟਲ ਟੈਕਸੇਬਲ ਇਨਕਮ ਬਣੇਗੀ ਉਹਦੇ 'ਤੇ ਟੈਕਸ ਕੈਲਕੂਲੇਟ ਹੋ ਜਾਂਦਾ।
0: ਅੱਛਾ, ਇੱਕ ਜਿਹੜੇ ਬਹੁਤ ਸਾਰੇ ਲੋਕ ਹੈ ਐਨ ਆਰ ਆਈਜ਼ ਨੇ, ਉਹਨਾਂ ਦੇ ਉੱਥੇ ਬੈਂਕ ਅਕਾਊਂਟ ਉਹਨਾਂ ਦੇ ਖਾਤਿਆਂ ਦੇ ਵਿੱਚ ਉੱਥੇ ਪੈਸੇ ਪਏ, ਜਾਂ ਉੱਥੇ ਮੰਨ ਲਓ ਉਹਨਾਂ ਨੇ ਆਪਣਾ ਕੋਈ ਗਹਿਣਾ ਗੱਟਾ ਉੱਥੇ ਰੱਖਿਆ, ਉਹ ਜਦੋਂ ਚੀਜ਼ਾਂ ਆਪਾਂ ਲਿਆਉਣੇ ਕਰਦੇ ਹਾਂ ਉਹਦੇ ਉੱਤੇ ਕੀ ਟੈਕਸ ਓਬਲੀਗੇਸ਼ਨਸ ਨੇ?
1: ਸੋ ਸੇਮ ਥਿੰਗ ਹੀ ਹੈ, ਹੁਣ ਜਿਵੇਂ ਅੱਜ ਕੱਲ੍ਹ ਇੰਡੀਆ ਦੇ ਵਿੱਚ ਜਿਵੇਂ ਕਾਫੀ ਤੁਸੀਂ ਸੁਣਿਆ ਹੋਏਗਾ ਐਨ ਆਰ ਈ ਅਕਾਊਂਟਸ ਹੋ ਗਏ ਜਾਂ ਐਨ ਆਰ ਓ ਅਕਾਊਂਟਸ ਹੋ ਗਏ। ਐਨ ਆਰ ਈ ਅਕਾਊਂਟਸ ਬੇਸਿਕਲੀ ਕੀ ਹੁੰਦਾ ਕਿ ਤੁਸੀਂ ਇੰਡੀਆ ਦੇ ਵਿੱਚ ਤੁਹਾਡਾ ਅਕਾਊਂਟ ਤਾਂ ਓਪਨ ਹੈ, ਪਰ ਉਹ ਪੈਸਾ ਜੋ ਵੀ ਆ ਤੁਸੀਂ ਇੱਥੋਂ ਇਨਵੈਸਟ ਕੀਤਾ, ਪੈਸਾ ਇੱਥੋਂ ਦੀ ਉੱਥੇ ਗਿਆ।
0: ਐਨ ਆਰ ਈ
1: ਨੋਨ ਰੈਜ਼ੀਡੈਂਟ ਐਕਸਟਰਨਲ।
0: ਓਕੇ,
1: ਸੋ ਜਿਹਦਾ ਮਤਲਬ ਕਿ ਪੈਸਾ ਇੱਥੋਂ ਬਾਹਰੋਂ ਉੱਥੇ ਗਿਆ। ਇੰਡੀਆ ਦੇ ਵਿੱਚ ਐਨ ਆਰ ਈ ਅਕਾਊਂਟ 'ਤੇ ਤੁਹਾਨੂੰ ਜੋ ਵੀ ਇੰਟਰਸਟ ਮਿਲਦਾ ਇੰਡੀਆ 'ਚ ਉਹ ਟੈਕਸ ਫਰੀ ਹੁੰਦਾ, ਜੋ ਮੇਰੀ ਨੌਲੇਜ ਦੇ ਹਿਸਾਬ ਨਾਲ। ਪਰ ਆਸਟ੍ਰੇਲੀਆ ਦੇ ਵਿੱਚ ਤੁਹਾਨੂੰ ਸਟਿਲ ਉਹਦਾ ਟੈਕਸ ਪੇ ਕਰਨਾ ਪੈਂਦਾ, ਸੋ ਜੋ ਵੀ ਤੁਹਾਨੂੰ ਇੰਟਰਸਟ ਉਹਦੇ 'ਤੇ ਅਰਨ ਹੁੰਦਾ, ਜੋ ਪੈਸਾ ਤੁਹਾਡਾ ਪਿਆ ਹੋਇਆ ਉਹਦੇ 'ਤੇ ਤੁਹਾਨੂੰ ਟੈਕਸ ਪੇ ਕਰਨਾ ਪੈਂਦਾ। ਜਿਹੜਾ ਐਨ ਆਰ ਓ ਅਕਾਊਂਟ ਹੈ ਉਹ ਹੈਗਾ ਨੋਨ ਰੈਜ਼ੀਡੈਂਟ ਓਰਡਨਰੀ, ਉਹਦੇ ਵਿੱਚ ਜ਼ਿਆਦਾਤਰ ਹੁੰਦਾ ਕਿ ਜੋ ਤੁਹਾਨੂੰ ਇੰਡੀਆ ਤੋਂ ਇਨਕਮ ਆਨ ਹੋਈ ਉਹ ਤੁਹਾਡੀ ਉਸ ਅਕਾਊਂਟ 'ਚ ਹੈਗੀ ਹੈ। ਜਿਵੇਂ ਤੁਹਾਨੂੰ ਉੱਥੋਂ ਕੋਈ ਰੈਂਟ ਆ ਰਿਹਾ ਜਾਂ ਉੱਥੇ ਕੋਈ ਇਨਵੈਸਟਮੈਂਟ ਤੋਂ ਇਨਕਮ ਆ ਰਹੀ ਹੈ, ਉਹ ਫਿਰ ਇੰਡੀਆ ਦੇ ਵਿੱਚ ਤੁਹਾਨੂੰ ਉਹਦੇ 'ਤੇ ਟੈਕਸ ਪੇ ਕਰਨਾ ਪੈਂਦਾ, ਅਤੇ ਜੋ ਟੈਕਸ ਤੁਸੀਂ ਉਹਦੇ 'ਤੇ ਪੇ ਕੀਤਾ ਆਸਟ੍ਰੇਲੀਆ ਦੇ ਵਿੱਚ ਅਗੇਨ ਤੁਹਾਨੂੰ ਉਹ ਇਨਕਮ 'ਚ ਆਪਣੇ ਇੰਕਲੂਡ ਕਰਨਾ, ਅਤੇ ਤੁਹਾਨੂੰ ਡਿਪੈਂਡਿੰਗ ਅਪੋਨ ਤੁਹਾਡੀ ਸਿਚੁਏਸ਼ਨ ਫੋਰਨ ਇਨਕਮ ਟੈਕਸ ਆਫਸੈਟ ਉਹਦੇ 'ਤੇ ਤੁਹਾਨੂੰ ਕ੍ਰੈਡਿਟ ਮਿਲ ਜਾਂਦਾ। ਪਰ ਇੱਥੇ ਤੁਹਾਨੂੰ ਉਹ ਇਨਕਮ ਡਿਕਲੇਅਰ ਕਰਨੀ ਪੈਂਦੀ ਹੈ ਜੋ ਵੀ ਤੁਹਾਡੀ ਜੋ ਵੀ ਉੱਥੇ ਤੁਸੀਂ ਕਮਾ ਰਹੇ ਹੋ। ਅਗਰ ਤੁਸੀਂ ਪੈਸਾ ਕਿਸੇ ਨੂੰ ਲੋਨ ਦਿੱਤਾ ਉੱਥੇ, ਤੁਹਾਨੂੰ ਉਹ ਇੰਟਰਸਟ ਪੇ ਕਰ ਰਿਹਾ ਉਹਦਾ, ਜਾਂ ਫਿਰ ਬੈਂਕ 'ਚ ਪੈਸਾ ਪਿਆ ਆ ਸੇਵਿੰਗ ਅਕਾਊਂਟ ਦੇ ਵਿੱਚ ਅਤੇ ਉੱਥੋਂ ਵਿਆਜ ਆ ਰਿਹਾ, ਉਹ ਸਾਰਾ ਇੱਥੇ ਇੰਕਲੂਡ ਕਰਨਾ ਪੈਂਦਾ ਤੁਹਾਨੂੰ ਜੇ ਤੁਸੀਂ ਇੱਥੇ ਪੱਕੇ ਤੌਰ 'ਤੇ ਰਹਿ ਰਹੇ ਹੋ।
0: ਦੱਸਣਾ ਪੈਂਦਾ ਵਾ ਜਾਂ ਫਿਰ ਉਹ ਕਿਤੇ ਨਾ ਕਿਤੇ ਜਾ ਕੇ ਅਤੇ ਉਹ ਪਤਾ ਲੱਗ ਜਾਂਦਾ।
1: ਉੱਥੋਂ ਦੇ ਬੈਂਕ ਉੱਥੋਂ ਦੀ ਇਨਕਮ ਟੈਕਸ ਡਿਪਾਰਟਮੈਂਟ ਨੂੰ ਇਨਫੋਰਮੇਸ਼ਨ ਸ਼ੇਅਰ ਕਰਦੇ ਨੇ ਕਿ ਇਸ ਪਰਸਨ ਦਾ ਇੰਨਾ ਟੋਟਲ ਇੰਟਰਸਟ ਗਿਆ ਜਾਂ ਜੋ ਵੀ ਹੋ ਰਿਹਾ। ਉੱਥੋਂ ਦਾ ਇਨਕਮ ਟੈਕਸ ਡਿਪਾਰਟਮੈਂਟ ਫਿਰ ਆਸਟ੍ਰੇਲੀਆ ਦੇ ਟੈਕਸ ਡਿਪਾਰਟਮੈਂਟ ਨੂੰ ਇਨਫੋਰਮੇਸ਼ਨ ਸ਼ੇਅਰ ਕਰਦਾ। ਅਤੇ ਸੋ ਅਗਰ ਤੁਹਾਨੂੰ ਕੋਈ ਇਹੋ ਜਿਹੀ ਇਨਕਮ ਆ ਰਹੀ ਹੈ, ਬੈਟਰ ਇਹੀ ਹੈ ਕਿ ਤੁਸੀਂ ਉਹਨੂੰ ਡਿਕਲੇਅਰ ਕਰੋ
0: ਪਹਿਲਾਂ,
1: ਨਾ ਕਿ ਏ ਟੀ ਓ ਦੀ ਵੇਟ ਕਰੋ ਕਿ ਉਹ ਫਾਇੰਡ ਆਊਟ ਕਰਕੇ ਤੁਹਾਡੇ ਕੋਲੋਂ ਆਉਣ। ਬੈਟਰ ਹੈ ਕਿ ਤੁਸੀਂ ਜੋ ਤੁਹਾਡੀ ਇਨਕਮ ਆ ਰਹੀ ਹੈ ਪਹਿਲਾਂ ਹੀ ਦੱਸ ਦਿਓ, ਸੋ ਤੁਹਾਨੂੰ ਬਾਅਦ ਵਿੱਚ ਕੋਈ ਪਰੇਸ਼ਾਨੀ ਨਹੀਂ ਹੁੰਦੀ ਫਿਰ।
0: ਅੱਛਾ, ਜਿਹੜਾ ਇਸ ਤੋਂ ਇਲਾਵਾ ਕਈ ਬਹੁਤ ਸਾਰੇ ਲੋਕ ਜਿਹੜੇ ਉੱਥੇ ਵੀ ਜੋਬ ਕਰਦੇ ਸੀ ਅਤੇ ਉਸ ਤੋਂ ਬਾਅਦ ਇੱਥੇ ਆ ਗਏ, ਜਾਂ ਫਿਰ ਮਾਂ ਪਿਓ ਬਹੁਤ ਇੱਥੇ ਆ ਕੇ ਬਾਅਦ ਵਿੱਚ ਸ਼ਿਫਟ ਹੋਏ ਜਿਨ੍ਹਾਂ ਦੇ ਉੱਥੇ ਕੰਮ ਕਾਰ ਚੱਲਦੇ ਸੀ ਜਾਂ ਜੋਬ ਕਰਦੇ ਸੀ, ਪੈਨਸ਼ਨ ਸੀ ਉਹਨਾਂ ਦੀ, TADA ਸੀ, ਉਹ ਸਭ ਨੂੰ ਲੈ ਕੇ ਕੀ ਰੂਲ ਹੈ?
1: ਸੋ ਇਨਕਮ ਜੋ ਵੀ ਤੁਹਾਨੂੰ ਆ ਰਹੀ ਹੈ
0: ਕਿਸੇ ਵੀ ਤਰ੍ਹਾਂ ਦੀ,
1: ਚਾਹੇ ਪੈਨਸ਼ਨ ਵੀ ਆ ਰਹੀ ਹੈ ਚਾਹੇ ਪੈਨਸ਼ਨ ਵੀ ਆ ਰਹੀ ਹੈ, ਹਰ ਕੰਟਰੀ ਦੇ ਆਪਣੇ ਰੂਲਸ ਨੇ ਉਹ ਉਸ ਇਨਕਮ ਨੂੰ ਕਿਵੇਂ ਟੈਕਸ ਲਗਾਉਂਦੀ ਹੈ। ਕੁਛ ਇਨਕਮ ਉੱਥੇ ਟੈਕਸ ਫਰੀ ਹੋ ਸਕਦੀਆਂ ਨੇ ਉਸ ਕੰਟਰੀ ਦੇ ਵਿੱਚ, ਕਈਆਂ ਦੇ ਉਹ ਟੈਕਸ ਕਲੈਕਟ ਕਰਨਗੇ, ਪਰ ਆਸਟ੍ਰੇਲੀਆ ਦੇ ਵਿੱਚ ਤੁਹਾਨੂੰ ਉਹ ਇਨਕਮ ਡਿਕਲੇਅਰ ਕਰਨੀ ਪੈਂਦੀ ਹੈ। ਅਗਰ ਤੁਹਾਨੂੰ ਪੈਨਸ਼ਨ ਵੀ ਆ ਰਹੀ ਉਹ ਵੀ ਇੱਥੇ ਡਿਕਲੇਅਰ ਕਰਨੀ ਪਏਗੀ, ਕਿਉਂਕਿ ਉੱਥੋਂ ਦੀ ਪੈਨਸ਼ਨ ਇੱਥੋਂ ਦੇ ਸੁਪਰ ਨਾਲੋਂ ਡਿਫਰੈਂਟ ਆ, ਸੋ ਉਹ ਤੁਹਾਨੂੰ ਇੱਥੇ ਡਿਕਲੇਅਰ ਕਰਨੀ ਪਏਗੀ। ਜੇ ਤੁਹਾਡਾ ਕੋਈ ਉੱਥੇ ਟੈਕਸ ਆਲਰੇਡੀ ਪੇਡ ਆ ਤਾਂ ਉਹਦਾ ਤੁਹਾਨੂੰ ਫੋਰਨ ਇਨਕਮ ਟੈਕਸ ਆਫਸੈਟ ਮਿਲ ਜਾਏਗਾ।
0: ਓਕੇ, ਅੱਛਾ, ਜਿੱਦਾਂ ਪਹਿਲਾਂ ਤੁਸੀਂ ਗੱਲ ਕੀਤੀ ਕਿ ਆਪਾਂ ਜਿਹੜੇ ਉੱਥੋਂ ਜਾਂ ਫਿਰ ਆਮ ਲੋਕਾਂ ਦੇ ਵਿੱਚ ਚੱਲਦਾ ਵੀ ਤੁਸੀਂ ਜੇ ਪੈਸੇ ਮੰਗਾਉਣੇ ਆ ਅਤੇ ਮਾਂ ਪਿਓ ਜੇ ਗਿਫਟ ਭੇਜ ਰਿਹਾ ਤਾਂ ਉਹ ਦੈਟਸ ਫਾਈਨ। ਅੱਛਾ, ਜਿਹੜਾ ਜਿੱਦਾਂ ਆਪਾਂ ਇੱਥੇ ਪੈਸੇ ਕਈ ਵਾਰੀ ਪਾਉਂਦੇ ਆਪਾਂ ਕੰਪਨੀ ਦੇ ਵਿੱਚ, ਲੋਨ ਅਮਾਊਂਟ ਹੋ ਜਾਂਦਾ, ਕੀ ਉਹ ਵੀ ਓਵਰਸੀਜ਼ ਤੋਂ ਹੋ ਜਾਂਦਾ ਜਾਂ ਉੱਥੇ ਡਿਫਰੈਂਟ ਲਾਗੂ ਹੁੰਦੀਆਂ ਨੇ ਓਬਲੀਗੇਸ਼ਨਸ?
1: ਪੈਸਾ ਉੱਥੋਂ ਜਿਸ ਵੇ ਨਾਲ ਵੀ ਆ ਰਿਹਾ ਉਹਦੀ ਟ੍ਰੀਟਮੈਂਟ ਉਸ ਹਿਸਾਬ ਨਾਲ ਹੀ ਤੈਅ ਹੁੰਦੀ। ਅਗਰ ਪੇਰੈਂਟਸ ਜਿਵੇਂ ਪਹਿਲੇ ਅਸੀਂ ਦੱਸਿਆ ਸੀ ਕਿ ਅਗਰ ਪੈਸਾ ਉਹ ਭੇਜ ਰਹੇ ਨੇ ਤੁਹਾਨੂੰ ਗਿਫਟ ਦੇ ਰਹੇ ਨੇ, ਪੇਰੈਂਟਸ ਦੇ ਰਹੇ ਨੇ, ਬ੍ਰਦਰ ਸਿਸਟਰ ਕੋਈ ਵੀ ਤੁਹਾਡਾ ਰਿਲੇਟਿਵ ਤੁਹਾਨੂੰ ਪੇਮੈਂਟ ਇੱਥੇ ਦੇ ਰਿਹਾ, ਟ੍ਰਾਂਸਫਰ ਕਰ ਰਿਹਾ, ਅਤੇ ਜਿਹਦੇ 'ਚ ਤੁਹਾਡੀ ਕੋਈ ਓਬਲੀਗੇਸ਼ਨ ਨਹੀਂ ਹੈ ਕਿ ਤੁਸੀਂ ਉਹਨਾਂ ਨੂੰ ਉਹ ਪੈਸਾ ਵਾਪਸ ਦੇਣਾ, ਉਹਨਾਂ ਨੇ ਪੱਕੇ ਤੌਰ 'ਤੇ ਤੁਹਾਨੂੰ ਗਿਫਟ ਦਿੱਤਾ, ਜਿਹਦੇ ਵਿੱਚ ਮੈਂ ਰਿਕਮੈਂਡ ਕਰਾਂਗਾ ਕਿ ਤੁਸੀਂ ਆਪਣਾ ਰਿਕਾਰਡ ਕੀਪਿੰਗ ਪ੍ਰੋਪਰ ਰੱਖੋ, ਉਹਨਾਂ ਤੋਂ ਇੱਕ ਪ੍ਰੋਪਰ ਲੈਟਰ ਲਿਖਵਾ ਲਓ ਕਿ ਉਹ ਪੈਸਾ ਤੁਹਾਨੂੰ ਐਜ਼ ਏ ਗਿਫਟ ਦੇ ਰਹੇ ਨੇ, ਅਤੇ ਬੈਂਕ ਦਾ ਰਿਕਾਰਡ ਰੱਖੋ ਉੱਥੋਂ ਦਾ ਵੀ ਕਿ ਉੱਥੋਂ ਪੈਸਾ ਟ੍ਰਾਂਸਫਰ ਹੋਇਆ, ਅਤੇ ਇੱਥੇ ਵੀ ਆਪਣੀ ਬੈਂਕ ਸਟੇਟਮੈਂਟ ਆਪਣੀ ਰਿਕਾਰਡ 'ਚ ਰੱਖ ਲਓ ਕਿ ਪੈਸਾ ਇਸ ਤਰੀਕੇ ਨੂੰ ਇੱਥੇ ਰਿਸੀਵ ਹੋਇਆ, ਅਤੇ ਲੈਟਰ ਨਾਲ ਮੈਚਿੰਗ ਹੈ ਕਿ ਉਸ ਡੇਟ ਨੂੰ ਉਹ ਪੈਸਾ ਉਹਨਾਂ ਨੇ ਤੁਹਾਨੂੰ ਗਿਫਟ ਦਿੱਤਾ, ਫਿਰ ਤਾਂ ਕੋਈ ਇਸ਼ੂ ਨਹੀਂ ਹੈ ਕਿਉਂਕਿ ਗਿਫਟ ਦੇ ਉੱਤੇ ਕੋਈ ਟੈਕਸ ਨਹੀਂ ਹੈ। ਅਗਰ ਉਹ ਤੁਹਾਨੂੰ ਲੋਨ ਦੇ ਰਹੇ ਨੇ ਜਿਹਦੇ ਵਿੱਚ ਤੁਹਾਡੀ ਓਬਲੀਗੇਸ਼ਨ ਹੈ ਕਿ ਤੁਸੀਂ ਪੈਸਾ ਉਹਨਾਂ ਨੂੰ ਵਾਪਸ ਦੇਣਾ, ਫਿਰ ਉਸ ਕੇਸ ਦੇ ਵਿੱਚ ਅਗਰ ਤੁਸੀਂ ਉਹਨਾਂ ਨੂੰ ਇੰਟਰਸਟ ਕੋਈ ਪੇ ਕਰਦੇ ਹਾਂ ਤਾਂ ਉਹਦੀ ਟ੍ਰੀਟਮੈਂਟ ਵੀ ਤੁਸੀਂ ਕਰ ਸਕਦੇ ਹੋ। ਇੰਟਰਸਟ ਤੁਹਾਡਾ ਡਿਪੈਂਡ ਕਰਦਾ ਕਿ ਇੱਥੇ ਤੁਸੀਂ ਉਹ ਪੈਸਾ ਕਿਵੇਂ ਯੂਜ਼ ਕੀਤਾ, ਅਗਰ ਤੁਸੀਂ ਆਪਣਾ ਘਰ ਬਾਏ ਕੀਤਾ ਫਿਰ ਤਾਂ ਉਹ ਇੰਟਰਸਟ ਤੁਹਾਡਾ ਕਲੇਮ ਨਹੀਂ ਹੁੰਦਾ, ਪਰ ਅਗਰ ਤੁਸੀਂ ਉਹਨੂੰ ਇਨਵੈਸਟ ਕੀਤਾ ਅਤੇ ਪੈਸਾ ਤੁਸੀਂ ਬੋਰੋ ਕੀਤਾ ਸੀ ਆਪਣੇ ਕਿਸੇ ਰਿਲੇਟਿਵ ਤੋਂ, ਤੁਸੀਂ ਇੰਟਰਸਟ ਪੇ ਕੀਤਾ ਅਤੇ ਪ੍ਰੋਪਰ ਡਾਕੂਮੈਂਟੇਸ਼ਨ ਆ, ਅਤੇ ਉਹ ਇੰਟਰਸਟ ਤੁਹਾਡਾ ਕਲੇਮ ਹੋ ਸਕਦਾ।
0: ਓਕੇ, ਅਤੇ ਜੇਕਰ ਮੰਨ ਲਓ ਉਹ ਸਾਰੇ ਪੈਸੇ ਜਿਹੜੇ ਨੇ ਆਪਾਂ ਉੱਥੋਂ ਕੁਛ ਵੀ ਮੰਗਾਉਂਦੇ, ਚਾਹੇ ਉਹ ਪ੍ਰੋਪਰਟੀ ਇਨਵੈਸਟਮੈਂਟ ਆ, ਚਾਹੇ ਉਹ ਜੱਦੀ ਜਾਇਦਾਦ ਆ, ਜਾਂ ਕੋਈ ਕਾਰੋਬਾਰੀ ਖੜ੍ਹਾ ਕੀਤਾ, ਜੇ ਉੱਥੇ ਕਿਸੇ ਦੇ ਨਾਲ ਸਾਂਝਾ ਵਾ ਤਾਂ ਫਿਰ ਟੈਕਸ ਜਿਹੜਾ ਉਹ ਕੀ ਡਿਵਾਈਡ ਹੋਊਗੀ ਸੀ ਜੀ ਟੀ, ਜਾਂ ਫਿਰ ਤੁਹਾਡੀ ਓਬਲੀਗੇਸ਼ਨ ਹੋਊਗੀ ਸਾਰੀ?
1: ਨਹੀਂ, ਉਸ ਕੇਸ ਦੇ ਵਿੱਚ ਤੁਹਾਡਾ ਜੋ ਸ਼ੇਅਰ ਹੈ ਤੁਹਾਨੂੰ ਉਹਦੇ 'ਤੇ ਹੀ ਟੈਕਸ ਪੈਣਾ। ਅਗਰ ਤੁਸੀਂ ਨਰਸੇ ਆਪਣੇ ਬ੍ਰਦਰ ਦੇ ਨਾਲ ਮਿਲ ਕੇ ਪ੍ਰੋਪਰਟੀ ਬਾਏ ਕੀਤੀ, ਦੋਨਾਂ ਦਾ ਬਰਾਬਰ ਹਿੱਸਾ 50-50 ਹੈਗਾ, ਤੁਸੀਂ ਸਿਰਫ ਜਦੋਂ ਉਹਨੂੰ ਸੈੱਲ ਕਰੋਗੇ ਤੁਸੀਂ ਆਪਣੇ ਹਿੱਸੇ ਦੇ ਉੱਤੇ ਸਿਰਫ ਟੈਕਸ ਪੇ ਕਰਨਾ, ਨਾ ਕਿ ਪੂਰੇ 'ਤੇ।
0: ਜਿੰਨਾ ਤੁਸੀਂ ਇੱਥੇ ਲਿਆ ਸਕਦੇ ਹੋ ਲੀਗਲੀ, ਉਹਨਾਂ ਲਿਆ ਵੀ ਫਿਰ ਤੁਸੀਂ ਲੀਗਲੀ ਉਨਾ ਹੀ ਸਕਦੇ ਹੋ
1: ਜੋ ਤਾਂ। ਹਾਂਜੀ,
0: ਕਿਉਂਕਿ ਮੰਨ ਲਓ ਜੇ 50 ਲੱਖ ਦੀ ਤੁਸੀਂ ਪ੍ਰੋਪਰਟੀ ਵੇਚੀ ਅਤੇ ਤੁਸੀਂ ਸ਼ੋ ਇਹ ਕੀਤਾ ਵੀ 50-25 ਹੈ ਸਾਡਾ, ਅਤੇ ਮੰਗਾ ਤੁਸੀਂ 50 ਦਾ 50 ਹੀ ਇੱਥੇ ਲਿਆ ਵਾ,
1: ਉਸ ਕੇਸ ਦੇ ਵਿੱਚ ਤੁਹਾਨੂੰ ਕੁਐਸਚਨ ਹੋ ਸਕਦਾ ਕਿ ਤੁਸੀਂ ਸ਼ੋ ਇੰਨਾ ਕੀਤਾ ਹੋਇਆ ਪਰ ਤੁਹਾਨੂੰ ਪੈਸਾ ਵੱਧ ਆਇਆ। ਉਸ ਕੇਸ 'ਚ ਵੀ ਅਗਰ ਜੈਨੂਅਨ ਤੁਹਾਡਾ ਬ੍ਰਦਰ ਤੁਹਾਨੂੰ ਲੈਟ ਸੇ ਟੈਂਪਰੇਰੀ ਇੱਕ ਮਦਦ ਕਰ ਰਹੇ ਆ ਜਾਂ ਤੁਹਾਨੂੰ ਗਿਫਟ ਕਰ ਰਹੇ ਆ ਕਿ ਓਕੇ ਭਾਵੇਂ ਪ੍ਰੋਪਰਟੀ ਸਾਡੇ ਦੋਨਾਂ ਦੇ ਨਾਂ 'ਤੇ ਆ ਬਟ ਤੁਸੀਂ ਰੱਖ ਲਓ ਪੈਸਾ, ਸੋ ਉਸ ਕੇਸ ਦੇ ਵਿੱਚ ਪ੍ਰੋਪਰ ਡਾਕੂਮੈਂਟੇਸ਼ਨ ਆ ਤੁਹਾਡੇ ਨਾਮ ਦੇ ਉੱਤੇ 50% ਪ੍ਰੋਪਰਟੀ ਆ ਅਤੇ ਤੁਸੀਂ ਉਹ ਆਪਣੇ ਸ਼ੇਅਰ 'ਤੇ ਹੀ ਬਾਏ ਉਹ ਕਰਨਾ, ਡਿਕਲੇਅਰ ਕਰਨਾ ਅਤੇ ਟੈਕਸ ਪੇ ਕਰਨਾ। ਅਗਰ ਉਹ ਤੁਹਾਨੂੰ ਗਿਫਟ ਦੇ ਰਹੇ ਨੇ ਤਾਂ ਉਹਦਾ ਅਲੱਗ ਤੋਂ ਪੇਪਰ ਵਰਕ ਤੁਸੀਂ ਕਰ ਸਕਦੇ ਹਾਂ ਕਿ ਉਹਨਾਂ ਵੱਲੋਂ ਲਿਖਵਾ ਲਓ ਕਿ ਉਹ ਬਾਕੀ ਦਾ ਪੈਸਾ ਤੁਹਾਨੂੰ ਐਜ਼ ਏ ਗਿਫਟ ਦੇ ਰਹੇ ਨੇ।
0: ਅੱਛਾ, ਇਸ ਸਭ ਕੁਛ ਦੇ ਦਰਮਿਆਨ ਜੋ ਤੁਸੀਂ ਇਸ ਟਾਈਮ ਕਿੱਤੇ ਦੇ ਵਿੱਚ ਇਨਵੋਲਵ ਹੋ, ਆਮ ਲੋਕਾਂ ਦੇ ਨਾਲ ਤੁਹਾਡਾ ਵਾਹ ਵਾਸਤਾ ਪੈਂਦਾ ਹੋਊਗਾ, ਕਲਾਇੰਟਸ ਦੇ ਐਕਸਪੀਰੀਅੰਸ ਤੋਂ ਸਭ ਤੋਂ ਵਧੇਰੇ ਸਮੱਸਿਆ ਕਿਹੜੀ ਚੀਜ਼ ਦੀ ਆ ਰਹੀ ਹੈ ਆਪਣੇ ਲੋਕਾਂ ਨੂੰ, ਜਾਂ ਆਉਂਦੀ ਆ ਜਾਂ ਆ ਸਕਣ ਦੇ ਚਾਂਸ ਨੇ?
1: ਮੇਨ ਜੋ ਅਸੀਂ ਫੇਸ ਕਰਦੇ ਹਾਂ ਡੇ ਟੂ ਡੇ, ਰਿਕਾਰਡ ਕੀਪਿੰਗ ਕਾਫੀ ਲੋਕ ਨਹੀਂ ਕਰਦੇ ਆਪਣਾ, ਤਾਂ ਜਦੋਂ ਮਤਲਬ ਕੁਛ ਵੀ ਐਵੇਂ ਜਿਵੇਂ ਅਸੀਂ ਗੱਲ ਕੀਤੀ ਕਾਫੀ ਚੀਜ਼ਾਂ ਇੰਪੋਰਟੈਂਟ ਨੇ, ਡੇਟਸ ਇੰਪੋਰਟੈਂਟ ਨੇ, ਤੁਸੀਂ ਕਿੱਥੋਂ ਕਦੋਂ ਇੱਥੇ ਪੱਕੇ ਹੋਏ ਉਸ ਟਾਈਮ ਤੁਹਾਡੀ ਜੋ ਵੀ ਪ੍ਰੋਪਰਟੀਜ਼ ਐਂਡ ਸਾਰਾ ਕੁਛ ਉਹਦਾ ਰਿਕਾਰਡ ਕੀਪਿੰਗ, ਮਾਰਕੀਟ ਵੈਲਿਊਏਸ਼ਨ ਜਿਵੇਂ ਆਪਾਂ ਕੀਤਾ ਉਹ ਹਜੇ ਰਿਕਾਰਡ ਕੀਪਿੰਗ ਬਹੁਤ ਘੱਟ ਲੈਵਲ 'ਤੇ ਹੋ ਰਹੀ ਹੈ, ਲੋਕ ਜ਼ਿਆਦਾ ਸੀਰੀਅਸਲੀ ਨਹੀਂ ਲੈ ਰਹੇ ਚੀਜ਼ਾਂ ਨੂੰ। ਸੋ ਬੈਟਰ ਹੈ ਕਿ ਪ੍ਰੋਪਰ ਸਾਰਾ ਕੁਛ ਰਿਕਾਰਡ ਰੱਖਿਆ ਜਾਵੇ, ਜਦੋਂ ਤੁਸੀਂ ਟੈਕਸ ਰਿਟਰਨ ਕਰਦੇ ਹੋ ਉਸ ਟਾਈਮ 'ਤੇ ਹੀ ਤੁਸੀਂ ਤੁਹਾਨੂੰ ਸੋਚਣਾ ਪੈਂਦਾ ਕਿ ਕੀ ਪਿਛਲੇ ਸਾਲ 'ਚ ਹੈਪਨ ਹੋ ਗਿਆ, ਪਰ ਅਗਰ ਤੁਸੀਂ ਨਾਲ ਦੀ ਨਾਲ ਹੀ ਸਾਰੀਆਂ ਚੀਜ਼ਾਂ ਨੂੰ ਆਪਣਾ ਰੱਖੋ, ਤੁਸੀਂ ਟਾਈਮ ਟੂ ਟਾਈਮ ਕੰਸਲਟ ਕਰੋ ਆਪਣੇ ਅਕਾਊਂਟੈਂਟ ਨੂੰ ਕਰੋ, ਫਾਈਨੈਂਸ਼ੀਅਲ ਐਡਵਾਈਜ਼ਰ ਨੂੰ ਕਰੋ, ਅਤੇ ਉਹਨਾਂ ਤੋਂ ਇਨਫੋਰਮੇਸ਼ਨ ਲੈ ਕੇ ਉਸ ਹਿਸਾਬ ਨਾਲ ਤੁਸੀਂ ਕੁਛ ਵੀ ਕਰਨਾ, ਤੁਸੀਂ ਇਨਵੈਸਟ ਕਰਨਾ ਕਿਸੇ ਵੀ ਕੰਟਰੀ ਕਰਨਾ, ਇਨਵੈਸਟ ਕਰਨ ਤੋਂ ਬਾਅਦ ਨਾ ਪੁੱਛੋ, ਇਨਵੈਸਟ ਕਰਨ ਤੋਂ ਪਹਿਲਾਂ ਪੁੱਛੋ, ਅਤੇ ਤੁਹਾਨੂੰ ਪਤਾ ਹੋਵੇ ਕਿ ਤੁਹਾਨੂੰ ਅੱਗੇ ਜਾ ਕੇ ਕੀ ਸਮੱਸਿਆਵਾਂ ਆ ਸਕਦੀਆਂ ਨੇ ਜਾਂ ਕੀ ਤੁਹਾਡੀਆਂ ਓਬਲੀਗੇਸ਼ਨਸ ਨੇ, ਤੁਸੀਂ ਪਹਿਲਾਂ ਹੀ ਪ੍ਰਪੇਅਰਡ ਰਹੋ, ਅਤੇ ਉਹਦੇ ਨਾਲ ਤੁਹਾਨੂੰ ਫਿਰ ਬਾਅਦ ਵਿੱਚ ਕੋਈ ਸਰਪ੍ਰਾਈਜ਼ ਨਹੀਂ ਹੁੰਦੇ ਅਤੇ ਤੁਸੀਂ ਉਹਨੂੰ ਪਲੈਨ ਵੀ ਪ੍ਰੋਪਰ ਤਰੀਕੇ ਨਾਲ ਕਰ ਸਕਦੇ ਹਾਂ।
0: ਅੱਛਾ, ਇਹ ਰਿਕਾਰਡ ਆਪਾਂ ਰੱਖ ਕਿੱਦਾਂ ਸਕਦੇ, ਮਤਲਬ ਕਿਹੜੀ ਤਰ੍ਹਾਂ ਦਾ ਅਤੇ ਕਿਵੇਂ ਈਜ਼ੀ ਟੂ ਮੈਨੇਜ?
1: ਉਹ ਅੱਜ ਕੱਲ੍ਹ ਤਾਂ ਕਾਫੀ ਈਜ਼ੀ ਹੋ ਗਿਆ, ਤੁਸੀਂ ਔਨਲਾਈਨ ਡਿਜੀਟਲ ਸਾਰਾ ਰਿਕਾਰਡ ਕੀਪਿੰਗ ਆਪਣੀ ਰੱਖ ਸਕਦੇ ਹਾਂ, ਜਿਵੇਂ ਵੀ ਤੁਸੀਂ ਕੰਫਰਟੇਬਲ ਹੋ, ਐਸ ਲੋਂਗ ਐਸ ਤੁਹਾਡੇ ਕੋਲੋਂ ਪ੍ਰੋਪਰ, ਜੇ ਤੁਸੀਂ ਕਈਆਂ ਨੂੰ ਹੁੰਦਾ ਕਿ ਮੈਂ ਪ੍ਰੋਪਰ ਇੱਕ ਫਾਈਲ ਬਣਾਵਾਂ ਮੈਂ ਉਹਦੇ ਵਿੱਚ ਰੱਖਾਂ, ਅਤੇ ਅਗਰ ਤੁਸੀਂ ਉਸ ਵੇ ਨਾਲ ਕੰਫਰਟੇਬਲ ਹੋ ਉਸ ਵੇ ਨਾਲ ਕਰੋ। ਅਗਰ ਤੁਹਾਨੂੰ ਕਈ ਕਾਫੀ ਐਡਵਾਂਸਡ ਹੁੰਦੇ ਟੈਕਨੋਲੋਜੀ ਉਹਦੇ ਵਿੱਚ ਕਿ ਉਹ ਡਿਜੀਟਲੀ ਸਾਰਾ ਕੁਛ ਪ੍ਰੈਫਰ ਕਰਦੇ ਨੇ ਕਿ ਐਵਰੀਥਿੰਗ ਉਹਨਾਂ ਦੇ ਫੋਨ ਦੇ ਵਿੱਚ ਹੀ ਉਹ ਐਕਸੈਸ ਕਰ ਪਾਉਣ ਜਦੋਂ ਵੀ ਲੋੜ ਪਵੇ। ਸੋ ਜਿਸ ਵੇ ਨਾਲ ਵੀ ਤੁਸੀਂ ਕੰਫਰਟੇਬਲ ਹੋ, ਪਰ ਐਸ ਲੌਂਗ ਐਸ ਉਹ ਇਨਫੋਰਮੇਸ਼ਨ ਹੈ, ਕਈ ਵਾਰੀ ਉਹ ਫਿਊਚਰ 'ਚ ਜਾ ਕੇ ਤੁਹਾਨੂੰ ਕਾਫੀ ਹੈਲਪਫੁਲ ਹੁੰਦੀ ਹੈ ਕਿ ਜੇ ਇਨਫੋਰਮੇਸ਼ਨ ਤੁਸੀਂ ਤੁਹਾਡੇ ਕੋਲੋਂ ਹੈਗੀ ਹੈ,
0: ਚਾਹੇ ਉਹ ਡਾਇਰੀ ਲਿਖੀ ਜਾਣ ਉਹ ਵੀ ਕੰਮ ਆਜੂਗੀ।
1: ਹਾਂਜੀ,
0: ਉਹ ਵੀ ਰਿਕਾਰਡ ਮੰਨਿਆ ਜਾਂਦਾ।
1: ਹੁਣ ਉਹਦੇ ਵਿੱਚ ਡਿਪੈਂਡ ਕਰਦਾ ਕਿ ਮਤਲਬ ਡਾਇਰੀ ਤੁਸੀਂ ਆਪਣੇ ਉਹਦੇ ਲਈ ਲਿਖ ਸਕਦੇ ਹਾਂ ਕਿ ਆਪਣੇ
0: ਯਾਦ
1: ਰੱਖਣ ਲਈ,
0: ਓਕੇ,
1: ਕਿਉਂਕਿ ਅਗਰ ਤੁਸੀਂ ਪ੍ਰੋਪਰਟੀ ਬਾਏ ਕੀਤੀ 30 ਲੱਖ ਦੀ ਤੇ ਤੁਸੀਂ ਡਾਇਰੀ ਰਿਕਾਰਡ ਨਹੀਂ ਦਿਖਾ ਸਕਦੇ ਸਿਰਫ ਕਿ ਮੈਂ 30 ਲੱਖ ਦੀ ਲਈ ਸੀ, ਉਹਦੇ ਲਈ ਤੁਹਾਨੂੰ ਪ੍ਰੋਪਰ ਪੇਪਰ ਵਰਕ ਤੇ ਚਾਹੀਦਾ। ਪਰ ਤੁਸੀਂ ਡਾਇਰੀ 'ਚ ਆਪਣਾ ਨੋਟ ਕਰ ਸਕਦੇ ਹਾਂ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਮੈਂ ਧਿਆਨ ਰੱਖਣੀਆਂ ਨੇ, ਉਹ ਤੁਹਾਨੂੰ ਫਿਊਚਰ 'ਚ ਵੀ ਕੰਮ ਆਉਂਦੀਆਂ ਨੇ ਕਿ ਕੱਲ੍ਹ ਨੂੰ ਤੁਸੀਂ ਆਪਣੀ ਵਿਲ ਬਣਾ ਰਹੇ ਹੋ ਉਸ ਟਾਈਮ 'ਤੇ ਵੀ ਤੁਹਾਨੂੰ ਇਹ ਚੀਜ਼ਾਂ ਕਰਦੀਆਂ ਨੇ ਕਿ ਤੁਹਾਡੇ ਕੋਲ ਪ੍ਰੋਪਰ ਸਾਰਾ ਰਿਕਾਰਡ ਹੈ ਆਪਣਾ ਕੀ ਚੀਜ਼ਾਂ ਤੁਹਾਡੇ ਕੋਲ ਹੈਗੀਆਂ ਨੇ, ਅਤੇ ਉਹ ਸਾਰੀਆਂ ਚੀਜ਼ਾਂ ਰਿਕਾਰਡ ਕੀਪਿੰਗ ਜਿੰਨੀ ਤੁਹਾਡਾ ਵਧੀਆ ਹੋਏਗੀ ਉਹਨਾਂ ਤੁਹਾਨੂੰ ਫਾਇਦਾ ਹੋਏਗਾ।
0: ਜੀ ਬਿਲਕੁਲ ਜੀ, ਫਿਰ ਕੋਸ਼ਿਸ਼ ਕਰੋ ਤੁਸੀਂ ਅੱਜ ਤੋਂ ਹੀ ਰਿਕਾਰਡ ਕੀਪਿੰਗ ਕਰਨ ਦੀ, ਅਲੱਗ ਅਲੱਗ ਸੋਰਸਿਸ ਜਿੱਦਾਂ ਦੇ ਵੀ ਤੁਸੀਂ ਪਸੰਦ ਕਰਦੇ ਹੋ, ਅੱਜ ਕੱਲ੍ਹ ਫੋਨ ਦੇ ਉੱਤੇ ਵੀ ਨੋਟਸ ਵਗੈਰਾ ਬਣ ਜਾਂਦੇ ਨੇ, ਅਤੇ ਆਪਣਾ ਰਿਕਾਰਡ ਰੱਖੋ ਪ੍ਰੋਪਰ ਤਾਂ ਕਿ ਕੱਲ੍ਹ ਨੂੰ ਤੁਹਾਨੂੰ ਕੋਈ ਸਮੱਸਿਆ ਨਾ ਆਵੇ। ਹੋਰ ਕੋਈ ਚੀਜ਼ ਓਵਰਸੀਜ਼ ਪ੍ਰੋਪਰਟੀ ਨੂੰ ਲੈ ਕੇ ਜਾਂ ਜਿਹੜਾ ਪੈਸਾ ਇੱਥੋਂ ਉੱਧਰ ਨੂੰ ਜਾਂਦਾ ਜਾਂ ਉਦੋਂ ਇੱਧਰ ਨੂੰ ਆਉਂਦਾ, ਉਹਦੇ ਨਾਲ ਰਿਲੇਟਿਡ ਜਿਹੜੀ ਆਪਾਂ ਗੱਲ ਕੀਤੀ ਆ ਕੀ ਟੈਕਸ ਓਬਲੀਕੇਸ਼ਨਸ ਨੇ, ਜਿਵੇਂ ਕੁਛ ਮਿਸ ਕਰ ਗਿਆ ਹੋਵਾਂ ਤਾਂ ਜਾਂਦੇ ਜਾਂਦੇ ਉਹ ਤੁਸੀਂ ਕੰਪਲੀਟ ਕਰ ਦਿਓ।
1: ਦੇਖੋ ਜ਼ਿਆਦਾਤਰ ਚੀਜ਼ਾਂ ਤਾਂ ਮੇਰੇ ਖਿਆਲ ਨਾਲ ਅਸੀਂ ਅੱਜ ਕਵਰ ਕਰ ਲਈਆਂ ਨੇ, ਪਰ ਇਹ ਕਾਫੀ ਡੀਪ ਸਬਜੈਕਟ ਹੈ, ਇਹਦੇ ਵਿੱਚ ਕਾਫੀ ਕੁਛ ਹੈ, ਕਾਫੀ ਰੂਲਸ ਨੇ ਹਰ ਚੀਜ਼ ਦੇ। ਅੱਜ ਜੋ ਅਸੀਂ ਇਨਫੋਰਮੇਸ਼ਨ ਸ਼ੇਅਰ ਕੀਤੀ ਆ ਉਹ ਜਨਰਲ ਲੈਵਲ 'ਤੇ ਇਨਫੋਰਮੇਸ਼ਨ ਸੀ, ਤੁਹਾਡੀ ਸਪੈਸੀਫਿਕ ਸਿਚੁਏਸ਼ਨ ਦੇ ਹਿਸਾਬ ਨਾਲ ਤੁਹਾਨੂੰ ਸਲਾਹ ਲੈਣੀ ਚਾਹੀਦੀ ਹੈ ਬਿਫੋਰ ਤੁਸੀਂ ਕੋਈ ਵੀ ਡਿਸੀਜ਼ਨ ਲਓ। ਅਤੇ ਹਰ ਚੀਜ਼ ਇਹਦੇ 'ਚ ਕੋਈ ਡਰਨ ਵਾਲੀ ਗੱਲ ਨਹੀਂ, ਪੈਸਾ ਉੱਥੋਂ ਆ ਰਿਹਾ, ਐਜ਼ ਲੌਂਗ ਐਜ਼ ਉਹ ਪੈਸੇ ਦਾ ਪ੍ਰੋਪਰ ਰਿਕਾਰਡ ਹੈ ਤੁਹਾਡੇ ਕੋਲ ਕਿਉਂ ਆ ਰਿਹਾ, ਅਤੇ ਕੋਈ ਡਰਨ ਵਾਲੀ ਉਹੋ ਜਿਹੀ ਕੋਈ ਗੱਲ ਨਹੀਂ, ਅਤੇ ਉਹਨੂੰ ਡਿਕਲੇਅਰ ਕਰੋ। ਜੇ ਕੋਈ ਮਿਸ ਹੋ ਗਿਆ, ਪਿਛਲੇ ਸਾਲਾਂ 'ਚ ਕੋਈ ਇਨਕਮ ਆ ਰਹੀ ਸੀ, ਤੁਹਾਨੂੰ ਨਹੀਂ ਪਤਾ ਸੀ, ਅੱਜ ਤੱਕ ਉਹਦੇ ਬਾਰੇ ਗੱਲ ਨਹੀਂ ਹੋਈ ਸੀ, ਅਤੇ ਤੁਸੀਂ ਡਿਸਕਸ ਕਰੋ, ਹਰ ਚੀਜ਼ ਦਾ ਸਲਿਊਸ਼ਨ ਹੈ। ਤੁਸੀਂ ਉਹਨੂੰ ਵਲੰਟਰੀ ਡਿਸਕਲੋਜ਼ ਕਰਕੇ ਅਗਰ ਇਨਫੋਰਮੇਸ਼ਨ ਨੂੰ ਸ਼ੇਅਰ ਕਰ ਦਿੰਦੇ ATO ਨੂੰ, ਅਤੇ ਤੁਹਾਨੂੰ ਪੈਨਲਟੀਜ਼ ਨਹੀਂ ਲੱਗਦੀਆਂ ਜਾਂ ਘੱਟ ਲੱਗਦੀਆਂ ਨੇ, ਪਰ ਅਗਰ ਉਹ ਫਾਇੰਡ ਆਊਟ ਕਰਕੇ ਆਉਂਦੇ ਨੇ ਤਾਂ ਫਿਰ ਦਿੱਕਤ ਆਉਂਦੀ ਹੈ। ਸੋ ਤੁਸੀਂ ਦੇਖੋ ਕਿੱਥੇ ਤੁਸੀਂ ਕੀ ਮਿਸ ਕੀਤਾ, ਅਤੇ ਅਗਰ ਕਿੱਥੇ ਵੀ ਡਾਊਟ ਹੈ ਤਾਂ ਉਹਨੂੰ ਕਲੈਰੀਫਾਈ ਕਰੋ।
0: ਤਾਂ ਮੁੱਖ ਦੀ ਗੱਲ, ਜਿੱਦਾਂ ਪੈਸਾ ਤੁਹਾਡੇ ਆ ਗਿਆ ਅਕਾਊਂਟ 'ਚ, ਇਹ ਨਾ ਸੋਚੋ ਵੀ ਸਾਰਾ ਹੁਣ ਤੁਹਾਡਾ ਹੀ ਆ, ਟੈਕਸ ਧਿਆਨ 'ਚ ਰੱਖੋ, ਇਹ ਵੀ ਜਾਣਾ। ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ ਅਤੇ ਇੰਨੀ ਸੋਹਣੀ ਜਾਣਕਾਰੀ ਸਾਂਝੀ ਕਰਨ ਦੇ ਲਈ, ਧੰਨਵਾਦ।
1: ਧੰਨਵਾਦ
0: ਜੀ। ਦੋਸਤੋ, ਇਹ ਸਨ ਸਾਡੇ ਨਾਲ ਕਮਲਪ੍ਰੀਤ ਜੀ, ਅਤੇ ਇੱਕ ਵਾਰੀ ਫਿਰ ਤੋਂ ਤੁਹਾਨੂੰ ਦੱਸ ਦਈਏ ਕਿ ਇਹ ਇਨਫੋਰਮੇਸ਼ਨ ਸਾਡੇ ਲਈ, ਤੁਹਾਡੇ ਲਈ, ਇਹ ਸਾਰਿਆਂ ਦੇ ਲਈ ਲੈ ਕੇ ਆਉਂਦੇ ਨੇ। ਇਹ ਕੋਈ ਐਡਵਰਟਾਈਜ਼ਮੈਂਟ ਨਹੀਂ, ਤੁਸੀਂ ਜਿਹੜੇ ਵੀ ਅਕਾਊਂਟੈਂਟ ਦੇ ਨਾਲ ਜਿੱਥੇ ਵੀ ਤੁਸੀਂ ਕੰਫਰਟੇਬਲ, ਜਿੱਥੋਂ ਵੀ ਤੁਸੀਂ ਸਰਵਿਸਿਜ਼ ਲੈ ਰਹੇ ਹੋ ਉੱਥੋਂ ਹੋਰ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ। ਹਾਂ, ਜਾਣਕਾਰੀ ਚਾਹੀਦੀ ਹੈ ਤਾਂ ਉਹ ਤੁਸੀਂ ਇਹਨਾਂ ਦੇ ਨਾਲ ਵੀ ਸੰਪਰਕ ਕਰ ਸਕਦੇ ਹੋ। ਸੋ ਇਹ ਉਹ ਜਾਣਕਾਰੀਆਂ ਨੇ ਜਿਹੜੀਆਂ ਸਾਨੂੰ ਗਾਹੇ ਬਗਾਹੇ ਪਤਾ ਹੋਣੀਆਂ ਚਾਹੀਦੀਆਂ ਨੇ, ਨਾ ਕਿ ਜਦੋਂ ਸਾਡੇ ਸਿਰ 'ਤੇ ਪਵੇ ਉਦੋਂ ਆਪਾਂ ਇੱਕਦਮ ਬੁਖਲਾਹਟ ਦੇ ਵਿੱਚ ਆਈਏ। ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਦੇ ਵਿਸ਼ੇ ਫਿਰ ਦੁਬਾਰਾ ਤੁਹਾਡੇ ਨਾਲ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਜੇ ਤੁਹਾਡੇ ਕੋਲ ਕੋਈ ਵਿਸ਼ਾ ਤਾਂ ਤੁਸੀਂ ਵੀ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਫਿਲਹਾਲ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਤੰਦਰੁਸਤ ਰਹੋ, ਸੋਹਣੀਆਂ ਕਮਾਈਆਂ ਕਰੋ ਅਤੇ ਉਹਨਾਂ ਸੋਹਣੀਆਂ ਕਮਾਈਆਂ ਦੀ ਸੋਹਣੇ ਤਰੀਕੇ ਦੇ ਨਾਲ ਮੈਨੇਜਮੈਂਟ ਕਰੋ। ਦਿਓ ਇਜਾਜ਼ਤ, ਰੱਬ ਰੱਖ।
2: ਹਰ ਕਦਮ ਤੁਹਾਡੇ ਨਾਲ।
3: ਕਿੱਥੇ ਵੱਜ ਗਈ ਤੇਰੀ ਗੱਡੀ?
4: ਗੱਡੀ ਤਾਂ ਠੀਕ ਹੋ ਜੂ,
2: ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ।
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
4: पुलिस बूज बस के लिए बाएं मुड़े। सांस की जांच उपकरणों वाली पुलिस मोटरसाइकिलों के लिए दाएं मुड़े। जीवन के लिए खतरनाक दुर्घटना की स्थिति में सीधे आगे जाना जारी रखें।
5: आपकी छुट्टी कैसे खत्म होती है यह आप पर निर्भर है। यदि आप शराब पीकर गाड़ी चलाते हैं तो यह गलत बात है। TAC की ओर से एक संदेश।
6: थोड़े मोटे नाल मोड़ा मिला के थोड़ी तरक्की दी राह नूं पूर्वी सौखा अते सुरक्षित बनाउण दा वादा करदा है वेरी बी टोयोटा।
7: जिते है टोयोटा दी बेस्ट टेक्नोलॉजी, बेस्ट कस्टमर सर्विस अते बेस्ट गूगल रिव्यूज। तुहाडी जरूरत अनुसार प्रितपाल सिंह तुहानू हेल्प करनगे तुहाडी अपनी टोयोटा चूज करन लई जो ने एक दहाके तो वेयर बी टोयोटा दे नाल।
6: बेस्ट डील लई कॉल करो 0431-465-186 ते 212-216 ओल्ड जी लोंग रोड हॉपर्स क्रॉसिंग। वेरी बी टोयोटा द स्मार्ट चॉइस।
8: विक्टोरिया SEC वापस आ गया है। मैं बात करने के लिए विंड के साथ यहाँ हूँ। तो आप कह रहे हैं कि SEC नवीकरणीय ऊर्जा में निवेश कर रहा है, जैसे पवन, सौर और भंडारण, और हमें घरों में बिजली इस्तेमाल कर पाने में सहायता कर रहा है। ओह, तो वे बिजली बिलों को कम करने, उत्सर्जन में कमी लाने और नई नौकरियाँ पैदा करने में सहायक होंगे। धन्यवाद विंड। SEC विक्टोरिया वासियों के लिए विक्टोरिया को बिजली प्रदान कर रहा है। secvictoria.com.au विक्टोरिया सरकार मेलबर्न द्वारा अधिकृत।
9: ओपाजी, एक पासे मॉर्गेज उते ग्रोसरी ते हुन इलेक्ट्रिसिटी बिल्स भी रॉकेट बन गए ने।
10: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
11: ਫਿਰ ਲਵਾਈਏ ਕਿੱਥੋਂ?
10: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
11: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ। ਸੋਨਾ ਚਾਹੀਦਾ,
10: ਭਰੋਸਾ ਚਾਹੀਦਾ,
11: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਡੈਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
12: ऑस्ट्रेलिया च अपना घर लेना है या कंस्ट्रक्शन करवानी है, मॉर्गेज रीफाइनेंस करवानी, नवी कार खरीदनी या बिजनेस नो आगे बढ़ाना है, तो टेंशन क्यों? टू फोल्ड लेंडिंग डैंडीनोंग है ना। होम लोन तो रीफाइनेंसिंग तक, कंस्ट्रक्शन लोन तो बिजनेस लोन या कार लोन, हर लोन ले 40 तो वध लेंडर्स दे नाल तुहाडे लई बेस्ट डील, लो क्रेडिट स्कोर, वेलकम। कॉल राज 0494-763-700 और व्हाट्सएप 2-Fold Lending।
13: हां जी हां जी, ओए हां जी हां जी,
14: हां जी रेडियो।

0: ਰੇਡੀਓ ਹਾਂਜੀ 1674 ਮੈਂ ਕਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ। ਦੋਸਤੋ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਆਪਣੇ ਵਾਤਾਵਰਨ ਦੇ ਸੰਬੰਧ ਦੇ ਵਿੱਚ ਆਪਾਂ ਥੋੜ੍ਹੀ ਜਾਣਕਾਰੀ ਰੱਖੀਏ, ਕਿਹੜੇ ਪਾਸੇ ਨੂੰ ਕੀ ਆਪਾਂ ਕਰ ਸਕਦੇ ਹਾਂ, ਕੀ ਨੁਕਸਾਨ ਹੋ ਰਹੇ ਨੇ, ਕੀ ਅੱਗੇ ਹੋਣ ਦੇ ਚਾਂਸ ਨੇ। ਸੋ ਇਸ ਸੰਬੰਧ ਵਿੱਚ ਆਪਾਂ ਮਦਦ ਲੈਂਦੇ ਹਾਂ ਹਰਵਿੰਦਰ ਢਿੱਲੋਂ ਜੀ ਦੇ ਕੋਲੋਂ। ਸੋ ਇਸ ਟਾਈਮ ਫਿਰ ਸਾਡੇ ਨਾਲ ਜੁੜ ਚੁੱਕੇ ਨੇ ਕੈਨੇਡਾ ਤੋਂ। ਆਓ ਜਾਣਦੇ ਹਾਂ ਅੱਜ ਦੇ ਦਿਨ ਕੀ ਜਾਣਕਾਰੀਆਂ ਨੇ ਇਸ ਬਾਬਤ। ਬਾਈ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦਾ।
1: ਸਤਿ ਸ਼੍ਰੀ ਅਕਾਲ ਬਾਈ ਜੀ, ਤੁਹਾਨੂੰ, ਤੁਹਾਡੀ ਟੀਮ ਨੂੰ ਤੇ ਸੁਣਨ ਵਾਲਿਆਂ ਨੂੰ।
0: ਜੀ ਬਾਈ, ਠੀਕ ਠਾਕ ਸਭ। ਕੈਨੇਡਾ ਦੇ ਕੀ ਸੂਰਤ ਹਾਲ ਨੇ?
1: ਕੈਨੇਡਾ ਬੜੀ ਸ਼ਾਂਤੀ ਵਿੱਚ ਚੱਲ ਰਿਹਾ ਜਾਂ ਸਾਡੇ ਗੁਆਂਢ ਚ ਹੁਣ ਇੱਕ ਪਾਗਲ ਰਾਸ਼ਟਰਪਤੀ ਹੈ, ਸੋ ਕੋਈ ਨਾ ਕੋਈ ਤਾਂ ਇਲਤਲੇ ਕਰੀ ਜਾਂਦੇ ਨੇ, ਆਤਿਸ਼ਬਾਜ਼ੀ ਛੱਡ ਦਿੰਦੇ ਨੇ, ਫਿਰ ਮੁੜ ਕੇ ਵਕਤ ਪਿਆ ਰਹਿੰਦਾ ਸਾਰਿਆਂ ਨੂੰ, ਫਿਰ ਸ਼ਾਂਤੀ ਹੋ ਜਾਂਦੀ ਹੈ। ਸੋ ਉਹਨਾਂ ਦੀ ਚੋਣਾਂ ਨੇ ਹੁਣ, ਅਮਰੀਕਾ ਦੀ ਚੋਣਾਂ ਨੇ ਨਵੰਬਰ ਦੇ ਪਹਿਲੇ ਹਫ਼ਤੇ, ਉਦੋਂ ਤੱਕ ਇੰਜੀ ਚੱਲਣਾ,
0: ਕੁੱਲ ਮਿਲਾ ਕੇ
1: ਸ਼ਾਂਤੀ ਆਏਗੀ ਹੋਈ,
0: ਕੁੱਲ ਮਿਲਾ ਕੇ ਉਹੀ ਕੁਛ ਹੈ। ਵਾਪਸ ਆਈ ਆਪਾਂ ਆਪਣੇ ਪ੍ਰੋਗਰਾਮ ਦੇ ਉੱਤੇ, ਅੱਜ ਕਿਹੜੇ ਵਿਸ਼ੇ ਤੇ ਫਿਰ ਗੱਲ ਕਰਾਂਗੇ ਆਪਾਂ?
1: ਹਾਂਜੀ, ਮੈਂ ਇਸ ਵਾਰੀ ਸੋਚ ਰਿਹਾ ਸੀ ਕਿ ਕਿਉਂਕਿ ਹਰ ਵਾਰੀ ਜਦੋਂ ਮੌਸਮ ਆਉਂਦਾ ਦੀਵਾਲੀ ਦਾ, ਤੇ ਉੱਥੇ ਆਪਣੇ ਝੋਨਾ ਹੁਣ ਜਿਹੜਾ ਆ ਉਹ ਪੱਕ ਰਿਹਾ, ਤੇ ਝੋਨੇ ਦੀ ਚੜ੍ਹਾਈ ਸ਼ੁਰੂ ਹੋ ਜਾਏਗੀ, ਤੇ ਉਹ ਤੋਂ ਬਾਅਦ ਪਰਾਲੀ ਨੂੰ ਅੱਗ ਲਾਉਣ ਦਾ, ਭਾਵੇਂ ਕਿ ਆਪਾਂ ਆਸਟ੍ਰੇਲੀਆ 'ਚ ਗੱਲ ਕਰ ਰਹੇ ਹਾਂ, ਤੇ ਪਰ ਸਾਡਾ ਸੰਬੰਧ ਪੰਜਾਬ ਨਾਲ, ਅਸੀਂ ਉੱਥੇ ਆਉਂਦੇ ਜਾਂਦੇ ਹਾਂ, ਸਾਡੇ ਜੋ ਕਈ ਕਿਸਾਨਾਂ ਕਿਸਾਨੀ ਦੇ ਪਰਿਵਾਰਾਂ ਨਾਲ ਜੁੜੇ ਹੋਏ ਨੇ, ਸੋ ਤੇ ਔਰ ਉਹ ਮੁੜ ਕੇ ਸਾਡੇ ਜਿਹੜਾ ਜਲਵਾਯੂ ਉਹਨਾਂ ਨਾਲ ਜੁੜਿਆ ਹੋਇਆ ਮਸਲਾ, ਤੇ ਜਿਹੜੀ ਸਾਡੀ ਝੋਨਾ ਪਰਾਲੀ ਜਾਲੀ ਜਾਂਦੀ ਝੋਨੇ ਦੀ, ਤੇ ਪੰਜਾਬ ਦੇ ਵਿੱਚ ਇੱਕ ਖਾਸ ਤਰ੍ਹਾਂ ਦਾ ਉਹਨਾਂ ਨੇ, ਖਾਸ ਕਰਕੇ ਕਿਸਾਨ ਯੂਨੀਅਨ ਜਿਹੜੀਆਂ ਨੇ ਜਾਂ ਕਿਸਾਨ ਲੀਡਰਸ਼ਿਪ ਹੈ, ਉਹ ਇਵੇਂ ਉਹਨੂੰ ਦੱਸਦੇ ਵੀ ਜਿਵੇਂ ਕਿਤੇ ਇਹ ਦਿੱਲੀ ਦੇ ਖਿਲਾਫ਼ ਇੱਕ ਬਗਾਵਤ ਹੋਵੇ। ਬਈ ਉਹ ਕਹਿੰਦੇ ਜੀ ਦਿੱਲੀ 'ਚ ਧੂੰਆਂ ਇਸ ਲਈ ਹੁੰਦਾ, ਪੰਜਾਬ ਹਰਿਆਣਾ 'ਚੋਂ ਯੂਪੀ 'ਚੋਂ ਪਰਾਲੀ ਦਾ ਧੂੰਆਂ ਆਉਂਦਾ, ਤੇ ਇਸ ਲਈ ਅਸੀਂ ਉਹਨਾਂ ਨੂੰ ਕੋਈ ਸਾਡੀ ਗੱਲ ਨਹੀਂ ਮੰਨਦੇ ਜਾਂ ਸਾਡੇ ਖਿਲਾਫ਼ ਨੇ, ਅਸੀਂ ਉਹਨਾਂ ਦੇ ਖਿਲਾਫ਼ ਹੈ, ਅਸੀਂ ਤੇ ਇਹ ਕੰਮ ਕਰਨਾ ਹੀ ਕਰਨਾ ਨਾ। ਸੋ ਦਿੱਲੀ ਵਿੱਚ ਧੂੰਆਂ ਆਉਂਦਾ ਕਿ ਨਹੀਂ ਆਉਂਦਾ ਉਹ ਤੁਸੀਂ ਸਾਰੀ ਗੱਲ ਛੱਡ ਦਿਓ, ਪਰ ਜਿਹੜੀ ਪਰਾਲੀ ਜਾਲਣ ਇੰਨਾ ਨੁਕਸਾਨ ਪੰਜਾਬ ਨੂੰ ਆਪ ਹੁੰਦਾ ਜਾਂ ਹਰਿਆਣੇ ਨੂੰ ਵੀ ਆਪ ਹੁੰਦਾ, ਅਸੀਂ ਕਈ ਵਾਰੀ ਉਹਦੇ ਤੋਂ ਅਵੇਫਲੇ ਹੋ ਜਾਂਦੇ ਹਾਂ। ਤੇ ਜਿਵੇਂ ਆਪਾਂ ਪਿਛਲੀ ਵਾਰੀ ਵੀ ਗੱਲ ਕੀਤੀ ਸੀ ਵੀ ਜਿਹੜਾ ਧੂੰਆਂ ਪੰਜਾਬ ਚੋਂ ਉੱਤਰੀ ਭਾਰਤ ਚੋਂ ਆਉਂਦਾ, ਉੱਧਰੋਂ ਪਾਕਿਸਤਾਨ ਚੋਂ ਆਉਂਦਾ, ਤੇ ਉਹ ਮੁੜ ਕੇ ਹਿਮਾਲਿਆ ਦੇ ਸਾਰੇ ਗਲੇਸ਼ੀਅਰਸ ਤੇ ਜੰਮ ਜਾਂਦਾ, ਤੇ ਉਹ ਜੰਮਣ ਦੇ ਨਾਲ ਉਹਦਾ ਰੰਗ ਕਾਲਾ ਹੋ ਜਾਂਦਾ, ਕਾਲਾ ਰੰਗ ਹੋਣ ਨਾਲ ਜਿਹੜੀ ਉਹਨਾਂ ਦੇ ਪੰਘਰਨ ਦੀ ਜਿਹੜੀ ਰਫ਼ਤਾਰ ਹੈ ਉਹ 40% ਤੇਜ਼ ਹੋ ਜਾਂਦੀ। ਉਹ ਇਹ ਸਭ ਗੱਲਾਂ ਜੁੜੀਆਂ ਹੋਈਆਂ ਨੇ, ਤੇ ਪਰ ਜਿਹੜਾ ਸਭ ਤੋਂ ਵੱਡਾ ਜਿਹੜਾ ਇਹ ਹੈ ਸਾਨੂੰ ਕਿ ਸਿਰਫ ਇਸ ਲਈ ਕਿ ਅਸੀਂ ਦਿੱਲੀ ਸਰਕਾਰ ਨੂੰ ਜਾਂ ਕਿਸੇ ਹੋਰ ਤਾਕਤ ਨੂੰ ਇਹ ਦਿਖਾਉਣਾ ਹੈ ਵੀ ਅਸੀਂ ਤੁਹਾਡੀ ਗੱਲ ਨਹੀਂ ਮੰਨਦੇ, ਅਸੀਂ ਤੁਹਾਡੇ ਖਿਲਾਫ਼ ਹੈ, ਉਹਦੇ ਨਾਲ ਤੁਸੀਂ ਆਪਣੇ ਪੈਰਾਂ ਤੇ ਕੁਹਾੜੀ ਮਾਰ ਲਓ, ਤੇ ਇਹ ਕੋਈ ਵਾਲੀ ਚੰਗੀ ਗੱਲ ਨਹੀਂ ਹੈ। ਤੇ ਕਈ ਵਾਰੀ ਸਾਨੂੰ ਭੁਲੇਖਾ ਇਹ ਹੁੰਦਾ ਵੀ ਪਤਾ ਨਹੀਂ ਕਿੱਡੀ ਕੁ ਵੱਡੀ ਗੱਲ ਹੈ, ਛੋਟੀ ਹੈ ਨਾ। ਤਕਰੀਬਨ ਪੰਜਾਬ ਹਰਿਆਣਾ ਤੇ ਯੂਪੀ ਦੇ ਵਿੱਚ 50 ਲੱਖ ਏਕੜ ਹੈ ਜਿੱਥੇ ਝੋਨੇ ਦੀ ਜਿਹੜੀ ਪਰਾਲੀ ਨੂੰ ਜਾਲਿਆ ਜਾਂਦਾ, 50 ਲੱਖ ਏਕੜ, ਤੇ ਉਹ ਤੁਸੀਂ ਹੁਣ ਉਹਨੂੰ ਵੇਖ ਲਓ, ਤੇ ਉਹਦਾ ਭਾਰ ਬਣਦਾ ਕੋਈ 400 ਲੱਖ, ਸੋ 4 ਕਰੋੜ ਟਨ, ਸੋ 4 ਕਰੋੜ ਟਨ ਜਿਹੜੀ ਹੈ ਪਰਾਲੀ ਨੂੰ ਲਾਈ ਜਾਂਦੀ ਅੱਗ, ਤੇ ਉਹਦਾ ਵਿੱਚੋਂ ਜਿਹੜਾ ਧੂੰਆਂ ਨਿਕਲਦਾ ਉਹਦੇ ਨਾਲ ਸਾਰੇ ਹੁੰਦਾ, ਸੋ ਇਹ ਬਹੁਤ ਵੱਡੀ ਸਮੱਸਿਆ
0: ਜੀ। ਸੋ ਹੁਣ ਇਸ ਟਾਈਮ ਦੇ ਉੱਤੇ ਆਪਾਂ ਵੇਖੀਏ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਚਾਂਸ ਫੇਰ ਨੇ ਕਿ ਦੁਬਾਰਾ ਤੋਂ ਰੌਲਾ ਪੈਣਾ ਸ਼ੁਰੂ ਹੋ ਜਾਣਾ ਹਰ ਵੇਲੇ ਜਾਂ ਹਰ ਵਾਰੀ ਰੌਲਾ ਰੱਪਾ ਪੈ ਕੇ ਤੇ ਉਹ ਉੱਥੇ ਦੇ ਉੱਥੇ ਹੀ ਸਮਾਪਤ ਹੋ ਜਾਂਦਾ। ਸੋ ਕੀ ਫਿਰ ਅਗਾਉਂ ਜਾਣਕਾਰੀਆਂ ਜਾਂ ਫਿਰ ਕੋਈ ਇਸ ਵਾਰੀ ਕੁਛ ਖਾਸ ਜਾਂ ਫਿਰ ਹੁਣ ਠੰਡਾ ਮੱਠਾ ਪੈ ਗਿਆ?
1: ਹਾਂਜੀ, ਵੇਖੋ ਜਦੋਂ ਧੂੰਆਂ ਚੱਲਦਾ ਤੇ ਉਹਦੀ ਜਿਹੜੀ ਪਾਣੀ ਦੇ ਨਾਲ ਉਹਦੇ ਸ਼ੁਰੂ ਹੁੰਦੀ ਹੈ ਸਾਰੇ ਜਿਹਨੂੰ ਆਪਾਂ ਸੁਆਹ ਕਹਿੰਦੇ ਹਾਂ ਜਾਂ ਹੋਰ ਪੋਲਿਊਸ਼ਨ ਹੁੰਦੀ ਹੈ, ਉਹ ਜਿਹੜੀ ਪੋਲਿਊਸ਼ਨ ਹੈ ਉਹ ਸਾਡੇ ਸਾਹ ਤੇ ਫਰਕ ਪਾਉਂਦੀ ਆ। ਸੋ ਪੰਜਾਬ ਹਰਿਆਣਾ ਦੇ ਵਿੱਚ ਹਰ ਸਾਲ ਕੇਵਲ ਜਿਹੜੀ ਪੋਲਿਊਸ਼ਨ ਝੋਨੇ ਦੀ ਪਰਾਲੀ ਜਾਲਣ ਨਾਲ ਹੁੰਦੀ ਹੈ, ਜਿਹੜੀ ਉਹਦੇ ਨਾਲ ਸਾਹ ਚ ਆਉਂਦੀ ਆ, ਉਹਦੇ ਨਾਲ 1 ਲੱਖ ਮੌਤਾਂ ਪ੍ਰੀਮਚੋਰ ਹੁੰਦੀਆਂ, 1 ਲੱਖ ਮੌਤਾਂ ਪ੍ਰੀਮਚੋਰ।
0: ਸੋ
1: हाँ मेरे पिंड की वादी फारी एक अखबार है, सो हुण तुसीं ला लो वी मेरे वर्गे जिहड़ा पिंड है उह जे 100 पिंड मरते ने हर वारी। ते उह लोक ने जिहड़े बजुर्ग ने ना, जिन्हें माड़ा जिहा विफा जी प्रॉब्लम आवे मर सकदा है, किसी नूं दमे की शिकायत है, कोई बच्चा आ जां कोई होर बीमार है, सो इह प्रीमेच्योर डेथ सी। जे पोल्यूशन ना होंगी इन्हों लोगों ने मरना नहीं सी, उन्होंने अगले 5 साल 10 साल 15 साल 20 साल होर जीव सकते सी। ते असीं 1 लाख बंदा अपने ही, वो अपने साडे रिश्तेदार ने अपने पिंडा दे रहिण वाले ने, पर सानू दिखते नहीं क्योंकि एक इत्थे मर गया, एक उत्थे मर गया, एक उत्थे मर गया, ते जां वो पहले ही बीमार है, सानू लगता भी खरे वो अपनी बीमारी ना मर गया। सो 1 लाख बंदा मरदा, जे इहनू तुसीं 20 सालां का भी गुणा कर लो, भी 20 सालां तों समस्या चल रही है जां 30 साल तों चलती है, फिर मतलब 30 लाख बंदे असीं मार चुके हाँ प्रीमेच्योर डेथ। सो जिहड़ी गल सानू करन दी, उह दिल्ली च नहीं मरदे, उह दिल्ली सरकार दे नहीं मरदे, उह दिल्ली सरकार दा सरकार दी सेहत ते उहदा कोई असर नहीं पैंदा, उह साडे ही रिश्तेदार ने, साडे ही जान पछाण वाले ने, साडे ही पिंडां शहरां दे रहिण वाले ने। सो एडा वड्डा संकट है साडा, तुसीं इहदा पोलीटिकल एंगल जिहड़ा उहनूं छड्ड भी दिओ, ते इह कल जे असीं कल इहदे ते फोकस रखीए ते इह इक कारण ही इनफ है सानू इह कहण लई ਅਸੀਂ ਪਰਾਲੀ ਜਿਹੜੀ ਹੈ ਨਹੀਂ ਜਲਣੀ। ਉਹਦੇ ਜਿਹੜੇ ਪਹਿਲਾਂ ਅਸੀਂ, ਮੇਰੇ ਫਾਦਰ ਕਿਸਾਨੀ ਕਰਦੇ ਸੀ, ਅਸੀਂ ਉੱਥੋਂ 1980 ਦੇ ਕਰੀਬ 90 ਦੇ ਕਰੀਬ ਆਏ ਮੇਰੇ ਫਾਦਰ, ਐਂਡ ਤੱਕ ਉਹਨਾਂ ਨੇ ਕਦੇ ਝੋਨੇ ਦੀ ਪਰਾਲੀ ਨਹੀਂ ਸੀ ਜਾਲੀ। ਸੋ ਪੰਜਾਬ 'ਚ ਪਰਾਲੀ ਨਹੀਂ ਸੀ ਜਾਲੀ ਜਾਂਦੀ 1990-95 ਤੋਂ ਬਾਅਦ ਦੀਆਂ ਗੱਲਾਂ ਨੇ। ਸੋ ਕਈ ਵਾਰੀ ਜੇ ਅਸੀਂ ਉਹਦਾ ਜਿਹੜਾ ਨੁਕਸਾਨ ਹੈ ਉਹਦਾ ਜਾਇਜ਼ਾ ਲਈਏ ਤਾਂ ਸਾਨੂੰ ਫਿਰ ਸ਼ਾਇਦ ਸਾਡੇ ਮਨ 'ਚ ਗੱਲ ਹੋ ਜਾਏ, ਤੇ ਅਸੀਂ ਜਿਹੜੇ ਸਾਡੇ ਬਹੁਤ ਸਾਰੇ ਪਿੰਡ ਨੇ ਸੁਲਤਾਨਪੁਰ ਦੇ ਲਾਗੇ, ਮੈਂ ਜਾਣਦਾ ਉੱਥੇ ਕੋਈ 40 ਦੇ ਕਰੀਬ ਪਿੰਡ ਨੇ ਜਿਹਨਾਂ ਨੇ ਤਹੱਈਆ ਕੀਤਾ ਹੋਇਆ ਕਿ ਉਹ ਪਿਛਲੇ 8-7 ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਾਉਂਦੇ। ਇਸੇ ਤਰ੍ਹਾਂ ਹੀ ਪੰਜਾਬ 'ਚ ਹੋਰ ਵੀ ਛੋਟੀ ਛੋਟੀਆਂ ਥਾਵਾਂ ਨੇ ਜਿੱਥੇ ਕੋਈ ਅਗਾਂਹ ਵਧੂ ਜਾਂ ਕੋਈ ਸਿਆਣੇ ਲੀਡਰ ਨੇ ਸੀ ਅਕਾਲੀ, ਉਹਨਾਂ ਨੇ ਫੈਸਲਾ ਕੀਤਾ ਨਹੀਂ ਅਸੀਂ ਅੱਗਾਂ ਨਹੀਂ ਲਾਉਣੀਆਂ, ਉਹਨੂੰ ਜੋ ਵੀ ਕਰ ਸਕਦੇ ਨੇ, ਅੱਜ ਕੱਲ੍ਹ ਵਿਕਦੀ ਵੀ ਆ ਉਹ ਪਰਾਲੀ, ਆ ਕੇ ਲੈ ਵੀ ਜਾਂਦੇ ਨੇ ਤੇ ਤੁਹਾਨੂੰ ਪੈਸੇ ਵੀ ਦਿੰਦੇ ਨੇ। ਸੋ ਬਾਈ ਜੀ ਜਦੋਂ ਤੁਸੀਂ ਇਹਨੂੰ ਸੋਚਦੇ ਹੋ ਵੀ 1 ਲੱਖ ਮੌਤ ਹੁੰਦੀ ਹੈ, ਤੇ ਇਹਦੇ ਲਈ ਸਾਨੂੰ ਬਿੰਦ ਜ਼ਰੂਰ ਸੋਚਣਾ ਚਾਹੀਦਾ ਵੀ ਕੀ ਇਹ ਅਸੀਂ ਇੰਨਾ ਇਸ ਹੱਦ ਤੱਕ ਪਹੁੰਚ ਕਿਵੇਂ ਗਏ।
0: ਸੋ ਇਹਦਾ ਫਿਰ ਕੀ ਕਿਸਾਨ ਨਾਲ ਨਾ ਜਦੋਂ ਵੀ ਕੋਈ ਗੱਲ ਕਰਦਾ ਵਾ ਜਾ ਕੇ ਕੋਈ ਵੇਖੀਦੇ ਆ ਜਾਂ ਫਿਰ ਸਰਕਾਰਾਂ ਦੀ ਗੱਲ ਹੁੰਦੀ ਆ, ਅਤੇ ਉਹ ਕਹਿੰਦੇ ਨੇ ਵੀ ਸਾਨੂੰ ਫਿਰ ਇਹਦਾ ਹੱਲ ਦਿਓ, ਜਿੰਨੇ ਦਾ ਆਪਾਂ ਇਹਦਾ ਹੱਲ ਕਰਦੇ ਹਾਂ ਉਹ ਤੋਂ ਵੱਧ ਹੋਰ ਕਿਤੇ ਵੱਧ ਸਾਡਾ ਖਰਚਾ ਹੋ ਜਾਂਦਾ। ਰਹੀ ਗੱਲ ਪਹਿਲੇ ਦੀ, ਤਾਂ ਉਹ ਕਹਿੰਦੇ ਵੀ ਪਹਿਲੀਆਂ ਜਿਹੜੀਆਂ ਪਰਾਲੀਆਂ ਨੇ ਉਹ ਕੰਮ ਆ ਜਾਂਦੀਆਂ ਸੀ, ਉਹ ਆਪਾਂ ਪਸ਼ੂਆਂ ਨੂੰ ਪਾ ਲੈਂਦੇ ਹਾਂ, ਜਾਂ ਫਿਰ ਹੁਣ ਜਿਹੜੀ ਫਸਲ ਆ ਉਹ ਥੋੜ੍ਹੀ ਜਿਹੀ ਵੱਖਰੀ, ਇਹ ਪਰਾਲੀ ਨਹੀਂ ਕੰਮ ਆਉਂਦੀ, ਜਾਂ ਫਿਰ ਉਹਨਾਂ ਨੇ ਪਸ਼ੂ ਹੀ ਨਹੀਂ ਸਾਰਿਆਂ ਨੇ ਹੁਣ ਰੱਖੇ। ਸੋ ਇਸ ਵਜ੍ਹਾ ਕਰਕੇ ਇਹ ਸਮੱਸਿਆ ਹੋਰ ਜ਼ਿਆਦਾ ਵੱਧ ਰਹੀ ਹੈ। ਕੀ ਆਈਡੀਅਲ ਸਲਿਊਸ਼ਨ ਕੀ ਆ ਫਿਰ ਇਸ ਲਿਹਾਜ਼ ਦੇ ਨਾਲ?
1: ਆਈਡੀਅਲ ਸਲਿਊਸ਼ਨ ਵੱਲ ਆਪਾਂ ਆਉਂਦੇ ਹਾਂ, ਪਹਿਲਾਂ ਇਹਦਾ ਜਿਹੜਾ ਨੁਕਸਾਨ ਆ, ਸੋ ਇੱਕ ਤਾਂ ਇਹ ਹੋ ਗਿਆ ਜਿਹੜਾ 1 ਲੱਖ ਦੇ ਕਰੀਬ ਮੌਤ ਹੁੰਦੀ ਆ, ਤੇ ਇਹਦੇ ਨਾਲ ਜਿਹੜੀ ਮਤਲਬ ਇਹ ਕਹਿਣਾ ਵੀ ਕਿ ਇਹ ਮਹਿੰਗੀ ਪੈਂਦੀ ਆ, ਇਹ ਠੀਕ ਨਹੀਂ ਉਹਦਾ ਜਵਾਬ, ਕਿਉਂਕਿ ਜਦੋਂ ਤੁਸੀਂ ਅੱਗ ਲਾਉਂਦੇ ਹੋ ਪਰਾਲੀ ਨੂੰ, ਤੇ ਉਹ ਤੁਹਾਡੀ ਪਰਾਲੀ ਜਿਹੜੀ ਧਰਤੀ ਦੇ ਵਿੱਚ ਜਿੰਨੇ ਵੀ ਕੀਟਾਣੂ ਹੁੰਦੇ ਆ ਜਿਹੜੇ ਧਰਤੀ ਨੂੰ ਜ਼ਿੰਦਾ ਰੱਖਦੇ ਆ, ਉਹ ਮਰ ਜਾਂਦੇ ਆ। 1 ਗ੍ਰਾਮ ਮਿੱਟੀ ਦੇ ਵਿੱਚ 1,000 ਕਰੋੜ ਮਾਈਕਰੋਬਸ ਹੁੰਦੇ ਆ, 1 ਗ੍ਰਾਮ ਮਿੱਟੀ ਦੇ ਵਿੱਚ।
0: ਸੋ ਫਿਰ ਅਗਲੀ ਅਗਲੀ ਫਸਲ ਤੇ ਵੀ ਤੁਹਾਡੇ ਅਸਰ ਪੈਂਦਾ ਉਸ ਚੀਜ਼ ਦਾ, ਫਿਰ ਦੁਬਾਰਾ ਤੁਸੀਂ ਦਵਾਈਆਂ ਪਾ ਪਾ ਖਾਦਾਂ ਪਾ ਪਾ ਕੇ ਫਿਰ ਉੱਥੇ ਲੈ ਕੇ ਆਉਂਦੇ।
1: ਇਹ ਉਹੀ ਕੀਟਾਣੂ ਨੇ ਜਿਹੜੇ ਕਿ ਬਾਕੀ ਦੇ ਘਾਹ ਫੂਸ ਨੂੰ ਖਤਮ ਕਰਕੇ ਉਹਦੇ ਵਿੱਚੋਂ ਨਿਊਟ੍ਰੀਸ਼ਨ ਕੱਢਦੇ ਆ, ਨਾਈਟ੍ਰੋਜਨ ਕੱਢਦੇ ਆ, ਉਹ ਮੁੜ ਕੇ ਨਾਈਟ੍ਰੋਜਨ ਜਿਹੜੀ ਅਸੀਂ ਖਾਦ ਵੀ ਨਾਈਟ੍ਰੋਜਨ ਦੀ ਪਾਉਂਦੇ ਹਾਂ ਉਹਦੀ ਥਾਂ 'ਤੇ ਕੰਮ ਕਰਦੀ ਆ। ਇਹ ਹਵਾ ਦੇ ਵਿੱਚੋਂ ਜਿਹੜੇ ਮਾਈਕਰੋਬਸ ਨੇ, ਹਵਾ ਦੇ ਵਿੱਚੋਂ ਕਾਰਬਨ ਡਾਈਆਕਸਾਈਡ ਅਤੇ ਕਾਰਬਨ ਮੋਨੋਆਕਸਾਈਡ ਨੂੰ ਚੂਸ ਕੇ ਉਹਨੂੰ ਫਿਰ ਮੁੜ ਕੇ ਜਿਹੜੇ ਨਿਊਟ੍ਰੀਸ਼ਨ ਬਣਾਉਂਦੇ ਨੇ, ਤੁਹਾਡੀ ਧਰਤੀ ਨੂੰ ਪੋਲਾ ਕਰਦੇ ਨੇ, ਉਹਦੇ ਵਿੱਚ ਪੋਲਾ ਹੋਣ ਕਰਕੇ ਜਿਹੜੀ ਤੁਹਾਡੀ ਧਰਤੀ ਦੀ ਜਿਹੜੀ ਫਸਲ ਉੱਗਦੀ ਆ। ਸੋ ਜੇ ਤੁਸੀਂ ਇਹ ਨਹੀਂ ਕੰਮ ਕਰਦੇ, ਤੁਸੀਂ ਉਹ ਸਾਰੇ ਕੀਟਾਣੂਆਂ ਨੂੰ ਮਾਰ ਦਿੰਦੇ ਹੋ, ਤਾਂ ਇਹ ਕਿਸੇ ਨਾ ਸਮਝ ਲਓ ਵੀ ਤੁਹਾਡੀ ਜਿਹੜੀ ਧਰਤੀ ਆ ਤੁਸੀਂ ਉਹਨੂੰ ਬੰਜਰ ਕਰ ਦਿੱਤਾ, ਬਾਂਝ ਕਰਤਾ, ਹੁਣ ਉਹ 'ਚ ਕੁਛ ਉੱਗਣ ਖਾਤਰ ਉਹਦੇ ਕੋਲ ਕੁਛ ਨਹੀਂ ਬਚਿਆ, ਕਿਉਂਕਿ ਜਿਹੜੇ ਸਿਸਟਮ ਨੇ ਕੁਦਰਤ ਨੇ ਬਣਾਏ ਸੀ ਹਵਾ 'ਚੋਂ ਨਿਊਟ੍ਰੀਸ਼ਨ ਲੈਣ ਦੇ, ਧਰਤੀ 'ਚੋਂ ਨਿਊਟ੍ਰੀਸ਼ਨ ਲੈਣ ਦੇ, ਉਹ ਤੁਸੀਂ ਸਾਰੇ ਮਾਰ ਦਿੱਤੇ। ਹੁਣ ਤੁਸੀਂ ਉੱਥੇ ਵੱਧ ਖਾਦ ਪਾਓਗੇ, ਤੁਸੀਂ ਤਾਂ ਪੈਸੇ ਬਚਾਏ ਨਾ ਪਰਾਲੀ ਕਰਕੇ, ਪਰ ਤੁਸੀਂ ਉਦੋਂ ਵੱਧ ਖਾਦ ਪਾ ਰਹੇ ਹੋ ਤੇ ਨਾਲ ਦੇ ਨਾਲ ਤੁਸੀਂ ਵੱਧ ਦਵਾਈਆਂ ਪਾਓਗੇ, ਕਿਉਂਕਿ ਉਹ ਜਿਹੜੀਆਂ ਮਾਈਕਰੋਬਸ ਨੇ ਉਹਨਾਂ 'ਚ ਬੜੀ ਤਰ੍ਹਾਂ ਦੀਆਂ ਫੰਗਸ ਨੇ, ਉਹ ਜਿਹੜੀਆਂ ਫੰਗਸ ਨੇ ਉਹ ਤੁਹਾਡੀਆਂ ਦੂਜੀਆਂ ਬਿਮਾਰੀਆਂ ਨੂੰ ਖਤਮ ਕਰਦੀਆਂ ਨੇ, ਤੇ ਜਿਹੜੇ ਉਹ ਕੀਟਾਣੂ ਨੇ ਜਿਹੜੇ ਸਾਡੇ ਉਹ ਇਨਫੈਕਟਸ ਨੇ ਉਹ ਤੁਹਾਡੀਆਂ ਦੂਸਰੇ ਇਨਫੈਕਟ ਨੂੰ ਖਾਂਦੇ ਨੇ, ਫਿਰ ਹਾਲੇ ਅਸੀਂ ਉਹਦੇ ਵਿੱਚ ਫੱਪ ਮਰ ਜਾਂਦੇ ਨੇ, ਸਾਰੇ ਡੱਡੂ ਮਰ ਜਾਂਦੇ, ਫੱਪ ਡੱਡੂ ਜਦੋਂ ਅੱਗ ਲੱਗਦੀ ਦੌੜ ਨਹੀਂ ਸਕਦੇ ਉਹਨਾਂ, ਉਹ ਬਹੁਤ ਹੌਲੀ ਚੱਲਦੇ ਆ, ਤੇ ਜਿਹੜੇ ਸਾਡੇ ਇਨਫੈਕਟ ਨੇ ਉਹ ਤਾਂ ਦੌੜ ਸਕਦੇ ਨਹੀਂ, ਉਹ ਮਰ ਜਾਂਦੇ ਨੇ, ਜਿਹੜੇ ਪੰਛੀਆਂ ਨੇ ਆਪਣੇ ਬੱਚੇ ਦਿੱਤੇ ਹੁੰਦੇ ਨੇ, ਕੋਈ ਦੇ ਆਂਡੇ ਪਏ ਹੁੰਦੇ ਨੇ, ਤੁਸੀਂ ਵੇਖਿਆ ਹੋਣਾ ਕਈ ਟਟੀਰੀਆਂ ਵਗੈਰਾ ਉਹ ਨਾ ਉਹ ਇਸ ਤਰ੍ਹਾਂ ਦੀ ਥਾਂ ਤੇ ਆਂਡੇ ਦਿੰਦੀਆਂ ਨੇ, ਉਹ ਸਾਰੇ ਖਤਮ ਹੋ ਜਾਂਦੇ ਨੇ। ਸੋ ਤੁਸੀਂ ਜਿਹੜਾ ਇਹਦਾ ਪਰਾਲੀ ਨੂੰ ਨਾ ਜਾਲ ਕੇ ਕਹਿੰਦੇ ਹੋ ਮੈਂ ਪੈਸੇ ਬਚਾ ਰਿਹਾ, ਉਹ ਗਲਤ ਹੈ, ਤੁਸੀਂ ਪੈਸੇ ਬਚਾ ਨਹੀਂ ਰਹੇ, ਤੁਸੀਂ ਸਗੋਂ ਆਪਣਾ ਨੁਕਸਾਨ ਕਰ ਰਹੇ ਹੋ, ਜਿਹਦੇ ਵਿੱਚ ਮੁੜ ਕੇ ਤੁਸੀਂ ਜ਼ਿਆਦਾ ਖਾਦ ਤੇ ਉਹਦੇ ਦਵਾਈਆਂ ਪਾਓਗੇ ਤਾਂ ਫਿਰ ਵੀ ਤੁਹਾਡੀ ਫਸਲ ਚੰਗੀ ਨਹੀਂ ਹੋਏਗੀ।
0: ਸੋ ਇਹ ਇਹ ਵੱਡੀ ਇੱਕ ਸਮੱਸਿਆ ਇੱਥੇ ਆਪਾਂ ਵੇਖ ਰਹੇ ਹਾਂ ਬਾਇਓਡਾਇਵਰਸਿਟੀ ਦਾ, ਅਕਸਰ ਆਪਾਂ ਇੱਥੇ ਵੀ ਰੌਲਾ ਵੇਖਦੇ ਹਾਂ ਜਦੋਂ ਅੱਗਾਂ ਵਗੈਰਾ ਲੱਗਦੀਆਂ ਨੇ, ਅਤੇ ਵੇਖਿਆ ਜਾਵੇ ਤਾਂ ਇਸ ਤੋਂ ਬਾਅਦ ਕਹਿੰਦੇ ਨੇ ਕਿ ਪਾਣੀ ਦੀ ਵੀ ਵੱਧ ਵਰਤੋਂ ਜਿਹੜੀ ਉਹ ਜ਼ਮੀਨ ਦੇ ਵਿੱਚ ਕਰਨੀ ਪੈਂਦੀ, ਉਹ ਇੱਕ ਵੱਖਰਾ ਨੁਕਸਾਨ ਹੋ ਗਿਆ।
1: ਬਿਲਕੁਲ ਜੀ ਬਿਲਕੁਲ, ਮੈਨੂੰ ਮੈਂ ਕਿਸੇ ਨਾਲ ਗੱਲ ਕਰ ਰਿਹਾ ਸੀ ਜਿੱਥੇ ਕਿਤੇ ਉਹਨਾਂ ਦੀ ਉਹ ਕਹਿੰਦੇ ਸਾਡੀ ਜ਼ਮੀਨ ਪਟਿਆਲੇ ਦੇ ਲਾਗੇ ਸੀਗੀ ਤੇ ਉਹਨਾਂ ਦੇ ਵੀ ਪਿੰਡਾਂ 'ਚ ਅੱਗ ਲਾਉਂਦੇ ਸੀ, ਕਹਿੰਦਾ ਮੈਂ ਦੇਖ ਕੇ ਅਸੀਂ ਕੀਤਾ ਫੈਸਲਾ ਕਰ ਲਿਆ ਕਿ ਅਸੀਂ ਪਰਾਲੀ ਵਿੱਚ ਹੀ ਵਾਹ ਦੇਣੀ ਆ, ਅਸੀਂ ਚੱਕਣੀ ਨਹੀਂ ਆ, ਉਹਦੇ ਵਾਹ ਦੇਣੀ ਆ। ਉਹ ਕਹਿੰਦਾ ਸਾਡੀ ਜਿਹੜੀ ਜ਼ਮੀਨ ਸੀ ਉਹ ਮਿੱਟੀ ਬਹੁਤ ਚਾਹੀ ਮਤਲਬ ਸਖ਼ਤ ਸੀਗੀ ਤੇ ਉਹ ਪਰਾਲੀ ਵਾਹੁਣ ਦੇ ਨਾਲ ਪੋਲੀ ਹੋਣੀ ਸ਼ੁਰੂ ਹੋ ਗਈ, ਪੋਲੀ ਹੋ ਕੇ ਉਹਦੇ 'ਚ ਗਡੋਏ ਆਉਣੇ ਸ਼ੁਰੂ ਹੋ ਗਏ, ਉਹ 'ਚ ਕੋਈ ਗਡੋਆ ਨਹੀਂ ਸੁਣਦਾ, ਗਡੋਏ ਹੋਣ ਦੇ ਨਾਲ ਜਿਹੜੇ ਕਹਿੰਦੇ ਉਹ ਤੋਂ ਬਾਅਦ ਉਹਨਾਂ ਦੀ ਜਿਹੜੀ ਕਣਕ ਮੰਨਦੀ ਸੀ ਉਹ ਕਣਕ ਨੂੰ ਪੀੜੀ ਪੀੜੀ ਪੈ ਕੇ ਮਰਨ ਲੱਗ ਜਾਂਦੀ ਸੀ, ਉਹਦਾ ਝਾੜ ਘੱਟ ਜਾਂਦਾ ਸੀ, ਕਹਿੰਦੇ ਉਹ ਕਣਕ ਪੀੜੀ ਪੈਣੀ ਬਚ ਗਈ, ਇੱਕ ਏਕੜ ਪਿੱਛੇ ਇੱਕ ਬੋਰਾ ਖਾਦ ਦਾ ਘੱਟ ਗਿਆ ਜਿਹੜਾ ਉਹਨਾਂ ਨੂੰ ਪਾਉਣ ਦੀ ਲੋੜ ਨਹੀਂ ਸੀ, ਇੱਕ ਬੋਰਾ ਖਾਦ ਦਾ ਇੱਕ ਏਕੜ ਪਿੱਛੇ ਘੱਟ ਗਿਆ ਤੇ ਬੋਰ ਉਹਦੇ ਪਿੱਛੇ ਏਕੜ ਪਿੱਛੇ ਕੁਇੰਟਲ ਕਣਕ ਦਾ ਝਾੜ ਵੱਧ ਗਿਆ ਫਿਰ ਪਰਾਲੀ ਉਹਦੇ ਵਿੱਚ ਵਾਹਣ ਦੇ ਨਾਲ। ਸੋ ਇਹ ਜਿਹੜਾ ਸਾਡਾ ਅਸੀਂ ਮਤਲਬ ਵੀ ਸਰਕਾਰ ਸਾਨੂੰ ਦੇਵੇ, ਇਹ ਸਾਡੇ ਮਾਡਲ ਨੇ ਅਸੀਂ ਪੈਦਾ ਕਰਦੇ ਹਾਂ, ਜਿਹੜਾ ਕੋਈ ਰੈਸਟੋਰੈਂਟ ਬੰਦਾ ਚਲਾਉਂਦਾ ਉਹਨੂੰ ਸਰਕਾਰ ਨਹੀਂ ਦਿੰਦੀ ਆ ਕੇ ਵੀ ਆਪਣਾ ਕੂੜਾ ਕਿੱਥੇ ਸਿੰਟ ਕੇ ਆਵੇ, ਉਹਨੂੰ ਉਹਦਾ ਉਹਨੂੰ ਆਪਣੀਆਂ ਜਿਹੜੀਆਂ ਚੀਜ਼ਾਂ ਵੇਚਦਾ ਉਹਦੀ ਉਹਦੇ 'ਚ ਕੀਮਤ ਦੇ ਵਿੱਚ ਪਾਉਣਾ ਪੈਂਦਾ, ਅਤੇ ਇਹ ਸਾਡੀਆਂ ਜਿਹੜੀਆਂ ਫਾਈਨੈਂਸ਼ੀਅਲ ਨਾਲੋਂ ਇਹ ਜ਼ਿਆਦਾ ਸਾਡਾ ਜਿਹੜਾ ਇੱਕ ਕਿਸਮਾ ਤੁਸੀਂ ਆਲਸਪੂਣਾ ਕਹਿ ਲਓ ਕਿ ਮੈਨੂੰ ਮਿਹਨਤ ਨਾ ਕਰਨੀ ਪਵੇ ਵਾਲਾ, ਪੈਸੇ ਤਾਂ ਖੈਰ ਲੱਗਣਗੇ ਲੱਗਣਗੇ ਪਰ ਉਹ ਪੈਸੇ ਤੁਹਾਡੇ ਕਿਸੇ ਕਿੰਨੇ ਵੱਧ ਰੂਪ ਦੇ ਵਿੱਚ ਤੈਨੂੰ ਵਾਪਸ ਜਿਹੜਾ ਬਚਾ ਕਰ ਦਿੰਦੇ ਨੇ। ਪਰ ਜੇ ਪੈਸੇ ਲੱਗਣ ਵਾਲੀ ਵੀ ਗੱਲ ਹੈ, ਇਹ ਕੀ ਗੱਲ ਹੋਈ ਕਿ ਤੁਸੀਂ ਪੈਸੇ ਬਚਾਉਂਦਿਆਂ ਨੇ ਆਪਣੇ ਬਜ਼ੁਰਗ ਨੂੰ ਮਾਰ ਲਿਆ, ਤੁਹਾਡੇ ਉਹ ਬਜ਼ੁਰਗ ਨੇ ਮਰਨ ਵਾਲੇ,
0: ਉਹ ਸਮਝ ਨਹੀਂ ਆਉਂਦੀ
1: ਉਹ ਉਹ ਆਮਦਨੀ ਕੀ ਹੋਈ, ਉਹ ਤੁਹਾਡੀ ਅਮੀਰੀ ਕੀ ਹੋਈ ਵੀ ਤੁਸੀਂ ਅਮੀਰ ਹੁੰਦੇ ਹੁੰਦੇ ਪੈਸੇ ਬਚਾਉਂਦੇ ਬਚਾਉਂਦੇ ਆਪਣੇ ਘਰ ਦੇ ਬਜ਼ੁਰਗਾਂ ਨੂੰ ਮਾਰ ਦਿਓ।
0: ਸੋ ਇਹ ਵੱਡਾ ਮਸਲਾ ਇਸ ਟਾਈਮ ਦੇ ਉੱਤੇ, ਕਿਉਂਕਿ ਇਸ ਤਰੀਕੇ ਦੇ ਨਾਲ ਵੀ ਸ਼ਾਇਦ ਸਮਝਾਉਣ ਦੀ ਲੋੜ ਆ, ਜਦ ਕਿ ਆਪਾਂ ਸਿਰਫ ਇੰਨਾ ਕਹਿ ਦਈਏ ਕਿ ਵਾਤਾਵਰਣ ਦਾ ਨੁਕਸਾਨ ਆ, ਦਿੱਲੀ ਵੱਲ ਨੂੰ ਧੂੰਆਂ ਜਾਂਦਾ ਆ ਅਤੇ ਇਸ ਕਰਕੇ ਤੁਸੀਂ ਹੁਣ ਪਰਾਲੀ ਨਹੀਂ ਸਾੜਨੀ। ਸੋ ਇਸ ਸਾਰੇ ਸੰਬੰਧ ਵਿੱਚ ਇੱਕ ਪ੍ਰੋਪਰ ਐਜੂਕੇਸ਼ਨ ਜਿੰਨਾ ਚਿਰ ਤੱਕ ਨਹੀਂ ਮਿਲਦੀ ਬੰਦੇ ਨੂੰ ਪਤਾ ਨਹੀਂ ਲੱਗਦਾ ਕਿ ਉਹਦਾ ਹੋਰ ਕੀ ਅਤੇ ਕਿੱਦਾਂ ਨੁਕਸਾਨ ਹੈ, ਉਲਟਾ ਘੁੰਮ ਘੁੰਮਾ ਕੇ ਆਪਣਾ ਹੀ ਨੁਕਸਾਨ ਉਹ ਕਿੱਦਾਂ ਕਰ ਰਿਹਾ, ਉਹਨਾਂ ਚਿਰ ਤੱਕ ਸ਼ਾਇਦ ਇਹ ਬਹੁਤ ਔਖਾ ਵਾ ਕਿਸੇ ਦੇ ਲਈ ਸਮਝਣਾ ਅਤੇ ਉਸ ਚੀਜ਼ ਨੂੰ ਬੰਦ ਕਰਨਾ। ਸੋ ਉਲਟਾ ਜਿੱਦਾਂ ਤੁਸੀਂ ਗੱਲ ਜਿੱਥੋਂ ਸ਼ੁਰੂ ਕੀਤੀ ਹੈ, ਇਹ ਪ੍ਰਤੀਤ ਹੁੰਦਾ ਕਿ ਸਗੋਂ ਇਹ ਚੀਜ਼ ਜਿਹੜੀ ਆ ਕੁਛ ਇੱਕ ਇਲਾਕਿਆਂ ਦੇ ਵਿੱਚ ਇਹ ਹੋਰ ਅਗਰੈਸਿਵਲੀ ਹੋਈ ਆ ਕਿ ਹਾਂ ਤੁਸੀਂ ਰੋਕ ਦਿਓ ਅਤੇ ਫਿਰ ਆਪਾਂ ਕਰਕੇ ਵਿਖਾਵਾਂਗੇ, ਕਿਉਂਕਿ ਇਸ ਵਿਸ਼ੇ ਦੇ ਉੱਤੇ ਆਪਾਂ ਬੜੀ ਵਾਰੀ ਵੇਖਿਆ ਵੀ ਸਗੋਂ ਆਪਾਂ ਉਹਦੇ ਉੱਤੇ ਰੋਕਣ ਦੇ ਵੀ ਜਿਹੜੇ ਢੰਗ ਤਰੀਕੇ ਨੇ ਉਹ ਵੀ ਬੜੇ ਮਾਈਲਡ ਜਿਹੇ ਨੇ ਕਿ ਤੁਸੀਂ ਚਲੋ ਇੰਨੇ ਕੁ ਵੇਲੇ ਕਰ ਲਓ, ਆਹ ਨਾ ਕਰੋ, ਕਿਉਂਕਿ ਉਹਦੇ ਵਿੱਚ ਅੱਗੇ ਲਈ ਫਿਰ ਗੱਲਬਾਤ ਆ ਜਾਂਦੀ ਆ ਕਿ ਇਹਦੇ ਨਾਲ ਨੁਕਸਾਨ ਬਹੁਤ ਆ ਕਿਸਾਨਾਂ ਦਾ, ਸਰਕਾਰ ਉਹਨਾਂ ਨੂੰ ਕੋਈ ਹੱਲ ਨਹੀਂ ਦੇ ਪਾ ਰਹੀ।
1: ਹਾਂਜੀ ਦੇਖੋ, ਮੈਂ ਸਰਕਾਰ ਨੂੰ ਇਹ ਨਹੀਂ ਕਹਿ ਰਿਹਾ ਕਿ ਉਹਨਾਂ ਦਾ ਕੋਈ ਜ਼ਿੰਮੇਦਾਰੀ ਨਹੀਂ, ਬਿਲਕੁਲ ਜ਼ਿੰਮੇਦਾਰੀ ਆ, ਪਰ ਸਾਡੀਆਂ ਸਰਕਾਰਾਂ ਇੰਨੀਆਂ ਕੁਰਪਟ ਨੇ, ਇੰਨੀਆਂ ਨਖਿੱਧ ਨੇ, ਇੰਨੀਆਂ ਬੇਕਾਰ ਨੇ, ਅਸੀਂ ਉਹਨਾਂ ਦੇ ਕਰਕੇ ਆਪਣਾ ਨੁਕਸਾਨ ਨਹੀਂ ਕਰਾ ਸਕਦੇ। ਇਹ ਕੰਮ ਜਿਹੜੀਆਂ ਆਪਾਂ ਗੱਲਾਂ ਕਰ ਰਹੇ, ਸਰਕਾਰ ਨੂੰ ਕਿਸਾਨਾਂ ਤੱਕ ਪਹੁੰਚਾਉਣੀਆਂ ਚਾਹੀਦੀਆਂ। ਬਹੁਤ ਸਾਰੇ ਕਿਸਾਨ ਹੋਣਗੇ ਜਿਹਨਾਂ ਨੂੰ ਇਹਨਾਂ ਮਾਈਕਰੋਬ ਕੀ ਨੇ, ਉਹ ਕਿਵੇਂ ਕੰਮ ਕਰਦੇ ਆ, ਜਾਂ ਜਿਹੜੀ ਪਰਾਲੀ ਆ ਉਹ ਧਰਤੀ ਨੂੰ ਕਿਵੇਂ ਅੱਛਾ ਬਣਾਉਂਦੀ ਆ, ਇਹ ਉਹਨਾਂ ਨੂੰ ਪਤਾ ਨਾ ਪਤਾ ਹੋਵੇ। ਸੋ ਸਰਕਾਰ ਦੇ ਬਹੁਤ ਵੱਡੇ ਕੰਮ ਨੇ, ਸਾਡੀ ਐਗਰੀਕਲਚਰ ਯੂਨੀਵਰਸਿਟੀਆਂ ਦੇ ਬਹੁਤ ਵੱਡੇ ਕੰਮ ਨੇ, ਜਿਹੜੀਆਂ ਉੱਥੇ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੇ ਬਹੁਤ ਵੱਡੇ ਕੰਮ ਨੇ। ਪਰ ਇਹ ਸਾਰੇ ਦੇ ਸਾਰੀਆਂ ਸਾਰੇ ਕੰਮ ਨੂੰ ਕਰਨ ਦੀ ਬਜਾਏ ਇਹ ਤਾਂ ਜੀ ਦਿੱਲੀ ਵਾਲੇ ਕਹਿੰਦੇ ਅਸੀਂ ਕਰਨਾ, ਇਹ ਤਾਂ ਜੀ ਸਰਕਾਰ ਕਹਿੰਦੀ ਅਸੀਂ ਕਰਨਾ, ਸਾਨੂੰ ਫੜ ਕੇ ਦਿਖਾ ਦਿਓ ਜੀ, ਅਸੀਂ ਇੱਥੇ ਮੋਰਚਾ ਲਾ ਦਾਂਗੇ, ਅਸੀਂ ਸੜਕ ਬੰਦ ਕਰ ਦਾਂਗੇ, ਜਦਕਿ ਉਹਦੇ ਨਾਲ ਉਹ ਸਾਡਾ ਆਪਣਾ ਨੁਕਸਾਨ ਹੋ ਰਿਹਾ, ਪੰਜਾਬ ਦਾ ਨੁਕਸਾਨ ਹੋ ਰਿਹਾ। ਤੁਸੀਂ ਆਪਣੀ ਧਰਤੀ ਨੂੰ ਬਾਂਝ ਕਰ ਰਹੇ ਹੋ, ਉਹਨੂੰ ਬੰਜਰ ਕਰ ਰਹੇ ਹੋ, ਤੁਸੀਂ ਆਪਣੀਆਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਮਾਰ ਰਹੇ ਹੋ। ਇਹੀ ਗੱਲ ਨਹੀਂ, ਹਰ ਸਾਲ ਜਦੋਂ ਲੱਗਣੀ ਪਰਾਲੀ ਤੁਸੀਂ ਵੇਖੋ ਖਬਰ ਆਏਗੀ ਕਿਤੇ ਉਹ ਜਿਹੜੀ ਅੱਗ ਸੀ ਉਹ ਉਹਨਾਂ ਦੇ ਕੰਟਰੋਲ ਤੋਂ ਬਾਹਰ ਹੋ ਗਈ, ਉਹ ਕੋਈ ਲੱਗਦੇ ਉਹਦੇ ਨੇੜੇ ਦੀ ਕੋਈ ਬੱਚਿਆਂ ਦੀ ਸਕੂਲ ਬੱਸ ਜਾਂਦੀ ਸੀ ਉਹਨੂੰ ਅੱਗ ਲੱਗ ਗਈ, ਉੱਥੇ 10 ਬੱਚੇ ਜਲ ਕੇ ਮਰ ਗਏ, ਦੂਜੀ ਬੱਸ ਨੂੰ ਅੱਗ ਲੱਗ ਗਈ, ਨਾ ਕਿਸੇ ਦੇ ਘਰ ਨੂੰ ਅੱਗ ਲੱਗ ਗਈ। ਉਹ ਜਦੋਂ ਅੱਗ ਲੱਗੀ ਹੋਈ ਆ ਫਿਰ ਜੇ ਹਵਾ ਚੱਲਣ ਲੱਗ ਜਾਏ ਤੁਸੀਂ ਉਹਨੂੰ ਕਿੱਦਾਂ ਕੰਟਰੋਲ ਕਰੋਗੇ ਨਾ? ਉਹ ਟ੍ਰੈਜਡੀ ਉਹ ਟ੍ਰੈਜਡੀ ਨੇ ਜਿਹੜੀਆਂ ਬੜੀਆਂ ਓਬਵੀਅਸ ਨੇ ਸਾਨੂੰ, ਪਰ ਜਿਹੜੀਆਂ ਉਹਦਾ ਇਹ ਸਾਡਾ ਇਹ ਜਿਹੜਾ ਸਾਡਾ ਪ੍ਰਕਿਰਤੀ ਦਾ ਨੁਕਸਾਨ ਆ। ਪ੍ਰਕਿਰਤੀ ਦਾ ਮਤਲਬ ਇਹ ਨਹੀਂ ਇਕੱਲਾ ਕਿ ਜੇ ਚਿੜੀਆਂ ਪੰਛੀ ਮਰ ਗਏ ਤਾਂ ਉਹ ਤੁਹਾਨੂੰ ਸੋਹਣੇ ਨਹੀਂ ਵਿਗਣਗੇ ਜਾਂ ਉਹਦੀ ਵਫ਼ ਨਾ, ਉਹਨਾਂ ਦਾ ਇੱਕ ਰੋਲ ਹੈ। ਜਿਹੜੇ ਸਾਡੇ ਪੰਛੀ ਨੇ ਉਹ ਹੀ ਸਾਡੀਆਂ ਫਸਲਾਂ ਤੋਂ ਸੁੰਡੀ ਜਦੋਂ ਪੈਂਦੀ ਉਹਨੂੰ ਖਾਂਦੇ ਨੇ, ਤੇ ਜੇ ਉਹ ਪੰਛੀ ਨਹੀਂ ਹੋਣਗੇ ਤੇ ਜਿਹੜੀਆਂ ਉਸ ਫਸਲਾਂ ਨੂੰ ਸੁੰਡੀਆਂ ਪੈਂਦੀਆਂ ਨੇ, ਹੋਰ ਕੀੜੇ ਪੈਂਦੇ ਨੇ, ਉਹ ਫਿਰ ਤੁਹਾਨੂੰ ਦਵਾਈਆਂ ਛਿੜਕਣੀਆਂ ਪੈਣਗੀਆਂ ਉੱਥੇ, ਜਾਂ ਤੁਹਾਡੀ ਫਸਲ ਦਾ ਨੁਕਸਾਨ ਹੋਏਗਾ। ਸੋ ਇਹ ਪੂਰੇ ਦਾ ਪੂਰਾ ਇੱਕ ਸਰਕਲ ਬੱਝਾ ਹੋਇਆ, ਤੇ ਇਹ ਸਰਕਲ ਜਿਹੜਾ ਬੱਝਾ ਹੋਇਆ ਕੁਦਰਤ ਨੇ ਕਈ ਲੱਖਾਂ ਕਰੋੜਾਂ ਸਾਲਾਂ ਦੇ ਵਿੱਚ ਚੱਲ ਕੇ ਇਹ ਸਿਸਟਮ ਤਿਆਰ ਕੀਤਾ ਜਿੱਥੇ ਇੱਕ ਚੀਜ਼ ਦੂਜੀ ਚੀਜ਼ ਨੂੰ ਬੈਲੈਂਸ ਕਰਦੀ ਆ। ਔਰ ਇਹ ਕਿੰਨਾ ਜੁੜਿਆ ਹੋਇਆ ਆਪਸ 'ਚ, ਉਹਦੀ ਛੋਟੀ ਜਿਹੀ ਮਿਸਾਲ ਦਿੰਦਾ ਵੀ ਪੰਜਾਬ ਦੇ ਵਿੱਚੋਂ ਨੌਰਥ ਇੰਡੀਆ 'ਚੋਂ ਪਿਛਲੇ ਤਕਰੀਬਨ 30 ਸਾਲਾਂ 'ਚ 90% ਗਿਰਜਾਂ ਖਤਮ ਹੋ ਗਈਆਂ। ਤੁਹਾਨੂੰ ਗਿਰਜ ਨਹੀਂ ਮਿਲੇਗੀ ਪੰਜਾਬ 'ਚ ਕਦੇ ਵੀ। ਉਹਨਾਂ ਦਾ ਕਾਰਨ ਇਹ ਸੀ ਕਿ ਜਿਹੜੇ ਅਸੀਂ ਮੱਝਾਂ ਤੇ ਗਾਵਾਂ ਨੂੰ ਟੀਕੇ ਲਾਉਂਦੇ ਸੀਗੇ ਦੁੱਧ ਦੇਣ ਲਈ ਨਾ, ਸਟੀਰੋਇਡ ਲਾਉਂਦੇ ਸੀ, ਉਹਨਾਂ ਦੇ ਨਾਲ ਉਹਨਾਂ ਦੇ ਮਾਸ 'ਚ ਇੰਨੀ ਕੈਮੀਕਲ ਆ ਜਾਂਦੀ ਸੀ ਜਦੋਂ ਉਹਨਾਂ ਮਰਿਆਂ ਨੂੰ ਗਿਰਜ ਖਾਂਦੀ ਸੀ ਤਾਂ ਉਹ ਗਿਰਜ ਉਹਦਾ ਬਾਇਓਲੋਜੀਕਲ ਸਿਸਟਮ ਖਰਾਬ ਹੋ ਜਾਂਦਾ ਸੀ। ਉਹ ਗਿਰਜਾ ਮਰਨ ਦੇ ਨਾਲ ਇਹ ਸ਼ਿਕਾਗੋ ਯੂਨੀਵਰਸਿਟੀ ਦੀ ਸਟੱਡੀ ਹੈ, 5 ਲੱਖ ਵੱਧ ਮੌਤਾਂ ਹੋਈਆਂ ਜਿਹੜੀਆਂ ਨਹੀਂ ਸੀ ਹੋਣੀਆਂ, ਕਿਉਂਕਿ ਉਹ ਬਿਮਾਰੀਆਂ ਜਿਹੜੀਆਂ ਫੈਲਦੀਆਂ ਸੀ ਜੇ ਗਿਰਜਾਂ ਹੁੰਦੀਆਂ ਉਹਨਾਂ ਨੇ ਉਹ ਗੰਦਗੀ ਵਾਲਾ ਮੀਟ ਖਾ ਕੇ ਉਹਨੂੰ ਫੈਲਣ ਨਹੀਂ ਸੀ ਦੇਣਾ। ਸੋ ਗਿਰਜਾਂ ਦੇ ਮਰਨ ਦੇ ਨਾਲ 5 ਲੱਖ ਲੋਕ ਹੋਰ ਮਰ ਗਏ। ਸੋ ਜਦੋਂ ਇਹ ਅਸੀਂ ਪ੍ਰਕਿਰਤੀ ਦੀ ਜਿਹੜੀ ਸਰਕਲ ਹੈ ਉਹਦੇ ਨਾਲ ਉਹਨੂੰ ਤੋੜ ਮਰੋੜ ਕਰਦੇ ਹਾਂ, ਉਹਦੇ ਨਾਲ ਛੇੜਛਾੜ ਕਰਦੇ ਹਾਂ, ਤਾਂ ਉਹਦੇ ਸਿੱਟੇ ਕੀ ਨਿਕਲਣੇ, ਕਿੰਨੇ ਭਿਆਨਕ ਨਿਕਲਣਗੇ ਸਾਨੂੰ ਪਤਾ ਨਹੀਂ ਹੁੰਦਾ, ਕਿਉਂਕਿ ਸਾਨੂੰ ਪਤਾ ਹੀ ਨਹੀਂ ਹੈ ਇਹ ਕਿਹੜੀ ਚੀਜ਼ ਦੂਜੀ ਚੀਜ਼ ਨਾਲ ਕਿਵੇਂ ਜੁੜੀ ਹੋਈ ਹੈ। ਸੋ ਸਾਨੂੰ ਜਿਹੜਾ ਇਹ ਜਿਹੜਾ ਪਰਾਲੀ ਵਾਲਾ ਇਹ ਮੈਂ ਕਿਉਂਕਿ ਜਿਵੇਂ ਸ਼ੁਰੂ 'ਚ ਆਪਾਂ ਕਿਹਾ ਵੀ ਆਪਾਂ ਆਸਟ੍ਰੇਲੀਆ 'ਚ ਗੱਲ ਕਰ ਰਹੇ ਹਾਂ ਤਾਂ ਆਪਾਂ ਪੰਜਾਬ ਦੀ ਗੱਲ ਹੈ, ਪਰ ਕਿਉਂਕਿ ਸਾਡਾ ਕਲਾਈਮੇਟ ਚੇਂਜ ਜੁੜਿਆ ਹੋਇਆ ਉਹਦੇ ਨਾਲ ਜਿਹੜੀ ਕਾਰਬਨ ਡਾਈਆਕਸਾਈਡ ਜਾਂਦੀ ਆ ਲੱਖਾਂ ਕਰੋੜਾਂ ਟਨ, ਉਹ ਤਾਂ ਹੈ ਹੀ ਹੈ, ਪਰ ਇਹ ਉਦੋਂ ਵੀ ਜਿਹੜੇ ਵੱਧਦੇ ਕਾਰਨ ਨੇ ਜਿਹੜੇ ਸਾਨੂੰ ਦੱਸੇ ਨਹੀਂ ਜਾਂਦੇ, ਸਾਨੂੰ ਨਹੀਂ ਦਿਖਦੇ ਜਾਂ ਅਸੀਂ ਨਹੀਂ ਦੇਖਦੇ, ਇਹ ਜਿਹੜੇ ਅਸੀਂ ਸੁਣਨ ਵਾਲੇ ਨੇ ਤੁਹਾਡਾ ਸ਼ੋਰ ਤਾਂ ਪੂਰੇ ਦੁਨੀਆਂ 'ਚ ਸੁਣਦੇ ਨੇ, ਕਈ ਵਾਰੀ ਵਿਨੀਪੈਗ ਤੋਂ ਸੁਣ ਰਹੇ ਹੁੰਦੇ ਨੇ, ਉਹ ਪੰਜਾਬ 'ਚ ਵੀ ਸੁਣ ਰਹੇ ਹੋਣਗੇ, ਤੇ ਜਿਹੜੇ ਸੁਣ ਵੀ ਰਹੇ ਨੇ ਜਿਹਨਾਂ ਦਾ ਕਿਸਾਨੀ ਨਾਲ

0: ਤੇ ਵਿੱਚ ਉਹ ਆ ਕੇ ਲੈ ਕੇ ਜਾਂਦੇ ਨੇ ਤੁਹਾਡੇ ਤੋਂ ਪਰਾਲੀ, ਤੁਹਾਨੂੰ ਦੇ ਕੇ ਵੀ ਨਹੀਂ ਆਉਣੀ ਪੈਂਦੀ। ਪੰਜਾਬ 'ਚ ਬੜੇ ਪਲਾਂਟ ਲੱਗੇ ਨੇ, ਪਰ ਤੁਹਾਨੂੰ ਇਹ ਤੁਹਾਡੀ ਆਪਣੀ ਵੀ ਜ਼ਿੰਮੇਵਾਰੀ ਬਣਦੀ ਆ ਵੀ ਤੁਸੀਂ ਵੀ ਆਪਣਾ ਐਫਰਟ ਲੈ ਕੇ, ਜਿਹੜਾ ਇੰਨਾ ਵੱਡਾ ਨੁਕਸਾਨ ਅਸੀਂ ਕਰ ਰਹੇ ਹਾਂ ਧਰਤੀ ਦਾ, ਹਵਾ ਦਾ, ਪਾਣੀ ਦਾ, ਪ੍ਰਕਿਰਤੀ ਦਾ, ਤੇ ਆਪਣੀਆਂ ਫਸਲਾਂ ਦਾ ਜਿਹੜੀਆਂ ਗਾਹ ਹੋਣ ਵਾਲੀਆਂ ਨੇ। ਸੋ ਜਦੋਂ ਜਦੋਂ ਉਹ ਖੇਤਾਂ 'ਚ ਅੱਗ ਲੱਗੀ ਹੁੰਦੀ, ਜਿਹੜੀਆਂ ਲਾਟਾਂ ਨਿਕਲਦੀਆਂ ਨੇ, ਧੂੰਆਂ ਨਿਕਲਦਾ ਹੈ, ਉਹ ਸੱਚ ਪਰਾਲੀ ਜਲਣ ਦਾ ਧੂੰਆਂ ਨਹੀਂ ਆ, ਉਹ ਸਾਡੇ ਜਲ ਰਹੇ ਭਵਿੱਖ ਦਾ, ਸਾਡੀ ਜਲ ਰਹੀ ਧਰਤੀ ਦਾ ਲਾਟਾਂ ਨੇ, ਤੇ ਉਹਦਾ ਧੂੰਆਂ ਆ। ਸੋ ਸਾਨੂੰ ਇਹਨੂੰ ਬਹੁਤ ਜ਼ਿਆਦਾ ਸੀਰੀਅਸਲੀ ਲੈਣ ਦੀ ਲੋੜ ਹੈ।
1: ਜੀ ਬਿਲਕੁਲ। ਸੋ ਇਹ ਤੇ ਇਦਾਂ ਦਾ ਮਸਲਾ ਹੈ ਕਿ ਜਿੱਥੇ ਸਾਡਾ ਵੀ ਯੋਗਦਾਨ ਪਾਉਣਾ ਬਣਦਾ, ਜਿੱਥੇ ਆਪਾਂ ਆਪਣੇ ਇਖਲਾਕੀ ਧਰਮ ਹੈ ਸਾਡਾ, ਇੱਕ ਧਾਰਮਿਕ ਪੱਧਰ ਦੇ ਉੱਤੇ ਵੀ ਆਪਾਂ ਦਸਵੰਧ ਕੱਢਦੇ ਹਾਂ, ਅਤੇ ਇਹਨੂੰ ਆਪਾਂ ਉਸ ਦਸਵੰਧ ਨੂੰ ਆਪਾਂ ਜਿਹੜਾ ਸਕਦੀ ਬਿਲਕੁਲ ਪੈਸੇ ਤੱਕ ਹੀ ਸੀਮਿਤ ਰੱਖ ਲੈਂਦੇ, ਆਪਾਂ ਇੱਧਰਲੇ ਪਾਸੇ ਨੂੰ ਵੀ ਦਸਵੰਧ ਪਾ ਸਕਦੇ ਹਾਂ ਕਿ ਆਪਾਂ ਵਾਤਾਵਰਣ ਦਾ ਕੋਈ ਚੰਗਾ ਕਰ ਰਹੇ ਹਾਂ, ਕਿਸੇ ਦੂਸਰੇ ਦਾ ਕੁਛ ਚੰਗਾ ਕਰ ਰਹੇ ਹਾਂ, ਜੀਵ ਜੰਤੂਆਂ ਦਾ ਚੰਗਾ ਕਰ ਰਹੇ ਹਾਂ, ਆਪਣੇ ਆਪ ਦਾ, ਆਪਣੇ ਪਰਿਵਾਰ ਦਾ, ਬਜ਼ੁਰਗਾਂ ਦਾ, ਆਉਣ ਵਾਲੇ ਭਵਿੱਖ ਦਾ ਕੁਛ ਚੰਗਾ ਕਰ ਰਹੇ ਹਾਂ। ਸੋ ਇਹ ਚੀਜ਼ਾਂ ਵੀ ਤੁਹਾਨੂੰ ਫਿਰ ਅੰਦਰੂਨੀ ਮਾਨਸਿਕ ਤੌਰ ਦੇ ਉੱਤੇ, ਦਿਮਾਗੀ ਤੌਰ ਦੇ ਉੱਤੇ ਤੁਹਾਨੂੰ ਸਕੂਨ ਦਿੰਦੀਆਂ ਨੇ। ਭਾਈ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਲਈ।
0: ਹਾਂਜੀ ਬਾਈ ਜੀ, ਧੰਨਵਾਦ
1: ਜੀ। ਦੋਸਤੋ, ਇਹ ਸਨ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ, ਅਤੇ ਹੋਰ ਵਧੇਰੇ ਜਾਂ ਪਿਛਲੇ ਪ੍ਰੋਗਰਾਮ ਤੁਸੀਂ ਸੁਣਨ ਦੇ ਲਈ ਸਾਡੇ ਪੋਡਕਾਸਟ ਦੇ ਉੱਤੇ ਜਾ ਕੇ ਸੁਣ ਸਕਦੇ ਹੋ। ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।
2: विक्टोरिया वासियों, क्या आपको गैस पर खाना बनाना पसंद है? कड़ाके की ठंड वाली रात में तुरंत गर्म हो जाने वाला घर, जब भी आपको जरूरत हो पूरे परिवार के लिए लगातार मिलने वाला गर्म पानी, तो जब तक आप इसका आनंद ले सकते हैं ले लीजिए, क्योंकि स्टेट लेबर इन सब पर बैन लगाने की योजना बना रही है। बैन केरल से कहिए कि आप नहीं चाहते कि कोई आपको बताए कि आपको अपने ही घर में खाना कैसे बनाना है, घर गर्म कैसे रखना है या नहाना कैसे है, पर जाकर गैस सब्स्टिट्यूशन रोड मैप को नहीं कहें। डेविड डेविस एमपी द्वारा अधिकृत सदर मेट्रोपॉलिटन रीजन के सदस्य लेवल 1 670 चैपल स्ट्रीट साउथ 11 davidavis.com।
3: मेरा देश इनक्रेडिबल इंडिया त्रुगनिना विच अपने हर भैन भरा नु उना दे देश दा स्वाद अते मसाले एथे दे रहा है। तुसी एथे इंडियन मसाले, दालां, ग्रोसरी दा हर समान वाजिब रेट ते ले सकदे हो। पाओ कॉस्मेटिक दी हर आइटम भी, नाले घर विच होवे कोई फंक्शन या त्योहार, मिठाई दी एथे मिलेगी तुहानू वैरायटी बेशुमार। ग्रोसरी दी होम डिलीवरी लई नंबर लिख लो 0430-123-394। दियो रेडियो हांजी दा हवाला ते पाओ भारी डिस्काउंट हर शॉपिंग ते। मेरा देश इनक्रेडिबल इंडिया त्रुगनिना विच।
4: Attention, ladies and gentlemen, this is your captain. 30 flights, Melbourne to India, ya Pakistan, Sydney to India, ya Pakistan, kithe bhi ja sakti hai.
5: Attention, please. Dil kehta hai, kar jana hai. Flight search karke thak gaye. Switch karo, Hi-Fi Travel Stay, your local travel agency. Rated 4.9 star on Google. Book now, pay later. Flight book karni hai, aaj hi call karo. 1300-533-311 te. Ya online book karo, hifitravels.com.

0: ਬੈਂਕਰਸ। ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ। ਕਾਲ 0491-999-555। ਸ਼ਰਤਾਂ ਲਾਗੂ।
1: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
2: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
3: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
5: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ, ਟਾਇਰ ਫੋਰਸ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਡਾਕਟਰ ਸਾਹਿਬ ਨੂੰ ਅੱਜ ਫਿਰ ਇੱਕ ਕਾਲ ਆਈ ਹੈ, ਇਹ ਕੋਈ ਪਹਿਲੀ ਵਾਰ ਨਹੀਂ ਹੈ। ਬੇਟੀ ਨੇ ਫੋਨ ਕੀਤਾ ਕਿ ਮੰਮੀ ਦੀ ਤਬੀਅਤ ਕੁਛ ਖਰਾਬ ਹੈ। ਵੈਸੇ ਤਾਂ ਇਸ ਉਮਰ ਦੇ ਵਿੱਚ ਤਬੀਅਤ ਖਰਾਬ ਹੀ ਰਹਿੰਦੀ ਹੈ, ਪਰ ਜੇਕਰ ਫਿਰ ਤੋਂ ਸਾਰਾ ਟੱਬਰ ਡਰ ਗਿਆ। ਡਾਕਟਰ ਸਾਹਿਬ ਨੇ ਘਰ ਆ ਕੇ ਸਾਰਾ ਚੈੱਕਅਪ ਕੀਤਾ ਅਤੇ ਫਿਰ ਉਹੀ ਸਲਾਹ ਦਿੱਤੀ ਹੈ, ਤੁਸੀਂ ਸੋਚਿਆ ਘੱਟ ਕਰੋ, ਤੁਸੀਂ ਕਿਸੇ ਗੱਲ ਦੀ ਬੀਜੀ ਚਿੰਤਾ ਬਹੁਤ ਕਰਦੇ ਹੋ, ਇਸ ਵਜ੍ਹਾ ਕਰਕੇ ਵਾਰ ਵਾਰ ਤੁਸੀਂ ਬਿਮਾਰ ਹੁੰਦੇ ਹੋ। ਚਾਹ ਪਾਣੀ ਪੀਂਦਿਆਂ ਕਹਿਣ ਲੱਗੇ, ਇੱਕ ਤਾਂ ਤੁਸੀਂ ਦੱਸਦੇ ਵੀ ਕੁਛ ਨਹੀਂ, ਕਈ ਬਿਮਾਰੀਆਂ ਇੱਦਾਂ ਦੀਆਂ ਹੁੰਦੀਆਂ ਨੇ ਉਹ ਦੱਸਿਆ ਉਹਨਾਂ ਦਾ ਇਲਾਜ ਹੋ ਜਾਂਦਾ। ਜਾਂ ਤਾਂ ਪਈ ਆਪਣਾ ਢਿੱਡ ਕਿਸੇ ਦਿਨ ਮੇਰੇ ਨਾਲ ਫੁੱਲੋ ਅਤੇ ਮੈਂ ਸ਼ਾਇਦ ਉਹਦਾ ਕੋਈ ਇਲਾਜ ਦੱਸ ਸਕਾਂ, ਨਹੀਂ ਤਾਂ ਫਿਰ ਮੈਂ ਤੁਹਾਨੂੰ ਇਹੋ ਹੀ ਸਲਾਹ ਦੇ ਸਕਦਾ ਕਿ ਬਹੁਤੀ ਚਿੰਤਾ ਨਾ ਕਰਿਆ ਕਰੋ। ਇਹ ਚਿੰਤਾ ਤੁਹਾਡੇ ਲਈ ਇਸ ਉਮਰ ਦੇ ਵਿੱਚ ਚੰਗੀ ਨਹੀਂ, ਤੁਹਾਡੀ ਸਿਹਤ ਨੂੰ ਹੋਰ ਵੀ ਵਿਗਾੜਦੀ ਹੈ। ਬਿਮਾਰੀਆਂ ਬਿਮਾਰੀਆਂ ਦੀਆਂ ਭੈਣਾਂ ਹੁੰਦੀਆਂ ਅਤੇ ਦਿਮਾਗੀ ਜੇਕਰ ਆਪਾਂ ਕੁਛ ਸੋਚਦੇ ਹਾਂ, ਦਿਮਾਗ ਦੇ ਉੱਤੇ ਬਹੁਤਾ ਬੋਝ ਪਾਉਂਦੇ ਹਾਂ ਅਤੇ ਫਿਰ ਸਾਰੇ ਦਾ ਸਾਰਾ ਇਹ ਸਾਡਾ ਇੰਜਣ ਹੀ ਖੜਨਾ ਪੈਂਦਾ। ਕੋਲ ਬੈਠੀ ਬੇਟੀ ਨੂੰ ਵੀ ਹਦਾਇਤਾਂ ਦੇ ਰਹੇ ਨੇ, ਕੋਸ਼ਿਸ਼ ਕਰਿਓ ਕਿ ਇਹ ਖੁਸ਼ ਰਹਿਣ, ਥੋੜ੍ਹੀ ਬਹੁਤੀ ਸੈਰ ਕਰਦੇ ਰਹਿਣ ਅਤੇ ਕਿਸੇ ਦੇ ਨਾਲ ਆਪਣਾ ਇਹ ਢਿੱਡ ਸਾਂਝਾ ਕਰਨ। ਇੱਦਾਂ ਦੀਆਂ ਹਦਾਇਤਾਂ ਦੇ ਕੇ ਜਾਣ ਲੱਗੇ ਤਾਂ ਅੱਜ ਬੇਟੀ ਦੇ ਕੋਲੋਂ ਰਿਹਾ ਨਹੀਂ ਗਿਆ। ਕਹਿਣ ਲੱਗੀ, ਡਾਕਟਰ ਸਾਹਿਬ ਇਹਨਾਂ ਨੂੰ ਹੁਣ ਕੌਣ ਦੱਸੇ ਕਿ ਇਹ ਚਿੰਤਾ ਇਹਨਾਂ ਦੀ ਸਿਹਤ ਦੇ ਲਈ ਕਿੰਨੀ ਮਾੜੀ ਹੈ। ਮਾਂ ਦੀਆਂ ਅੱਖਾਂ ਧੀ ਵੱਲ ਘੁੰਮੀਆਂ, ਸ਼ਾਇਦ ਉਹ ਇਹ ਕਹਿ ਰਹੀ ਸੀ ਕਿ ਤੂੰ ਕੁਛ ਦੱਸਣਾ ਨਹੀਂ, ਪਰ ਅੱਜ ਧੀ ਦੇ ਕੋਲੋਂ ਰਿਹਾ ਨਹੀਂ ਗਿਆ। ਕਹਿਣ ਲੱਗੀ, ਡਾਕਟਰ ਸਾਹਿਬ ਮੈਂ ਤੁਹਾਨੂੰ ਦੱਸਦੀ ਹਾਂ ਇਹ ਕਿਹੜੀ ਚੀਜ਼ ਦੀ ਚਿੰਤਾ ਲਾ ਕੇ ਬੈਠੇ ਨੇ। ਮੇਰੀ ਵੱਡੀ ਭੈਣ ਨੇ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਾ ਲਿਆ ਸੀ, ਉਹਨੇ ਲਵ ਮੈਰਿਜ ਕਰਵਾਈ ਸੀ। ਬਸ ਸਾਰੇ ਪਰਿਵਾਰ ਨੇ ਫੈਸਲਾ ਕੀਤਾ ਕਿ ਅੱਜ ਤੋਂ ਬਾਅਦ ਉਹ ਸਾਡੇ ਲਈ ਮਰ ਗਈ। ਬਸ ਉਸ ਦਿਨ ਤੋਂ ਕਹਿ ਲਓ ਕਿ ਮੇਰੀ ਭੈਣ ਇਸ ਘਰ ਦੇ ਲਈ ਮਰੀ ਹੈ, ਨਾ ਕੋਈ ਉਧਰੋਂ ਆਵੇ ਅਤੇ ਨਾ ਆਪਾਂ ਕਵਾਈਏ ਬੁਲਾਈਏ। ਪਰ ਅੰਦਰੋਂ ਥੋੜ੍ਹੀ ਇਹ ਚੀਜ਼ਾਂ ਜਾਂਦੀਆਂ, ਸ਼ਾਇਦ ਸਾਰਿਆਂ ਦੇ ਦਿਲ 'ਚ ਝੋਰਾ। ਬੰਦੇ ਤਾਂ ਬਾਹਰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੇ ਬੋਝ ਨੂੰ ਥੋੜ੍ਹਾ ਮੈਨੇਜ ਕਰ ਆਉਂਦੇ ਆ, ਪਰ ਜ਼ਿਆਦਾ ਭਾਰ ਸਾਡੀ ਮਾਂ ਆਪਣੇ ਦਿਲ 'ਤੇ ਲਾ ਬੈਠੀ ਹੈ। ਇੱਕ ਉਮਰ ਆਉਂਦੀ ਹੈ ਜਦੋਂ ਤੁਹਾਨੂੰ ਇਹ ਗੱਲਾਂ ਜ਼ਿਆਦਾ ਸਤਾਉਂਦੀਆਂ ਨੇ। ਹੁਣ ਤੁਸੀਂ ਦੱਸੋ ਅਜਿਹੇ ਦੇ ਵਿੱਚ ਕੀ ਕਰ ਸਕਦੇ ਹਾਂ, ਕਿੱਦਾਂ ਕਹਿ ਦਈਏ ਕਿ ਤੂੰ ਆਪਣੀ ਧੀ ਨੂੰ ਯਾਦ ਨਾ ਕਰਿਆ ਕਰ, ਕਿੱਦਾਂ ਕਹਿ ਦਈਏ ਕਿ ਤੂੰ ਉਹਨੂੰ ਮਿਲੇ ਤੋਂ ਬਗੈਰ ਹੀ ਮਰ ਜਾਣਾ। ਹੁਣ ਦੱਸੋ ਇਸ ਚਿੰਤਾ ਦਾ ਕੀ ਹੱਲ ਹੈ। ਮੈਂ ਨਹੀਂ ਚਾਹੁੰਦੀ ਮੇਰੀ ਮਾਂ ਨੂੰ ਕੁਛ ਹੋਵੇ। ਡਾਕਟਰ ਨੇ ਕਿਹਾ, ਜੇਕਰ ਬੇਟਾ ਜੀ ਤੁਸੀਂ ਆਪਣੇ ਦਿਲ ਦੀ ਗੱਲ ਮੇਰੇ ਨਾਲ ਸਾਂਝੀ ਕਰਨ ਹੀ ਲੱਗੇ ਹੋ ਤੇ ਫਿਰ ਇੰਨਾ ਵੱਡਾ ਵੀ ਕੀ ਹੋ ਗਿਆ, ਅੱਜ ਕੱਲ੍ਹ ਸਾਰੇ ਵਿਆਹ ਕਰਾਉਂਦੇ ਨੇ। ਮੈਨੂੰ ਲੱਗਦਾ ਤੁਹਾਨੂੰ ਇਸ ਤਰੀਕੇ ਦੇ ਨਾਲ ਗੰਢ ਨਹੀਂ ਮਾਰਨੀ ਚਾਹੀਦੀ, ਤੁਹਾਡੀ ਧੀ ਵੀ ਤਾਂ ਤੁਹਾਨੂੰ ਯਾਦ ਕਰਦੀ ਹੋਊਗੀ ਨਾ। ਅਤੇ ਬਸ ਹੁਣ ਸਬਰ ਦਾ ਬੰਨ ਟੁੱਟ ਗਿਆ, ਅੱਖਾਂ 'ਚੋਂ ਅੱਥਰੂ ਸੁੱਟਦਿਆਂ ਮਾਂ ਬੋਲੀ, ਮੇਰੀ ਪਰਵਰਿਸ਼ 'ਚ ਹੀ ਕੋਈ ਫਰਕ ਰਹਿ ਗਿਆ ਹੋਊਗਾ ਡਾਕਟਰ ਸਾਹਿਬ, ਧੀਆਂ ਪੁੱਤਾਂ 'ਤੇ ਕਾਹਦਾ ਦੋਸ਼। ਇਹਨਾਂ ਕਹਿੰਦੇ ਅੱਖਾਂ ਦੇ ਵਿੱਚੋਂ ਤ੍ਰਿਪ ਤ੍ਰਿਪ ਅੱਥਰੂ ਵਗਣ ਲੱਗ ਪਵੇ। ਧੀ ਨੇ ਮਾਂ ਦਾ ਹੱਥ ਘੁੱਟਦਿਆਂ ਕਿਹਾ, ਨਹੀਂ ਬੀਜੀ ਤੁਸੀਂ ਤਾਂ ਬਹੁਤ ਸੋਹਣੀ ਤਰਬੀਅਤ ਦਿੱਤੀ ਹੈ, ਮੈਨੂੰ ਬਹੁਤ ਸੋਹਣੀ ਤਰਬੀਅਤ ਦਿੱਤੀ ਹੈ, ਤੁਸੀਂ ਭੈਣ ਨੂੰ ਬੜੀ ਸੋਹਣੀ ਤਰਬੀਅਤ ਕੀਤੀ ਸੀ,
ਬੜਾ ਸੋਹਣਾ ਪਾਲਣ ਪੋਸ਼ਣ ਕੀਤਾ ਤੁਸੀਂ, ਅਤੇ ਡਾਕਟਰ ਨੇ ਵੀ ਇਸ ਚੀਜ਼ ਦੇ ਵਿੱਚ ਹਾਮੀ ਭਰੀ। ਕਹਿਣ ਲੱਗਾ, ਮੈਨੂੰ ਇੰਨੇ ਦਿਨ ਹੋ ਗਏ ਤੁਹਾਡੇ ਘਰ ਆਉਂਦਿਆਂ, ਇੰਨੇ ਸਮੇਂ ਤੋਂ ਮੈਂ ਇਹੋ ਜਿਹਾ ਕੁਛ ਨਹੀਂ ਵੇਖਿਆ, ਜਿੰਨਾ ਆਨੰਦ, ਜਿੰਨਾ ਆਪਣਾਪਨ ਤੁਹਾਡੇ ਬੱਚਿਆਂ ਨੂੰ ਮਿਲ ਕੇ, ਤੁਹਾਡੇ ਘਰ ਆ ਕੇ, ਤੁਹਾਡੇ ਨਾਲ ਗੱਲਾਂ ਕਰਕੇ ਮੈਨੂੰ ਮਿਲਦਾ, ਸ਼ਾਇਦ ਕਿਸੇ ਵਿਰਲੇ ਘਰ ਦੇ ਵਿੱਚ ਹੀ ਮਿਲਦਾ ਹੋਵੇ। ਜੇ ਤੁਸੀਂ ਬੁਰਾ ਨਾ ਮਨਾਓ ਤਾਂ ਕੀ ਮੈਂ ਜਾਣ ਸਕਦਾ ਤੁਹਾਡੀ ਬੇਟੀ ਕਿਹੜੇ ਸ਼ਹਿਰ ਵਿਆਹੀ ਹੈ? ਧੀ ਕਹਿਣ ਲੱਗੀ, ਡਾਕਟਰ ਸਾਹਿਬ ਸ਼ਾਇਦ ਤੁਸੀਂ ਮੁੰਡੇ ਨੂੰ ਜਾਣਦੇ ਹੋ, ਤੁਹਾਡੇ ਹੋਸਪਿਟਲ ਦੇ ਵਿੱਚ ਉਹ ਬਤੌਰ ਡਾਕਟਰ ਕੰਮ ਕਰਦਾ, ਉਹਦਾ ਨਾਮ ਮਨਦੀਪ ਸਿੰਘ ਹੈ। ਅਤੇ ਡਾਕਟਰ ਇੱਕਦਮ ਹੈਰਾਨ ਹੋ ਕੇ ਕਹਿਣ ਲੱਗਾ, ਜੇ ਮੈਂ ਠੀਕ ਸਮਝਿਆ ਤਾਂ ਉਹ ਤਾਂ ਮੇਰਾ ਸਟੂਡੈਂਟ ਵੀ ਰਿਹਾ, ਮੇਰੇ ਹੇਠਾਂ ਹੀ ਉਹਨੇ ਕੰਮ ਸਿੱਖਿਆ, ਉਹ ਤਾਂ ਬਹੁਤ ਚੰਗਾ ਮੁੰਡਾ, ਬਲਕਿ ਮੈਂ ਤਾਂ ਇੱਦਾਂ ਕਹਾਂਗਾ ਉੱਦਾਂ ਦੇ ਮੁੰਡੇ ਅੱਜ ਕੱਲ੍ਹ ਲੱਭਦੇ ਹੀ ਨਹੀਂ, ਸ਼ਾਇਦ ਤੁਸੀਂ ਉਹਨੂੰ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਮੈਂ ਹੈਰਾਨ ਹਾਂ ਕਿ ਗਲਤੀ ਰਹਿ ਕਿੱਥੇ ਗਈ, ਮੈਨੂੰ ਇੱਥੋਂ ਤੱਕ ਵੀ ਕਹਿਣ ਦੇ ਵਿੱਚ ਕੋਈ ਸੰਕੋਚ ਨਹੀਂ ਕਿ ਜੇਕਰ ਮੇਰੀ ਧੀ ਹੋਵੇ ਤਾਂ ਮੈਂ ਮਿੰਟ ਨਾ ਲਾਵਾਂ ਉਹਦੇ ਨਾਲ ਵਿਆਹੁਣ ਲੱਗਾ, ਇੰਨਾ ਮਿਹਨਤੀ ਮੁੰਡਾ, ਮੈਂ ਆਪਣੀ ਅੱਖੀਂ ਵੇਖਿਆ ਉਹਨੂੰ ਮਿਹਨਤ ਕਰਦਿਆਂ, ਮੈਂ ਜਾਣਦਾ ਹਾਂ, ਅਤੇ ਸ਼ਾਇਦ ਮੈਂ ਤੁਹਾਡੀ ਧੀ ਨੂੰ ਵੀ ਇੱਕ ਦੋ ਵਾਰੀ ਮਿਲਿਆ, ਵੇਖੋ ਕਿੱਡਾ ਛੋਟਾ ਸੰਸਾਰ ਹੈ, ਮੈਨੂੰ ਪਤਾ ਹੀ ਨਹੀਂ ਸੀ ਕੋਈ ਇਸ ਘਰ ਦੀ ਧੀ ਹੈ। ਮਾਤਾ ਜੀ ਦਾ ਹੱਠ ਘੁੱਟ ਕੇ ਡਾਕਟਰ ਸਾਹਿਬ ਨੇ ਜੋ ਕਿਹਾ, ਸ਼ਾਇਦ ਉਹ ਸੁਣ ਕੇ ਬੀਜੀ ਦੇ ਮਨ ਤੋਂ ਸ਼ਾਇਦ ਚਿਰਾਂ ਦਾ ਭਾਰ ਲੈ ਗਿਆ ਹੋਵੇ। ਕਹਿਣ ਲੱਗੇ, ਬੀਜੀ ਹੁਣ ਤਾਂ ਮੈਂ ਹੋਰ ਪੁਖਤਾ ਕਹਿ ਸਕਦਾ ਕਿ ਤੁਹਾਡੀ ਤਰਬੀਅਤ ਦੇ ਵਿੱਚ ਕੋਈ ਨੁਕਸ ਨਹੀਂ, ਜਿਹੜੇ ਤਰੀਕੇ ਦੇ ਨਾਲ ਤੁਸੀਂ ਆਪਣੀਆਂ ਬੱਚੀਆਂ ਦਾ ਪਾਲਣ ਪੋਸ਼ਣ ਕੀਤਾ ਤੁਹਾਨੂੰ ਉਹਦੇ 'ਤੇ ਮਾਣ ਹੋਣਾ ਚਾਹੀਦਾ। ਚੰਗੀ ਤਰਬੀਅਤ ਸਿਰਫ ਤਾਂ ਸਿਰਫ ਇਹ ਨਹੀਂ ਹੁੰਦੀ ਕਿ ਸਾਰਾ ਕੁਛ ਤੁਹਾਡੇ ਉਹ ਕਹਿਣ ਮੁਤਾਬਕ ਹੀ ਕਰਨ, ਕਈ ਵਾਰੀ ਆਪਾਂ ਉਸ ਅੱਖ ਦੇ ਨਾਲ ਚੀਜ਼ਾਂ ਨੂੰ ਨਹੀਂ ਵੇਖ ਸਕਦੇ। ਕੋਈ ਚੰਗਾ ਜੀਵਨ ਸਾਥੀ ਲੱਭ ਲੈਣਾ ਇਹ ਵੀ ਤਾਂ ਉਸੇ ਤਰਬੀਅਤ ਦਾ ਹਿੱਸਾ ਹੋ ਸਕਦਾ, ਮਾੜੀ ਤਰਬੀਅਤ ਤਾਂ ਮੰਨੀਏ। ਜੇ ਧੀ ਪੁੱਤ ਕੋਈ ਗਲਤ ਡਿਸੀਜ਼ਨ ਲੈ ਲਵੇ, ਐਵੇਂ ਕਿਸੇ ਦੇ ਨਾਲ ਅਜਾਈ ਰਾਹ ਜਾਂਦੇ ਦੇ ਨਾਲ ਚਲਿਆ ਜਾਵੇ, ਫਿਰ ਤਾਂ ਆਪਾਂ ਮੰਨੀਏ ਕਿ ਉਹਦੀ ਤਰਬੀਅਤ ਤੁਸੀਂ ਸਹੀ ਨਹੀਂ ਕੀਤੀ। ਤੁਹਾਡੀ ਤਰਬੀਅਤ ਦੀ ਹੀ ਸ਼ਾਇਦ ਇਹ ਸਿੱਟਾ ਕਿ ਤੁਹਾਡੀ ਬੇਟੀ ਨੇ ਬਹੁਤ ਵਧੀਆ ਜਵਾਈ ਲੱਭਿਆ, ਬਹੁਤ ਵਧੀਆ ਘਰ ਵਾਲਾ ਲੱਭਿਆ, ਸ਼ਾਇਦ ਤੁਸੀਂ ਉਹਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਜੇ ਤੁਸੀਂ ਬੁਰਾ ਨਾ ਮਨਾਓ ਤਾਂ ਮੈਂ ਮਨਦੀਪ ਦੇ ਨਾਲ ਗੱਲ ਕਰੂੰਗਾ, ਆਖਿਰਕਾਰ ਕਦੋਂ ਕੁ ਤੱਕ ਆਪਣੇ ਮਨ ਦੇ ਉੱਤੇ ਭਾਰ ਪਾ ਕੇ ਫਿਰੋਗੇ? ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਸਰਦਾਰ ਸਾਹਿਬ ਨਾਲ ਵੀ ਗੱਲ ਕਰੂੰਗਾ। ਕਈ ਵਾਰੀ ਆਪਾਂ ਸਾਰੀ ਉਮਰ ਆਪਣੇ ਮਨ ਨੂੰ ਗੰਢਾ ਬੰਨ੍ਹ ਕੇ, ਆਪਣੇ ਮਨ ਦੇ ਉੱਤੇ ਭਾਰ ਪਾ ਕੇ, ਆਪਣੇ ਆਪ ਨੂੰ ਬਿਮਾਰੀਆਂ ਲਾ ਕੇ ਇਸ ਦੁਨੀਆਂ ਤੋਂ ਚਲੇ ਜਾਂਦੇ, ਅਸੀਂ ਆਪਣਿਆਂ ਨੂੰ ਤਰਸਦੇ ਰਹਿੰਦੇ ਹਾਂ, ਸਾਡੇ ਆਪਣੇ ਸਾਨੂੰ ਤਰਸਦੇ ਰਹਿੰਦੇ ਆ, ਅਤੇ ਕਈ ਵਿੱਚ ਵਿਚਾਲੇ ਵਾਲੇ ਜਿਹੜੇ ਤੁਹਾਨੂੰ ਜਾਣਦੇ ਆ, ਜਿਹੜੇ ਦੋਵਾਂ ਧਿਰਾਂ ਨੂੰ ਸਾਂਝਾ ਜਾਣਦੇ ਆ, ਉਹ ਵੀ ਇਸ ਦੇ ਸਾਰੇ ਕੁਛ ਦੇ ਵਿੱਚ ਪਿਸਦੇ ਰਹਿੰਦੇ। ਗਲਤ ਤੁਸੀਂ ਵੀ ਕੁਛ ਨਹੀਂ ਕੀਤਾ, ਤੁਸੀਂ ਆਪਣੇ ਸਮੇਂ ਦੇ ਹਾਣੀ ਹੋ, ਧੀਆਂ ਪੁੱਤ ਆਪਣੇ ਸਮੇਂ ਦੇ ਹਾਣੀ ਨੇ। ਪਰ ਜਾਂਦੇ ਜਾਂਦੇ ਇੱਕ ਗੱਲ ਫੇਰ ਕਹਿ ਦਿਆਂ, ਤੁਹਾਡੀ ਤਰਬੀਅਤ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਹੈ, ਤੁਹਾਡੀ ਧੀ ਨੇ ਬਹੁਤ ਵਧੀਆ ਸਾਥ ਲੱਭਿਆ, ਅਤੇ ਮੈਂ ਦਾਅਵੇ ਨਾਲ ਕਹਿੰਦਾ ਉਹ ਆਪਣੇ ਘਰ ਬਹੁਤ ਖੁਸ਼ ਹੈ। ਜੇ ਕਿਸੇ ਚੀਜ਼ ਦੀ ਉਹਨੂੰ ਘਾਟ ਰੜਕਦੀ ਹੋਈ ਨਾ, ਤਾਂ ਉਹ ਇਹ ਹੋਊਗੀ ਕਿ ਉਹ ਆਪਣੇ ਮਾਂ ਪਿਓ ਨੂੰ, ਆਪਣੀ ਭੈਣ ਨੂੰ ਮਿਲ ਨਹੀਂ ਸਕਦੀ, ਉਹ ਘਾਟ 'ਤੇ ਤੁਹਾਨੂੰ ਵੀ ਰੜਕ ਰਹੀ। ਬੜੀ ਵਾਰੀ ਇੱਦਾਂ ਹੁੰਦਾ ਬੜੇ ਮਾਂ ਪਿਓ ਆਪਣੇ ਆਪ ਨੂੰ ਸ਼ਾਇਦ ਇਸ ਚੀਜ਼ ਦੇ ਲਈ ਦੁਖੀ ਮੰਨਦੇ ਨੇ ਕਿ ਉਹ ਆਪਣੇ ਬੱਚਿਆਂ ਦਾ ਸਹੀ ਪਾਲਣ ਪੋਸ਼ਣ ਨਹੀਂ ਕਰ ਪਾਏ।
अजोके समय के जरूरत इस गल की मनी जा रही है कि आप अपने धियां पुत्तां नूं यह दसीए कि उन्हां दा दायरा की है, उन्हां दी तरबीयत दा यह हिस्सा बनाईए कि उन्होंने की नहीं लभना की लभना इन्नी सोझी शायद रब ने हर एक इंसान च पा के भेजी। कई चीज़ां पुराने ख्यालां दे नाल नवें समें दियां बननियां बड़ियां औखियां हो जांदियां। समा इन्नी तेजी दे नाल बदल रहा कि शायद साढ़े कई फैसले गलत हो जाएंगे नवी पीढ़ी दे लई। तो वैसे भी अजकल सुखावां माहौल इहो मन्निया जा रहा कि नवें ते पुराने दा सोहना समेल होवे, पुराने दा तजर्बा होवे, उन्हूं नवें दे विच घोलिया जावे। तो फिर जिहड़ी रैसपी तैयार हुंदी है उहदे नाल दोवें परिवार खुश रहिंदे ने, दोवें पीढ़ियां खुश रहिंदियां। कोशिश की जाए कि आप अपने धियां पुत्तां नूं यह दसीए कि उन्हां दा दायरा की है, वह किस हद तक जा सकते हैं, किहड़े दायरे तो उन्होंने बाहर नहीं जाना। शायद एक चंगी तरबीयत होएगी अज के हिसाब के नाल, ना कि यह कहना कि नहीं तुसीं आ कर ही नहीं सकते। इस चीज़ तो शायद बड़े धियां पुत बागी हो जाते हैं, पर उहदा मतलब यह नहीं कि तुहाडी तरबीयत दे विच कोई कमी पेशी है। तुहाडी तरबीयत दे विच कमी पेशी तां गिणी जाएगी जेकर वह कुछ गलत लभ लैन। लोड़ है उन्हां नूं चंगा माड़ा चंगी तरह दे नाल समझाउण दी, उन्हां दे नाल होके चलन दी, तां कि वह भी तुहाडे नाल होके चल सकन। आस करते हैं कि अज्ज दी कहानी तुसीं पसंद कीती होएगी। धन्नवाद।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216-OLD-G-LONG-ROAD ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ।
3: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

ਅੱਜ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ, ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494763700 ਔਰ ਵਟਸਐਪ 2 ਫੋਲਡ ਲੈਂਡਿੰਗ।

0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
1: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ, ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
2: दिवाली रोशनी का त्योहार, तो चलो शान के साथ जायके से लगाएं। इसमें चार चांद, रिवाजों के रंग, खानों का स्वाद और दिवाली का एहसास रखें बरकरार। अपनी थाली को बनाएं खास शान के वेज बिरयानी, चना मसाला, पालक पनीर, किचन किंग, दाल मसाला, चाट मसाला और ढेरों मसालों की रेंज के साथ। इस दिवाली खुशियां बने और भी रोशन शान के साथ।
3: हाँ जी, हाँ जी, ओए हाँ जी, हाँ जी,
4: हाँ जी रेडियो

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰੋਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
4: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ, ਆਓ ਤੁਹਾਡਾ ਕੋਈ ਹੱਲ ਕਰੀਏ।
5: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ? ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
6: Attention, ladies and gentlemen, this is your captain. ਤੁਹਾਡੀ ਫਲਾਈਟ ਮੈਲਬਨ ਤੋਂ ਇੰਡੀਆ ਜਾਂ ਪਾਕਿਸਤਾਨ, ਸਿਡਨੀ ਤੋਂ ਇੰਡੀਆ ਜਾਂ ਪਾਕਿਸਤਾਨ ਕਿਤੇ ਵੀ ਜਾ ਸਕਦੀ ਹੈ।
1: Attention, please. ਦਿਲ ਕਹਿੰਦਾ ਹੈ ਘਰ ਜਾਣਾ ਹੈ, ਫਲਾਈਟ ਸਰਚ ਕਰਕੇ ਥੱਕ ਗਏ, ਸਵਿਚ ਕਰੋ ਹਾਈਫਾਈ ਟ੍ਰੈਵਲਸ ਤੇ, ਯੋਰ ਲੋਕਲ ਟ੍ਰੈਵਲ ਏਜੰਸੀ, ਰੇਟਡ 4.9 ਸਟਾਰ ਔਨ ਗੂਗਲ। ਬੁੱਕ ਨਾਓ, ਪੇ ਲੇਟਰ। ਫਲਾਈਟ ਬੁੱਕ ਕਰਨੀ ਹੈ? ਅੱਜ ਹੀ ਕਾਲ ਕਰੋ 1300-533-311 ਤੇ, ਜਾਂ ਆਨਲਾਈਨ ਬੁੱਕ ਕਰੋ hifitravels.com.au ਤੇ।
7: ਓ ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿੱਲਸ ਵੀ ਰਾਕੇਟ ਬਣ ਗਏ ਨੇ।
8: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
7: ਫਿਰ ਲਵਾਈਏ ਕਿੱਥੋਂ?
8: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
7: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
9: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
10: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
9: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
7: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
11: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਯੋਟਾ ਦੇ ਨਾਲ।
7: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ, 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
12: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ, ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ, ਵੈਲਕਮ। ਕਾਲ ਰਾਜ 0494-763-700 ਔਰ ਟੂ ਫੋਲਡ ਲੈਂਡਿੰਗ।
13: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410 0545555 या आज ही विजिट करो 104 कॉलिंस रोड मेल्टन।
2: बिजनेस चलाना आसान नहीं पर सही सलाह नाल हर चैलेंज आसान हो सकता है।
13: सेबी पार्टनर्स वाइज टैक्स एडवाइजर्स तुहाडे नाल ने ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नो देओ मजबूत दिशा, आज ही विजिट करो sebipartners.au। सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स।
14: चलदी दा नाम गड्डी आते सुनिया ही होना, ते तुहाडी गड्डी कोई भी होवे उनू चलाउन ले ऑल मेजर ब्रांड्स दे टायर्स अलॉय व्हील्स ले। याद रखो टायर फोर्स, जिन्हां कोल लॉग बुक सर्विसिंग, मैकेनिकल रिपेयर्स, इंटरेस्ट फ्री रीपेमेंट्स दी सुविधा नाल अवेलेबल ने। तुहाडी सेवा विच पिछले 15 सालां तो ऑलवेज वन स्टॉप शॉप टायर फोर्स, यूनिट 1, 19-25 सोमर्टन रोड, कैंपलफील्ड। कॉल 03908-6655 और विजिट tireforce.com.au।
15: यार तू इतने इनी चेती आके पक्का भी हो गया, की जुगाड़ लाया है?
16: जुगाड़ नहीं, ये है 8 सालां तो भी वद्दा तजुर्बा बंसल इमिग्रेशन दा, जिन्होंने वधिया कोर्स विच एडमिशन कराई अते फिर मेनू PR दी राह भी विखाई। एना ही नहीं, ए स्टूडेंट वीजा, AAT अपील्स, स्किल्ड वीजा, PR, US विजिटर वीजा अते होर भी कई माइग्रेशन सर्विसेज प्रोवाइड करदे ने।
15: नंबर दा दे बंसल इमिग्रेशन वालियां दा।
16: हां जी, अपॉइंटमेंट बुक करवाउण लई कॉल करो 0406-660-960 दे या फिर विजिट करो बंसल immigration.com.au।
17: मैनू अपनी नवी दुकान ली प्रीमियम 3D इल्यूमिनेटेड साइन दी अर्जेंट लोड सी। क्विक साइनेज ने इन हाउस डिजाइन, प्रिंटिंग ते प्रोफेशनल इंस्टॉलेशन सिर्फ 4 to 5 दिनां विच पूरी कर दित्ती। ग्लोइंग शॉप फ्रंट तो व्हीकल रैप्स तक ब्रांड पूरी स्ट्रीट विच सब तो वख चमक उठिया। विक्टोरिया ते साउथ ऑस्ट्रेलिया विच 12 सालां तो साइनेज लीडर्स, अपने बिजनेस नू चमकाओ। कॉल 1300-1516-16 quicksignage.com.au।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਪ੍ਰੋਗਰਾਮ ਇਨਸਾਈਟ ਰਿਪੋਰਟ ਦੇ ਇੱਕ ਨਵੇਂ ਐਪੀਸੋਡ ਦੇ ਵਿੱਚ ਔਰ ਅੱਜ ਦਾ ਐਪੀਸੋਡ ਜਿਹੜਾ ਹੈ ਵੈਸੇ ਤਾਂ ਦੱਸਦੇ ਹੁੰਦੇ ਹਾਂ ਕਿ ਹਰ ਵਾਰ ਜਿਹੜੇ ਸਾਡੇ ਇਹ ਸ਼ੋਅ ਹੁੰਦੇ ਨੇ ਇਨਸਾਈਟ ਰਿਪੋਰਟ ਇਹ ਉਸ ਹਫ਼ਤੇ ਦੀਆਂ ਬੜੀ ਵਾਰ ਦੱਸ ਚੁੱਕੇ ਹਾਂ ਉਹਨਾਂ ਦਿਨਾਂ ਦੀਆਂ ਘਟਨਾਵਾਂ ਦੇ ਨਾਲ ਜੁੜੇ ਹੁੰਦੇ ਨੇ ਪਰ ਅੱਜ ਜਿਹੜਾ ਟੋਪਿਕ ਕਰਨ ਜਾ ਰਿਹਾ ਇਹ ਬੇਸ਼ੱਕ ਸਵੇਰ ਵੇਲੇ ਖ਼ਬਰਾਂ ਦੇ ਬੁਲੇਟਿਨ ਦੇ ਵਿੱਚ ਇੱਕ ਨਿਊਜ਼ ਸ਼ੇਅਰ ਕੀਤੀ ਸੀਗੀ ਉੱਥੋਂ ਇਹ ਗੱਲ ਮੇਰੇ ਦਿਮਾਗ ਦੇ ਵਿੱਚ ਆਈ ਸੀ ਅਤੇ ਉਹਦੇ ਤੋਂ ਬਾਅਦ ਇਹ ਚੱਲਦੀ ਚੱਲਦੀ ਗਾਂ ਖਾਸੀ ਅੱਗੇ ਤੱਕ ਚਲੇਗੀ ਖ਼ਬਰ ਤੁਸੀਂ ਸ਼ਾਇਦ ਸੁਣੀ ਹੋਣੀ ਹੈ ਕਿ ਸਾਊਦੀ ਅਰਬ ਦੇ ਵਿੱਚ ਇੱਕ ਪੰਜਾਬੀ ਹੈ ਬਲਜਿੰਦਰ ਸਿੰਘ ਉਹਨੂੰ ਮੌਤ ਦੀ ਸਜ਼ਾ ਸਾਊਦੀ ਅਰਬ ਨੇ ਸੁਣਾਈ ਹੈ ਔਰ ਉੱਥੇ ਨਸ਼ੀਲੇ ਪਦਾਰਥਾਂ ਦੀ ਉਹਦੇ ਕੋਲੋਂ ਬਰਾਮਦਗੀ ਹੋਈ ਹੈਗੀ ਹੈ ਹੁਣ ਉਹ ਨਸ਼ੀਲੇ ਪਦਾਰਥ ਕੀ ਨੇ ਅਤੇ ਕੀ ਹੈ ਪੂਰਾ ਮਾਮਲਾ ਇਹਦੇ ਨਾਲ ਜੁੜੀ ਵੈਸੇ ਤਾਂ ਅਸੀਂ ਨਿਊਜ਼ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਸੀਗੀ ਪਰ ਇਹ ਹੁੰਦਾ ਇੱਦਾਂ ਮਾਮਲਾ ਕਿ ਬਲਜਿੰਦਰ ਸਿੰਘ ਜਿਹੜਾ 2017 ਦੇ ਵਿੱਚ ਪਹਿਲਾਂ ਦੁਬਈ ਜਾਂਦਾ ਅਤੇ ਉੱਥੇ ਟਰੱਕ ਡਰਾਈਵਰ ਦੇ ਤੌਰ 'ਤੇ ਆਪਣੇ ਪੇਸ਼ਾਵਰ ਜ਼ਿੰਦਗੀ ਦੀ ਸ਼ੁਰੂਆਤ ਕਰਦਾ ਟਰੱਕ ਡਰਾਈਵਿੰਗ ਕਰਦਾ ਉਹ ਅਤੇ ਫਿਰ ਉਸ ਤੋਂ ਬਾਅਦ 2023 'ਚ ਛੁੱਟੀ ਕੱਟਣ ਆਉਂਦਾ ਵਾਪਸ ਫਿਰ ਜਾਂਦਾ ਹੁਣ ਆਈ ਡੋਂਟ ਨੋ ਉਹ ਕਿਹੜੇ ਵੀਜ਼ਾ 'ਤੇ ਸੀ ਦੁਬਈ ਦੇ ਵਿੱਚ ਕਿਉਂਕਿ ਬੜੇ ਜਿਹੜੇ ਲੋਕ ਹੈਗੇ ਨੇ ਉਹ ਬੜੇ ਲੰਮੇ ਲੰਮੇ ਚਿਰ ਜਦੋਂ ਜਾਂਦੇ ਨੇ ਮਿਡਲ ਈਸਟ ਦੇ ਵਿੱਚ ਤਾਂ ਇੰਨਾ ਚਿਰ ਉੱਥੇ ਰਹਿੰਦੇ ਹੈਗੇ ਨੇ ਐਨੀਵੇਜ਼ ਇਹ ਜਦੋਂ ਵਾਪਸ ਜਾਂਦਾ ਫਰਵਰੀ 2024 'ਚ ਉਸ ਤੋਂ ਬਾਅਦ ਫਿਰ ਟਰੱਕ ਦੀ ਇੱਕ ਨਵੀਂ ਨੌਕਰੀ ਇਹ ਸ਼ਖਸ ਇਹ ਨੌਜਵਾਨ ਸ਼ੁਰੂ ਕਰ ਦਿੰਦਾ ਪਰ ਐਤਕੀ ਇਹ 2024 ਦੇ ਵਿੱਚ ਇੱਕ ਜਦੋਂ ਟਰੱਕ ਚਲਾਉਂਦਾ ਹੋਇਆ UAE ਤੋਂ ਸਾਊਦੀ ਅਰਬ ਜਾ ਰਿਹਾ ਸੀ ਤਾਂ ਰਾਹ ਦੇ ਵਿੱਚ ਪਰਿਵਾਰ ਦੇ ਕਹਿਣੇ ਦੇ ਮੁਤਾਬਕ ਪਰਿਵਾਰ ਦੀ ਇਹ ਸਟੋਰੀ ਹੈ ਕਿ ਰਾਹ ਦੇ ਵਿੱਚ ਇਹਨੂੰ ਇੱਕ ਬੰਦਾ ਮਿਲਦਾ ਉਹ ਕਹਿੰਦਾ ਯਾਰ ਮੇਰਾ ਡੈਡੀ ਬਿਮਾਰ ਹੈ ਅਤੇ ਆਹ ਜਿਹੜੀ ਦਵਾਈ ਦਾ ਪੈਕੇਟ ਹੈ ਇਹ ਸਾਊਦੀ ਅਰਬ ਵਾਲੇ ਪਾਸੇ ਲੈ ਕੇ ਜਾਣਾ ਅਤੇ ਤੂੰ ਲੈ ਜਾਏਗਾ ਅਤੇ ਇਹ ਮੰਨ ਜਾਂਦਾ ਹੁਣ ਇਹ ਕਹਾਣੀ ਤਾਂ ਇਹੀ ਹੈ ਪਰਿਵਾਰ ਦੀ ਕਿ ਠੀਕ ਹੈ ਜੀ ਉਹ ਮੁੰਡਾ ਉਹਨਾਂ ਦਾ ਬਲਜਿੰਦਰ ਸਿੰਘ ਉਹ ਮੰਨ ਜਾਂਦਾ ਕਿ ਲਿਆ ਦੇ ਪੈਕੇਟ ਪੈਕੇਟ ਉਹਨੇ ਚੈੱਕ ਕੀਤਾ ਨਹੀਂ ਕੀਤਾ ਰੱਬ ਦੇ ਭਾਣੇ ਪਰ ਉਸ ਤੋਂ ਬਾਅਦ ਸਾਊਦੀ ਅਰਬ ਦੇ ਵਿੱਚ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਵਜ੍ਹਾ ਸੀ ਇਹ ਪੈਕੇਟ ਕਹਿੰਦੇ ਕਿ ਇਸ ਪੈਕੇਟ ਦੇ ਵਿੱਚ ਨਸ਼ੇ ਸੀਗੇ ਅਤੇ ਬਲਜਿੰਦਰ ਜਿਹੜਾ ਉਹ ਅੰਮ੍ਰਿਤਧਾਰੀ ਗੁਰਸਿੱਖ ਪਰਿਵਾਰ ਤੋਂ ਹੈ ਅਤੇ ਪਰਿਵਾਰ ਤਾਂ ਦੁਹਾਈਆਂ ਦੇ ਰਿਹਾ ਕਿ ਨਹੀਂ ਸਾਡਾ ਮੁੰਡਾ ਤਾਂ ਇਹੋ ਜਿਹੇ ਕੰਮ ਕਰਦਾ ਨਹੀਂ ਨਾ ਤਾਂ ਨਸ਼ੇ ਦੇ ਲਾੜੋ ਲੱਗਿਆ ਹੋਇਆ ਅਤੇ ਨਾ ਹੀ ਉਹ ਵੇਚਦਾ ਖੈਰ ਉਹ ਇੱਕ ਅਲੱਗ ਕਹਾਣੀ ਹੋ ਸਕਦੀ ਹੈ ਉਹ ਸਾਊਦੀ ਅਰਬ ਦੀ ਸਰਕਾਰ ਦੇ ਕੋਲ ਕਹਾਣੀ ਹੋਏਗੀ ਪਰ ਗੱਲ ਹੁਣ ਇੱਥੇ ਆ ਕੇ ਮੁੱਕ ਗਈ ਕਿ ਸਾਊਦੀ ਅਰਬ ਦੇ ਵਿੱਚ ਮੌਤ ਦੀ ਸਜ਼ਾ ਦਿੱਤੀ ਜਾਣੀ ਹੈ ਹੁਣ ਮੌਤ ਦੀ ਸਜ਼ਾ ਦੇਣ ਦੇ ਮਾਮਲੇ ਦੇ ਵਿੱਚ ਸਾਊਦੀ ਅਰਬ ਦੁਨੀਆ ਦਾ ਤੀਜਾ ਵੱਡਾ ਦੇਸ਼ ਹੈਗਾ ਚਾਈਨਾ ਅਤੇ ਈਰਾਨ ਤੋਂ ਬਾਅਦ ਔਰ ਹਿਊਮਨ ਰਾਈਟਸ ਵਾਚ ਤਾਂ ਇਹ ਦੱਸਦੀ ਹੈ ਕਿ ਇਸ ਸਾਲ ਜੁਲਾਈ ਮਹੀਨੇ ਤੱਕ ਸਾਊਦੀ ਅਰਬ ਨੇ ਆਲਰੇਡੀ 116 ਲੋਕਾਂ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਹੈਗੀ ਹੈ ਜਿਹੜੀ ਹਿਊਮਨ ਰਾਈਟਸ ਦੀ ਜਦੋਂ ਗੱਲ ਆ ਜਾਂਦੀ ਹੈ ਤਾਂ ਸਾਊਦੀ ਅਰਬ ਇਸ ਕਿਸਮ ਦੇ ਮਾਮਲਿਆਂ 'ਚ ਜਿਵੇਂ ਰੇਪ ਹੋ ਗਿਆ ਜਾਂ ਉੱਥੋਂ ਦੇ ਕਿਸੇ ਸਿਟੀਜ਼ਨ ਦਾ ਮਰਡਰ ਹੋ ਗਿਆ ਜਾਂ ਫਿਰ ਨਸ਼ੇ ਇਹ ਤਿੰਨ ਕੇਸ ਐਸੇ ਨੇ ਜਿਨ੍ਹਾਂ ਦੇ ਮਾਮਲੇ ਦੇ ਵਿੱਚ ਇਨਫੈਕਟ ਚੌਥਾ ਵੀ ਹੈਗਾ ਉਹ ਹੈਗਾ ਧਰਮ ਦੀ ਉਲੰਘਣਾ ਉਹਦੇ ਇੰਨੇ ਹੁੰਦੇ ਨਹੀਂ ਕੇਸ ਆਉਂਦੇ ਨਹੀਂ ਕੋਈ ਵੀ ਸਾਊਦੀ ਅਰਬ ਦੇ ਵਿੱਚ ਖੜ ਕੇ ਮੁਸਲਮਾਨ ਧਰਮ ਨੂੰ ਬੁਰਾ ਕਹਿ ਨਹੀਂ ਸਕਦਾ ਹੈਗਾ ਨਹੀਂ ਤਾਂ ਉਹ ਨਾਲ ਦੀ ਨਾਲ ਟੰਗਿਆ ਜਾਂਦਾ ਪਰ ਜਿਹੜੇ ਵਿਦੇਸ਼ੀ ਨਾਗਰਿਕ ਨੇ ਜਿਨ੍ਹਾਂ ਨੂੰ ਮੌਤ ਦੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਉਹਦੇ ਨਾਲ ਜੁੜੀ ਹੋਈ ਕੋਈ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਉਂਦੀ ਕਿਉਂਕਿ ਇਨਫੈਕਟ ਉਹਨਾਂ ਦੀਆਂ ਮ੍ਰਿਤਕ ਦੇਹਾਂ ਵੀ ਸਾਊਦੀ ਅਰਬ ਉਹਨਾਂ ਦੇ ਦੇਸ਼ਾਂ ਦੇ ਵਿੱਚ ਭੇਜਦਾ ਨਹੀਂ ਹੈਗਾ ਵਾਪਸ ਨਹੀਂ ਕਰਦਾ ਹੈਗਾ ਔਰ ਇਹ ਜਿਹੜੀਆਂ ਸਜ਼ਾਵਾਂ ਉੱਥੇ ਹੋ ਰਹੀਆਂ ਨੇ ਸਾਊਦੀ ਅਰਬ ਦੇ ਵਿੱਚ ਉਹ ਇੰਨੀਆਂ ਜ਼ਿਆਦਾ ਸੀਰੀਅਸ ਹੈਗੀਆਂ ਨੇ ਕਿ ਇਨਫੈਕਟ ਅਮਨੈਸਟੀ ਇੰਟਰਨੈਸ਼ਨਲ ਇੱਕ ਹਿਊਮਨ ਰਾਈਟਸ ਆਰਗਨਾਈਜੇਸ਼ਨ ਹੈ ਉਹਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੇ ਨਾਲ ਸੰਬੰਧਿਤ ਜਿੰਨੇ ਵੀ ਅਪਰਾਧ ਨੇ ਉਹ 'ਚ ਮੌਤ ਦੀ ਸਜ਼ਾ ਪਾਉਣ ਵਾਲੇ ਸਾਊਦੀ ਅਰਬ ਦੇ ਵਿੱਚ ਕੁੱਲ ਲੋਕ ਜਿਨ੍ਹਾਂ ਨੂੰ ਕਹਿ ਦਿੱਤਾ ਜਾਂਦਾ ਕਿ ਠੀਕ ਹੈ ਤੂੰ ਅਪਰਾਧੀ ਹੈ ਲੈਟਸ ਹੈਂਗ ਹਿਮ ਹੈਂਗ ਤਾਂ ਨਹੀਂ ਟੰਗਦੇ ਤਾਂ ਨਹੀਂ ਉਹ ਮਾਰਦੇ ਹੀ ਨੇ ਮਾਰਦੇ ਅਲੱਗ ਅਲੱਗ ਤਰੀਕਿਆਂ ਦੇ ਨਾਲ ਮਾਰਦੇ ਨੇ ਔਰ ਉਹ ਗੁਪਤ ਵੀ ਰੱਖੀਆਂ ਜਾਂਦੀਆਂ ਨੇ ਉਹ ਸਜ਼ਾਵਾਂ ਅਤੇ ਉਹ ਮ੍ਰਿਤਕ ਦੇਹਾਂ ਵੀ ਗੁਪਤ ਰੱਖੀਆਂ ਜਾਂਦੀਆਂ ਸੋ ਜਿੰਨਿਆਂ ਲੋਕਾਂ ਨੂੰ ਮੌਤ ਦੀ ਸਜ਼ਾ ਉੱਥੇ ਸੁਣਾਈ ਜਾਂਦੀ ਹੈ ਸਾਊਦੀ ਦੇ ਵਿੱਚ 75% ਫੋਰਨਰਸ ਨੇ ਔਰ ਉਹਨਾਂ ਦੇ ਵਿੱਚੋਂ ਸਾਰੇ ਦੇ ਸਾਰੇ ਨਸ਼ੀਲੇ ਪਦਾਰਥਾਂ ਦੇ ਨਾਲ ਜੁੜੇ ਹੁੰਦੇ ਨੇ ਤਸਕਰੀ ਦੇ ਨਾਲ ਜੁੜੇ ਇਹਦੇ ਦੋ ਕਾਰਨ ਹੋ ਸਕਦੇ ਨੇ ਜਾਂ ਤਾਂ ਇਹ ਕਿ ਦੇਖੋ ਜੇ ਇੰਨੇ ਜ਼ਿਆਦਾ ਉੱਥੇ ਸਜ਼ਾਵਾਂ ਹੁੰਦੀਆਂ ਫਿਰ ਵੀ ਲੋਕ ਕਿਉਂ ਕਰਦੇ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਜਦੋਂ ਪਤਾ ਹੈ ਕਿ ਮੌਤ ਦੀ ਸਜ਼ਾ ਫਿਰ ਨਾ ਕਰਨ ਸੋ ਮੈਨੂੰ ਇਹ ਨਹੀਂ ਲੱਗਦਾ ਹੈਗਾ ਕਿ ਵਾਕਈ ਚਾਹੇ ਉਹ ਬਲਜਿੰਦਰ ਸਿੰਘ ਹੈ ਜਾਂ ਹੋਰ ਨੇ ਜੇ ਉਹਨਾਂ ਨੂੰ ਪਤਾ ਕਿ ਇੰਨਾ ਸਖ਼ਤ ਇੱਥੇ ਲੋਅ ਹੈਗਾ ਵੀ ਭਾਈ ਇਹਦੇ 'ਚ ਤਾਂ ਕੋਈ ਮਾਫ਼ੀ ਵੀ ਨਹੀਂ ਹੈਗੀ ਸਿੱਧਾ ਚੱਕ ਕੇ ਟਾਂਗੇ ਦੇਣਾ ਉਹਨਾਂ ਨੇ ਅਤੇ ਫਿਰ ਉਹ ਨਹੀਂ ਕਰਦੇ ਹੋਣਗੇ ਜਾਂ ਫਿਰ ਦੂਜਾ ਗੱਲ ਇਹ ਹੈਗੀ ਹੈ ਕਿ ਇਸ ਕੰਟਰੀ ਦੇ ਵਿੱਚ ਕਿਉਂਕਿ ਉਹ ਨਸ਼ੇ ਦੀ ਤਸਕਰੀ ਨੂੰ
ਹਜ਼ਮ ਹੀ ਨਹੀਂ ਕਰਦੇ ਉਹ ਕਹਿੰਦੇ ਨੇ ਕਿ ਨਹੀਂ ਸਾਰੇ ਕੰਮ ਕਰ ਲਓ ਪਰ ਆਹ ਨਹੀਂ ਕਰ ਸਕਦੇ ਤੁਸੀਂ ਤਸਕਰੀ ਨਹੀਂ ਕਰ ਸਕਦੇ ਹੈਗੇ ਅਤੇ ਫਿਰ ਇਹ ਕਾਨੂੰਨ ਨੂੰ ਇੰਨਾ ਕੁ ਉਹਨਾਂ ਨੇ ਸਖ਼ਤ ਬਣਾਇਆ ਹੋਇਆ ਵੀ ਕੱਲ੍ਹ ਨੂੰ ਕੋਈ 3-5 ਕਰਦਾ ਹੈ ਕਿਸੇ ਹੋਰ ਗੱਲ ਨੂੰ ਲੈ ਕੇ ਉਹਦੇ 'ਤੇ ਇਹੀ ਇਲਜ਼ਾਮ ਪਾ ਦਿਉ ਕਿ ਇਹਨੇ ਤਾਂ ਜੀ ਨਸ਼ੇ ਦੀ ਤਸਕਰੀ ਕੀਤੀ ਹੈ ਸੋ ਦੈਟਸ ਐਨ ਈਜ਼ੀ ਟਾਰਗੇਟ ਕਿ ਕੋਈ ਵੀ ਹੋਰ ਚੀਜ਼ ਹੈਗੀ ਉਹਨੂੰ ਨਸ਼ੇ ਦੀ ਤਸਕਰੀ ਦਾ ਕੇਸ ਪਾ ਦਿਉ ਅਤੇ ਪਤਾ ਹੀ ਹੈ ਵੀ ਸਾਊਦੀ ਅਰਬ 'ਚ ਇਹਦੀ ਤਾਂ ਕੋਈ ਮਾਫ਼ੀ ਹੈ ਨਹੀਂ ਕੋਈ ਵੀ ਕੰਟਰੀ ਉਹਨਾਂ ਦੇ ਨਾਲ ਮੱਥਾ ਨਹੀਂ ਲਗਾ ਸਕੂਗੀ 2015 'ਚ ਜਦੋਂ ਤੋਂ ਰਾਜਾ ਸਲਮਾਨ ਬਿਨ ਅਬਦੁਲ ਬਿਨ ਅਜ਼ੀਜ਼ ਅਲ ਸਾਊਦ ਜਦੋਂ ਤੋਂ ਸਿੰਘਾਸਨ 'ਤੇ ਬੈਠਾ ਹੁਣ ਤੱਕ ਮੌਤ ਦੀ ਸਜ਼ਾ ਪਾਉਣ ਵਾਲਿਆਂ ਦੀ ਗਿਣਤੀ ਜਿਹੜੀ ਹੈਗੀ ਉਹ 2000 ਹੋ ਚੁੱਕੀ ਹੈ 50% ਉਹਦੇ 'ਚ ਵਿਦੇਸ਼ੀ ਨੇ ਫੋਰਨਰਸ ਨੇ ਔਰ ਐਮਨੈਸਟੀ ਇੰਟਰਨੈਸ਼ਨਲ ਤਾਂ ਇਹ ਵੀ ਕਹਿੰਦੀ ਹੈ ਕਿ ਪਿਛਲੇ ਸਾਲ ਯਾਨੀ ਪੂਰਾ ਦਾ ਪੂਰਾ ਜਿਹੜਾ ਕੈਲੰਡਰ ਈਅਰ ਸੀ ਜਨਵਰੀ ਤੋਂ ਦਸੰਬਰ ਤੱਕ ਦਾ 2025 ਦਾ 350 ਲੋਕਾਂ ਨੂੰ 356 ਟੂ ਬੀ ਸਪੈਸੀਫਿਕ 356 ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ ਇਨਫੈਕਟ ਇਟ ਇਜ਼ ਮੋਰ ਦੈਨ ਇਰਾਨ ਇਟ ਇਜ਼ ਮੋਰ ਦੈਨ ਚਾਈਨਾ ਉਨੀਆਂ ਵੀ ਇੰਨੀਆਂ ਸਜ਼ਾਵਾਂ ਉੱਥੇ ਵੀ ਨਹੀਂ ਦਿੱਤੀਆਂ ਗਈਆਂ ਔਰ ਕਿਸੇ ਵੀ ਕਿਸਮ ਦਾ ਨਸ਼ਾ ਜਿਹੜਾ ਹੈਗਾ ਉਹ ਸਾਊਦੀ ਅਰਬ ਦੇ ਵਿੱਚ ਡਰੱਗਸ ਦੀ ਤਸਕਰੀ ਗੈਰ ਕਾਨੂੰਨੀ ਕਾਰੋਬਾਰ ਇਹਦੇ ਖਿਲਾਫ਼ ਸਰਕਾਰ ਇੰਨੀ ਗੰਭੀਰ ਹੈਗੀ ਹੈ ਕਿ ਫੋਰਨਰਸ ਨੂੰ ਤਾਂ ਨਹੀਂ ਬਖਸ਼ਦੇ ਹੈਗੇ ਸੋ ਇੱਥੋਂ ਇਹ ਕਹਾਣੀ ਇੱਥੇ ਤੱਕ ਦੀ ਸੀ ਇਹ ਖਬਰ ਇੱਥੋਂ ਤੱਕ ਦੀ ਸੀ ਹੁਣ ਇਹਦੇ 'ਚ ਕੀ ਚੱਕਰ ਕੀ ਹੈ ਕਿ ਜਿਹੜੇ ਯੂ ਏ ਈ ਨੇ ਜਿਹੜਾ ਸਾਊਦੀ ਅਰਬ ਹੈ ਜਿਹੜੇ ਇਹ ਕੰਟਰੀਜ਼ ਨੇ ਇਹਨਾਂ ਦੇ ਆਪਣੇ ਲਾਜ਼ ਹੈਗੇ ਨੇ ਨਸ਼ੇ ਨੂੰ ਲੈ ਕੇ ਕੁਛ ਡਰੱਗਸ ਜਿਹੜੀਆਂ ਆਸਟ੍ਰੇਲੀਆ ਦੇ ਵਿੱਚ ਮੈਂ ਆਸਟ੍ਰੇਲੀਆ ਦੇ ਹਵਾਲੇ ਤੋਂ ਗੱਲ ਕਰ ਰਿਹਾ ਕਿਉਂਕਿ ਹੁਣ ਮੈਨੂੰ ਇੰਡੀਅਨ ਸੁਸਾਇਟੀ ਦਾ ਇੰਨਾ ਇਲਮ ਨਹੀਂ ਹੈਗਾ ਕਿ ਉੱਥੋਂ ਕਿਹੜੇ ਨਸ਼ੇ ਲੈ ਕੇ ਜਾਂਦੇ ਨੇ ਲੋਕ ਜਾਂ ਫਿਰ ਉੱਥੇ ਇਲਮ ਤਾਂ ਨਹੀਂ ਕਹਿ ਸਕਦਾ ਪਰ ਪਤਾ ਹੈ ਪਰ ਉਹ ਵੀ ਚਲੋ ਉਹ ਵੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲ ਕਰ ਲੈਂਦੇ ਪਰ ਹਾਂ ਆਪਾਂ ਆਸਟ੍ਰੇਲੀਆ ਦੇ ਵਿੱਚ ਕਿਉਂਕਿ ਬੈਠੇ ਹਾਂ ਤਾਂ ਮੈਂ ਤੁਹਾਨੂੰ ਇੱਥੋਂ ਦੀ ਇੱਕ ਕਹਾਣੀ ਦੱਸ ਦਿੰਦਾ ਬੇਸਿਕਲੀ ਜਦੋਂ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਟਰੈਵਲ ਕਰਨਾ ਨਾ ਕਿਉਂਕਿ ਹੁਣ ਆ ਬੈਕ ਟੂ ਬੈਕ ਬਹੁਤ ਹੋ ਗਈਆਂ ਪਿਛਲੇ 1-2 ਹਫ਼ਤਿਆਂ ਦੇ ਵਿੱਚ ਹੀ ਇੰਨੀਆਂ ਖਬਰਾਂ ਬੈਕ ਟੂ ਬੈਕ ਸੁਣ ਲਈਆਂ ਕਿ ਆਸਟ੍ਰੇਲੀਅਨ ਇੰਡੋਨੇਸ਼ੀਆ 'ਚ ਫੜ ਲਿਆ ਆਸਟ੍ਰੇਲੀਅਨ ਯੂ ਏ 'ਚ ਫੜ ਲਿਆ ਇੰਡੀਅਨ ਸਾਊਦੀ ਅਰਬ 'ਚ ਫੜ ਲਿਆ ਇਹ ਪਿਛਲੇ 1-2 ਹਫ਼ਤਿਆਂ 'ਚ ਇੰਨੀਆਂ ਨਿਊਜ਼ ਆ ਗਈਆਂ ਪਲੱਸ ਕੁਛ ਇੱਕ ਨਸ਼ਿਆਂ ਦੀਆਂ ਹੋਰ ਐਸੀਆਂ ਖਬਰਾਂ ਆ ਰਹੀਆਂ ਨੇ ਕਿ ਸੋਚਿਆ ਕਿ ਡਰੱਗਸ ਦੇ ਨਾਲ ਜੁੜੀ ਰਿਪੋਰਟ ਹੀ ਇੱਕ ਤੁਹਾਡੇ ਨਾਲ ਸ਼ੇਅਰ ਕਰ ਲਈ ਜਾਵੇ ਹੁਣ ਜਦੋਂ ਜਿਹੜੀ ਗੱਲ ਮੈਂ ਦੱਸਣ ਲੱਗਿਆ ਸੀ ਕਿ ਜਦੋਂ ਤੁਸੀਂ ਫੋਰਨ ਟਰੈਵਲ ਕਰਦੇ ਹੋ ਕਿਸੇ ਦੂਸਰੀ ਕੰਟਰੀ 'ਚ ਟਰੈਵਲ ਕਰਦੇ ਹੋ ਦੋ ਚੀਜ਼ਾਂ ਜ਼ਰੂਰ ਕਰ ਲਓ ਇੱਕ ਤਾਂ ਟੀ ਜੀ ਏ ਯਾਨੀ ਕਿ ਆਸਟ੍ਰੇਲੀਆ 'ਚ ਥਰੈਪੈਟਿਕ ਗੁੱਡਸ ਐਡਮਿਨਿਸਟ੍ਰੇਸ਼ਨ ਉਹਨਾਂ ਦੀ ਵੈਬਸਾਈਟ ਅਤੇ ਦੂਜੀ ਸਮਾਰਟ ਟਰੈਵਲਰ ਹੁਣ ਦੋਹਾਂ ਦਾ ਕੰਮ ਬੜਾ ਸੌਖਾ ਹੈਗਾ ਜੇ ਟੀ ਜੀ ਏ ਦੀ ਵੈਬਸਾਈਟ 'ਤੇ ਜਾਣਾ ਹੈਗਾ ਤਾਂ www.tga.gov.au ਉੱਥੇ ਇੱਕ ਸੈਗਮੈਂਟ ਹੈਗਾ ਰਿਸੋਰਸ ਐਂਡ ਗਾਈਡੈਂਸ ਦਾ ਉਹਦੇ ਵਿੱਚ ਜਦੋਂ ਤੁਸੀਂ ਕਲਿੱਕ ਕਰੋਗੇ ਉੱਪਰ ਇਹ ਬਟਨ ਬਣੇ ਹੋਏ ਨੇ ਹੋਮ ਦੇ ਮੈਂ ਪੂਰੀ ਇਹਦੀ ਰਿਸਰਚ ਕਰਕੇ ਦੇਖ ਕੇ ਲਿਆਉਂਦਾ ਸੀ ਹੋਮ ਫਿਰ ਪ੍ਰੋਡਕਟ ਰੈਗੂਲੇਸ਼ਨ ਫਿਰ ਸੇਫਟੀ ਸ਼ੋਰਟੇਜ ਫਿਰ ਰਿਸੋਰਸ ਗਾਈਡੈਂਸ ਅਤੇ ਫਿਰ ਬਿਜ਼ਨਸ ਸਰਵਿਸ ਜਦੋਂ ਰਿਸੋਰਸ ਗਾਈਡੈਂਸ 'ਤੇ ਕਲਿੱਕ ਕਰਦੇ ਹੋ ਉਹਦੇ ਅੰਦਰ ਕੰਜ਼ਿਊਮਰ ਐਂਡ ਰਿਸੋਰਸ ਨਾਮ ਦਾ ਇੱਕ ਹੋਰ ਬਟਨ ਅੱਗੇ ਨਿਕਲਿਆਊਗਾ ਅਤੇ ਉਹਦੇ 'ਤੇ ਜਦੋਂ ਕਲਿੱਕ ਕਰੋਗੇ ਤਾਂ ਉੱਥੇ ਅਲੱਗ ਅਲੱਗ ਕਿਸਮ ਦੇ ਟੈਬ ਹੈਗੇ ਨੇ ਉਹ 'ਚ ਇੱਕ ਟੈਬ ਆਉਂਦਾ ਟਰੈਵਲਿੰਗ ਵਿਦ ਮੈਡੀਸਨਸ ਐਂਡ ਮੈਡੀਕਲ ਡਿਵਾਈਸਿਸ ਨਾ ਵੈਂਸ ਯੂ ਕਲਿੱਕ ਔਨ ਦਿਸ ਲਿੰਕ ਜਦੋਂ ਇਹਦੇ 'ਤੇ ਕਲਿੱਕ ਕਰੋਗੇ ਤਾਂ ਉਹ ਤੁਹਾਨੂੰ ਸਮਾਰਟ ਟਰੈਵਲ ਦੀ ਵੈਬਸਾਈਟ 'ਤੇ ਵੀ ਲਿਜਾ ਸਕਦਾ ਅਤੇ ਜੇ ਕੋਈ ਸਪੈਸੀਫਿਕ ਕੰਟਰੀ ਦਾ ਕੌਂਸੂਲੇਟ ਜਾਂ ਅੰਬੈਸੀ ਚੈੱਕ ਕਰਨਾ ਉਹ ਵੀ ਕਰ ਸਕਦਾ ਪਲੱਸ ਤੁਸੀਂ ਆਪਣੇ ਡਾਕਟਰ ਦੇ ਨਾਲ ਕਿਵੇਂ ਗੱਲਬਾਤ ਕਰਕੇ ਜਾਣੀ ਹੈ ਡਾਕਟਰ ਦੀ ਲੈਟਰ ਕਿਵੇਂ ਲੈ ਕੇ ਜਾਣੀ ਹੈ ਪੀ ਬੀ ਐੱਸ ਮੈਡੀਸਨ ਨੇ ਯਾਨੀ ਫਾਰਮਾਸੀਟੀਕਲ ਬੈਨੀਫਿਟ ਸਕੀਮ ਦੇ ਵਿੱਚ ਉਹ ਤੁਸੀਂ ਲੈਂਦੇ ਹੋ ਉਹਨਾਂ ਦੀ ਜਾਣਕਾਰੀ ਜਿਹੜੀ ਹੈਗੀ ਉਹ ਕਿਵੇਂ ਲੈ ਕੇ ਜਾਣੀ ਹੈ ਆਪਣੀ ਪੂਰੀ ਦੀ ਪੂਰੀ ਟ੍ਰਿਪ ਨੂੰ ਤੁਸੀਂ ਔਰਗਨਾਈਜ਼ ਕਿਵੇਂ ਕਰਨਾ ਮੈਡੀਸਨਸ ਜਿਹੜੀਆਂ ਨੇ ਜਾਂ ਮੈਡੀਕਲ ਡਿਵਾਈਸਿਸ ਜਿਹੜੇ ਨੇ ਉਹਨਾਂ ਨੂੰ ਤੁਸੀਂ ਕੈਰੀ ਕਿਵੇਂ ਕਰਨਾ ਹੈਂਡ ਲਗੇਜ 'ਚ ਕਿਹੜੀਆਂ ਲਿਜਾ ਸਕਦੇ ਹੋ ਕਿਉਂਕਿ ਕਈਆਂ ਨੂੰ ਤਾਂ ਇਹ ਵੀ ਹੁੰਦਾ ਨਾ ਕਿ ਹੈਂਡ ਹੀ ਚਾਹੀਦੀਆਂ ਨੇ ਅਤੇ ਕਿਹੜੀਆਂ ਤੁਸੀਂ ਲਗੇਜ ਦੇ ਵਿੱਚ ਪਾ ਕੇ ਰੱਖਣੀਆਂ ਔਰ ਕਿਸ ਕਿਸਮ ਦੀ ਕੇਅਰ ਦੇ ਵਿੱਚ ਲੈ ਕੇ ਜਾਣੀ ਹੈ ਇਟਸ ਐਵਰੀਥਿੰਗ ਬਹੁਤ ਡਿਟੇਲ ਦੇ ਵਿੱਚ ਇਹ ਜਾਣਕਾਰੀ ਜਿਹੜੀ ਹੈ ਤੁਹਾਨੂੰ ਟੀ ਜੀ ਏ ਦੀ ਵੈਬਸਾਈਟ ਤੋਂ ਮਿਲ ਜਾਏਗੀ ਨੰਬਰ ਤੋਂ ਜਿਹੜੇ ਸਮਾਰਟ ਟਰੈਵਲਰ ਜਿਹੜੀ ਇੱਕ ਵੈਬਸਾਈਟ ਹੈ ਉਹਦੇ ਤੋਂ ਵੀ ਤੁਸੀਂ ਚੈੱਕ ਕਰੋ ਜ਼ਰੂਰ ਜਦੋਂ ਟਰੈਵਲ ਕਰਨਾ ਤਾਂ ਕਿ ਬਲਜਿੰਦਰ ਸਿੰਘ ਵਰਗਾ ਕੇਸ ਤੁਹਾਡੇ ਨਾਲ ਨਾ ਹੋਵੇ ਕਿ ਕਿਸੇ ਕੰਟਰੀ ਦੇ ਵਿੱਚ ਜਾ ਰਹੇ ਹੋ ਤਾਂ ਤੁਹਾਨੂੰ ਪਤਾ ਹੋਵੇ ਹੁਣ ਸਮਾਰਟ ਟਰੈਵਲਰ .gov.au ਇੱਕ ਵੈਬਸਾਈਟ ਹੈ ਉਹਦੇ 'ਚ ਤੁਸੀਂ ਨਿਊਜ਼ ਐਂਡ ਅਪਡੇਟ ਦੇ ਉੱਤੇ ਕਲਿੱਕ ਕਰਕੇ ਅਤੇ ਥੱਲੇ ਇੱਕ ਸਬ ਬਟਨ ਨਿਕਲਿਆਊਗਾ ਪ੍ਰਿਸਕ੍ਰਿਪਸ਼ਨ ਡਰੱਗਸ ਐਂਡ ਟਰੈਵਲ ਕਿਹੜੀਆਂ ਕਿਹੜੀਆਂ ਡਰੱਗਸ ਜਿਹੜੀਆਂ ਨੇ ਤੁਸੀਂ ਲੈ ਕੇ ਜਾ ਸਕਦੇ ਹੋ ਤਾਂ ਕਿ ਕਿਉਂਕਿ ਆਸਟ੍ਰੇਲੀਆ ਦੀ ਸਰਕਾਰ ਨੇ ਇਹਨਾਂ ਦੇਸ਼ਾਂ ਨੂੰ ਕਹਿ ਰੱਖਿਆ ਕਿ ਸਾਡੇ ਦੇਸ਼ ਦੇ ਵਿੱਚ ਆ ਫਲਾਂ ਲੀਗਲ ਜਿਹੜੀਆਂ ਡਰੱਗਸ ਹੈਗੀਆਂ ਨੇ ਠੀਕ ਹੈ ਤੁਹਾਡੇ ਦੇਸ਼ 'ਚ ਨਹੀਂ ਹੈਗੀਆਂ ਪਰ ਸਾਡੇ ਦੇਸ਼ ਦਾ ਕੋਈ ਵੀ ਨਾਗਰਿਕ ਪਾਸਪੋਰਟ ਹੋਲਡਰ ਜਦੋਂ ਤੁਹਾਡੇ ਦੇਸ਼ ਦੇ ਵਿੱਚ

ਨੇ ਹੈਗੇ ਹੋ ਉਹ ਕਿਹੜੀਆਂ ਕਿਹੜੀਆਂ ਆਸਟ੍ਰੇਲੀਆ ਦੇ ਵਿੱਚ ਅਲਾਊਡ ਨੇ ਕਿਤੇ ਇਹ ਨਾ ਹੋਵੇ ਕੱਲ੍ਹ ਨੂੰ ਕੋਈ ਬੰਦਾ ਤੁਹਾਨੂੰ ਕਹਿ ਦੇਵੇ ਜੀ ਆਸਟ੍ਰੇਲੀਆ ਦੇ ਵਿੱਚ ਤਾਂ ਅਸੀਂ ਕਰੈਟਮ ਵਰਤਦੇ ਹੈਗੇ ਨਹੀਂ ਵਰਤਦੇ ਕਰੈਟਮ ਦੇ ਉੱਤੇ ਵੀ ਮੈਂ ਤੁਹਾਨੂੰ ਪੂਰੀ ਕਹਾਣੀ ਦੱਸਦਾ ਕੀ ਹੈ ਉਹ ਚੀਜ਼ ਸੋ ਇਹ ਜਿਹੜੀ ਜਾਣਕਾਰੀ ਹੈ ਤੁਹਾਨੂੰ ਇੱਥੋਂ ਹੋਣੀ ਜ਼ਰੂਰੀ ਹੈ ਫੋਰ ਸਪੈਸੀਫਿਕਲੀ ਜਿਵੇਂ ਉਦਾਹਰਣ ਦੇ ਤੌਰ ਦੇ ਉੱਤੇ ਸੂਡੋਫੈਡਰਾਈਨ ਹੈ ਹੁਣ ਇਹ ਕੋਲਡ ਫਲੂ ਟੈਬਲੇਟਸ ਦੇ ਵਿੱਚ ਵੀ ਇਹ ਮਿਲ ਜਾਂਦੀ ਹੈ ਆਮ ਤੌਰ ਦੇ ਉੱਤੇ ਜਿਹੜੀਆਂ ਓਵਰ ਦੀ ਕਾਊਂਟਰ ਤੁਹਾਨੂੰ ਮਿਲਦੀਆਂ ਨੇ ਸੂਡੋਫੈਡਰਾਈਨ ਔਰ ਉਹ ਜਪਾਨ ਦੇ ਵਿੱਚ ਬੈਂਡ ਹੈ ਜਪੈਨ ਦੇ ਵਿੱਚ ਤੁਸੀਂ ਪੂਰੀ ਦੀ ਪੂਰੀ ਕੰਟਰੀ ਐਂ ਨਹੀਂ ਕਿ ਕਿਸੇ ਟੋਕੀਓ 'ਚ ਨਹੀਂ ਲਿਜਾ ਸਕਦੇ ਜਾਂ ਕਿਸੇ ਹੋਰ ਸ਼ਹਿਰ 'ਚ ਨਹੀਂ ਲਿਜਾ ਸਕਦੇ ਪਰ ਪੂਰੀ ਦੀ ਪੂਰੀ ਕੰਟਰੀ 'ਚ ਟਰੈਵਲ ਕਰਦੇ ਹੋ ਕੰਪਲੀਟਲੀ ਬੈਨ ਸਿੰਗਾਪੁਰ ਵਰਗੀ ਕੰਟਰੀ ਦੇ ਵਿੱਚ ਵੀ ਉਹਦਾ ਬੈਨ ਹੈਗਾ ਬਟ ਉਹ ਵੇਰੀ ਕਰਦੀ ਹੈ ਕਿ ਕਿਸ ਕਿਸਮ ਦਾ ਉਹਦੇ 'ਚ ਹੋਰ ਸਾਲਟ ਹੈਗੇ ਨੇ ਜਿਵੇਂ ਕੋਲਡ ਐਂਡ ਫਲੂ ਵਾਲੀ ਲਿਜਾਓਗੇ ਪਰ ਉਹਦੀ ਫਿਰ ਡਾਕਟਰ ਦੀ ਇੱਥੋਂ ਲਿਖਵਾ ਕੇ ਲੈ ਕੇ ਜਾਓ ਕਿ ਮੈਨੂੰ ਇਹਦੀ ਇੰਨੀ ਜ਼ਿਆਦਾ ਲੋੜ ਹੈ ਕਿ ਮੈਂ ਇਹਨੂੰ ਕੈਰੀ ਕਰਕੇ ਰੱਖ ਕੇ ਲੈ ਕੇ ਚੱਲਨੇ ਫਿਰ ਜਿਹੜੀਆਂ ਕੋਡੀਨ ਵਾਲੀਆਂ ਹੋ ਗਈਆਂ ਜਿਨ੍ਹਾਂ 'ਚ ਓਪੋਇਡ ਹੁੰਦਾ ਓਪੀਆਇਡ ਹੋ ਗਿਆ ਹੈ ਨਾ ਜਿਨ੍ਹਾਂ ਦੇ ਵਿੱਚ ਫੀਮ ਵਰਗੀ ਫੀਮ ਜਿਨ੍ਹਾਂ ਦੇ ਵਿੱਚ ਹੁੰਦੀ ਹੈਗੀ ਹੈ ਉਹ ਗਲਫ ਕੰਟਰੀਜ਼ 'ਚ ਅਲਾਊਡ ਨਹੀਂ ਹੈਗੀਆਂ ਕੋਡੀਨ ਵਾਲੀਆਂ ਮੈਡੀਸਨ ਜਿਨ੍ਹਾਂ ਜਿਨ੍ਹਾਂ ਦੇ ਵਿੱਚ ਕੋਡੀਨ ਹੈ ਬਿਲਕੁਲ ਵੀ ਅਲਾਊਡ ਨਹੀਂ ਹੈਗੀਆਂ ਇਨਫੈਕਟ ਜੇ ਤੁਸੀਂ ਉਹਨਾਂ ਕੰਟਰੀਜ਼ 'ਚ ਟਰੈਵਲ ਕਰ ਰਹੇ ਹੋ ਤਾਂ ਔਨਲਾਈਨ ਉੱਥੋਂ ਦੀ ਮਿਨਿਸਟਰੀਅਲ ਪਰਮਿਸ਼ਨ ਮਿਲਦੀ ਹੈ ਅਤੇ ਉਹ ਤੁਹਾਨੂੰ ਲੈਣੀ ਪੈਂਦੀ ਹੈ ਤਾਂ ਫਿਰ ਤੁਸੀਂ ਉੱਥੇ ਲਿਜਾ ਸਕਦੇ ਹੋ ਨਹੀਂ ਤਾਂ ਤੁਹਾਡੇ 'ਤੇ ਨਾਰਕੋਟਿਕ ਇੰਪੋਰਟ ਕਰਨ ਦਾ ਜਿਹੜਾ ਦੋਸ਼ ਲਗਾ ਕੇ ਕੇਸ ਪਾ ਕੇ ਅਤੇ ਤੁਹਾਨੂੰ ਉਹ ਜੇਲ੍ਹ 'ਚ ਕਰ ਦੇਣਗੇ ਨਾਲ ਦੀ ਨਾਲ ਬਗੈਰ ਪੁੱਛਿਆ ਮਤਲਬ ਸਿੱਧਾ ਏਅਰਪੋਰਟ ਤੋਂ ਜੇਲ੍ਹ 'ਚ ਜਾਓਗੇ ਤੁਸੀਂ ਫਿਰ ਜਿਹੜੀਆਂ ਏ ਡੀ ਐੱਚ ਡੀਆਂ ਦੀਆਂ ਮੈਡੀਸਨਸ ਹੁੰਦੀਆਂ ਨੇ ਜਿਵੇਂ ਐਮਫੈਟਮਾਈਨਸ ਹੋ ਗਈ ਮੈਥਾਫੈਟਮਾਈਨ ਹੋ ਗਈ ਨੋਟ ਮੈਥਾਫੈਟਮਾਈਨ ਮੈਥਾਫਿੰਡਾਈਨ ਫਿੰਡਾਈਟੇਟ ਅਤੇ ਇਹ ਜਿਹੜੀਆਂ ਡਰੱਗਸ ਹੈਗੀਆਂ ਨੇ ਇਹ ਆਮ ਤੌਰ ਦੇ ਉੱਤੇ ਆਸਟ੍ਰੇਲੀਆ 'ਚ ਅਸੀਂ ਆਮ ਹੀ ਵਰਤਦੇ ਹਾਂ ਰਿਟਾਲਿਨ ਜਿਹੜੀ ਡਰੱਗ ਹੈ ਆਸਟ੍ਰੇਲੀਆ ਦੇ ਵਿੱਚ ਏ ਡੀ ਐੱਚ ਡੀ ਦੇ ਲਈ ਵਰਤੀ ਜਾਂਦੀ ਹੈਗੀ ਹੈ ਬਟ ਅਗੇਨ ਜਪੈਨ ਉਹਨੂੰ ਬਹੁਤ ਸਟ੍ਰਿਕਟਲੀ ਜਿਹੜਾ ਉਹਨੂੰ ਮਨਾ ਕਰਦਾ ਹੈਗਾ ਰਿਟਾਲਿਨ ਜਿਹੜੀ ਹੈ ਉਹ ਇਨਫੈਕਟ ਪੂਰੇ ਦੇ ਪੂਰੇ ਯੂ ਏ ਈ ਦੇ ਵਿੱਚ ਬੈਨ ਆ ਉਹਨੂੰ ਇੱਕ ਡਰੱਗ ਸਟਿਮੂਲੈਂਟ ਮੰਨਦੇ ਨੇ ਕਿ ਉਹ ਤੁਹਾਡੀਆਂ ਜਿਹੜੀਆਂ ਜਾਗਰਤ ਕਰ ਦਿੰਦਾ ਤੁਹਾਡੀਆਂ ਨਾੜੀਆਂ ਨੂੰ ਇੰਨਾ ਜ਼ਿਆਦਾ ਕਿ ਤੁਹਾਨੂੰ ਤੁਹਾਡਾ ਤੁਹਾਡੇ 'ਤੇ ਕੰਟਰੋਲ ਹੀ ਨਹੀਂ ਰਹਿੰਦਾ ਸੋ ਦੇ ਡੋਂਟ ਐਕਸੈਪਟ ਇਟ ਉਹ ਨਹੀਂ ਮੰਨਦੇ ਹੈਗੀ ਉਹ ਕੰਟਰੀਜ਼ ਫਿਰ ਐਂਟੀ ਐਂਗਜ਼ਾਇਟੀ ਦੀਆਂ ਕੋਈ ਤੁਸੀਂ ਮੈਡੀਕੇਸ਼ਨਸ ਲੈ ਰਹੇ ਹੋ ਜਾਂ ਸਲੀਪ ਮੈਡੀਕੇਸ਼ਨਸ ਲੈ ਰਹੇ ਹੈਗੇ ਹੋ ਤਾਂ ਜਿਵੇਂ ਵੇਲੀਅਮ ਕਰਕੇ ਇੱਕ ਇੱਥੇ ਮੈਡੀਸਨ ਆਉਂਦੀ ਹੈ ਵੇਲੀਅਮ 'ਚ ਡਾਇਜ਼ਪੈਮ ਨਾਮ ਦਾ ਸਾਲਟ ਹੁੰਦਾ ਹੁਣ ਡਾਇਜ਼ਪੈਮ ਜਿਹੜਾ ਹੈਗਾ ਆਸਟ੍ਰੇਲੀਆ ਤਾਂ ਇਟਸ ਓਕੇ ਇੱਥੇ ਤਾਂ ਬੜੇ ਆਰਾਮ ਦੇ ਨਾਲ ਤੁਸੀਂ ਲੈ ਸਕਦੇ ਹੈਗੇ ਹੋ ਬਟ ਯੂ ਏ ਈ ਨੇ ਬੈਨ ਕਰ ਰੱਖਿਆ ਹੈਗਾ ਯੂ ਏ ਈ ਕਹਿੰਦਾ ਹੈ ਕਿ ਇੱਕ ਅਜੀਬ ਕਿਸਮ ਦਾ ਸਾਈਕੋਟ੍ਰੋਪਿਕ ਸਬਸਟੈਂਸ ਹੈ ਇਹਨੂੰ ਤੁਸੀਂ ਅਸੀਂ ਬਲੈਕਲਿਸਟ ਕੀਤਾ ਹੋਇਆ ਨੋ ਵੇ ਲਗੇਜ ਤਾਂ ਮਤਲਬ ਹੈਂਡੀਬੈਗ ਤਾਂ ਬਹੁਤ ਦੂਰ ਦੀ ਗੱਲ ਤੁਸੀਂ ਲਗੇਜ 'ਚ ਵੀ ਨਹੀਂ ਪਾ ਕੇ ਲਿਆ ਸਕਦੇ ਸੋ ਜੇ ਤੁਸੀਂ ਐਂਟੀ ਐਂਗਜ਼ਾਇਟੀ ਦੀਆਂ ਲੈ ਰਹੇ ਹੈਗੇ ਹੋ ਫਿਰ ਆਪਣੇ ਇੱਥੇ ਅਸੀਂ ਦੇਖਦੇ ਰਹਿੰਦੇ ਹਾਂ ਨਿਤ ਰੋਜ਼ ਜਿਵੇਂ ਡੇਲਸ ਫੋਰਟ ਦੇ ਵਿੱਚ ਐਕਸੀਡੈਂਟ ਹੋਇਆ ਸੀ ਜਦੋਂ 5 ਇੰਡੀਅਨ ਮਾਰਤੇ ਸੀਗੇ ਉਹਨੇ ਬੰਦੇ ਨੇ ਅਤੇ ਉਹ ਕਹਿੰਦਾ ਸੀਗਾ ਕਿ ਮੇਰੀ ਇਨਸੁਲਿਨ ਟ੍ਰਿਗਰ ਹੋ ਗਈ ਸੀਗੀ ਯੇ ਵੋ ਫਲਾਣਾ ਧਿਮਕਾ ਜਾਂ ਬਹੁਤ ਸਾਰੇ ਲੋਕ ਹੈਗੇ ਨੇ ਇੱਥੇ ਜਿਹੜੇ ਅਸੀਂ ਦੇਖਦੇ ਹਾਂ ਕਿ ਜਿਵੇਂ ਕੁਇਨਜ਼ਲੈਂਡ ਦੇ ਵਿੱਚ ਜਿਹੜਾ ਕੇਸ ਹੋ ਗਿਆ ਸੀਗਾ ਬੱਸ ਡਰਾਈਵਰ ਨੂੰ ਜਿਹੜਾ ਕਤਲ ਕਰਤਾ ਸੀ ਹੈ ਨਾ ਸੋ ਇਸ ਤਰੀਕੇ ਦੇ ਬਹੁਤ ਸਾਰੇ ਕੇਸ ਨੇ ਜਿੱਥੇ ਮੈਡੀਕਲ ਕੈਨੇਬਿਸ ਦੀ ਵਰਤੋਂ ਕਰਦੇ ਨੇ ਲੋਕ ਆਮ ਹੀ ਸੜਕਾਂ ਦੇ ਉੱਤੇ ਮੈਡੀਕਲ ਕੈਨੇਬਿਸ ਦਾ ਟੈਸਟ ਵੀ ਹੁੰਦਾ ਹੈਗਾ ਬਟ ਉਹਦੀ ਇੱਕ ਲਿਮਿਟ ਹੁੰਦੀ ਹੈ ਅਲੱਗ ਅਲੱਗ ਸਟੇਟ ਵਾਈਜ਼ ਅਲੱਗ ਅਲੱਗ ਲੋਅ ਹੈਗੇ ਨੇ ਇਕੱਲੀ ਇਕੱਲੀ ਸਟੇਟ ਦਾ ਤਾਂ ਨਹੀਂ ਮੈਂ ਕੱਢ ਕੇ ਲੈ ਕੇ ਆਇਆ ਬਟ ਉਹਦੇ 'ਚ ਆਪਾਂ ਅੱਜ ਜਾ ਵੀ ਨਹੀਂ ਰਹੇ ਮੇਰਾ ਮੋਟਾ ਮੋਟਾ ਜਿਹਾ ਮਕਸਦ ਇਹ ਸੀਗਾ ਕਿ ਕੁਛ ਜਿਹੜੀਆਂ ਬੈਂਡ ਰਿਸਟ੍ਰਿਕਟਿਡ ਮੈਡੀਸਨਸ ਕੁਛ ਕੰਟਰੀ 'ਚ ਨੇ ਉਹ ਇੱਥੇ ਅਲਾਓ ਹੋ ਸਕਦੀਆਂ ਨੇ ਆਸਟ੍ਰੇਲੀਆ ਦੇ ਵਿੱਚ ਉਹ ਪ੍ਰਿਸਕ੍ਰਿਪਸ਼ਨ ਬੇਸਡ ਹੈਗੀਆਂ ਨੇ ਓਵਰ ਦੀ ਕਾਊਂਟਰ ਮਿਲ ਜਾਂਦੀਆਂ ਨੇ ਇਟਸ ਆਲ ਰਾਈਟ ਬਟ ਉਹ ਕੁਛ ਕੰਟਰੀ 'ਚ ਨੋਟ ਓਨਲੀ ਦੀਜ ਇਹ ਨਸ਼ੇ ਵਾਲੀਆਂ ਨਹੀਂ ਬਲਕਿ ਹੋਰ ਵੀ ਹੁੰਦੀਆਂ ਨੇ ਉਹਦੇ ਵਿੱਚ ਮੈਂ ਅੱਜ ਫਿਰ ਅਗੇਨ ਉਹਨਾਂ ਚੀਜ਼ਾਂ 'ਚ ਨਹੀਂ ਜਾਂਦੇ ਹੈਗੇ ਕੁਛ ਬੱਚਿਆਂ ਦੀਆਂ ਮੈਡੀਸਨਸ ਹੋ ਗਈਆਂ ਕੁਛ ਕੰਟਰਾਸੈਪਟਿਵ ਪਿਲਸ ਹੋ ਗਈਆਂ ਉਹ ਵੀ ਕੁਛ ਗਲਫ ਕੰਟਰੀਜ਼ ਦੇ ਵਿੱਚ ਅਲਾਊਡ ਨਹੀਂ ਹੈਗੀਆਂ ਬਟ ਇੱਥੇ ਅਲਾਊਡ ਹੈਗੀਆਂ ਨੇ ਓਵਰ ਦੀ ਕਾਊਂਟਰ ਇੱਥੇ ਮਿਲ ਜਾਂਦੀਆਂ ਸੋ ਦੈਟਸ ਨੋਟ ਦੀ ਪੁਆਇੰਟ ਪੁਆਇੰਟ ਇਜ਼ ਨਸ਼ੇ ਕਿਸ ਕਿਸ ਕਿਸਮ ਦੇ ਨਸ਼ੇ ਜਿਹੜੇ ਨੇ ਉਹ ਦੁਨੀਆ ਦੇ ਵਿੱਚ ਅੱਜ ਕੱਲ੍ਹ ਭਾਰੂ ਹੋ ਗਏ ਨੇ ਕਿਸ ਕਿਸ ਕਿਸਮ ਦੇ ਨਸ਼ੇ ਜਿਹੜੇ ਨੇ ਆਸਟ੍ਰੇਲੀਆ ਇੰਡੀਆ ਦੋਹਾਂ ਮਾਰਕੀਟਸ ਦੇ ਹਵਾਲੇ ਦੇ ਨਾਲ ਦੋਹਾਂ ਦੇਸ਼ਾਂ ਦੇ ਹਵਾਲੇ ਦੇ ਨਾਲ ਗੱਲ ਕਰਦੇ ਚੱਲਾਂਗੇ ਔਰ ਅਜੀਬੋ ਗਰੀਬ ਨਸ਼ਿਆਂ ਦੀ ਜਿਹੜੀ ਇਹ ਦੁਨੀਆ ਹੈਗੀ ਹੈ ਜਿਹਦੇ ਜਾਲ 'ਚ ਨੌਜਵਾਨ ਬੜੇ ਆਸਾਨੀ ਦੇ ਨਾਲ ਫਸ ਜਾਂਦੇ ਨੇ ਚਾਹੇ ਤਾਂ ਉਹ ਇਹਨੂੰ ਕੰਜ਼ਿਊਮ ਕਰਨ ਦੇ ਮਾਮਲੇ 'ਚ ਹੋਣ ਚਾਹੇ ਉਹ ਇਹਨਾਂ ਦੀ ਸਮਗਲਿੰਗ ਤਾਂ ਬਹੁਤ ਵੱਡਾ ਇੱਕ ਵਰਡ ਹੋ ਗਿਆ ਇਨਫੈਕਟ ਲੋਕਲ ਮਾਰਕੀਟ ਦੇ ਵਿੱਚ ਹੀ ਇੱਧਰੋਂ ਉੱਧਰ ਕਰਨ ਸਪਲਾਇਰ ਬਣ ਕੇ ਕਿ ਆਹ ਪੈਕੇਟ ਉੱਥੇ ਦੇ ਆ ਉਹ ਫਲਾਣਾ ਪੈਕੇਟ ਇੱਧਰ ਲਿਆ ਹੈ ਨਾ ਉਹਦੇ ਲਈ ਵੀ ਉਹਨਾਂ ਨੂੰ ਚੰਗੇ ਪੈਸੇ ਮਿਲ ਜਾਂਦੇ ਹੈਗੇ ਨੇ ਸੋ ਇੱਕ ਉਹ ਸਪਲਾਈ ਚੇਨ ਦਾ ਜਦੋਂ ਹਿੱਸਾ ਬਣ ਜਾਂਦੇ ਨੇ ਦੇ ਡੋਂਟ ਨੋ

ਜਦੋਂ ਉਹ ਇਹਨੂੰ ਕੰਜ਼ਿਊਮ ਕਰਨ ਲੱਗ ਜਾਂਦੇ ਨੇ ਦੇ ਡੋਂਟ ਨੋ ਯੰਗ ਏਜ ਹੁੰਦੀ ਹੈ ਗਰਮ ਖੂਨ ਹੁੰਦਾ ਉਦੋਂ ਨਹੀਂ ਪਤਾ ਹੁੰਦਾ ਪਰ ਉਹਦੇ ਨਤੀਜੇ ਫਿਰ ਕਿਹੋ ਜਿਹੇ ਨਿਕਲਦੇ ਨੇ ਸਪੈਸ਼ਲੀ ਕੰਜ਼ਮਪਸ਼ਨ ਨੂੰ ਲੈ ਕੇ ਤਾਂ ਮੈਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰੂੰਗਾ ਕਿਉਂਕਿ ਦੋ ਕੇਸ ਸੀ ਇੱਕ ਬਲਜਿੰਦਰ ਵਾਲਾ ਅਤੇ ਦੂਸਰੀ ਖਬਰ ਮੈਂ ਇੱਕ ਮੈਡੀਕਲ ਪੋਰਟਲ ਦੇ ਉੱਤੇ ਪੜ੍ਹ ਰਿਹਾ ਸੀ ਉਹ ਇਹ ਸੀਗੀ ਕਿ ਕਰੈਟਮ ਜਿਹੜੀ ਹੈ ਉਹ ਅੱਜ ਕੱਲ੍ਹ ਬਹੁਤ ਜ਼ਿਆਦਾ ਪਾਪੂਲਰ ਹੋ ਰਹੀ ਹੈ ਹੁਣ ਹੁੰਦਾ ਕੀ ਹੈ ਕਿ ਅਮੈਰੀਕਾ ਦੇ ਵਿੱਚ ਕੋਈ ਡਰੱਗਸ ਬਹੁਤ ਈਜ਼ੀਲੀ ਅਵੇਲੇਬਲ ਹੁੰਦੀ ਹੈ ਅਤੇ ਉਹ ਬਾਕੀ ਕੰਟਰੀਜ਼ ਜਿਹੜੀਆਂ ਨੇ ਉਹਨਾਂ ਨੂੰ ਬੈਨ ਕਰਕੇ ਰੱਖਦੀਆਂ ਨੇ ਇਨਕਲੂਡਿੰਗ ਆਸਟ੍ਰੇਲੀਆ ਪਰ ਹੌਲੀ ਹੌਲੀ ਅਮੈਰੀਕਾ ਨੇ ਉਹਨਾਂ ਡਰੱਗਸ ਨੂੰ ਪੂਰੀ ਦੁਨੀਆ 'ਚ ਪਹੁੰਚਾਉਣਾ ਹੁੰਦਾ ਇਸ ਕਰਕੇ ਫਿਰ ਉਹ ਚਾਹੇ ਟੀ ਜੀ ਏ 'ਤੇ ਮੈਂ ਇਹ ਨਹੀਂ ਕਹੂੰਗਾ ਕਿ ਉਹਨਾਂ ਨੂੰ ਖਰੀਦ ਲੈਂਦੇ ਨੇ ਜਾਂ ਦਬਾਅ ਪਾ ਲੈਂਦੇ ਨੇ ਪਰ ਆਸਟ੍ਰੇਲੀਅਨ ਸਰਕਾਰ ਦੇ ਰਾਹੀਂ ਰਸਤਾ ਐਸਾ ਕੱਢ ਲੈਂਦੇ ਨੇ ਕਿ ਨਾ ਇਹ ਤਾਂ ਤੁਸੀਂ ਤੁਹਾਨੂੰ ਵੇਚਣੀ ਹੀ ਪਏਗੀ ਨਹੀਂ ਤੁਹਾਡੀ ਅਸੀਂ ਆਹ ਪ੍ਰੋਡਕਟ ਨਹੀਂ ਲੈਣਾ ਨਹੀਂ ਉਹ ਨਹੀਂ ਲੈਣਾ ਹੈਗਾ ਸੋ ਕਰੈਟਮ ਕੀ ਚੀਜ਼ ਹੈਗੀ ਹੈ ਇੱਕ ਐਸੀ ਜੜੀ ਬੂਟੀ ਜਿਹਦਾ ਅਸਰ ਫੀਮ ਵਰਗੇ ਪਦਾਰਥ ਦੀ ਤਰ੍ਹਾਂ ਹੁੰਦਾ ਯਾਨੀ ਓਪੀਆਇਡ ਵਰਗਾ ਹੁੰਦਾ ਪਰ ਪਿਛਲੇ ਇੱਕ ਡੈਕੇਡ ਦੇ ਵਿੱਚ ਇਹ ਕਿੰਨੀ ਜ਼ਿਆਦਾ ਪਾਪੂਲਰ ਅਮੈਰੀਕਾ 'ਚ ਹੋ ਗਈ ਹੈ ਔਰ ਕਿਵੇਂ ਉੱਥੇ ਡਰੱਗਸ ਇਸ ਨੂੰ ਜਿਹੜਾ ਪ੍ਰਿਸਕ੍ਰਿਪਸ਼ਨ ਦੇ ਉੱਤੇ ਦੇ ਰਹੇ ਹੈਗੇ ਨੇ ਇਹਦੇ ਕੀ ਅਸਰ ਹੈਗੇ ਨੇ ਆਸਟ੍ਰੇਲੀਆ ਨੋਟ ਓਨਲੀ ਕਰੈਟਮ ਨਿਕੋਟਿਨ ਪਾਊਚ ਸੱਪ ਦਾ ਜ਼ਹਿਰ ਕੀ ਕੁਛ ਕਿਹੜੀਆਂ ਕਿਹੜੀਆਂ ਇਨਫੈਕਟ ਮੈਂ ਹੈਰੋਇਨ ਦੀ ਅੱਜ ਦੀ ਹਿਸਟਰੀ ਵੀ ਤੁਹਾਨੂੰ ਦੱਸਦੇ ਹਾਂ ਖੰਘ ਦੀ ਦਵਾਈ ਤੋਂ ਨਸ਼ਾ ਬਣਨ ਤੱਕ ਦੀ ਕਹਾਣੀ ਨਸ਼ਿਆਂ ਦੇ ਉੱਤੇ ਅੱਜ ਦਾ ਇਹ ਐਪੀਸੋਡ ਹੈਗਾ ਇਨਸਾਈਟ ਰਿਪੋਰਟ ਸਟੋਰੀ ਇੰਨੀ ਸੀਰੀਅਸ ਹੈਗੀ ਹੈ ਕਿ ਯੂਨੀਵਰਸਿਟੀ ਆਫ ਮਿਸੀਸੀਪੀ ਦੇ ਵਿੱਚ ਆਹੀ ਹਲੇ ਦੋ ਹਫ਼ਤੇ ਪਹਿਲਾਂ ਹੋ ਸਕਦਾ ਅਮੈਰੀਕਾ ਦੀਆਂ ਖਬਰਾਂ ਹੋ ਕੀ ਸਕਦਾ ਬਲਕਿ ਅਸੀਂ ਅਮੈਰੀਕਾ ਦੀਆਂ ਖਬਰਾਂ ਤਾਂ ਪੰਜਾਬੀ 'ਚ ਸੁਣਦੇ ਹੀ ਨਹੀਂ ਹੈਗੇ ਆਸਟ੍ਰੇਲੀਆ 'ਚ ਬੈਠ ਕੇ ਕਿਉਂ ਸੁਣਾਂਗੇ ਅਮੈਰੀਕਾ ਦਾ ਸਾਡੇ ਨਾਲ ਕੀ ਲੈਣਾ ਦੇਣਾ ਸੋਸਾਇਟੀ ਜਿਹੜੀ ਹੈ ਨਾ ਸੋਸਾਇਟੀ ਬੜੀ ਛੇਤੀ ਟਰੈਂਡਸ ਨੂੰ ਫੋਲੋ ਕਰਦੀ ਹੈ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਔਰ ਬੜੀ ਛੇਤੀ ਪਿੱਕ ਕਰ ਲੈਂਦੀ ਹੈ ਔਰ ਬੜੀ ਛੇਤੀ ਜਿਹੜੀਆਂ ਨੇ ਚੀਜ਼ਾਂ ਟਰਾਂਸਫਰ ਹੁੰਦੀਆਂ ਨੇ ਇੱਕ ਸੋਸਾਇਟੀ ਤੋਂ ਦੂਸਰੀ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਜਿਹੜੇ ਬੱਚੇ ਸੀਗੇ ਉਹ ਆਪਣਾ ਯੂਨੀਵਰਸਿਟੀ ਦੇ ਵਿੱਚ ਕਰੈਟਮ ਦੇ ਪੈਕਟ ਲੈ ਕੇ ਜਾ ਰਹੇ ਸੀਗੇ ਔਰ ਉਹ ਵਰਤਦੇ ਸੀਗੇ ਇਨਫੈਕਟ ਉਹ ਬੱਚੇ ਜਿਹੜੇ ਅੱਗੇ ਵੀ ਸਪਲਾਈ ਕਰਦੇ ਸੀਗੇ ਖਬਰ ਇੱਥੇ ਤੱਕ ਨਹੀਂ ਸੀ ਇੱਥੇ ਤੱਕ ਹੁੰਦੀ ਸ਼ਾਇਦ ਉੱਥੇ ਅਮੈਰੀਕਾ ਦੇ ਵਿੱਚ ਹੀ ਰਹਿ ਜਾਂਦੀ ਖਬਰ ਇਸ ਤੋਂ ਅੱਗੇ ਵੱਧਦੀ ਹੈ ਇਹ ਯੂਨੀਵਰਸਿਟੀ ਆਫ ਮਿਸੀਸੀਪੀ ਦੇ ਵਿੱਚ ਇਹ ਦੋ ਵਿਦਿਆਰਥੀਆਂ ਦੀਆਂ ਮ੍ਰਿਤਕ ਦੇਹਾਂ ਮਿਲੀਆਂ ਔਰ ਉਹਨਾਂ ਦੇ ਮੌਤ ਦਾ ਕਾਰਨ ਵੀ ਇਹੀ ਡਰੱਗ ਸੀ ਜਿਹਨੂੰ ਉਹ ਯੂਜ਼ ਕਰਦੇ ਸੀ ਜਿਹਨੂੰ ਉਹ ਕੰਜ਼ਿਊਮ ਕਰਦੇ ਸੀ ਔਰ ਉਹ ਫੈਲਾ ਵੀ ਰਹੇ ਸੀ ਉਸ ਯੂਨੀਵਰਸਿਟੀ ਦੇ ਵਿੱਚ ਸੋ ਬਾਅਦ ਦੇ ਵਿੱਚ ਪਤਾ ਚੱਲਿਆ ਕਿ ਕਰੈਟਮ ਇੰਨੀ ਜ਼ਿਆਦਾ ਉਹ ਵਰਤ ਰਹੇ ਸੀਗੇ ਕਿ ਅੱਛਾ ਹੁਣ ਆਸਟ੍ਰੇਲੀਆ ਦੇ ਵਿੱਚ ਨੋ ਡਾਊਟ ਕਰੈਟਮ ਜਿਹੜੀ ਹੈਗੀ ਉਹ ਬੈਨ ਹੈਗੀ ਹੈ ਪਰ ਵਾਸ਼ਿੰਗਟਨ ਪੋਸਟ ਇੱਕ ਅਮੈਰੀਕਾ ਦਾ ਅਖਬਾਰ ਹੈ ਉਹ ਕਹਿੰਦਾ ਕਿ 2020 ਤੋਂ ਲੈ ਕੇ 2022 ਦੇ ਦਰਮਿਆਨ 4100 ਮੌਤਾਂ ਅਮੈਰੀਕਾ ਦੀਆਂ 44 ਸੂਬਿਆਂ ਦੇ ਵਿੱਚ 44 ਸਟੇਟਸ ਹੋਈਆਂ ਨੇ ਸਿਰਫ ਕਰੈਟਮ ਕਰਕੇ ਹੋਈਆਂ ਨੇ ਮੈਜੋਰਿਟੀ ਮੌਤਾਂ ਜਿਹੜੀਆਂ ਨੇ ਉਹ ਕਰੈਟਮ ਕਰਕੇ ਹੋਈਆਂ ਨੇ ਹਾਲਾਂਕਿ ਆਸਟ੍ਰੇਲੀਆ ਨੇ ਡੀਕ੍ਰਿਮੀਨਲਾਈਜ਼ ਕਰਤਾ ਸੀ 2005 ਦੇ ਵਿੱਚ ਹੀ ਕਿ ਇੱਥੇ ਤੁਸੀਂ ਕਰੈਟਮ ਰੱਖ ਨਹੀਂ ਸਕਦੇ ਸਪਲਾਈ ਨਹੀਂ ਕਰ ਸਕਦੇ ਪ੍ਰੋਡਿਊਸ ਨਹੀਂ ਕਰ ਸਕਦੇ ਇਨਫੈਕਟ ਇਸੇ ਸਾਲ ਅਗਸਤ ਮਹੀਨੇ 'ਚ ਆਸਟ੍ਰੇਲੀਅਨ ਬਾਰਡਰ ਫੋਰਸ ਨੇ ਇਹ ਵੀ ਗੱਲ ਕਹੀ ਸੀ ਕਿ ਇੱਕ ਬਹੁਤ ਵੱਡੀ ਸ਼ਿਪਮੈਂਟ ਜਿਹੜੀ ਹੈ ਹੋਰ ਸਮਾਨ ਦੀ ਆ ਰਹੀ ਸੀ ਬਾਹਰੋਂ ਡੈਸਟੀਨੇਸ਼ਨ ਆਸਟ੍ਰੇਲੀਆ ਸੀ ਆਈ ਕਿੱਥੋਂ ਸੀ ਇਹ ਨਹੀਂ ਦੱਸਿਆ ਹੈਗਾ ਬਟ ABF ਨੇ ਇਹ ਗੱਲ ਜ਼ਰੂਰ ਕਹੀ ਹੈ ਕਿ ਉਹਦੇ 'ਚ 6 ਕਿਲੋਗ੍ਰਾਮ ਕਰੈਟਮ ਆਈ ਹੈਗੀ ਹੈ ਹੁਣ ਜ਼ਿਆਦਾਤਰ ਥਾਈਲੈਂਡ ਮਲੇਸ਼ੀਆ ਇਹ ਜਿਹੜੀਆਂ ਕੰਟਰੀਜ਼ ਹੈਗੀਆਂ ਨੇ ਇਹ ਕਰੈਟਮ ਜਿਹੜੀਆਂ ਨੇ ਬਣਾਉਂਦੀਆਂ ਨੇ ਕਰੈਟਮ ਹੈ ਕੀ ਕਰੈਟਮ ਇੱਕ ਦਰੱਖਤ ਹੈ ਜੋ ਕਿ ਬੇਸਿਕਲੀ ਮੂਲ ਰੂਪ ਦੇ ਵਿੱਚ ਨੇਟਿਵ ਜਿਹੜਾ ਹੈਗਾ ਉਹ ਇਹਨਾਂ ਸਾਊਥ ਈਸਟ ਏਸ਼ੀਅਨ ਕੰਟਰੀਜ਼ 'ਚ ਹੀ ਹੈ ਥਾਈਲੈਂਡ ਮਲੇਸ਼ੀਆ ਇੰਡੋਨੇਸ਼ੀਆ ਇੱਥੇ ਇਹ ਜਿਹੜਾ ਦਰੱਖਤ ਹੈ ਇਹਦੀ ਖੇਤੀ ਹੁੰਦੀ ਹੈ ਅੱਛਾ ਇਹ ਕੰਟਰੀਜ਼ ਤਾਂ ਮਤਲਬ ਸਾਲਾਂ ਤੋਂ ਨਹੀਂ ਸਦੀਆਂ ਤੋਂ ਇਹਦਾ ਇਸਤੇਮਾਲ ਕਰ ਰਹੇ ਨੇ ਇੱਕ ਇਹਦੇ 'ਚ ਇੱਕ ਤਾਂ ਇਹਦੇ 'ਚ ਉਤੇਜਕ ਗੁਣ ਹੁੰਦੇ ਨੇ ਇਨਫੈਕਟ ਇਹਨੂੰ ਥੋੜ੍ਹੀ ਮਾਤਰਾ ਦੇ ਵਿੱਚ ਚਾਹ ਦੇ ਤੌਰ 'ਤੇ ਵੀ ਪੀਤਾ ਜਾਂਦਾ ਪੀਸ ਕੇ ਪਾਊਡਰ ਬਣਾ ਕੇ ਅਤੇ ਚਾਹ ਦੇ ਵਿੱਚ ਰਲਾਇਆ ਜਾਂਦਾ ਹੁਣ ਹੌਲੀ ਹੌਲੀ ਹੌਲੀ ਹੌਲੀ ਦੁਨੀਆ ਭਰ ਦੇ ਵਿੱਚ ਇਹਦੀ ਲੋਕਪ੍ਰਿਯਤਾ ਵੱਧ ਰਹੀ ਹੈਗੀ ਇਨਫੈਕਟ 2016 ਦੇ ਵਿੱਚ ਇਹ ਅਮੈਰੀਕਾ ਦੇ ਵਿੱਚ ਇੱਕ ਸਪਲੀਮੈਂਟ ਦੇ ਤੌਰ 'ਤੇ ਆ ਗਿਆ ਸੀਗਾ ਅਰਕਾਂਸਸ ਯੂਨੀਵਰਸਿਟੀ ਹੈਗੀ ਉੱਥੇ ਦੀ ਨਿਊਯਾਰਕ ਦੀ ਔਰ ਨਿਊਯਾਰਕ ਦਾ ਇੰਸਟੀਚਿਊਟ ਆਫ ਟੈਕਨੋਲੋਜੀ ਹੈ ਉਹਨਾਂ ਨੇ ਇਹ ਗੱਲ ਦੇਖੀ ਹੈ ਕਿ ਕਰੈਟਮ ਜਿਹੜਾ ਹੈ ਨਾ ਉਹ ਬਹੁਤ ਜ਼ਿਆਦਾ ਗਾੜੇ ਬਹੁਤ ਕੌਨਸਨਟ੍ਰੇਟਿਡ ਗਾੜੇ ਰੂਪ ਦੇ ਵਿੱਚ ਵੇਚਿਆ ਜਾਂਦਾ ਇੱਦਾਂ ਨਹੀਂ ਕਿ ਮਾੜੀ ਮੋਟੀ ਜਿਵੇਂ ਚੁਟਕੀ ਰਲਾ ਕੇ ਉਹ ਇਹਨਾਂ ਕੰਟਰੀ 'ਚ ਵਰਤਦੇ ਨੇ ਇੱਥੇ ਟੂ ਬਿਗ ਕੁਆਂਟਿਟੀ ਮਤਲਬ ਪਾਊਡਰ ਹੋ ਗਿਆ ਇੱਕ ਪਾਊਚ ਲੈ ਲਓ ਪੂਰਾ ਦਾ ਪੂਰਾ ਇੱਕ ਗੋਲੀ ਲੈ ਲਓ
ਔਰ ਇਹ ਬੜੀ ਈਜ਼ੀਲੀ ਮਿਲ ਰਿਹਾ ਉੱਥੇ, ਕਨਵੀਨੀਅੰਸ ਸਟੋਰ ਦੇ ਉੱਤੇ ਮਿਲ ਰਿਹਾ, ਫਿਊਲ ਸਟੇਸ਼ਨ ਤੋਂ ਮਿਲ ਰਿਹਾ ਹੈਗਾ। ਆਈ ਮੀਨ ਯੂ ਗੋ ਦੇਅਰ, ਫਿਊਲ ਸਟੇਸ਼ਨ 'ਤੇ ਗੈਸ ਭਰਾਉਂਦੇ, ਉੱਥੇ ਗੈਸ ਕਹਿੰਦੇ ਨੇ ਕਿ ਗੈਸ ਸਟੇਸ਼ਨ 'ਤੇ ਜਾਓ ਅਤੇ ਕਰੈਟਮ ਲੈ ਲਓ, ਔਰ ਸਪਲੀਮੈਂਟ ਦੀ ਕੈਟਾਗਰੀ ਦੇ ਵਿੱਚ ਉੱਥੇ ਰੱਖਿਆ। ਸੋ ਅਮੈਰੀਕਾ ਦੀਆਂ ਬਹੁਤੀਆਂ ਸਟੇਟਸ ਦੇ ਵਿੱਚ, ਕੋਈ ਸਟੇਟਸ ਦੇ ਵਿੱਚ ਤਾਂ ਸਟੇਟ ਲਾਅ ਤਾਂ ਬਹੁਤ ਦੂਰ ਦੀ ਗੱਲ, ਫੈਡਰਲ ਲਾਅ ਨਹੀਂ ਹੈਗਾ, ਕੋਈ ਕੇਂਦਰੀ ਨਿਯਮ ਨਹੀਂ ਹੈਗਾ ਉੱਥੇ ਕਰੈਟਮ ਦੇ ਕਿਵੇਂ ਕੰਜ਼ਿਊਮ ਕਰਨਾ ਹੈਗਾ। ਲੋਕ ਇਹਨੂੰ ਐਂਗਜ਼ਾਇਟੀ ਤੋਂ ਯਾਨੀ ਬੇਚੈਨੀ ਤੋਂ ਬਚਣ ਦੇ ਲਈ, ਜਾਂ ਤਣਾਅ ਤੋਂ ਜਿਹਨੂੰ ਆਪਾਂ ਡਿਪਰੈਸ਼ਨ ਕਹਿ ਲੈਂਦੇ, ਉਹ ਤੋਂ ਬਚਣ ਦੇ ਲਈ, ਇਨਫੈਕਟ ਇਹਨੂੰ ਇੱਕ ਹਰਬਲ ਮੈਡੀਸਨ ਕਹਿ ਦਿੰਦੇ ਨੇ ਵੀ ਦੇਖੋ ਜੀ ਐਕਸੀਡੈਂਟ ਹੋ ਗਿਆ, ਕਰੈਟਮ ਵਰਤ ਲਓ। ਵੈਸੇ ਤਾਂ ਬਹੁਤ ਸਾਰੀਆਂ ਇਸ ਕਿਸਮ ਦੀਆਂ ਡਰੱਗਸ ਹੁੰਦੀਆਂ ਨੇ, ਆਸਟ੍ਰੇਲੀਆ 'ਚ ਵੀ ਵਰਤਦੇ ਹਾਂ ਆਪਾਂ ਕੈਨੇਜ਼ਵੀਜ਼ ਤੋਂ ਜਿਹੜੀਆਂ ਬਣਦੀਆਂ ਨੇ, ਕਿ ਜਿਨ੍ਹਾਂ ਦਾ ਇਸਤੇਮਾਲ ਤੁਸੀਂ ਕਰੋ ਕਿ ਅਤੇ ਉਹ ਤੁਹਾਡੀ ਨਰਵਸ ਨੂੰ ਕੂਲ ਡਾਊਨ ਕਰਦੀਆਂ ਨੇ ਅਤੇ ਤੁਹਾਡਾ ਧਿਆਨ ਜਿਹੜਾ ਉਹਦੇ ਵੱਲ ਸੱਟ ਦੇ ਵੱਲ ਨਹੀਂ ਜਾਂਦਾ। ਪਰ ਹੁਣ ਹੈ ਤਾਂ ਇਹ ਨਸ਼ਾ ਕਰੈਟਮ, ਕੈਫੀਨ ਆਪਣਾ ਓਪੀਆਈਡ, ਸੋਰੀ ਅਫੀਮ ਤੋਂ ਵੀ ਗੰਦਾ ਨਸ਼ਾ ਹੈਗਾ। ਓਪੀਆਈਡ ਦੇ ਕੀ ਨਤੀਜੇ ਨਿਕਲਦੇ ਨੇ ਤਾਂ ਬੜੀ ਵਾਰ ਆਪਾਂ, ਮੇਰੇ ਖਿਆਲ ਦੇ ਨਾਲ ਇੱਕ ਪੂਰਾ ਦਾ ਪੂਰਾ ਪੋਡਕਾਸਟ ਵੀ ਇਹਦੇ 'ਤੇ ਕੀਤਾ ਸੀਗਾ, ਜਿਹੜੀ ਫੈਂਟਾਨਿਲ ਵਰਗੀਆਂ ਡਰੱਗਸ ਨੇ ਉਹਨਾਂ 'ਚ ਕਿਵੇਂ ਓਪੀਆਈਡ ਮਿਲਾ ਦਿੰਦੇ ਨੇ। ਜਿਹੜਾ ਕਰੈਟਮ ਹੈ ਹੁਣ ਇਹ ਜਦੋਂ ਬਾਜ਼ਾਰ ਦੇ ਵਿੱਚ ਇੱਕ ਨਸ਼ੇ ਦੇ ਰੂਪ ਦੇ ਵਿੱਚ ਆਉਂਦਾ, ਤਾਂ ਇਹ ਸਿਰਫ ਉਹ ਦਰਖਤ ਦੀ ਛਾਲ ਨਹੀਂ ਹੈਗੀ ਜਿਹੜੀ ਰਲਾਈ ਜਾਂਦੀ ਹੈ, ਇਹਦੇ 'ਚ ਇਹ ਪੌਦੇ ਦੇ ਜਿਹੜੇ ਕੰਪਾਊਂਡ ਨੇ, ਜਿਵੇਂ ਹਾਈਡਰੋ ਕ੍ਰਿਸਟਾਮਰਗਰਾਈਨ, ਹਾਈਡਰੋਕਸੀ ਮਿਟਰਾਗਨਾਈਨ ਇਹ ਅਤੇ ਇੱਕ ਡੋਪਾਮਾਈਨ, ਇਹ ਦੋਵੇਂ ਜਿਹੜੇ ਨੇ ਸਾਡੇ ਹਾਰਮੋਨਸ ਨੂੰ ਐਕਟੀਵੇਟ ਕਰਦੇ ਨੇ, ਅਤੇ ਮਤਲਬ ਖਤਰਨਾਕ ਕਿਸਮ ਦਾ ਜਿਹੜਾ ਨਸ਼ਾ ਹੈਗਾ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਨਸ਼ਾ ਕਰਕੇ ਜਿਹੜੀ ਇੱਕ ਹਿਲੂਸੀਨੇਸ਼ਨ 'ਚ ਚਲਾ ਜਾਂਦਾ ਨਾ ਬੰਦਾ ਭਰਾਂ ਵਾਲੀ ਸਥਿਤੀ, ਜੋ ਇਹ ਪਤਾ ਹੀ ਨਹੀਂ ਹੈਗਾ, ਦੁਨੀਆ ਮਰਦੀ ਮਰੇ, ਜਲਦੀ ਜਲੇ, ਕੀ ਕੁਛ ਵੀ ਨਹੀਂ ਪਤਾ ਲੱਗਦਾ ਹੈਗਾ। ਸੋ ਇਹ ਉਸ ਤਰੀਕੇ ਦੇ ਨਾਲ ਜਿਹੜਾ ਤੁਹਾਡਾ ਸੈਂਟਰਲ ਨਰਵਸ ਸਿਸਟਮ ਹੈ ਨਾ, ਉਹਦਾ ਹੌਲੀ ਹੌਲੀ ਕੰਮ ਕਰਨਾ ਹੀ ਬੰਦ ਕਰ, ਅਤੇ ਜੇ ਉਹ ਸੈਂਟਰਲ ਨਰਵਸ ਸਿਸਟਮ ਹੀ ਬੰਦ ਹੋ ਜਾਂਦਾ, ਤੁਹਾਡੀ ਬਲੱਡ ਸਰਕੂਲੇਸ਼ਨ 'ਤੇ ਅਸਰ ਪੈਂਦਾ, ਹਾਰਟ ਫੇਲ ਹੋ ਸਕਦਾ, ਸਾਹ ਰੁਕ ਸਕਦੇ ਨੇ, ਬੜੇ ਸਾਰੇ ਨਤੀਜੇ ਉਹਦੇ ਨਿਕਲ ਸਕਦੇ ਨੇ ਇਮੀਜੀਏਟ। ਇੱਦਾਂ ਨਹੀਂ ਕਿ ਕੋਈ ਆਦਤ ਪੈ ਗਈ, ਇਮੀਜੀਏਟ ਮਤਲਬ ਆਦਤ ਤਾਂ ਉਹ ਹੁੰਦੀ ਹੈ ਕਿ ਮੈਂ ਸਿਗਰਟ ਪੀ ਰਿਹਾ ਜੀ, ਇੱਕ ਸਿਗਰਟ ਰੋਜ਼ ਪੀਂਦਾ, ਪਿਛਲੇ 10 ਸਾਲ ਤੋਂ ਪੀ ਰਿਹਾ, ਦੈਟਸ ਆਦਤ। ਐਂ ਤਾਂ ਨਹੀਂ ਕਿ ਇੱਕ ਸਿਗਰਟ ਪੀਤੀ ਤਾਂ ਬੰਦਾ ਖਤਮ, ਕਰੈਟਮ ਉਹ ਚੀਜ਼ ਹੈ ਕਿ ਆਦਤ ਤਾਂ ਬਹੁਤ ਦੂਰ ਦੀ ਗੱਲ ਹੈ, ਛੋਟੀ ਛੋਟੀ ਥੋੜ੍ਹੀ ਥੋੜ੍ਹੀ ਤਾਦਾਦ ਦੇ ਵਿੱਚ ਲਉਂਗੇ ਤਾਂ ਆਦਤ ਤਾਂ ਆਫਕੋਰਸ ਇਹਦੀ ਪਏਗੀ ਉਹ, ਪਰ ਲੰਮੇ ਟਾਈਮ ਤੱਕ ਤਾਂ ਬਹੁਤ ਦੂਰ ਦੀ ਗੱਲ ਹੈ। ਇਹਨੇ ਸ਼ਾਰਟ ਟਰਮ ਦੇ ਵਿੱਚ ਨਾਲ ਦੀ ਨਾਲ ਇੱਕ ਬਹੁਤ ਹਾਈਲੀ ਕੰਸਨਟ੍ਰੇਟਿਡ ਡੋਜ਼ ਜੇ ਲਈ ਹੈ, ਬੜੀ ਗਾੜੀ ਮਿਕਦਾਰ ਦੇ ਵਿੱਚ ਤੁਸੀਂ ਲਈ ਹੈ ਅਤੇ ਖਤਮ। ਬੜੇ ਸਾਰੇ ਲੋਕ ਜਿਹੜੇ ਨੇ ਉਹ ਸਾਲ ਵੀ ਨਹੀਂ ਕੱਢ ਪਾਉਂਦੇ ਹੈਗੇ, ਕੁਛ ਮਹੀਨੇ ਵੀ ਨਹੀਂ ਕੱਢ ਪਾਉਂਦੇ ਹੈਗੇ। ਕਰੈਟਮ ਅਮੈਰੀਕਾ ਦੇ ਵਿੱਚ ਜ਼ਿਆਦਾਤਰ, ਅਮੈਰੀਕਾ ਦੇ ਵਿੱਚ 50 ਸਟੇਟ ਨੇ, 11 ਸਟੇਟਸ ਦੇ ਵਿੱਚ ਕਰੈਟਮ ਬੈਨ ਹੈ, ਅਲਬਾਮਾ, ਨਾਕਸਸ, ਕੈਂਟੀਕਟ, ਇੰਡੀਆਨਾ, ਲੂਜ਼ੀਆਨਾ, ਮੈਸਚੂਸੈਟਸ, ਨੌਰਥ ਡਕੋਟਾ, ਟੈਨੇਸੀ, ਵਰਮੌਂਟ ਅਤੇ ਵਿਸਕੌਨਸਿਨ, ਇਹਨਾਂ ਸਟੇਟਾਂ ਦੇ ਵਿੱਚ ਬੰਦ ਹੈਗਾ ਹੈ। ਪਰ ਬਾਕੀ ਸਟੇਟਾਂ ਦੇ ਵਿੱਚ ਇਹ ਚੱਲੀ ਜਾ ਰਹੇ, ਹੁਣ ਉੱਥੇ ਇਹਦੀ ਡਰੱਗ ਐਨਫੋਰਸਮੈਂਟ ਜਿਹੜੀ ਏਜੰਸੀ ਹੈ DEA, ਉਹਨਾਂ ਨੇ ਕਰੈਟਮ ਨੂੰ ਸ਼ੈਡਿਊਲ 1 ਦੇ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਹੈ, ਪਰ ਸ਼ੈਡਿਊਲ 1 ਉਹ ਡਰੱਗਸ ਹੁੰਦੀਆਂ ਨੇ ਜਿਹੜੀਆਂ ਸਭ ਤੋਂ ਖਤਰਨਾਕ ਲੈਵਲ ਦੇ ਉੱਤੇ, ਮਤਲਬ ਉਹ ਤੁਸੀਂ ਵਿਦਆਊਟ ਪ੍ਰਿਸਕ੍ਰਿਪਸ਼ਨ ਲੈ ਨਹੀਂ ਸਕਦੇ। ਪਰ ਬਣ ਹੀ ਨਹੀਂ ਰਿਹਾ ਕਾਨੂੰਨ, ਮੇਰੇ ਖਿਆਲ ਦੇ ਨਾਲ ਜਦੋਂ ਕਾਨੂੰਨ ਉੱਥੇ ਬਣ ਗਿਆ ਤਾਂ ਇਹ ਦੁਨੀਆ ਦੇ ਵਿੱਚ ਕਾਨੂੰਨ ਨਹੀਂ ਰਹਿਣਾ ਹੈਗਾ। ਮਲੇਸ਼ੀਆ ਜਿੱਥੋਂ ਸਭ ਤੋਂ ਜ਼ਿਆਦਾ ਕਰੈਟਮ ਆਉਂਦਾ ਹੈਗਾ, ਇਨਫੈਕਟ ਤੁਸੀਂ ਇਹ ਦੇਖੋ ਕਿ ਮਲੇਸ਼ੀਆ ਦੇ ਆਪਣੇ ਲਾਅ ਦੇ ਵਿੱਚ ਪੋਇਜ਼ਨਸ ਐਕਟ 1952 ਜਿਹੜਾ ਬਣਾਇਆ ਗਿਆ ਸੀ, ਬਈ ਮਲੇਸ਼ੀਆ ਪ੍ਰੋਡਿਊਸ ਕਰ ਦੇਗਾ, ਵੇਚ ਦਏਗਾ, ਪਰ ਆਪਣੀ ਕੰਟਰੀ 'ਚ ਨਹੀਂ ਯੂਜ਼ ਕਰਨ ਦੇਣਾ ਹੈਗਾ, ਉੱਥੇ ਬੈਨ ਹੈ, ਉੱਥੇ ਪੂਰੀ ਤਰ੍ਹਾਂ ਦੇ ਨਾਲ ਪਾਬੰਦ ਹੈ। ਆਸਟ੍ਰੇਲੀਆ ਦੇ ਵਿੱਚ ਵੀ ਬੈਨ ਹੈਗਾ, ਬਟ ਦੈਨ ਆਸਟ੍ਰੇਲੀਆ ਦੇ ਵਿੱਚ ਕਿੰਨੀਆਂ ਚੀਜ਼ਾਂ ਕਿੰਨੀ ਈਜ਼ੀਲੀ ਆ ਜਾਂਦੀਆਂ ਨੇ। ਆਈ ਡੋਂਟ ਵਾਂਟ ਟੂ ਨੇਮ ਸ਼ੇਮ ਡੀਫੇਮ ਸਮਵਨ, ਬਟ ਆਸਟ੍ਰੇਲੀਆ ਦੇ ਵਿੱਚ ਨਿਕੋਟਿਨ ਪਾਊਚ ਜਿਹੜੇ ਨੇ ਉਹ ਬੈਨ ਕੀਤੇ ਹੋਏ ਨੇ। ਹੁਣ ਥਰੈਪੈਟਿਕ ਗੁੱਡਸ ਐਡਮਿਨਿਸਟ੍ਰੇਸ਼ਨ ਦੀ ਸਾਈਟ ਦੇ ਉੱਤੇ ਤੁਸੀਂ ਜਾਓਗੇ ਤਾਂ ਜਿੱਦਾਂ ਕਰੈਟਮ ਹੈ ਉੱਦਾਂ ਹੀ ਨਿਕੋਟਿਨ ਪਾਊਚ ਨੇ, ਉਹ 'ਚ ਭਰ ਕੇ ਨਿਕੋਟਿਨ ਹੈ, ਭਰ ਕੇ, ਮਤਲਬ ਇੱਦਾਂ ਹੈ ਕਿ ਕਈ ਕਈ ਸਿਗਰਟਾਂ ਤੁਸੀਂ ਇਕੱਠੀਆਂ ਹੀ ਪੀ ਲੈਂਦੇ ਹੈਗੇ। ਰਿਟੇਲ ਬੈਨ ਹੈਗਾ, ਸ਼ੋਪਸ 'ਤੇ ਨਹੀਂ ਰੱਖਦੇ, ਪੈਟਰੋਲ ਸਟੇਸ਼ਨ 'ਤੇ, ਕਨਵੀਨੀਅੰਸ ਸਟੋਰ 'ਤੇ ਨਹੀਂ ਰੱਖਦੇ, ਔਨਲਾਈਨ ਸੈਲਿੰਗ ਨਹੀਂ ਹੋ ਸਕਦੀ, ਇੱਕ ਲਾਅ ਹੈਗਾ ਇਹਦੇ 'ਤੇ ਬਣਿਆ ਹੋਇਆ। ਬਟ ਦੈਨ ਅਗੇਨ ਨਿਕੋਟਿਨ ਪਾਊਚ ਆ ਵੀ ਰਹੇ ਨੇ, ਵਿਕ ਵੀ ਰਹੇ ਹੈਗੇ ਨੇ। ਇਸੇ ਸਾਲ ਜੁਲਾਈ ਮਹੀਨੇ ਦੇ ਵਿੱਚ ਪਰਸਨਲ ਇੰਪੋਰਟ ਦੇ ਉੱਤੇ ਵੀ ਆਸਟ੍ਰੇਲੀਅਨ ਗਵਰਨਮੈਂਟ ਨੇ ਇੱਕ ਬੈਨ ਲਗਾਤਾ ਸੀਗਾ ਕਿ 24 ਜੁਲਾਈ 2026 ਤੋਂ ਬਾਅਦ ਤੁਸੀਂ ਐਂ ਨਹੀਂ ਕਹਿ ਸਕਦੇ ਕਿ ਮੈਂ ਇੰਡੀਆ ਤੋਂ ਮੰਗਵਾਏ ਨੇ ਜੀ ਜਾਂ ਚਾਈਨਾ ਤੋਂ ਮੰਗਵਾਏ ਨੇ, ਮੈਂ ਆਪਣੇ ਪਰਸਨਲ ਯੂਜ਼ ਨਹੀਂ, ਪਰਸਨਲ ਯੂਜ਼ ਵੀ ਨਹੀਂ,
ਨਿਕੋਟਿਨ ਪਾਊਚ ਦਾ ਅਲਾਊਡ ਹੈਗਾ। ਹੁਣ ਇਹ ਤਾਂ ਰਹੀ ਗੱਲ ਅਲਾਊਡ ਨਹੀਂ ਹੈਗਾ, ਪਰ ਕੀ ਇੱਥੇ ਵਿਕਦੇ ਨੇ? ਯੈਸ, ਟੂ ਸਮ ਐਕਸਟੈਂਟ ਇੱਥੇ ਵਿਕਦੇ ਹੈਗੇ ਨੇ। ਨਿਕੋਟਿਨ ਪਾਊਚ ਜਿਹੜਾ ਹੁੰਦਾ ਮੋਟੇ ਮੋਟੇ ਤੌਰ ਦੇ ਉੱਤੇ, ਜੇ ਤੁਸੀਂ ਇੱਕ ਰੈਗੂਲਰ ਨਿਕੋਟਿਨ ਪਾਊਚ ਦੇਖੋ ਤਾਂ 150 ਮਿਲੀਗ੍ਰਾਮ ਉਹ 'ਚ ਨਿਕੋਟਿਨ ਹੋ ਗਿਆ। ਯਾਨੀ ਤੁਹਾਨੂੰ ਇੱਕ ਵਾਰ ਦੇ ਵਿੱਚ ਨਿਕੋਟਿਨ ਪਾਊਚ ਤੁਸੀਂ ਜਾੜ ਦੇ ਥੱਲੇ ਰੱਖਿਆ ਅਤੇ ਤੁਹਾਨੂੰ ਬੇਜਾਨ ਕਰਨ ਦੇ ਲਈ ਕਾਫੀ ਹੈ। ਸੋ ਦਿਨ 'ਚ ਜੇ ਤੁਸੀਂ ਇੱਕ ਦੋ ਵੀ ਵਰਤ ਲਏ ਤਾਂ ਤੁਸੀਂ ਤਾਂ ਮਤਲਬ ਉਹ ਲੋਰ ਲੋਰ ਲੋਰ ਜੀ ਲੋਰ ਉਹ ਇਹੋ ਜਿਹੇ ਉਹ ਅੱਗੇ ਪਿੱਛੇ ਜੇ ਇੱਥੇ ਆਪਣੇ ਰੇਡੀਓ ਹਾਂਜੀ 'ਚ ਇੱਕ ਕੋਈ ਗਾਇਕ ਆਇਆ ਸੀ, ਗੀਤਕਾਰ ਆਏ ਸੀਗੇ, ਮੇਰੇ ਨਾਮ ਨਹੀਂ ਯਾਦ ਆ ਰਿਹਾ ਹੈਗਾ, ਦਰਾਹੇਵਾਲ ਦੇ ਏਰੀਏ ਦੇ ਸੀ, ਅਤੇ ਉਹਨਾਂ ਨੇ ਦੱਸਿਆ ਸਿੰਘ ਚਣਕੋਈਆਂ, ਉਹ ਕਹਿੰਦੇ ਕਿ ਅੱਗੇ ਤਾਂ ਜੀ ਅਸੀਂ ਦੇਖੋ ਗੁਰਦਾਸ ਮਾਨ ਦੇ ਗਾਣੇ ਲਿਖੇ ਹੋਏ ਸੁਣਦੇ ਹੁੰਦੇ ਸੀਗੇ, ਜਾਂ ਹੋਰ ਜਿਹੜੇ ਪੁਰਾਣੇ ਗੀਤਕਾਰ ਹੁੰਦੇ ਸੀਗੇ ਲਾਲ ਚੰਦ ਯਮਲਾ ਜੱਟ ਵਗੈਰਾ, ਅਤੇ ਉਹ ਗੀਤ ਕਿੰਨੇ ਖੁੱਲ੍ਹ ਕੇ ਅੱਖਰ ਜਿਹੜੇ ਹੁੰਦੇ ਸੀਗੇ, ਕਿਵੇਂ ਉਹ ਗੱਲਾਂ ਸਮਝ ਆਉਂਦੀਆਂ ਸੀਗੀਆਂ। ਹੁਣ ਜਿਹੜੇ ਨੇ ਕਿਵੇਂ ਦੇ ਉਹ ਗੀਤ, ਸ਼ਾਮ ਦਾ ਨਸ਼ਾ ਜੇ ਕਰਦੇ ਉਹ ਏ ਪੀ ਢਿੱਲੋਂ ਟਾਈਪ, ਉਹ ਕਹਿ ਜੇ ਉਹ ਨਸ਼ੇ 'ਚ ਤੁਹਾਨੂੰ ਲਗਾਈ ਰੱਖਣਾ। ਖੈਰ ਉਹ ਗਾਣਿਆਂ ਦੀ ਕਹਾਣੀ ਅਤੇ ਭਾਰਤ ਦੇ ਵਿੱਚ ਇਹ ਕਲਚਰ ਕਿਵੇਂ ਆਇਆ ਉਹਦੀ ਕਹਾਣੀ ਅੱਗੇ ਚੱਲ ਕੇ ਸ਼ੇਅਰ ਕਰਦੇ ਹੈਗੇ। ਪਰ ਨਿਕੋਟਿਨ ਪਾਊਚ ਦੇ ਵੱਲ ਆਈਏ, ਨੌਜਵਾਨ ਜਿਹੜੇ ਨੇ ਉਹ ਨਿਕੋਟਿਨ ਪਾਊਚ ਬਹੁਤ ਜ਼ਿਆਦਾ ਵਰਤ ਰਹੇ ਨੇ। ਇੰਗਲੈਂਡ ਦੇ ਵਿੱਚ ਵੇਪਿੰਗ ਤੋਂ ਜ਼ਿਆਦਾ ਨਿਕੋਟਿਨ ਪਾਊਚ ਲੋਕ ਵਰਤਣ ਲੱਗ ਪਏ ਨੇ। 16 ਤੋਂ 24 ਸਾਲ ਦੀ ਏਜ ਦੇ ਜਿਹੜੇ ਬੱਚੇ ਨੇ ਉਹਨਾਂ 'ਚ 4 ਗੁਣਾ ਇਜ਼ਾਫਾ ਹੋਇਆ। ਬੀ ਬੀ ਸੀ ਨੇ ਇਹ ਨਿਊਜ਼ ਲਗਾਈ ਸੀ। 2022 'ਚ 1% ਬੱਚੇ ਨਿਕੋਟਿਨ ਪਾਊਚ ਯੂਜ਼ ਕਰ ਰਹੇ ਸੀ, 2024 'ਚ 3.5% ਹੋ ਗਏ, 26 ਦੇ ਵਿੱਚ ਹੁਣ 7-8% ਦੇ ਆਸ ਪਾਸ ਹੈਗੇ ਨੇ। ਔਰ ਸੁਪਰ ਮਾਰਕੀਟਸ, ਨੁੱਕੜ ਦੀਆਂ ਦੁਕਾਨਾਂ, 5-5 ਪਾਊਂਡ ਦੀਆਂ ਜਿਹੜੀਆਂ ਨੇ ਉਹ ਨਿਕੋਟਿਨ ਪਾਊਚ ਦੀਆਂ ਪੂੜੀਆਂ ਵਿਕਦੀਆਂ ਨੇ। ਔਰ 150 ਮਿਲੀਗ੍ਰਾਮ ਨਿਕੋਟਿਨ, ਮਤਲਬ ਕੈਨ ਯੂ ਇਮੈਜਿਨ, ਇੰਨੀ ਮਿਕਦਾਦ ਦੇ ਵਿੱਚ ਨਿਕੋਟਿਨ ਤੁਸੀਂ ਇਕੱਠਾ ਹੀ ਆਪਣੀ ਜਾੜ ਦੇ ਥੱਲੇ ਰੱਖ ਲੈਂਦੇ ਹੋ, ਜਿਵੇਂ ਜਰਦੇ ਪੰਜਾਬ ਦੇ ਵਿੱਚ ਰੱਖਦੇ ਹੈਗੇ ਨੇ, ਅਤੇ ਹੋਊਗਾ ਕੀ ਉਹਦਾ? ਹੁਣ ਬੇਸਿਕਲੀ ਇਹਨੂੰ ਵਾਈਟ ਸੰਸ ਵੀ ਕਹਿ ਲਿਆ ਜਾਂਦਾ ਹੈਗਾ। ਇਹਦੇ 'ਚ ਹੁੰਦਾ ਕੀ ਹੈ, ਨਿਕੋਟਿਨ ਪਾਊਚ 'ਚ ਕੀ ਹੁੰਦਾ, ਤੰਬਾਕੂ ਦੇ ਪੱਤੇ ਜਿਹੜੇ ਹੁੰਦੇ ਨੇ ਨਾ, ਤੰਬਾਕੂ ਦੇ ਪੱਤਿਆਂ ਨੂੰ ਰਗੜ ਕੇ ਉਹ 'ਚੋਂ ਜਿਹੜੀ ਨਿਕੋਟਿਨ ਕੱਢੀ ਜਾਂਦੀ ਹੈ, ਫਿਰ ਸੋਡੀਅਮ ਕਾਰਬੋਨੇਟ ਹੋ ਗਿਆ, ਬਾਕੀ ਉਹਦੇ 'ਚ ਥੋੜ੍ਹਾ ਜਿਹਾ ਫਲੇਵਰਸ, ਥੋੜ੍ਹਾ ਸਵਾਦ ਲਿਆਉਣ ਲਈ, ਥੋੜ੍ਹੀ ਮਿਠਾਸ ਲਿਆਉਣ ਦੇ ਲਈ ਉਹ ਚੀਜ਼ਾਂ ਐਡ ਕਰ ਦਿੱਤੀਆਂ ਜਾਂਦੀਆਂ। ਇਹਦੀ ਪੀ ਐੱਚ ਵੈਲਿਊ ਬਹੁਤ ਹਾਈ ਹੁੰਦੀ ਹੈ, ਵਜ੍ਹਾ ਸੋਡੀਅਮ ਕਾਰਬੋਨੇਟ। ਸੋਡੀਅਮ ਕਾਰਬੋਨੇਟ ਕਿਉਂਕਿ ਜਦੋਂ ਨਿਕੋਟਿਨ ਤੁਹਾਡੇ ਮਸੂੜਿਆਂ 'ਤੇ ਰੱਖਿਆ ਜਾਊਗਾ, ਉਹ ਤੁਹਾਡੇ ਮਸੂੜਿਆਂ ਦੀ ਪਰਤ ਨੂੰ ਨਰਮ ਕਰ ਦੂਗਾ, ਸਿੱਧਾ ਲਹੂ ਦੇ ਵਿੱਚ ਜਾ ਰਲੂਗਾ, ਔਰ ਫਿਰ ਉਹਦੇ ਨਾਲ ਨਸ਼ਾ ਐਂ ਕਰਕੇ ਚੜ੍ਹਦਾ, ਸਿੱਧਾ ਦਿਮਾਗ ਨੂੰ ਚੜ੍ਹਦਾ ਹੈਗਾ। ਸੋ ਇਸ ਕਰਕੇ, ਔਰ ਇਹ ਤੁਹਾਨੂੰ ਤੁਹਾਡੇ 'ਤੇ ਕੰਟਰੋਲ ਇੰਨਾ ਛੇਤੀ ਲੈ ਲੈਂਦਾ ਕਿ ਸ਼ੁਰੂ ਦੇ ਵਿੱਚ ਤੁਸੀਂ ਇਹਨੂੰ ਉੱਦਾਂ ਹੀ ਸ਼ੌਂਕ ਦੇ ਵਿੱਚ ਲਉਂਗੇ, ਪਰ ਬਾਅਦ 'ਚ ਇਹਨੇ ਤੁਹਾਡੇ 'ਤੇ ਕੰਟਰੋਲ ਕਰਨ ਲੱਗ ਜਾਣਾ, ਕਿਸੇ ਵੀ ਹੋਰ ਨਸ਼ੇ ਦੀ ਤਰ੍ਹਾਂ, ਕਿ ਇਹ ਨਸ਼ਾ ਤੁਹਾਡੇ 'ਤੇ ਕੰਟਰੋਲ ਲੈ ਲੈਂਦਾ। ਤੁਹਾਨੂੰ ਲੱਗਦਾ ਕਿ ਤੁਸੀਂ ਨਸ਼ਾ ਲੈ ਰਹੇ ਹੋ, ਪਰ ਨਸ਼ਾ ਅਸਲ ਦੇ ਵਿੱਚ ਤੁਹਾਨੂੰ ਖਾ ਰਿਹਾ ਹੁੰਦਾ। ਔਰ ਮੋਟੇ ਤੌਰ 'ਤੇ ਜੇ ਤੁਸੀਂ ਹੈਲਥ ਵਾਰਨਿੰਗਸ ਫੜੋ ਨਾ, ਹੈਲਥ ਵਾਰਨਿੰਗ 'ਚ ਇਹ ਲਿਖਿਆ ਹੁੰਦਾ ਕਿ ਡੇਲੀ ਤੁਸੀਂ 16 ਗ੍ਰਾਮ ਤੋਂ ਜ਼ਿਆਦਾ ਨਿਕੋਟਿਨ ਲੈਂਦੇ ਹੋ ਅਤੇ ਤੁਹਾਡੀਆਂ ਹੱਡੀਆਂ ਜਿਹੜੀਆਂ ਨੇ ਉਹ ਖੁਰਨ ਲੱਗ ਜਾਂਦੀਆਂ ਨੇ, ਤੁਹਾਡੇ ਬ੍ਰੇਨ ਨੂੰ ਨੁਕਸਾਨ ਹੁੰਦਾ ਅਤੇ ਤੁਹਾਡੇ 'ਚ ਕੈਂਸਰ ਵਰਗੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਦਾ ਜਿਹੜਾ ਉਹ ਜਨਮ ਹੋਣਾ ਸ਼ੁਰੂ ਹੋ ਜਾਂਦਾ। ਇਹ 16 ਗ੍ਰਾਮ ਹੈ, ਇਹ ਵਰਲਡ ਹੈਲਥ ਔਰਗਨਾਈਜੇਸ਼ਨ ਦੀ ਵਾਰਨਿੰਗਸ ਹੈ, ਪਰ ਨਿਕੋਟਿਨ ਪਾਊਚ 'ਚ ਤਾਂ 150 ਗ੍ਰਾਮ ਤੱਕ ਵੀ ਹੁੰਦੀ ਹੈ। ਇੱਦਾਂ ਨਹੀਂ ਕਿ ਸਾਰੇ ਹੀ ਹੁੰਦੇ ਨੇ, ਕੋਈ 100 ਮਿਲੀਗ੍ਰਾਮ ਵੀ ਹੁੰਦੀ ਹੈ, ਕਈਆਂ 'ਚ 50 ਮਿਲੀਗ੍ਰਾਮ ਹੁੰਦੀ ਹੈ, ਪਰ 150 mg ਤੱਕ ਟੂ ਮੱਚ ਹੋ ਗਿਆ ਨਾ। ਸੋ ਸਿਗਰਟ ਦੇ ਨਾਲ ਉਹ ਕਿਤੇ ਜ਼ਿਆਦਾ ਨੁਕਸਾਨਦੇਹ ਹੈਗਾ, ਕਿਉਂਕਿ ਕੈਮੀਕਲਸ ਹੈਗੇ ਨੇ ਉਹ ਫੇਫੜਿਆਂ 'ਚ ਨਹੀਂ ਜਾਂਦੇ ਹੈਗੇ, ਪਰ ਸਰੀਰ ਦੇ ਐਸੇ ਐਸੇ ਹਿੱਸਿਆਂ 'ਚ ਜਾਂਦੇ ਨੇ ਕਿ ਉਹ ਤੁਹਾਡੇ ਸਰੀਰ ਨੂੰ ਸਭ ਤੋਂ ਛੇਤੀ ਖੋਰਾ ਲਗਾਉਣਾ ਸ਼ੁਰੂ ਕਰ ਦਿੰਦੇ ਨੇ। ਪਹਿਲਾਂ ਤਾਂ ਜਿੱਥੇ ਤੁਸੀਂ ਰੱਖਦੇ ਹੋ, ਮੂੰਹ 'ਚ ਰੱਖਦੇ ਹੋ, ਮੂੰਹ 'ਚ ਮਸੂੜਿਆਂ ਤੋਂ ਹੀ ਤੁਹਾਨੂੰ ਮੂੰਹ ਦੇ ਹੀ ਕੈਂਸਰ ਹੋਣ ਲੱਗ ਜਾਂਦੇ ਨੇ। ਮੂੰਹ ਦੇ ਵਿੱਚ ਜ਼ਖਮ ਇੰਨੇ ਡੂੰਘੇ ਹੋ ਜਾਂਦੇ ਨੇ ਕਿ ਦੰਦਾਂ ਦੀ ਜੜ ਤੱਕ ਦਿਖਾਈ ਦੇਣ ਲੱਗ ਪੈਂਦੀ ਹੈਗੀ। ਅਮੈਰੀਕਾ 'ਚ ਇਹ ਹੋ ਰਿਹਾ ਨਾ ਬੱਚਿਆਂ ਦੇ ਵਿੱਚ, ਉੱਥੇ ਤਾਂ ਇਸ ਦੇ ਸਾਫ ਅਸਰ ਦਿਖ ਰਹੇ ਹੈਗੇ ਨੇ। ਇਨਫੈਕਟ ਯੂਰੋਪੀਅਨ ਕੰਟਰੀਜ਼ ਦੇ ਵਿੱਚ ਤਾਂ ਇਹਨੂੰ ਲੈ ਕੇ ਬਹੁਤ ਜ਼ਿਆਦਾ ਸੀਰੀਅਸ ਨੇ। ਸਵੀਡਨ ਦੇ ਵਿੱਚ ਇੱਕ ਲਹਿਰ ਆ ਗਈ ਸੀ, ਸਵੀਡਨ 'ਚ 16 ਤੋਂ 29 ਸਾਲ ਤੱਕ ਦੇ 25% ਨੌਜਵਾਨ ਇਹਦਾ ਇਸਤੇਮਾਲ ਕਰਨ ਲੱਗ ਗਏ ਸੀ। ਦੈਟ ਗੌਰਮੈਂਟ ਟੁੱਕ ਇਟ ਵੈਰੀ ਸੀਰੀਅਸਲੀ, ਅਤੇ ਉਹਨਾਂ ਨੇ ਟਬੈਕੋ ਸੰਸ ਜਿਹੜੇ ਸੀਗੇ, ਇਨਫੈਕਟ ਬੜਾ ਇੰਟਰਸਟਿੰਗ ਫੈਕਟ ਹੈ, ਟਬੈਕੋ ਸੰਸ ਦੀ ਸ਼ੁਰੂਆਤ ਹੀ, ਜਿਹੜੇ ਨਿਕੋਟਿਨ ਪਾਊਚ ਨੇ ਇਹਨਾਂ ਦੀ ਸ਼ੁਰੂਆਤ ਹੀ ਸਵੀਡਨ ਤੋਂ ਹੁੰਦੀ ਹੈ। ਦੈਟਸ ਰੀਅਲੀ ਇੰਟਰਸਟਿੰਗ, ਮਤਲਬ ਉਹ ਆਪਾਂ ਕਹਿੰਦੇ ਨਾ ਕਿ ਜਦੋਂ ਤੁਸੀਂ ਕਿਸੇ ਘਰ ਨੂੰ ਅੱਗ ਲਗਾਓਗੇ ਤਾਂ ਤੁਹਾਡੇ ਆਪਣੇ ਹੱਥ ਵੀ ਫੁੱਕਣਗੇ।
ਸੋ ਚਾਹੇ ਉਹ ਅਮਰੀਕਾ ਹੈ ਚਾਹੇ ਉਹ ਕੋਈ ਦੁਨੀਆ ਦੀ ਹੋਰ ਕੰਟਰੀ ਹੈ, ਜਦੋਂ ਉਹ ਕਿਸੇ ਪਰਟੀਕੁਲਰ ਨਸ਼ੇ ਦੀ ਸ਼ੁਰੂਆਤ ਕਰਦੇ ਨੇ, ਇਹਦੀ ਬੜੀ ਵਧੀਆ ਬੜੀ ਢੁਕਵੀਂ ਐਗਜ਼ਾਮਪਲ ਅਫਗਾਨਿਸਤਾਨ ਤੋਂ ਦਊਂਗਾ ਅੱਗੇ ਚੱਲ ਕੇ, ਅਤੇ ਉਹ ਤੁਸੀਂ ਆਪ ਉਹਦੀ ਲਪੇਟ ਦੇ ਵਿੱਚ ਆ ਜਾਂਦੇ ਹੋ। ਸੋ ਹੁਣ ਉੱਥੇ ਦੀ ਗਵਰਨਮੈਂਟ ਨੇ ਇਹ ਲਾਅ ਲਿਆਂਦਾ ਟਬਾਕੋ ਅਤੇ ਵੇਪਸ ਐਕਟ, ਹੁਣ ਨਹੀਂ ਕਾਫੀ ਪਹਿਲਾਂ ਲਿਆਂਦਾ, ਉੱਥੇ ਬੈਨ ਹੈ ਪੂਰੀ ਤਰੀਕੇ ਦੇ ਨਾਲ, ਐਂਡ ਦੇ ਆਰ ਵੈਰੀ ਵੈਰੀ ਵੈਰੀ ਸੀਰੀਅਸ ਅਬਾਊਟ ਇਟ ਨਿਕੋਟਿਨ ਪੈਚ ਨੂੰ ਲੈ ਕੇ। ਆਸਟ੍ਰੇਲੀਆ ਦੇ ਵਿੱਚ ਹੁਣ ਕੀ ਹੈਗਾ ਨਿਕੋਟਿਨ ਪੈਚ ਨੂੰ ਲੈ ਕੇ ਕਿ ਇੱਥੇ ਏ ਬੀ ਐਫ ਪਹਿਲਾਂ ਤਾਂ ਆਉਣ ਨਹੀਂ ਦਿੰਦੀ ਹੈਗੀ ਆਸਟ੍ਰੇਲੀਆ 'ਚ, ਰਿਟੇਲ ਸੈਕਟਰ ਦੇ ਵਿੱਚ ਫਿਊਲ ਸਟੇਸ਼ਨਸ ਦੇ ਉੱਤੇ ਬੈਨ ਹੈਗਾ ਜਿਵੇਂ ਤੁਹਾਨੂੰ ਦੱਸਿਆ। ਐਨ ਐਸ ਡਬਲਿਊ ਵਰਗੀ ਸਟੇਟ ਤਾਂ $1,600-1,700 ਡਾਲਰ ਦਾ ਜੁਰਮਾਨਾ ਅਤੇ 6 ਮਹੀਨਿਆਂ ਦੀ ਜੇਲ੍ਹ ਜਾਂ ਦੋਵੇਂ ਵੀ ਇਕੱਠੇ ਦੇ ਦਿੰਦੇ ਹੈਗੇ ਨੇ। ਸੋ ਇੱਥੇ ਨਿਕੋਟਿਨ ਪਾਊਚ ਬੈਨ ਜ਼ਰੂਰ ਹੈਗੇ ਨੇ, ਮੈਨੂੰ ਬਾਕੀ ਸਟੇਟਸ ਦਾ ਤਾਂ ਨਹੀਂ ਪਤਾ, ਪਰ ਜਦੋਂ ਤੁਸੀਂ ਹੋਸਪਿਟਲ ਦੇ ਇੱਕ ਪਰਟੀਕੁਲਰ ਸੈਕਸ਼ਨ 'ਚ ਜਾਂਦੇ ਹੋ, ਐਨ ਐਸ ਡਬਲਿਊ ਹੈਲਥ ਦਾ ਲੋਗੋ ਬਣਿਆ ਹੁੰਦਾ ਉੱਥੇ ਸਰਕਾਰ ਦਾ ਵਰਾਟਾ ਦੇ ਫੁੱਲ, ਅਤੇ ਉਹਦੇ ਥੱਲੇ ਨਿਕੋਟਿਨ ਪੈਚ ਦੇ ਬਾਰੇ ਉਹਨਾਂ ਨੇ ਦੱਸਿਆ ਵੀ ਹੁੰਦਾ ਕਿ ਚਾਹੇ ਸਮਾਲ ਸੈਕਸ਼ਨ ਹੈ ਚਾਹੇ ਜੋ ਮਰਜ਼ੀ ਹੈ, ਨਿਕੋਟਿਨ ਪੈਚ ਦੇ ਹੈਲਥ ਦੇ ਉੱਤੇ ਮਾੜੇ ਅਸਰ ਹੈਗੇ ਨੇ, ਅਤੇ ਇਹ ਜਿਹੜੇ ਨੇ ਆਸਟ੍ਰੇਲੀਆ ਦੇ ਵਿੱਚ ਇਲੀਗਲ ਹੈਗੇ ਨੇ, ਇਲੀਗਲ ਟੂ ਸੈੱਲ, ਇਲੀਗਲ ਟੂ ਪੋਜ਼ੈਸ, ਇਲੀਗਲ ਟੂ ਸਪਲਾਈ। ਸੋ ਇਹ ਥਰਪੈਟਿਕ ਗੁੱਡਸ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਇੱਕ ਲਾਅ ਹੈਗਾ ਜਿਹੜਾ 24 ਜੁਲਾਈ ਨੂੰ ਇਸ ਸਾਲ ਲਾਗੂ ਹੋ ਗਿਆ ਸੀ, ਬਟ ਦੈਨ ਅਗੇਨ ਦੀ ਕੁਸ਼ਚਨ ਇਜ਼ ਕਿ ਇਫ ਇਟਸ ਦੈਟ ਸੀਰੀਅਸ ਇਹ ਫਿਰ ਵੀ ਇੱਥੇ ਕਿਉਂ ਚੱਲ ਰਿਹਾ ਹੈਗਾ, ਇਹ ਇੱਥੇ ਆਰਾਮ ਦੇ ਨਾਲ ਕਿਉਂ ਵਿਕ ਰਿਹਾ ਹੈਗਾ, ਇਹਨੂੰ ਲੈ ਕੇ ਕਾਨੂੰਨ ਬਣੇ ਜ਼ਰੂਰ ਹੋਏ ਨੇ ਪਰ ਧੜੱਲੇ ਦੇ ਨਾਲ ਕਿਉਂ ਚੱਲ ਰਿਹਾ। ਇਹਦਾ ਜਿਹੜਾ ਜਵਾਬ ਹੈਗਾ ਨਾ, ਇਹਦਾ ਜਵਾਬ ਇਹ ਹੈ ਕਿ ਸਰਕਾਰਾਂ ਕਾਨੂੰਨ ਬਣਾ ਦਿੰਦੀਆਂ ਨੇ, ਸਰਕਾਰਾਂ ਰਿਸਟ੍ਰਿਕਟ ਕਰ ਦਿੰਦੀਆਂ ਨੇ ਕੁਛ ਚੀਜ਼ਾਂ, ਬਟ ਦੈਨ ਕਿਸੇ ਕੰਟਰੀ ਦਾ ਕਲਚਰ ਹੀ ਉਹੋ ਜਿਹਾ ਹੋ ਜਾਵੇ। ਹੁਣ ਇੱਥੇ ਆਸਟ੍ਰੇਲੀਆ ਦੇ ਵਿੱਚ ਜਿਹੜੇ ਨਸ਼ੇ ਨੇ ਸਪੈਸ਼ਲੀ ਜਿਹੜੀਆਂ ਪਾਰਟੀਜ਼ ਵਗੈਰਾ ਹੁੰਦੀਆਂ ਨੇ, ਕੌਨਸਰਟਸ ਹੁੰਦੇ ਨੇ, 2-3 ਸਾਲ ਪਹਿਲਾਂ ਤੁਹਾਨੂੰ ਯਾਦ ਆਉਣਾ ਕੋਵਿਡ ਦੇ ਡਿਊਰਿੰਗ ਬੜੀਆਂ ਖਬਰਾਂ ਆਪਾਂ ਵੀ ਰੇਡੀਓ 'ਤੇ ਚਲਾਈਆਂ ਨੇ ਕਿ ਜੀ ਪਿਲਜ਼ ਟੈਸਟ ਹੋਣ ਲੱਗ ਗਏ ਨੇ, ਡਰੱਗਸ ਟੈਸਟ ਹੋਣ ਲੱਗ ਗਏ ਨੇ ਪਾਰਟੀਜ਼ ਦੇ ਬਾਹਰ, ਕੌਨਸਰਟਸ ਦੇ ਬਾਹਰ ਨੌਜਵਾਨਾਂ ਨੂੰ ਦੇਖਿਆ ਜਾਂਦਾ ਫਰੋਲ ਕੇ, ਪੁਲਿਸ ਜਿਹੜੀ ਹੈ ਰੈਂਡਮਲੀ ਕਿਸੇ ਨੂੰ ਵੀ ਚੈੱਕ ਕਰ ਲੈਂਦੀ ਹੈ। ਜਿਹੜੀ ਆਪਣੀ ਪਰਸਨਲ ਕੰਜ਼ਮਪਸ਼ਨ ਹੈ ਉਹਦੇ ਲਈ ਕੁਛ ਇੱਕ ਕਿਸਮ ਦੀਆਂ ਡਰੱਗਸ ਤੁਹਾਨੂੰ ਅਲਾਊਡ ਨੇ, ਪਰ ਇੱਦਾਂ ਨਹੀਂ ਕਿ ਤੁਸੀਂ ਉਹ ਬਹੁਤ ਜ਼ਿਆਦਾ ਕੁਆਂਟਿਟੀ ਉਹਦੀ ਰੱਖ ਸਕੋਗੇ। ਉਹ ਪਿਲਜ਼ ਟੈਸਟ ਦੇ ਉੱਤੇ ਪਹਿਲਾਂ ਤਾਂ ਇਤਰਾਜ਼ ਹੋਣ ਲੱਗ ਗਏ ਸੀ ਵੀ ਆਹ ਕੀ ਗੱਲ ਹੋਈ, ਪ੍ਰਾਈਵੇਸੀ ਤੁਸੀਂ ਪੁਲਿਸ ਕਿਤੇ ਵੀ ਹੱਥ ਮਾਰ ਦੂਗੀ ਬੱਚਿਆਂ ਦੇ ਸਰੀਰ ਦੇ ਉੱਤੇ ਹੱਥ, ਮੈਂ ਦੈਟਸ ਨੋਟ, ਸੋ ਇਹੋ ਜਿਹੇ ਆਰਗੂਮੈਂਟਸ ਵੀ ਹੋਣ ਲੱਗ ਪੈਂਦੇ ਹੈਗੇ ਨੇ। ਬਟ ਦੈਨ ਸਮ ਪੋਲੀਟੀਸ਼ੀਅਨ ਵਾਂਟਸ ਇਟ ਟੂ ਬੀ ਕੰਟੀਨਿਊਡ, ਲੋਕ ਇਹ ਚਾਹੁੰਦੇ ਨੇ ਕਿ ਇਸ ਕਿਸਮ ਦੇ ਨਸ਼ੇ ਜਿਹੜੇ ਨੇ, ਤੁਹਾਨੂੰ ਉਹ ਉਹੋ ਜਿਹੇ ਸਿਆਸਤਦਾਨਾਂ ਤੋਂ ਜਿਹੜਾ ਜਾਗਰੂਕ ਹੋਣਾ ਪਏਗਾ। ਇਨਫੈਕਟ ਆਸਟ੍ਰੇਲੀਆ ਵਰਗੀ ਕੰਟਰੀ ਜਿੱਥੇ ਨਸ਼ਿਆਂ ਨੂੰ ਸਪੋਰਟ ਕਰਦੀਆਂ ਪਾਰਟੀਆਂ ਵੀ ਨੇ, ਸਿਆਸੀ ਪਾਰਟੀਆਂ ਵੀ ਨੇ, ਤਾਂ ਇੱਥੇ ਤਾਂ ਬਹੁਤ ਜ਼ਿਆਦਾ ਧਿਆਨ ਦੇਣਾ ਪੈਂਦਾ। ਕੈਨੇਬਿਸ ਪਾਰਟੀ ਹੈਗੀ ਹੈ ਨਾ ਇੱਥੇ, ਤਾਂ ਭੰਗ ਦੀ ਪਾਰਟੀ ਹੈਗੀ ਇੱਥੇ। ਇੰਡੀਆ ਦੇ ਵਿੱਚ ਤਾਂ ਪੋਲੀਟੀਕਲ ਪਾਰਟੀਜ਼ ਵੀ ਨਹੀਂ ਹੈਗੀਆਂ ਨਸ਼ੇ ਦੇ ਨਾਮ ਦੇ ਉੱਤੇ, ਪਰ ਇੰਡੀਆ ਦੇ ਵਿੱਚ ਇਹ ਕਿਵੇਂ ਆ ਗਿਆ? 70s ਦੇ ਗੱਲ ਦੀ ਮੈਂ ਇੱਕ ਬਲੌਗ ਪੜ੍ਹ ਰਿਹਾ ਸੀ ਕਿਤੇ, ਕਹਿੰਦੇ 70s ਦਾ ਡੈਕੇਡ ਸੀ, ਵੈਸੇ 60s ਤੋਂ 70s ਦੇ ਵਿੱਚ ਸਾਰੇ ਕਿਤੇ ਹੀ ਹੋਇਆ ਦੁਨੀਆ ਭਰ ਦੇ ਵਿੱਚ, ਪਰ ਫਿਰ ਵੀ 70s ਦਾ ਡੈਕੇਡ ਸੀਗਾ ਇੰਡੀਆ ਦੇ ਵਿੱਚ ਆਉਂਦੇ ਆਉਂਦੇ। 1971 ਦੇ ਵਿੱਚ ਇੱਕ ਫਿਲਮ ਆਉਂਦੀ ਹੈਗੀ ਹੈ ਜੀਨਾ ਤਮਾਨ ਝੂਮਦੇ ਝੂਮਦੇ ਗਾਉਂਦੀ ਹੈ, ਦਮ ਰੋ ਦਮ ਹਰੇ ਕ੍ਰਿਸ਼ਨਾ ਹਰੇ ਰਾਮ, ਗਵਾਇਆ ਵੀ ਕਿਹਦੇ ਤੋਂ? ਆਸ਼ਾ ਭੋਂਸਲੇ ਤੋਂ। ਫਿਰ ਮਿਸ ਨਾਇਰਾ ਨੂਡ ਨੇ ਵੀ ਗਾਇਆ ਸੀ, 1974 'ਚ ਆਈ ਸੀ ਫਿਲਮ ਮਿਸ ਹਿੱਪੀ, ਉਹਦੇ 'ਚ ਵੀ ਇੱਕ ਗਾਣਾ ਸੀ। ਸੋ ਇਸ ਕਿਸਮ ਦੇ ਗਾਣੇ ਜਿਹੜੇ ਨੇ ਉਹ ਹਿੱਪੀ ਕਲਚਰ, ਜਿਹੜਾ ਹਿੱਪੀ ਕਲਚਰ ਜਿਹਨੂੰ ਅਮੈਰੀਕਾ ਦੇ ਵਿੱਚ 60s ਦੇ ਡੈਕੇਡ ਦੇ ਵਿੱਚ ਬੀਟਨਿਕਸ ਕਿਹਾ ਜਾਂਦਾ ਸੀਗਾ, 60s ਦੇ ਡੈਕੇਡ ਦੇ ਵਿੱਚ ਬੀਟਨਿਕਸ, 50s ਦੇ ਡੈਕੇਡ ਤੋਂ ਸ਼ੁਰੂ ਹੋ ਜਾਂਦਾ, ਉਹ ਅਮੈਰੀਕਨ ਕਲਚਰ ਨੂੰ ਜਿਵੇਂ ਬਾਗੀ ਨਹੀਂ ਹੁੰਦੇ ਹੈਗੇ ਕਿ ਨਾ ਨਾ ਮੈਨ ਵੀ ਡੋਂਟ ਅਗਰੀ ਵਟ ਇਜ਼ ਅਮੈਰੀਕਨ ਕਲਚਰ, ਇਟਸ ਬਲਾ ਬਲਾ ਬਲਾ ਬਲਾ, ਤਾਂ ਉਹ ਜਿਹੜੇ ਇੱਕ ਬਾਗੀ ਜਿਹੇ ਕਿਸਮ ਦੇ ਲੋਕ ਸੀਗੇ, ਬਟ ਲੜਦੇ ਨਹੀਂ ਸੀ, ਬੜੇ ਠੰਡੇ ਤਰੀਕੇ ਨਾਲ, ਨਾ ਆਈ ਡੋਂਟ ਲਾਈਕ ਇਟ, ਉਹ ਅਮੈਰੀਕਨ ਕਲਚਰ ਨੂੰ ਰੱਦ ਕਰਨਾ ਅਤੇ ਫਿਰ ਆਪਣਾ ਇੱਕ ਕਲਚਰ ਪੈਡਲਰ ਸ਼ੁਰੂ ਕਰਨਾ, ਸਾਡੀਆਂ ਆਪਣੀਆਂ ਕਵਿਤਾਵਾਂ, ਸਾਡਾ ਆਪਣਾ ਸੰਗੀਤ, ਆਪਣੀ ਕਿਸਮ ਦੀ ਚਿੱਤਰਕਾਰੀ, ਆਪਣੀ ਕਿਸਮ ਦੀ ਗ੍ਰੈਫਿਟੀ, ਉਹ ਗ੍ਰੈਫਿਟੀ ਵਾਲਾ ਕਲਚਰ ਵੀ 50s ਦੇ ਵਿੱਚ, ਇਨਫੈਕਟ ਉਹ 60s ਦੇ ਵਿੱਚ ਫਿਰ ਅਮੈਰੀਕਾ ਨੇ ਜਦੋਂ ਸੈਕਿੰਡ ਵਰਲਡ ਵਾਰ ਤੋਂ ਉੱਭਰ ਕੇ ਫਿਰ ਵੀਅਤਨਾਮ ਵਾਰ ਦੇ ਵਿੱਚ ਇਨਵੋਲਵ ਹੋਇਆ, ਤਾਂ ਉਦੋਂ ਫਿਰ ਇਹ ਚਰਸੀ ਭੰਗੀ ਜਿਹੜੇ ਸੀਗੇ ਨੌਜਵਾਨ ਮੁੰਡੇ ਕੁੜੀਆਂ ਅਮੈਰੀਕਾ ਦੇ, ਉਹ ਹੋਰ ਵੀ ਜ਼ਿਆਦਾ ਉਹ ਕਹਿੰਦੇ ਜੀ ਓਪਨ ਰਿਲੇਸ਼ਨਸ਼ਿਪ ਰੱਖਾਂਗੇ,
ਚਰਸ ਪੀਵਾਂਗੇ, ਬਾਲ ਆਪਣੇ ਜਾਂ ਤਾਂ ਬਹੁਤ ਜ਼ਿਆਦਾ ਵਧਾ ਦਿੰਦੇ ਸੀਗੇ। ਸੋ ਇਹ ਹਿੱਪੀ ਕਲਚਰ ਜਿਹੜਾ ਇਹ ਮਿਡ ਸਿਕਸਟੀਜ਼ ਤੋਂ ਲੈ ਕੇ ਏਟੀਜ਼ ਦੇ ਦਰਮਿਆਨ ਜਿਹੜਾ ਅਮੈਰੀਕਾ ਤੋਂ ਹੁੰਦਾ ਹੁੰਦਾ, ਇੰਗਲੈਂਡ, ਇੰਗਲੈਂਡ ਤੋਂ ਯੂਰਪ ਦੇ ਅਲੱਗ ਅਲੱਗ ਰਸਤਿਆਂ ਤੋਂ ਹੁੰਦਾ ਹੋਇਆ ਅਫਗਾਨਿਸਤਾਨ, ਭਾਰਤ ਅਤੇ ਫਿਰ ਇੱਦਾਂ ਚੱਲਦਾ ਗਿਆ। ਬ੍ਰਿਟੇਨ ਨੇ ਤਾਂ ਇਹਨੂੰ ਹਿੱਪੀ ਟ੍ਰੇਲ ਵੀ ਕਿਹਾ ਸੀ। ਹਿੱਪੀ ਟ੍ਰੇਲ ਯਾਨੀ ਕਿ ਇੱਕ ਪੂਰੀ ਦੀ ਪੂਰੀ ਲਕੀਰ ਬਣ ਗਈ ਸੀਗੀ ਪੂਰੀ ਦੁਨੀਆ ਦੇ ਵਿੱਚ। ਅਮੈਰੀਕਨ ਮੀਡੀਆ ਇਹਨੂੰ ਹਸ਼ੀਸ਼ ਟ੍ਰੇਲ ਕਹਿੰਦਾ ਹੁੰਦਾ ਸੀਗਾ। 60s ਤੱਕ ਬੀਟਨਿਕਸ ਸ਼ਬਦ ਵਰਤਿਆ ਜਾਂਦਾ, 67 ਤੋਂ ਬਾਅਦ ਇਹਦੇ ਲਈ ਹਿੱਪੀ ਸ਼ਬਦ ਵਰਤਿਆ ਜਾਣ ਲੱਗ ਪਿਆ। 1968 'ਚ ਬੀਟਲਸ ਨਾਮ ਦਾ ਇੱਕ ਗਰੁੱਪ ਹੈ, ਬਹੁਤ ਪਾਪੂਲਰ ਬੈਂਡ ਸੀਗਾ, ਉਹ ਇੰਡੀਆ ਆਉਂਦਾ ਅਤੇ ਉਹ ਵੈਸਟਰਨ ਯੂਰੋਪੀਅਨ ਕਲਚਰ ਜਿਹੜਾ ਉਹ ਇੰਡੀਆ ਲੈ ਕੇ ਆਉਂਦੇ ਨੇ। ਉੱਥੇ ਬੱਚੇ ਜਿਹੜੇ ਨੌਜਵਾਨ ਇੰਡੀਆ ਦੇ ਸੀਗੇ ਉਸ ਦੌਰ ਦੇ ਵਿੱਚ, ਉਹ ਇਸ ਹਿੱਪੀ ਟ੍ਰੇਲ ਦੇ ਵਿੱਚ ਬਹਿ ਗਏ। ਉਹਨਾਂ ਲੱਗਿਆ ਉਹ ਯਾਰ ਵਾਹ ਵਾਹ ਸੋ ਕੂਲ, ਹੈ ਨਾ, ਇਹ ਨੌਜਵਾਨਾਂ ਨੂੰ ਇਹੋ ਜਿਹਾ ਹੀ ਹੁੰਦਾ ਹੁੰਦਾ, ਕੋਈ ਕੁਛ ਵੱਖਰਾ ਜਿਹਾ, ਕੁਛ ਹਟਕੇ ਜਿਹਾ ਕੁਛ ਕਰੋ ਅਤੇ ਉਹਨਾਂ ਨੂੰ। ਅਤੇ ਮਿਡ 70s ਦੇ ਵਿੱਚ ਤਾਂ ਇੰਡੀਆ 'ਚ ਗਾਂਜਾ, ਚਰਸ, ਇਹ ਕਹਿੰਦੇ ਸੀਗੇ ਜੇ ਹਿੱਪੀ ਬਣਨਾ ਤੁਸੀਂ ਲੰਬੇ ਲੰਬੇ ਜਿਹੇ ਬਾਲ ਰੱਖਣੇ ਆ, ਕੰਨੀ ਮੁੰਦਰਾਂ ਪਾਉਣੀਆਂ ਨੇ ਅਤੇ ਬਸ ਮਸਤ ਜਿਹਾ ਰਹਿਣਾ ਹੈਗਾ, ਆਪਣੇ ਓਪਨ, ਕੋਈ ਵੈਲਿਊਜ਼ ਨਹੀਂ, ਵੈਲਿਊ ਸਿਸਟਮ ਨਹੀਂ ਹੋਣਾ ਚਾਹੀਦਾ, ਓਪਨ ਮਾਇੰਡ ਸੈੱਟ ਹੋਣਾ ਚਾਹੀਦਾ, ਇੱਕ ਸੁਤੰਤਰ ਵਿਚਾਰ। ਇਸ ਕਿਸਮ ਦੀਆਂ ਗੱਲਾਂ ਜਿਹੜੀਆਂ ਸੀ ਇਹ ਹੋਣਗੀਆਂ ਤਾਂ ਤੁਸੀਂ ਦੈਨ ਯੂ ਆਰ ਰੀਅਲ ਹਿੱਪੀ। ਛੱਡੋ ਪਰਾਂ ਪੈਸਾ ਪੂਸਾ ਕੀ ਚੀਜ਼ ਹੈ, ਆਹ ਕਰੋ ਤੁਸੀਂ, ਚਰਸ ਲਓ, ਗਾਂਜਾ ਲਓ। ਸੋ ਇਹ ਇੱਕ ਕਿਸਮ ਦੇ ਬਾਗੀਆਂ ਦਾ ਇੱਕ ਅਜੀਬ ਜਿਹਾ ਅੰਦੋਲਨ ਪੂਰੀ ਦੁਨੀਆ ਦੇ ਵਿੱਚ ਚੱਲ ਪਿਆ ਸੀਗਾ। ਆਪਣੇ ਆਪ ਨੂੰ ਇੰਡੀਪੈਂਡੈਂਟ ਸੋਚ ਵਾਲੇ ਲੋਕ ਜਿਹੜੇ ਇਹ ਦੱਸਣ ਲੱਗ ਪਏ ਸੀਗੇ। ਇਹ ਹਿੱਪੀ ਟ੍ਰੇਲ ਜਿਹੜੀ ਸੀਗੀ ਇਹ ਅਫਗਾਨਿਸਤਾਨ ਦੇ ਵਿੱਚ ਬਹੁਤ ਜ਼ਿਆਦਾ ਉਹਨਾਂ ਨੇ ਅਫਗਾਨਿਸਤਾਨ ਨੂੰ ਆਪਣਾ ਮਿਡ ਪੁਆਇੰਟ ਬਣਾਇਆ। ਉਹਦੀ ਵਜ੍ਹਾ ਕੀ ਸੀ? ਬੇਸਿਕਲੀ ਇਹ ਯੂਰਪ ਦੀਆਂ ਅਲੱਗ ਅਲੱਗ ਕੰਟਰੀਜ਼ ਤੋਂ ਚੱਲਦੇ ਹੈਗੇ ਨੇ, ਬਟ ਅਫਗਾਨਿਸਤਾਨ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ 70s ਦੇ ਵਿੱਚ ਅਫਗਾਨਿਸਤਾਨ ਬੜਾ ਵਧੀਆ ਸੀ। ਰਸ਼ੀਆ ਨੇ ਜੰਗ ਕਰਨ ਦੀ ਕੋਸ਼ਿਸ਼ ਕੀਤੀ ਸੀ ਬਟ ਰਸ਼ੀਆ ਹਾਰ ਗਿਆ ਸੀ, ਪਰ ਅਫਗਾਨਿਸਤਾਨ ਦੇ ਵਿੱਚ ਬਹੁਤ ਵਧੀਆ ਟੂਰਿਜ਼ਮ ਸੀ। ਇਹ ਤਾਲਿਬਾਨ ਇੰਨੇ ਹੈ, ਤਾਲਿਬਾਨ ਇੰਨੇ ਕਿ ਤਾਲਿਬਾਨ ਤਾਂ ਹੁੰਦਾ ਨਹੀਂ ਸੀ। ਉੱਥੇ ਟੂਰਿਸਟ ਆਉਂਦੇ ਸੀ, ਉੱਥੇ ਲੋਕ ਰੁਕਦੇ ਸੀ, ਉੱਥੇ ਜਿਹੜੇ ਇੰਜੋਏ ਕਰਦੇ ਸੀ, ਔਰ ਉੱਥੇ ਫੀਮ ਦੀ ਖੇਤੀ ਜਿਹੜੀ ਸੀਗੀ ਉਹ ਬਹੁਤ ਜ਼ਿਆਦਾ ਹੁੰਦੀ ਸੀ ਅਤੇ ਉੱਥੇ ਇਸ ਕਿਸਮ ਦੇ ਨਸ਼ੇ ਜਿਹੜੇ ਸੀਗੇ ਉਹ ਬਹੁਤ ਜ਼ਿਆਦਾ ਮਿਲਦੇ ਸੀ, ਚਰਸ, ਫੀਮ, ਅਤੇ ਉਹਨਾਂ ਦੇ ਲਈ ਇੱਕ ਕਿਸਮ ਦੀ ਉਹ ਇੱਕ ਡੈਸਟੀਨੇਸ਼ਨ ਸੀ। ਹੁਣ ਉਹਨੂੰ ਜ਼ਬਰਦਸਤੀ ਜਾਂ ਜਬਰਨ ਉਹਨੂੰ ਇਸ ਤਰੀਕੇ ਦੇ ਨਾਲ ਜਿਹੜਾ ਉਹ ਡਿਵੈਲਪ ਕੀਤਾ ਗਿਆ ਉਹ ਨਹੀਂ, ਅਡੰਟ ਨੂੰ, ਬਟ ਉਸ ਸਮੇਂ ਜਿਹੜਾ ਈਰਾਨ ਵੀ ਸੀਗਾ, ਈਰਾਨ ਦੇ ਵਿੱਚ ਰਾਜਾ ਸ਼ਾਹ ਪਹਿਲਵੀ ਹੁੰਦਾ ਸੀ। ਬਾਅਦ ਦੇ ਵਿੱਚ ਤੁਹਾਨੂੰ ਮੈਂ ਦੱਸਿਆ ਵੀ ਸੀਗਾ ਇੱਕ ਐਪੀਸੋਡ ਦੇ ਵਿੱਚ ਕਿ 79 ਦੇ ਵਿੱਚ ਈਰਾਨ ਦੀ ਕ੍ਰਾਂਤੀ ਹੁੰਦੀ ਹੈ ਅਤੇ ਉਸ ਤੋਂ ਬਾਅਦ ਆ ਖਾਮਨੇਈ ਸਾਹਿਬ ਆ ਜਾਂਦੇ ਨੇ, ਪਰ ਉਹ ਰਾਜਾ ਸ਼ਾਹ ਪਹਿਲਵੀ ਜਿਹੜਾ ਸੀ ਉਹ ਅਮੈਰੀਕਾ ਦਾ ਮਿੱਤਰ ਸੀ। ਉਦੋਂ ਈਰਾਨ ਦੇ ਵਿੱਚ, ਅਫਗਾਨਿਸਤਾਨ ਦੇ ਵਿੱਚ ਇਹ ਨਸ਼ੇ ਜਿਹੜੇ ਸੀਗੇ ਬੜੇ ਆਰਾਮ ਦੇ ਨਾਲ ਆ ਰਹੇ ਸੀ। ਉੱਥੇ ਰੁਕਦੇ ਹੁੰਦੇ ਸੀ ਲੋਕ ਹੋਟਲਾਂ, ਕੈਫੇਜ਼ ਦੇ ਵਿੱਚ, ਖਾਸ ਤੌਰ ਦੇ ਉੱਤੇ ਕਹਿੰਦੇ ਹੁੰਦੇ ਸੀਗੇ ਕਿ ਹਿੱਪੀ ਟ੍ਰੇਲਰ ਦੀ ਕੈਪੀਟਲ ਹੈ, ਕਿ ਤੁਸੀਂ ਈਰਾਨ 'ਚ ਰੁਕੋ, ਤੁਸੀਂ ਅਫਗਾਨਿਸਤਾਨ 'ਚ ਰੁਕੋ, ਇੱਥੇ ਚਰਸ ਲਓ, ਔਰ ਇੱਥੇ ਦੀ ਚਰਸ ਜਿਹੜੀ ਆ ਉਹ ਸਭ ਤੋਂ ਬਿਹਤਰੀਨ ਹੈਗੀ ਹੈ। ਮਤਲਬ ਲੋਕ ਉੱਥੇ ਟੂਰਿਸਟ ਜਿਹੜੇ ਹੁੰਦੇ ਸੀਗੇ ਹਵਾਈ ਅੱਡਿਆਂ 'ਤੇ ਇੱਦਾਂ ਹੀ ਲੰਬੇ ਲਿਟੇ ਹੁੰਦੇ ਸੀ, ਲਾਈਬ੍ਰੇਰੀਜ਼ ਦੇ ਵਿੱਚ, ਹੈ ਨਾ, ਜਿਹੜੀਆਂ ਮਸਜਿਦਾਂ ਸੀ ਉਹਨਾਂ ਦੇ ਬਾਹਰ, ਉਹ ਬੜਾ ਓਪਨ ਕਲਚਰ ਇੱਕ ਹੋ ਗਿਆ ਸੀ। ਇਨਫੈਕਟ ਯੂਰਪ ਦੇ ਕਈ ਲੋਕਾਂ ਨੇ ਉੱਥੇ ਆਪਣੇ ਰੈਸਟੋਰੈਂਟ ਬਿਜ਼ਨਸ ਸ਼ੁਰੂ ਕਰਤੇ ਸੀ ਕਿ ਰੈਸਟੋਰੈਂਟ ਹੈਗਾ, ਵੈਸਟਰਨ ਸਟਾਈਲ ਦਾ ਖਾਣਾ ਹੈਗਾ ਅਤੇ ਨਾਲ ਤੁਹਾਨੂੰ ਜਿਹੜਾ ਨਸ਼ਾ ਵੀ ਮਿਲੂਗਾ। ਉੱਥੋਂ ਹੁੰਦੇ ਹੁੰਦੇ ਪਾਕਿਸਤਾਨ ਦੇ ਵਿੱਚ ਆ ਗਿਆ। ਪਾਕਿਸਤਾਨ ਤੋਂ ਬੜਾ, ਜੇ ਤੁਸੀਂ 70s ਦਾ ਕਲਚਰ ਫਰੋਲ ਕੇ ਦੇਖੋ, ਸੂਫੀ ਮਜ਼ਾਰਾਂ ਦੇ ਬਾਹਰ ਕਵਾਲੀਆਂ ਕਵੋਲੀਆਂ ਗਾਉਂਦੇ ਹੁੰਦੇ ਸੀਗੇ ਅਤੇ ਸੂਫੀ ਮਜ਼ਾਰਾਂ ਦੇ ਬਾਹਰ ਇਹ ਹਿੱਪੀ ਲਿਟੇ ਹੋਏ ਹੁੰਦੇ ਸੀ। ਲਾਹੌਰ ਦੇ ਵਿੱਚ ਹੋ ਗਿਆ, ਕਰਾਚੀ ਦੇ ਵਿੱਚ ਹੋ ਗਿਆ, ਰਾਵਲ ਪਿੰਡੀ 'ਚ ਹੋ ਗਿਆ, ਅਤੇ ਉੱਥੋਂ ਫਿਰ ਬੱਸਾਂ ਵੀ ਚੱਲਦੀਆਂ ਹੁੰਦੀਆਂ ਸੀ, ਇੰਡੀਆ ਵੱਲ ਆਉਂਦੀਆਂ ਹੁੰਦੀਆਂ ਸੀ, ਅਤੇ ਉਹੀ ਬੱਸਾਂ 'ਚ ਬੈਠ ਕੇ ਉਹਨਾਂ ਨੇ ਇੰਡੀਆ ਆਉਣ ਲੱਗ ਪਏ। ਇੱਥੇ ਹੋਇਆ ਇਹ ਜਿਹੜੀ ਟ੍ਰੇਲ ਸੀਗੀ, ਇਹ ਜਿਹੜਾ ਇੱਕ ਕੋਨਸੈਪਟ ਸੀਗਾ ਹਿੱਪੀ ਕਲਚਰ ਦਾ, ਇਹ ਆਸਟ੍ਰੇਲੀਆ ਵਾਲੇ ਪਾਸੇ ਵੀ ਆਇਆ। ਆਸਟ੍ਰੇਲੀਆ ਦੇ ਵਿੱਚ ਹਾਲਾਂਕਿ ਆਸਟ੍ਰੇਲੀਆ ਜਿਹੜਾ ਸੀਗਾ ਉਹ ਕਿਸੇ ਤਰੀਕੇ ਦੇ ਨਾਲ ਵੀ ਨਹੀਂ ਜੁੜਿਆ ਹੋਇਆ ਹੈਗਾ ਲੈਂਡ, ਜ਼ਮੀਨੀ ਪੱਧਰ ਦੇ ਉੱਤੇ, ਕਿਉਂਕਿ ਕੋਈ ਕੰਟਰੀ ਇੱਕ ਦੂਜੇ ਨੂੰ ਗੁਆਂਢ 'ਚ ਨਹੀਂ ਲੱਗਦੀ, ਜਿਵੇਂ ਅਮੈਰੀਕਾ ਅਤੇ ਇੰਗਲੈਂਡ ਦੇ ਵਿੱਚ ਵੀ ਨਹੀਂ ਲੱਗਦੀ ਹੈਗੀ, ਪਰ ਇੰਗਲੈਂਡ ਤੋਂ ਹੁੰਦਾ ਹੁੰਦਾ ਫਿਰ ਉਹ ਬਾਕੀ ਦੁਨੀਆ ਦੇ ਵਿੱਚ ਥਰੂ ਲੈਂਡ ਜਿਹੜਾ ਉਹ ਸ਼ੁਰੂ ਹੁੰਦਾ। ਆਸਟ੍ਰੇਲੀਆ ਦੇ ਵਿੱਚ ਵੀ ਜਿਵੇਂ ਪੂਰੀ ਦੁਨੀਆ 'ਚ ਸ਼ੁਰੂਆਤ ਹੋਈ ਸੀ 60s ਦੇ ਵਿੱਚ, ਆਸਟ੍ਰੇਲੀਅਨ ਯੂਥ ਵੀ ਉਸ ਕਿਸਮ ਦਾ ਲਾਈਫ ਸਟਾਈਲ, ਉਸ ਕਿਸਮ ਦਾ ਇੱਕੋ ਯੂਨੀਸੈਕਸ ਫੈਸ਼ਨ ਜਿਹੜਾ ਸੀ ਨਾ, ਕਿ ਬੰਦਿਆਂ
ਤੇ ਜਨਾਨੀਆਂ ਦੇ ਕੱਪੜਿਆਂ 'ਚ ਕੋਈ ਫਰਕ ਨਹੀਂ, ਬੰਦਿਆਂ ਤੇ ਜਨਾਨੀਆਂ ਦੇ ਜੁੱਤਿਆਂ 'ਚ ਕੋਈ ਫਰਕ ਨਹੀਂ, ਬੰਦਿਆਂ ਤੇ ਜਨਾਨੀਆਂ ਦੇ ਹੇਅਰ ਸਟਾਈਲ 'ਚ ਕੋਈ ਫਰਕ ਨਹੀਂ। ਉਹ ਯੂਨੀਸੈਕਸ ਜਿਹੜਾ ਇੱਕ ਫੰਡਾ ਸੀਗਾ ਉਹ ਆਸਟ੍ਰੇਲੀਆ 'ਚ ਮਿਡ 60s ਦੇ ਵਿੱਚ ਫੈਲਾਇਆ ਗਿਆ ਇਸੇ ਹਿੱਪੀ ਕਲਚਰ ਦੇ ਥਰੂ, ਤੇ ਇਹਦੇ ਹੀ ਜ਼ਰੀਏ ਫਿਰ ਜਿਹੜੇ ਸੀ ਨਸ਼ੇ ਇੱਥੇ ਆਉਣ ਲੱਗੇ। ਹੁਣ ਇਹ ਇਵੈਂਟ ਉਵੰਟ ਅੱਗੇ ਵੀ ਹੁੰਦੇ ਸੀ, ਇਵੈਂਟ ਅੱਗੇ ਵੀ ਹੁੰਦੇ ਸੀ। ਸਿਡਨੀ ਯੂਨੀਵਰਸਿਟੀ ਨੇ ਇੱਕ ਰਿਸਰਚ ਕੀਤੀ ਅਤੇ ਉਹਦੇ 'ਚ ਉਹਨਾਂ ਨੇ ਦੱਸਿਆ ਕਿ ਪਿੰਡਾਂ ਦੇ ਵਿੱਚ ਜਿਹੜੇ ਇਵੈਂਟ ਹੋਣ ਲੱਗੇ ਨਾ, ਇਨਫੈਕਟ 73 ਦੇ ਵਿੱਚ ਐਕੁਏਰੀਅਸ ਫੈਸਟੀਵਲ ਹੋਇਆ ਨਿਊ ਸਾਊਥ ਵੇਲਜ਼ ਦੇ ਖੇਤਰੀ ਇਲਾਕੇ 'ਚ, ਅਤੇ ਉਸ ਫੈਸਟੀਵਲ ਦੇ ਵਿੱਚ ਨਿੰਬਿਨ ਨਾਮ ਦਾ ਏਰੀਆ ਉੱਥੇ ਇਹ ਹਿੱਪੀ ਕਲਚਰ ਜਿਹੜਾ ਉਹਨੂੰ ਪ੍ਰਮੋਟ ਕੀਤਾ ਗਿਆ। ਫਿਰ ਉਸ ਤੋਂ ਬਾਅਦ ਬੈਰਨ ਬੇ ਦੇ ਵਿੱਚ ਜਿਹੜੇ ਫੈਸਟੀਵਲ ਹੋਏ, ਮੁਲੰਬੀ ਦੇ ਵਿੱਚ ਹੋਏ, NSW ਤੋਂ ਹੁੰਦੇ ਹੁੰਦੇ, ਕਿਉਂਕਿ NSW ਦੇ ਵਿੱਚ ਲੋਕ ਚੰਗਾ ਪੈਸਾ ਰੱਖਦੇ ਸੀਗੇ, ਇੱਥੋਂ ਹੁੰਦੇ ਹੁੰਦੇ ਫਿਰ ਇਹ ਜਿਹੜਾ ਮੂਵਮੈਂਟ ਸੀਗਾ ਇਹ ਅਲੱਗ ਅਲੱਗ ਸਟੇਟਸ ਦੇ ਵਿੱਚ ਗਿਆ। ਜੇ ਕੋਈ ਸੁਣਨਾ ਚਾਹੁੰਦਾ ਹੈਗਾ ਇਹਦੇ 'ਤੇ ਇੱਕ ਬਹੁਤ ਵੱਡਾ ਬੜਾ ਡਿਟੇਲਡ ਪੋਡਕਾਸਟ ਇੱਕ ਹੋਇਆ ਹੋਇਆ 37 ਮਿੰਟ ਦਾ, ਇਹ ਇੱਕ ਪੋਡਕਾਸਟ ਹੈਗਾ ਆਸਟ੍ਰੇਲੀਆ 'ਚ ਨਿੰਬਿਨ ਫੈਸਟੀਵਲ ਦਾ ਇਤਿਹਾਸ 73 ਦੇ ਵਿੱਚ ਜਿਹੜਾ ਹੋਇਆ ਸੀਗਾ ਅਤੇ ਉਸ ਤੋਂ ਬਾਅਦ ਹਿੱਪੀ ਮੂਵਮੈਂਟ ਜਿਹੜਾ ਆਸਟ੍ਰੇਲੀਆ 'ਚ ਕਿਵੇਂ ਫਿਰਦਾ। ਇਹ 37 ਮਿੰਟ ਦਾ ਇੱਕ ਪੋਡਕਾਸਟ ABC ਦੇ ਉੱਤੇ ਪਿਆ, ਜੇ ਕਿਸੇ ਨੇ ਸੁਣਨਾ ਹੋਇਆ ਤਾਂ ਮੈਨੂੰ ਦੱਸਿਓ, ਮੈਂ ਲਿੰਕ ਵੀ ਤੁਹਾਨੂੰ ਭੇਜੂੰਗਾ, ਇੰਗਲਿਸ਼ ਦੇ ਵਿੱਚ ਹੈਗਾ, ਬਟ ਇਟ ਵਿਲ ਬਲੋ ਯੂਅਰ ਮਾਇੰਡ ਕਿ ਕਿਸ ਤਰੀਕੇ ਦੇ ਨਾਲ ਆਸਟ੍ਰੇਲੀਆ ਕਹਿ ਦਿੰਦੇ ਹਾਂ ਕਿ ਚਲੋ ਇੰਡੀਆ ਦੇ ਵਿੱਚ ਤਾਂ ਨਸ਼ਾ ਜਿਹੜਾ ਹੈਗਾ ਉਹ ਟਰੈਵਲ ਕਰਕੇ ਆਉਂਦਾ, ਕਿ ਆਪਾਂ ਕਹਿ ਦਿੰਦੇ ਹਾਂ ਕਿ ਪਾਕਿਸਤਾਨ ਵਾਲੇ ਪਾਸਿਓਂ ਪੈਕਟ ਸਿੱਟ ਅਤੇ ਇੱਧਰ ਨੇਪਾਲ ਦੇ ਰਸਤਿਓਂ ਆ ਗਿਆ। ਆਸਟ੍ਰੇਲੀਆ ਦੇ ਵਿੱਚ ਕੌਣ ਪੈਕਟ ਸਿੱਟ ਦਿੰਦਾ, ਇੱਥੇ ਨਸ਼ਾ ਕਿਵੇਂ ਆ ਜਾਂਦਾ ਹੈਗਾ, ਇਹ ਵੀ ਇੱਕ ਜਿਹੜੀ ਇੱਕ ਅਲੱਗ ਕਹਾਣੀ ਹੈਗੀ ਉਸ ਪੋਡਕਾਸਟ ਦੇ ਵਿੱਚ, ਦੀ ਹਿਸਟਰੀ ਆਫ ਹਿੱਪੀ ਮੂਵਮੈਂਟ ਆਸਟ੍ਰੇਲੀਆ ਦੇ ਵਿੱਚ ABC ਦੇ ਉਹ ਤਿਆਰ ਕੀਤਾ। ਅਤੇ ਟਾਈਮ ਵੀ ਦੇਖ ਲਈਏ, ਥੋੜ੍ਹਾ ਜਿਹਾ ਟਾਈਮ ਘੱਟ ਹੀ ਹੈ ਵੈਸੇ, ਪਰ ਮੈਂ ਇੱਕ ਸਟੋਰੀ ਸ਼ਾਇਦ ਪਹਿਲਾਂ ਸੁਣਾਈ, ਆਈ ਐਮ ਨੋਟ ਸ਼ੋਰ, ਹੈਰੋਇਨ ਦੀ ਸਟੋਰੀ ਸੀਗੀ ਕਿ ਕਿਵੇਂ ਹੈਰੋਇਨ ਜਿਹੜੀ ਸੀ ਉਹ 1800 ਦੇ ਆਖਰੀ ਦਹਾਕੇ 'ਚ, 1890 ਤੋਂ ਬਾਅਦ ਇੱਕ ਲੈਬੋਰਟਰੀ ਦੇ ਵਿੱਚ ਤਿਆਰ ਕੀਤੀ ਜਾਂਦੀ ਹੈ। ਸਾਇੰਸ ਜਿਹੜਾ ਉਸ ਵਕਤ ਆਪਣੇ ਸਿਖਰ ਦੇ ਉੱਤੇ ਸੀਗਾ, ਜਾ ਰਿਹਾ ਸੀ, ਸਾਇੰਸ ਅੱਗੇ ਵੱਧ ਰਿਹਾ ਸੀ, ਔਰ ਕਿਵੇਂ 100 ਸਾਲਾਂ ਦੇ ਵਿੱਚ ਇੱਕ ਦਵਾਈ ਤੋਂ ਇੱਕ ਨਸ਼ੇ ਦੇ ਰੂਪ ਦੇ ਵਿੱਚ ਹੈਰੋਇਨ ਜਿਹੜੀ ਹੈ ਉਹ ਇਸਤੇਮਾਲ ਹੋਣ ਲੱਗ ਪਈ। ਡਾਈਸਲ ਟ੍ਰਾਫਰਮੋਰਫਿਨ ਜਿਹੜੀ ਇਹਨੂੰ ਕਿਹਾ ਜਾਂਦਾ ਹੈਗਾ, ਔਰ ਹੈਰੋਇਨ ਹੋ ਗਈ, ਲਾਇਸਾਈਟੋਲ ਹੋ ਗਈ, ਐਸਪ੍ਰਿਨ ਹੋ ਗਈ, ਇਹਨਾਂ ਤਿੰਨਾਂ ਨੂੰ ਤਾਂ ਇੱਕ ਨਸ਼ੇ ਨਹੀਂ ਇੱਕ ਦਵਾਈ ਦੇ ਤੌਰ ਦੇ ਉੱਤੇ ਵਰਤਿਆ ਜਾਂਦਾ ਸੀਗਾ। ਇਹ ਕਿਸ ਤਰੀਕੇ ਦੇ, ਕੋਈ ਵੀ ਵੈਸੇ ਚੀਜ਼ ਹੈਗੀ ਹੈ ਜਦੋਂ ਕਹਿੰਦੇ ਹੁੰਦੇ ਹਾਂ ਕਿ ਅੱਤ ਹੋ ਜਾਂਦੀ ਹੈ ਤਾਂ ਉਹਦਾ ਨਸ਼ਾ ਕਿਵੇਂ ਹੋਣ ਲੱਗ ਪੈਂਦਾ। ਇਨਫੈਕਟ ਆਸਟ੍ਰੇਲੀਆ ਦੇ ਵਿੱਚ ਜਿਹੜਾ ਕ੍ਰਿਮੀਨਲ ਇੰਟੈਲੀਜੈਂਸ ਕਮਿਸ਼ਨ ਹੈ ACIC, ਉਹਨਾਂ ਨੇ ਦੱਸਿਆ ਹੈ ਕਿ ਆਸਟ੍ਰੇਲੀਆ 'ਚ ਕਿਹੜੇ ਨਸ਼ੇ ਨੇ ਜਿਹੜੇ ਜਦੋਂ ਆਪਾਂ ਜਦੋਂ ਬਸਤੀਵਾਦ ਬਣਿਆ ਸੀ, ਆਸਟ੍ਰੇਲੀਆ ਫੈਡਰਲ ਹੋਇਆ ਸੀ ਉਸ ਵਕਤ ਤੋਂ ਲੈ ਕੇ, ਅਤੇ ਫਿਰ ਉਸ ਤੋਂ ਬਾਅਦ ਆਧੁਨਿਕ ਦੌਰ ਦੇ ਵਿੱਚ ਦੁਨੀਆ ਦੇ ਵਿੱਚ ਇਹ 2-3 ਘਟਨਾਵਾਂ ਜਿਹੜੀਆਂ ਨੇ ਉਹ ਕ੍ਰਾਂਤੀਕਾਰੀ ਘਟਨਾਵਾਂ ਨੇ, ਆਲਮੀ ਜੰਗ, ਵਰਲਡ ਵਾਰਸ, ਅਮੈਰੀਕਾ ਨੇ ਜਿਹੜੀ ਵੀਅਤਨਾਮ 'ਤੇ ਅਟੈਕ ਕੀਤੀ, ਉਹ ਤੋਂ ਬਾਅਦ ਬਹੁਤ ਕੁਛ ਬਦਲਿਆ ਉਸ ਸਮੇਂ ਦੇ ਵਿੱਚ, ਬਹੁਤ ਕੁਛ ਹੋ ਰਿਹਾ ਸੀ ਬੈਕਡ੍ਰੋਪ ਦੇ ਵਿੱਚ, ਜਾਂ USSR ਦਾ ਟੁੱਟਣਾ, ਇਹਨਾਂ ਸਾਰਿਆਂ ਦੇ ਉੱਤੇ ਆਪਾਂ ਐਪੀਸੋਡ ਕਰ ਚੁੱਕੇ ਹਾਂ, ਫਰਾਂਸ ਦੀ ਕ੍ਰਾਂਤੀ 'ਤੇ ਕਰ ਚੁੱਕੇ ਹਾਂ, ਰੂਸ ਇਰਾਨ ਦੀ ਕ੍ਰਾਂਤੀ 'ਤੇ ਕਰ ਚੁੱਕੇ ਹਾਂ, ਰੂਸ ਦੇ ਬਣ ਕੇ ਟੁੱਟਣ ਦੀ ਕਹਾਣੀ 'ਤੇ ਕਰ ਚੁੱਕੇ ਹਾਂ। ਉਹ ਸਾਰੇ ਪੋਡਕਾਸਟ ਤੁਸੀਂ ਸਾਡੇ ਹੁਣ ਤਾਂ ਪੁਰਾਣੇ ਵੀ ਮਿਲਦੇ ਨੇ, ਉੱਥੋਂ ਜਾ ਕੇ ਸੁਣਿਓ ਜ਼ਰੂਰ। ਉਹ ਕਿਸ ਤਰੀਕੇ ਦੇ ਨਾਲ ਪੂਰੀ ਵਰਲਡ ਦੀ ਜਿਹੜੀ ਇੱਕ ਵਰਲਡ ਆਰਡਰ ਹੈ ਉਹਨੂੰ ਕਿਵੇਂ ਉਹ ਸੈੱਟ ਕਰਦੇ ਨੇ ਹੌਲੀ ਹੌਲੀ ਹੌਲੀ ਹੌਲੀ, ਪਤਾ ਨਹੀਂ ਇਹ ਆਪਣੇ ਆਪ ਹੋਈਆਂ ਨੇ ਚੀਜ਼ਾਂ, ਸਹਿ ਸੁਭਾਅ ਹੋਈਆਂ ਨੇ, ਪਤਾ ਨਹੀਂ ਇਹ ਕੀਤੀਆਂ, ਮੈਂ ਉਹ ਕੀਤੀਆਂ ਗਈਆਂ ਵਾਲੀਆਂ 'ਚ ਅੱਗੇ ਯਕੀਨ ਕਰਦਾ ਹੁੰਦਾ ਸੀਗਾ ਕਿ ਇਸ ਕਿਸਮ ਦੀ ਇੱਕ ਕੋਂਸਪੀਰੇਸੀ ਥਿਊਰੀ ਹੈ। ਨੋ ਡਾਊਟ ਦੇ ਆਰ ਫਿਊ ਪੀਪਲ, ਦੇ ਆਰ ਫਿਊ ਫੈਮਿਲੀਜ਼, ਦੇ ਆਰ ਫਿਊ ਔਰਗਨਾਈਜੇਸ਼ਨਸ, ਓਨਲੀ ਫਿਊ 100-50 ਹੋਣਗੇ ਉਹ ਲੋਕ ਜਿਹੜੇ ਕੰਟਰੋਲ ਕਰਨਾ ਚਾਹੁੰਦੇ ਹੈਗੇ ਨੇ, ਪਰ ਉਹ ਕਿਵੇਂ ਕੁਛ ਚੀਜ਼ਾਂ ਆਪਣੇ ਆਪ, ਕਿਉਂਕਿ ਲੋਕਾਂ ਦਾ ਮਾਇੰਡ ਸੈੱਟ ਜਾਊਗਾ ਉੱਧਰ ਨੂੰ ਨਹੀਂ ਜਾਊਗਾ, ਉਹ ਨਹੀਂ ਨਾ ਪਤਾ ਹੈਗਾ, ਕਿਵੇਂ ਹੌਲੀ ਹੌਲੀ ਚੀਜ਼ਾਂ ਨੂੰ ਕੰਟਰੋਲ ਕਰ ਲੈਂਦੇ ਹਾਂ। ਉਦਾਹਰਣ ਦੇ ਤੌਰ ਦੇ ਉੱਤੇ ਕੋਕੀਨ, ਹੁਣ ਆਸਟ੍ਰੇਲੀਆ ਦੇ ਵਿੱਚ ਕੋਕੀਨ ਪੈਦਾ ਨਹੀਂ ਹੁੰਦੀ ਹੈਗੀ, ਜੇ ਤੁਸੀਂ ਆਸਟ੍ਰੇਲੀਆ ਦੀ ਜਿਹੜਾ ਆਸਟ੍ਰੇਲੀਆ ਦੇ ਡੈਮੋਗ੍ਰਾਫਿਕਸ ਨੂੰ ਸਮਝੋ, ਆਸਟ੍ਰੇਲੀਅਨ ਹੈਲਥ ਇੰਸਟੀਚਿਊਟ ਹੈ ਨਾ ਜਿਹੜਾ, ਆਸਟ੍ਰੇਲੀਅਨ ਇੰਸਟੀਚਿਊਟ ਆਫ ਹੈਲਥ ਐਂਡ ਵੈਲਫੇਅਰ, ਉਹਨਾਂ ਦੀ ਇੱਕ ਵੈਬਸਾਈਟ ਹੈ AIHW.gov.au, ਸਰਕਾਰੀ ਵੈਬਸਾਈਟ ਹੈ, ਉਹ 'ਚ ਅਲਕੋਹਲ, ਟਬੈਕੋ, ਹੋਰ ਡਰੱਗਸ ਦੇ ਉੱਤੇ ਵੀ ਇਹ ਕਿੱਥੋਂ ਮਿਲਦੀਆਂ ਨੇ, ਕਿਵੇਂ ਮਿਲਦੀਆਂ ਨੇ, ਇੱਕ ਬਹੁਤ ਡਿਟੇਲਡ ਰਿਪੋਰਟ ਹੈਗੀ ਹੈ। ਉਹ 'ਚ ਇਹ ਦੱਸਿਆ ਹੋਇਆ ਹੈ ਕਿ ਕੋਕੀਨ ਜਿਹੜੀ ਹੈ ਉਹ 69% ਆਸਟ੍ਰੇਲੀਅਨ ਕੰਜ਼ਿਊਮ ਕਰਦੇ ਨੇ, ਬਣਦੀ ਹੈ ਨਹੀਂ, ਆਉਂਦੀ ਕਿੱਥੋਂ ਹੈ, 8,000 ਕਿਲੋਗ੍ਰਾਮ ਕੋਕੀਨ ਸਾਲ ਦੇ ਵਿੱਚ ਆਸਟ੍ਰੇਲੀਅਨ ਫੂਕ ਜਾਂਦੇ ਨੇ, ਇਹ ਤਾਂ ਕੋਕੀਨ ਦੀ ਗੱਲ ਹੈ, 15,000 ਕਿਲੋਗ੍ਰਾਮ
ਮੈਥਾਫੇਟੇਮਾਈਨ ਜਿਹੜੀ ਆਸਟ੍ਰੇਲੀਅਨ ਸਾਲ ਦੇ ਵਿੱਚ ਫੁੱਕ ਜਾਂਦੇ ਨੇ, ਯਾਨੀ ਕਿ ਇਹਦੀ ਕੰਜ਼ੰਪਸ਼ਨ ਵੀ ਬਹੁਤ ਜ਼ਿਆਦਾ ਹੈਗੀ ਹੈ। ਫਿਰ MDMA ਹੋ ਗਈ, ਹੈਰੋਇਨ ਹੋ ਗਈ, ਕੈਟਾਮਾਈਨ ਹੋ ਗਈ, ਇਹ ਸਾਰੀਆਂ ਡਰੱਗਸ ਆਸਟ੍ਰੇਲੀਆ ਦੇ ਵਿੱਚ ਕੁਛ ਬਣਦੀਆਂ ਨੇ ਕੁਛ ਨਹੀਂ ਬਣਦੀਆਂ, ਪਰ ਫਿਰ ਵੀ ਇਹ ਬੜੀ ਆਸਾਨੀ ਦੇ ਨਾਲ ਇੱਥੇ ਆ ਰਹੀਆਂ ਨੇ, ਵਿਕ ਰਹੀਆਂ ਹੈਗੀਆਂ ਨੇ। ਜ਼ੋਂਬੀ ਡਰੱਗ, ਉਹਦੇ 'ਤੇ ਇੱਕ ਦਿਨ ਤੁਹਾਡੇ ਨਾਲ ਖਬਰਾਂ ਦੇ ਵਿੱਚ ਆਇਆ ਗਿਆ ਸੀ ਜਾਂ ਕਿਸੇ ਪੋਡਕਾਸਟ ਦੇ ਵਿੱਚ ਸ਼ੇਅਰ ਕੀਤਾ ਸੀ ਕਿ ਆਸਟ੍ਰੇਲੀਆ 'ਚ ਜ਼ੋਂਬੀ ਡਰੱਗਸ ਕਿੰਨੀਆਂ ਜ਼ਿਆਦਾ ਪਾਪੂਲਰ ਹੋ ਗਈਆਂ। ਇਨਫੈਕਟ ਅੱਜ ਕੱਲ੍ਹ ਤਾਂ ਇਹ ਇੰਡੀਆ ਦੇ ਵਿੱਚ ਵੀ ਚੱਲ ਰਹੀਆਂ ਨੇ। ਜ਼ੋਂਬੀ ਡਰੱਗਸ ਹੁੰਦੀਆਂ ਨੇ ਜਿਵੇਂ ਜ਼ਾਈਲਾਈਜ਼ਿਨ ਨਾਮ ਦੀ ਇੱਕ ਦਵਾਈ ਹੈ ਜਿਹੜੀ ਡਾਕਟਰ ਦਿੰਦੇ ਨੇ, ਬੇਸਿਕਲੀ ਉਹ ਘੋੜਿਆਂ ਨੂੰ ਬੇਹੋਸ਼ ਕਰਨ ਦੇ ਲਈ ਦਿੱਤੀ ਜਾਂਦੀ ਹੈ ਉਹ ਦਵਾਈ, ਅਤੇ ਉਹਦੇ 'ਚ ਜੇ ਤੁਸੀਂ ਫੈਂਟਾਨਿਲ ਅਤੇ ਹੈਰੋਇਨ ਰਲਾ ਦਿਓ, ਉਹ ਜਿਹੜੀ ਤਿਕੜਿਕ ਬਣਦੀ ਹੈ ਜ਼ਾਈਲਾਈਜ਼ਿਨ ਦੀ ਫੈਂਟਾਮਿਨ ਅਤੇ ਫੈਂਟਾਨਿਲ ਅਤੇ ਹੈਰੋਇਨ ਰਲਾ ਕੇ, ਤਾਂ ਇਨਸਾਨ ਦੇ ਸਰੀਰ ਨੂੰ ਸੁੰਨ ਕਰ ਦੂਗੀ। ਉਹਨੂੰ ਜ਼ੋਂਬੀ ਕਹਿੰਦੇ ਨੇ, ਉਹਨੂੰ ਕੰਜ਼ਿਊਮ ਕਰਕੇ, ਥੋੜ੍ਹੀ ਜਿਹੀ ਮਿਕਦਾਰ 'ਚ ਵੀ ਕੰਜ਼ਿਊਮ ਕਰਕੇ ਜ਼ਿੰਦਾ ਲਾਸ਼ ਬਣ ਜਾਂਦੇ ਹੋ ਤੁਸੀਂ। ਅਤੇ ਉਹਦਾ ਜਿਹੜਾ ਕੋਈ ਬੰਦਾ ਇੱਕ ਵਾਰ ਕੰਜ਼ਿਊਮ ਕਰ ਲੈਂਦਾ, ਉਹ ਇੱਕੋ ਹੀ ਥਾਂ 'ਤੇ ਕਹਿੰਦੇ ਨੇ ਕਿ ਕਈ ਕਈ ਘੰਟੇ ਤੱਕ ਬਿਨਾਂ ਹਿੱਲੇ ਜੁੱਲੇ ਖੜ੍ਹਾ ਰਹਿ ਸਕਦਾ। ਇਸ ਕਰਕੇ ਇਹਨੂੰ ਜ਼ੋਂਬੀ ਡਰੱਗ ਕਹਿੰਦੇ ਹਾਂ। ਜਿਵੇਂ ਜ਼ੋਂਬੀਜ਼ ਨੂੰ ਪਤਾ ਨਹੀਂ ਨਾ ਹੁੰਦਾ ਇੰਡੀਆ ਦੇ ਵਿੱਚ, ਤਾਂ ਇਨਫੈਕਟ ਪਿਛਲੇ ਕੁਝ ਸਾਲਾਂ ਤੋਂ, ਮੈਂ ਹੁਣ ਕੀ ਦੱਸਾਂ, ਇਸ ਵਾਰ ਜਦੋਂ ਮੈਂ ਇੰਡੀਆ ਗਿਆ ਤਾਂ ਮੈਂ ਇਹ ਤਜਰਬਾ ਖੁਦ ਕੀਤਾ। ਮੈਡੀਕਲ ਸਟੋਰਸ ਦੇ ਉੱਤੇ ਮੁੰਡੇ ਬੱਚੇ ਆ ਕੇ, ਉਹਨਾਂ ਨੂੰ ਧੇਲੇ ਦਾ ਗਿਆਨ ਨਹੀਂ ਹੈਗਾ, ਕੁਛ ਨਹੀਂ ਪਤਾ ਹੈਗਾ ਉਹਨਾਂ ਨੂੰ, ਰੋਡ ਲਾਓਸ ਦਾ ਨਹੀਂ ਪਤਾ ਹੈਗਾ, ਮਤਲਬ ਪਤਾ ਲੱਗਦਾ ਗੱਲ ਕਰਨ ਤੋਂ ਪਤਾ ਲੱਗਦਾ ਕਿ ਕੋਈ ਨੌਲੇਜ ਨਹੀਂ, ਬਟ ਪ੍ਰੈਗਬਲਿਨ ਦਿਓ ਜੀ, ਮਤਲਬ ਦਵਾਈਆਂ ਦੇ ਨਾਮ ਮੂੰਹ ਜਵਾਂ ਨਹੀਂ ਯਾਦ ਨੇ। ਔਰ ਪ੍ਰੈਗਬਲਿਨ ਵਰਗੀਆਂ ਦਵਾਈਆਂ ਤਾਂ ਜਿਹੜੀਆਂ ਆਮ ਤੌਰ ਦੇ ਉੱਤੇ ਇਸੇ ਕਿਸਮ ਦੀਆਂ, ਇਹ ਜ਼ਾਈਲਾਈਜ਼ਿਨ ਵਰਗੀ ਹੋ ਗਈ ਨਾ, ਉਹਨੂੰ ਜ਼ੋਂਬੀ ਡਰੱਗ ਤੁਸੀਂ ਕਹਿ ਸਕਦੇ ਹੋ, ਉਸ ਕੈਟਾਗਰੀ 'ਚ ਉਹ ਫਾਲ ਕਰਦੀਆਂ ਨੇ, ਉਹ ਵਰਤ ਰਹੇ ਨੇ। ਯਾਬਾ ਇੱਕ ਪਾਗਲਪਨ ਦੀ ਦਵਾਈ ਹੁੰਦੀ ਹੈ, ਬਾਂਗਲਾਦੇਸ਼ ਥਾਈਲੈਂਡ ਦੇ ਵਿੱਚ ਬਹੁਤ ਵਰਤੀ ਜਾਂਦੀ ਹੈ। ਹੁਣ ਇਹ ਜਿੱਦਣ ਕਿਤੇ ਇੰਡੀਆ ਆ ਗਈ ਜਾਂ ਆਸਟ੍ਰੇਲੀਆ ਆ ਗਈ, ਇਹ 'ਚ ਕੀ ਹੈ, ਯਾਬਾ ਦੇ ਵਿੱਚ ਮੈਥਾਫੇਟਾਮਾਈਨ ਅਤੇ ਕੈਫੀਨ ਇਹ ਰਲਾ ਕੇ ਦਿੰਦੇ ਨੇ, ਔਰ ਉਹ ਤੁਹਾਨੂੰ ਖੁਸ਼ਬੂ ਇੰਨੀ ਵਧੀਆ ਲੱਗੂਗੀ ਉਹਨੂੰ। ਇਨਫੈਕਟ ਕ੍ਰੇਜ਼ੀ, ਯਾਬਾ ਦਾ ਮਤਲਬ ਹੀ ਥਾਈ ਭਾਸ਼ਾ ਦੇ ਵਿੱਚ ਕ੍ਰੇਜ਼ੀ ਮੈਡੀਸਨ ਹੁੰਦਾ, ਉਹ ਤੁਹਾਨੂੰ ਕ੍ਰੇਜ਼ੀ ਕਰ ਦੂਗੀ। ਯੂ ਵਿਲ ਸੇ ਕਿ ਯਾਰ ਬੜਾ ਡਰੱਗ, ਮਤਲਬ ਮੈਂ ਉਹਨੂੰ ਪ੍ਰਮੋਟ ਨਹੀਂ ਕਰ ਰਿਹਾ, ਬਟ ਮੈਂ ਇਹ ਗੱਲ ਦੱਸ ਰਿਹਾ ਕਿ ਇਨਸਾਨ ਕਈ ਕਈ ਦਿਨਾਂ ਤੱਕ ਬਿਨਾਂ ਸੁੱਤੇ ਰਹਿ ਸਕਦਾ ਨਾ, ਇਮੈਜਿਨ ਉਹਦੇ ਹੈਲਥ ਦੇ ਉੱਤੇ ਕੀ ਅਸਰ ਹੋਣਗੇ। ਜਦੋਂ ਉਹਦਾ ਅਸਰ ਟੁੱਟੂਗਾ, ਯੂ ਵਿਲ ਬੀ ਲਾਈਕ ਮੈਡ ਮੈਡ ਕ੍ਰੇਜ਼ੀ, ਪਾਗਲ ਹੋ ਜਾਓਗੇ ਤੁਸੀਂ, ਮਤਲਬ ਕਿਸੇ ਦਾ ਕਤਲ ਕਰਨ ਲੱਗੇ ਵੀ ਨਹੀਂ ਸੋਚੋਗੇ ਵੀ ਮਾਰਤਾ ਬੰਦਾ। ਜਿਵੇਂ ਆਈਸ ਡਰੱਗਸ ਹੁੰਦੀਆਂ ਨੇ ਨਾ ਆਸਟ੍ਰੇਲੀਆ ਦੇ ਵਿੱਚ, ਆਪਾਂ ਕਹਿ ਦਿੰਦੇ ਹਾਂ ਇੱਥੇ ਕਿ ਲੌਂਗ ਵੀਕੈਂਡ ਹੁੰਦਾ, ਅਤੇ ਆਸਟ੍ਰੇਲੀਆ 'ਚ ਸਭ ਤੋਂ ਜ਼ਿਆਦਾ ਡੋਮੈਸਟਿਕ ਵਾਇਲੈਂਸ ਦੇ ਕੇਸ ਹੁੰਦੇ ਨੇ। ਚਲੇ ਜਿਓ ਕਿਸੇ ਵੀ ਹੋਸਪਿਟਲ, ਚਲੇ ਜਿਓ ਐਤਵਾਰ ਦੀ ਰਾਤ ਜਾਂ ਕਿਸੇ ਮਿਡ ਡੇ, ਮੰਗਲ ਬੁੱਧ ਵੀਰਵਾਰ ਦੀ ਰਾਤ ਹੋਸਪਿਟਲ 'ਚ ਬੈਠ ਕੇ ਦੇਖਿਓ, ਐਮਰਜੈਂਸੀ ਦੇ ਵਿੱਚ ਕੰਪੈਰੀਜ਼ਨ ਕਰਕੇ ਦੇਖਿਓ। ਆਈ ਹੈਵ ਡਨ ਦੈਟ, ਮੈਂ ਸਟੱਡੀ ਮਤਲਬ ਆਪਣੇ ਤੌਰ ਦੇ ਉੱਤੇ ਮੈਂ ਮਹਿਸੂਸ ਕਰਕੇ ਦੇਖ ਚੁੱਕਿਆ, ਐਤਵਾਰ ਦੀ ਰਾਤ ਨੂੰ ਜਿੰਨੇ ਡੋਮੈਸਟਿਕ ਵਾਇਲੈਂਸ ਦੇ ਕੇਸਿਸ ਪੂਰੇ ਆਸਟ੍ਰੇਲੀਆ ਦੇ ਵਿੱਚ ਹੋਸਪਿਟਲਸ ਦੇ ਅੰਦਰ ਜਾਂਦੇ ਨੇ, ਜਨਾਨੀਆਂ ਦੀਆਂ ਕੁੱਟੀਆਂ ਹੋਈਆਂ, ਲਾਲੋ ਲਾਲ ਹੋਈਆਂ, ਲਹੂ ਨਿਕਲ ਰਿਹਾ, ਬੁਰੇ ਹਾਲ, ਇਨਫੈਕਟ ਜਿਹੜੇ ਡੋਮੈਸਟਿਕ ਵਾਇਲੈਂਸ ਨੂੰ ਅੰਜਾਮ ਦਿੰਦੇ ਨੇ ਉਹ ਵੀ ਆ ਜਾਂਦੇ ਨੇ ਹੋਸਪਿਟਲ ਦੇ ਵਿੱਚ, ਤਾਂ ਕਿ ਉਹ ਕਹਿਣ ਕਿ ਦੇਖੋ ਜੀ ਮੈਨੂੰ ਮੇਰੀ ਘਰਵਾਲੀ ਨੇ ਕੁੱਟਿਆ ਸੀ, ਮੈਂ ਡਿਫੈਂਸ ਦੇ ਵਿੱਚ ਆਪਣੇ ਆਪ ਨੂੰ ਬਚਾਇਆ, ਉਹ ਜਾ ਕੇ ਮੇਜ਼ 'ਤੇ ਵੱਜੀ ਅਤੇ ਉਹ ਡਿੱਗ ਪਈ ਅਤੇ ਉਹ ਮੇਰੇ 'ਤੇ ਹੁਣ ਇਲਜ਼ਾਮ ਲਗਾ ਰਹੀ ਹੈ। ਬਹੁਤ ਜ਼ਿਆਦਾ ਝੂਠ ਮੱਕਾਰੀ ਜਦੋਂ ਇਸ ਕਿਸਮ ਦੇ ਨਸ਼ੇ ਤੁਸੀਂ ਵਰਤਣ ਲੱਗ ਜਾਂਦੇ ਹੋ, ਪਰਿਵਾਰ ਟੁੱਟ ਜਾਂਦੇ ਨੇ। ਆਸਟ੍ਰੇਲੀਆ 'ਚ ਆਪਣੇ ਪੰਜਾਬੀ ਮੁੰਡੇ ਹੁਣ ਕਰਿਆਨੇ ਦੀਆਂ ਦੁਕਾਨਾਂ ਤੋਂ ਕਾਮਨੀ ਵਰਤ ਰਹੇ ਨੇ ਟਰੱਕਾਂ ਦੇ ਵਿੱਚ, ਔਰ ਇਹਨਾਂ ਦੇ ਕੋਡ ਨੇਮਸ ਹੈਗੇ ਨੇ, ਇਨਫੈਕਟ ਮੰਦਾਕਨੀ, ਖਰਗੋਸ਼, ਲੋਲੀਪੋਪ, ਚਮਚਮ, ਪੰਜਾਬ 'ਚ ਤੁਸੀਂ ਜਾਓਗੇ, ਇਹ ਸਿੰਥੈਟਿਕ ਡਰੱਗਸ ਨੇ, ਪਾਊਡਰਸ ਨੇ। ਔਰ ਫਿਰ ਮੈਨੂੰ ਸਭ ਤੋਂ ਵੱਧ ਹੈਰਾਨੀ ਹੁੰਦੀ ਹੈ ਉਹਨਾਂ ਲੋਕਾਂ 'ਤੇ ਜਿਹੜੇ ਕਹਿੰਦੇ ਨੇ ਯਾਰ ਇਹਦੇ ਨਾਲੋਂ ਤਾਂ ਭੁੱਕੀ ਚੰਗੀ ਸੀ, ਇਹਦੇ ਨਾਲੋਂ ਤਾਂ ਉਹ ਦੂਸਰੇ ਨਸ਼ੇ ਚੰਗੇ ਸੀਗੇ। ਉਹ 'ਚ ਨਸ਼ਾ ਤਾਂ ਕਿਵੇਂ ਹੋ ਸਕਦਾ ਚੰਗਾ, ਕਿਵੇਂ, ਹਾਊ ਕੈਨ ਯੂ ਸੇ ਦੈਟ ਕਿ ਉਹ ਫਲਾਣਾ ਨਸ਼ਾ ਚੰਗਾ ਸੀ, ਇਹ ਨਸ਼ਾ ਨਹੀਂ। ਕੋਈ ਵੀ ਨਸ਼ਾ ਜਿਹੜਾ ਹੈਗਾ ਉਹਨੂੰ ਜਦੋਂ ਇੱਕ ਨਸ਼ੇ ਦੇ ਤਰੀਕੇ ਦੇ ਨਾਲ ਲਿਆ ਜਾਂਦਾ, ਇੱਕ ਦਵਾਈ ਦੀ ਤਰ੍ਹਾਂ ਨਹੀਂ, ਤਾਂ ਉਹ ਨਸ਼ਾ। ਔਰ ਨਸ਼ੇ ਨੂੰ ਜਸਟੀਫਾਈ ਕਰਨ ਦਾ ਕੋਈ ਤਰੀਕਾ ਹੈ ਹੀ ਨਹੀਂ, ਚਾਹੇ ਉਹ ਚਿੱਟਾ ਹੋਵੇ, ਚਾਹੇ ਉਹ ਭੁੱਕੀ ਹੋਵੇ, ਚਾਹੇ ਉਹ ਯਾਬਾ ਵਰਗੀਆਂ ਦਵਾਈਆਂ ਹੋਣ ਜਾਂ ਜ਼ੋਂਬੀ ਡਰੱਗਸ ਹੋਣ, ਜ਼ਾਈਲਾਈਜ਼ਿਨ ਵਰਗੀਆਂ, ਚਾਹੇ ਉਹ ਕ੍ਰੈਟਮ ਹੋਵੇ, ਹੈਰੋਇਨ ਹੋਵੇ, ਐਨੀਥਿੰਗ, ਯੂ ਕਾਂਟ ਜਸਟੀਫਾਈ ਇਟ। ਐਨੀਵੇਜ਼, ਨਸ਼ਿਆਂ ਦੇ ਨਾਲ ਜੁੜੀ ਹੋਈ ਇਹ ਅਲੱਗ ਅਲੱਗ ਸਟੋਰੀਆਂ ਸੀਗੀਆਂ, ਮੈਂ ਕੋਸ਼ਿਸ਼ ਕੀਤੀ ਕਿ ਇਹਨੂੰ ਵਿਦ ਇਨ 1 ਆਵਰ ਤੋਂ ਥੱਲੇ ਰੱਖ ਕੇ, ਤਾਂ ਕਿ ਘੰਟੇ ਤੋਂ ਵੀ ਛੋਟੇ ਪ੍ਰੋਗਰਾਮ ਦੇ ਵਿੱਚ ਇੱਕ ਡੋਟ ਪੁਆਇੰਟਸ ਤੁਹਾਨੂੰ ਦੇ ਸਕਾਂ। ਸਮਝਾਉਣਾ ਮਕਸਦ ਨਹੀਂ ਹੈਗਾ, ਸਮਝਾਉਣਾ ਤਾਂ ਇੱਕ ਸਟੋਰੀ ਦੱਸ ਸਕਦੇ ਹਾਂ,
ਬੜੇ ਸਾਰੇ ਲੋਕ ਕਹਿ ਦਿੰਦੇ ਹੈਗੇ ਨੇ ਭਾਅ ਜੀ ਉਹ ਜਿਹੜਾ ਇਨਸਾਈਟ ਰਿਪੋਰਟ 'ਚ ਤੁਸੀਂ ਗੱਲ ਸਮਝਾਉਂਦੇ ਨਹੀਂ ਹੁੰਦੇ, ਅਸੀਂ ਸਿਰਫ ਗੱਲਾਂ ਰੱਖਦੇ ਹੈਗੇ ਹਾਂ, ਉਹ ਸਮਝਣਾ ਸਮਝਣਾ ਹੈਗਾ ਤਾਂ ਉਹ ਤਾਂ ਕਾਲਜਾਂ ਯੂਨੀਵਰਸਿਟੀਆਂ 'ਚੋਂ ਸਮਝੋ ਜਾਂ ਫਿਰ ਸਤਸੰਗ 'ਚ ਜਾ ਕੇ ਦੇਖੋ ਸਿੱਖੋ, ਉਹ ਬਾਬੇ ਸਮਝਾਉਂਦੇ ਹੁੰਦੇ ਨੇ, ਉਹਨਾਂ ਦੇ ਸਮਝਦਿਆਂ ਵੀ ਨਹੀਂ ਸਮਝਦੇ ਹੈਗੇ ਆਪਾਂ। ਪਰ ਇੱਕ ਨੌਲੇਜ ਉਹਦੇ ਹੋਣੀ ਤੁਹਾਡੇ ਲਈ ਜ਼ਰੂਰੀ ਹੈਗੀ ਹੈ, ਖਾਸ ਤੌਰ ਦੇ ਉੱਤੇ ਜਿਹੜੀ ਮੈਂ ਸਾਊਦੀ ਅਰਬ ਦੀ ਕਹਾਣੀ ਇੱਥੇ ਲਿਆ ਕੇ ਮੁਕਾਨਾ ਕਿ ਚਾਹੇ ਤੁਸੀਂ ਵਰਕ ਪਰਮਿਟ 'ਤੇ ਹੋ ਚਾਹੇ ਸਟੂਡੈਂਟ ਵੀਜ਼ੇ 'ਤੇ ਹੋ, ਜਦੋਂ ਤੁਸੀਂ ਦੂਸਰੀ ਕੰਟਰੀ ਦੇ ਵਿੱਚ ਜਾਂਦੇ ਹੋ, ਉਸ ਕੰਟਰੀ ਦੇ ਵਿੱਚ ਹੈਗੇ ਹੋ ਜਿੱਥੋਂ ਦੇ ਤੁਸੀਂ ਵਸਨੀਕ ਹੀ ਨਹੀਂ ਹੈਗੇ, ਉੱਥੇ ਤੁਸੀਂ ਇਹਨਾਂ ਚੀਜ਼ਾਂ ਨੂੰ ਬਹੁਤ ਨੋਰਮਲ ਮੰਨਣ ਲੱਗ ਜਾਂਦੇ ਹੋ ਜਦੋਂ ਤੁਸੀਂ ਉਹਨੂੰ ਇੱਕ ਵਾਰ ਯੂਜ਼ ਕੀਤਾ, ਦੋ ਵਾਰ ਕੀਤਾ, ਜਾਂ ਉਸ ਕੰਮ ਦੇ ਵਿੱਚ ਇੱਕ ਵਾਰ ਪਏ, ਦੋ ਵਾਰ ਪਏ। ਜਿਹੜੇ ਧੰਦਾ ਕਰ ਰਹੇ ਨੇ ਨਾ, ਉਹ ਇਸ਼ਾਰਾ ਸਮਝ ਰਹੇ ਹੋਣਗੇ ਕਿ ਕਿਵੇਂ ਇਹ ਕਾਰੋਬਾਰ ਕਿੱਡੇ ਵੱਡੇ ਪੱਧਰ ਦੇ ਉੱਤੇ ਆਸਟ੍ਰੇਲੀਆ 'ਚ ਕਿੰਨੇ ਸਾਰੇ ਪੰਜਾਬੀ ਮੁੰਡੇ ਜਿਹੜੇ ਡਰਾਈਵਿੰਗ ਧੰਦੇ ਦੇ ਵਿੱਚ ਨੇ, ਉਹ ਇਹਨੂੰ ਕਾਰੋਬਾਰ ਦੇ ਤੌਰ ਦੇ ਉੱਤੇ ਲੈਣ ਲੱਗ ਪਏ ਨੇ ਕਿ ਆਹ ਪੈਕੇਟ ਇੱਧਰੋਂ ਉੱਧਰ ਉੱਧਰੋਂ ਇੱਧਰ। ਬਾਅਦ ਦੇ ਵਿੱਚ ਫਿਰ ਜਦੋਂ ਕਿਸੇ ਦਿਨ ਤੁਸੀਂ ਧਰੇ ਗਏ ਤਾਂ ਫਿਰ ਸਾਰੀ ਕਹਾਣੀ ਖਤਮ। ਜਦੋਂ ਚਾਹੇ ਉਹ ਅਫਗਾਨਿਸਤਾਨ ਦੀ ਗੱਲ ਹੈ, ਚਾਹੇ ਉਹ ਸਵੀਡਨ ਦੀ ਗੱਲ ਹੈ, ਚਾਹੇ ਉਹ ਇਹਨਾਂ ਕੰਟਰੀਜ਼ ਦੀ ਗੱਲ ਹੈ ਜਿਹੜੇ ਉਹ ਨਸ਼ੇ ਪੈਦਾ ਕਰਦੇ ਨੇ, ਜਦੋਂ ਉਹ ਗੱਲ ਉੱਥੇ ਆ ਕੇ ਮੁੱਕਦੀ ਹੈ ਕਿ ਕਿਸੇ ਦੂਸਰੇ ਦੇ ਘਰ ਦੇ ਉੱਤੇ ਪੱਥਰ ਮਾਰੋਗੇ ਤਾਂ ਤੁਹਾਡਾ ਘਰ ਵੀ ਟੁੱਟੇਗਾ, ਜਦੋਂ ਤੁਸੀਂ ਦੂਸਰਿਆਂ ਨੂੰ ਨਸ਼ਿਆਂ ਦੇ ਉੱਤੇ ਲਗਾਓਗੇ ਆਪ ਵੀ ਲੱਗੋਗੇ। ਉਹ ਜਿਹੜੇ ਪੰਜਾਬੀ ਅੱਜ ਕੱਲ੍ਹ ਤਾਂ ਫਿਊਲ ਸਟੇਸ਼ਨਸ ਦੇ ਉੱਤੇ ਨਸ਼ੇ ਨੁਸ਼ੇ ਵੇਚਦੇ ਨੇ, ਉਹ ਆਪ ਵੀ ਇਹਦੀ ਲਪੇਟ ਦੇ ਵਿੱਚ ਆਈ ਜਾਂਦੇ ਹੈਗੇ ਨੇ। ਬਹੁਤ ਆਮ ਹੋ ਗਿਆ, ਮਤਲਬ ਟਾਰਨੇਟ ਤੋਂ ਲੈ ਕੇ ਬਲੈਕ ਟਾਊਨ ਤੱਕ ਬੜੇ ਆਮ ਹੋ ਗਿਆ, ਸ਼ਰੇਆਮ ਹੋ ਗਿਆ। ਟਾਈਮ ਟੂ ਪੌਜ਼ ਇਟ, ਟਾਈਮ ਟੂ ਸਟੋਪ ਇਟ। ਸੋਚੋ ਕੀ ਕਰ ਕੀ ਰਹੇ ਹੈਗੇ ਹੋ, ਆਪ ਵੀ ਆਪਣੀ ਪਰਿਵਾਰ ਖਤਮ ਕਰ ਰਹੇ ਹੋ ਅਤੇ ਦੂਸਰਿਆਂ ਘਰਾਂ ਨੂੰ ਵੀ ਤੁਸੀਂ ਉਜਾੜਨ ਲੱਗੇ ਹੋਏ ਹੈਗੇ ਹੋ। ਸੋਰੀ ਪਰ ਨੋ ਸੋਰੀ, ਅੱਜ ਦੇ ਇਸ ਪ੍ਰੋਗਰਾਮ 'ਚ ਨਹੀਂ ਦਿਓ ਇਜਾਜ਼ਤ। ਧੰਨਵਾਦ। ਸੁੱਕੇ

0: ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ੋਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ। ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
4: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4-5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ। ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-151616, quicksignage.com.au।

0: ਬ੍ਰੋਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਸ਼ਰਤਾਂ ਲਾਗੂ ਸੋਨਾ ਚਾਹੀਦਾ
1: ਭਰੋਸਾ ਚਾਹੀਦਾ
0: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ ਚਲੇ ਆਓ ਡੈਲੀ ਜੁਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮ ਸਟੋਨਸ ਕਸਟਮ ਜੁਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਡੈਲੀ ਜੁਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536-042

0: ਰੇਡੀਓ ਹਾਂਜੀ 1674 ਐਮ ਗਾਣਾ ਤੁਸੀਂ ਸੁਣ ਰਹੇ ਸੀ, ਇੱਕ ਬੜੀ ਸੋਹਣੀ ਜੀ ਟਿਊਨ ਦੇ ਉੱਤੇ ਬਣਾਇਆ ਗਿਆ ਅਰੁਣ ਜੀ ਦੇ ਵੱਲੋਂ, ਅਤੇ ਅਰੁਣ ਜੀ ਸਟੂਡੀਓ ਦੇ ਵਿੱਚ ਪਹੁੰਚੇ ਨੇ, ਅਰੁਣ ਬਾਂਸਲ ਜੀ, ਸਵਾਗਤ ਕਰਦੇ ਹਾਂ ਇਹਨਾਂ ਦਾ। ਅਤੇ ਜਿਹੜਾ ਇਹ ਗਾਣਾ ਵਾ ਪਹਿਲਾਂ ਤਾਂ ਮੈਂ ਇੱਥੋਂ ਸ਼ੁਰੂ ਕਰੂੰਗਾ। ਅਰੁਣ ਜੀ ਇਹ ਕਹਿੰਦਾ ਵਾ ਕਿ ਇੰਡੀਆ ਤੋਂ ਸੱਦ ਲੈਣਾ ਬਿੱਲੋ ਤੇਰਾ ਹੀਰੋ ਅਤੇ ਚਿੰਤਾ ਮੁਕਾ ਦੇਣੀ ਹੈ, ਪਰ ਚਿੰਤਾ ਮੈਨੂੰ ਲੱਗਦਾ ਨਹੀਂ ਆ ਮੁੱਕਣੀ ਆ, ਕਿਉਂਕਿ ਇਹ ਹਰ ਦਿਨ ਕੁਛ ਨਾ ਕੁਛ, ਅੱਜ ਆਹ ਅਨਾਊਂਸਮੈਂਟ ਕਰਤੀ, ਉਹ ਕੱਲ੍ਹ ਆਹ ਅਨਾਊਂਸਮੈਂਟ ਕਰਤੀ, ਪਰਸੋਂ ਆਹ ਹੋ ਗਿਆ ਜੀ, ਕੁਛ ਨਾ ਕੁਛ ਚੱਲੀ ਜਾਣ ਡਿਆ ਵਾ ਅਤੇ ਸਮਝ ਜੀ ਨਹੀਂ ਆਉਣ ਡੀ ਹੁਣ। ਤਾਂ ਮੈਂ ਪਰਸਨਲ ਦੱਸਾਂ ਤਾਂ ਮੈਂ ਨਾ ਹੁਣ ਥੋੜ੍ਹਾ ਜਿਹਾ ਵੇਖਣਾ ਹੀ ਬੰਦ ਕਰਤਾ ਵਾ, ਮੈਨੂੰ ਹੁਣ ਐਂ ਲੱਗਣ ਲੱਗ ਪਿਆ ਵੀ ਉਹ ਟੂ ਮੱਚ ਹੋ ਗਿਆ, ਹੁਣ ਨਹੀਂ ਮੈਂ ਕੋਈ ਅਪਡੇਟ ਸੁਣੀ। ਅਤੇ ਪਰ ਤਰਾਸਦੀ ਇਹ ਹੈ ਕਿ ਜਿੰਨੇ ਲੋੜ ਹੈ ਉਹਨੇ ਸੁਣੀ ਆ, ਅਤੇ ਉਹਨੂੰ ਚੱਲਣਾ ਵੀ ਉਸ ਹਿਸਾਬ ਨਾਲ ਹੀ ਪੈਣਾ ਵਾ।
1: ਬਿਲਕੁਲ, ਤਾਂ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਮੇਰੇ ਸਾਰੇ ਸਾਡੇ ਸਰੋਤਿਆਂ ਨੂੰ ਜਿਹੜੇ ਸਾਨੂੰ ਸੁਣਦੇ ਨੇ ਰੇਡੀਓ ਹਾਂਜੀ 'ਤੇ, ਅਤੇ ਆਪਣੇ ਆਪਣੇ ਫੀਡਬੈਕ ਵੀ ਦਿੰਦੇ ਨੇ ਕਿ ਕਿਹੜੀ ਚੀਜ਼ ਉਹ ਨੈਕਸਟ ਸ਼ੋਅ ਦੇ ਵਿੱਚ ਸੁਣਨਾ ਚਾਹੁੰਦੇ ਨੇ ਅਤੇ ਕਿਵੇਂ ਅਸੀਂ ਆਪਣੇ ਆਪ ਨੂੰ ਹੋਰ ਵਧੀਆ ਤਰੀਕੇ ਨਾਲ ਇੰਪਰੂਵ ਕਰ ਸਕਦੇ ਹਾਂ। ਹੁਣ ਆਉਂਦੇ ਹਾਂ ਬਲਕੀਰ ਦੀ ਗੱਲਾਂ ਉੱਤੇ। ਪਹਿਲੀ ਗੱਲ ਇਹਨੇ ਕਹੀ ਆ, ਕਹਿੰਦਾ ਕਿ ਵੀ ਸਾਡੇ ਜਿਹੜੇ ਗਾਣੇ ਵਿੱਚ ਸੀਗਾ ਕੁੜੇ ਤੇਰਾ ਹੀਰੋ ਸੱਦ ਲੈਣਾ ਸੀ ਆਸਟ੍ਰੇਲੀਆ, ਉਦੋਂ ਬਾਅਦ ਚਿੰਤਾ ਜਿਹੜੀ ਕਈ ਮੁੱਕਦੀਆਂ ਨੀ। ਹੁਣ ਇਹ ਗੱਲ ਬਲਕੀਰ ਦਾ ਆਪਣੇ ਪਰਸਨਲ ਉੱਤੇ ਕਹਿ ਰਿਹਾ। ਹੁਣ ਤੁਸੀਂ ਬੁਲਾ ਕੇ ਜਦੋਂ ਬੰਦਾ ਵਿਆਹ ਹੁੰਦਾ ਤਾਂ ਚਿੰਤਾ ਨਾਲ ਲਿਆਇਆ ਸੀ, ਤਾਂ ਫਿਰ ਚਿੰਤਾ ਤੁਸੀਂ ਕਹਿੰਦੇ ਹੋ ਕਿ ਵਿਆਹ ਨੂੰ ਚਿੰਤਾ ਕਹਿ ਰਹੇ ਹੋ। ਦੂਜੀ ਗੱਲ,
0: ਸ਼ਾਂਤੀ ਦੀ ਜਗ੍ਹਾ ਚਿੰਤਾ ਲੈ,
1: ਹਾਂ ਚਿੰਤਾ ਲਿਆ ਸੀ ਨਾ। ਅਤੇ ਦੂਜੀ ਗੱਲ ਹੁਣ ਇਹ ਇਹਨਾਂ ਨੇ ਕਹੀ, ਕਹਿੰਦੇ ਜੀ ਕਿ ਮੈਂ ਹੁਣ ਦੇਖ ਰਿਹਾ ਸਭ ਕੁਛ ਛੱਡਤਾ, ਮੈਂ ਕੋਈ ਚੀਜ਼ ਖੋਲਦਾ ਨਹੀਂ। ਹੁਣ ਮੈਂ ਸਾਰੇ ਸਰੋਤਾਂ ਨੂੰ ਦੱਸਣਾ ਚਾਹੁੰਦਾ ਬਲਕੀਰ ਦਾ ਵਿਆਹ ਹੋਇਆ ਸੀ ਅਤੇ ਸਾਡੀ ਭਰਜਾਈ ਉਰੇ ਆ ਚੁੱਕੀ ਆ 2-3 ਮਹੀਨਿਆਂ ਤੋਂ।
0: ਨਹੀਂ
1: ਤਾਂ ਹੀ ਕਰਕੇ ਫਿਰ ਸਭ ਕੁਛ ਛਡਾ ਲਿਆ ਭਰਜਾਈ ਨੇ, ਤਾਂ ਕਹਿ ਰਹੇ।
0: ਇਹਦਾ ਮਤਲਬ ਇਹ ਸੀਗਾ ਤੁਹਾਨੂੰ ਦੋਸਤੋ ਹੀ ਦੱਸਣਾ ਹੀ ਵੀ ਜਿਹੜੇ ਨਹੀਂ ਵੇਖਦੇ ਉਹ ਇਸ ਕੈਟਾਗਰੀ ਦੇ ਨੇ।
1: ਹਾਂ, ਨਾਲੇ ਜਿਹੜੀ ਇਹ ਗੱਲ ਸੀ ਸਾਡੀ ਗੱਲ ਇਹਨੇ ਜਿਹੜੀ ਚੱਕੀ ਆ ਬਲਕੀਰ ਨੇ ਕਿ ਵੀ ਤੇਰਾ ਕੁੜੇ ਤੇਰਾ ਹੀਰੋ ਬੁਲਾ ਲੈਣਾ, ਇਹ 'ਚ ਬਲਕੀਰ ਅਸੀਂ ਭਰਜਾਈ ਨੂੰ ਅਸੀਂ ਬੁਲਾਉਣ 'ਚ ਸਾਡਾ ਵੀ ਨਾਲ ਹੱਥ ਕੀ, ਇਹਨੇ ਸਾਡਾ ਯਕੀਨ ਕੀਤਾ ਬਲਕੀਰ ਨੇ
0: ਜੀ, ਬਿਲਕੁਲ
1: ਅਸੀਂ ਵੀਜ਼ਾ ਪਾਇਆ,
0: ਯਕੀਨ ਹੀ ਤੁਹਾਡੇ ਆ
1: ਜੀ।
0: ਮੈਂ ਨਾ ਜਿਹੜਾ ਇੱਕ ਹੀ 2-4 ਬੰਦਿਆਂ 'ਤੇ ਯਕੀਨ ਕਰਦਾ ਹੁੰਦਾ, ਕਿਉਂਕਿ ਮੈਨੂੰ ਨਾ ਪਤਾ ਨਹੀਂ ਕੀ ਪ੍ਰੋਬਲਮ ਆ ਕਿ ਜ਼ਿਆਦਾ ਬੰਦਿਆਂ ਦੇ ਸੇਮ ਕੈਟਾਗਰੀ 'ਤੇ ਮੇਰੇ ਕੋਲ ਯਕੀਨ ਨਹੀਂ ਹੁੰਦਾ। ਆਈ ਡੋਂਟ ਨੋ ਕੀ ਚੱਕਰ ਇਨਬਿਲਟੀ,
1: ਰੱਬ 'ਤੇ ਯਕੀਨ ਕਰੋ ਬਾਕੀ ਕਿਸੇ ਹੋਰ ਯਕੀਨ।
0: ਹਾਂ ਇਹ ਵੀ ਗੱਲ ਸਹੀ ਆ, ਕਿਉਂਕਿ ਫਿਰ ਉਹ ਤੁਹਾਨੂੰ ਬੰਦੇ ਹੀ ਉਹੋ ਜਿਹੇ ਮਿਲਾਉਂਦਾ ਯਕੀਨ ਵਾਲੇ।
1: ਬਸ ਸੱਚੇ ਪਾਤਸ਼ਾਹ ਨੇ ਕਰਨਾ ਸਾਰਾ ਕੁਛ, ਤਾਂ ਉਹਦੇ 'ਤੇ ਯਕੀਨ ਕੀਤਾ, ਉਹਦੀ ਅੱਖ ਨਜ਼ਰ ਸਿੱਧੀ ਆ ਤਾਂ ਸਾਰੇ ਕੰਮ ਆਪਣੇ ਆਪ ਸਿੱਧੇ ਹੋ ਜਾਂਦੇ ਨੇ।
0: ਬਿਲਕੁਲ ਬਿਲਕੁਲ ਸਹੀ ਗੱਲ ਕਹੀ ਤੁਸੀਂ। ਅਤੇ ਉਹ ਆਪਾਂ ਅੱਗੇ ਵੱਧਦੇ ਹਾਂ, ਜਿਹੜੀਆਂ ਰੀਸੈਂਟ ਕਹਿੰਦੇ ਨੇ ਚੇਂਜਿਸ ਆਏ ਨੇ, ਕਈ ਕਹਿੰਦੇ ਨੇ ਕਿ ਬਹੁਤ ਜ਼ਿਆਦਾ ਨੈਗੇਟਿਵ ਨੇ, ਕਈ ਕਹਿੰਦੇ ਨੇ ਨਹੀਂ ਜੀ ਪੋਜ਼ਿਟਿਵ ਨੇ, ਕਈ ਕਹਿੰਦੇ ਨੇ ਹੋਇਆ ਨਹੀਂ ਕੁਛ ਚੇਂਜ ਬਸ ਰੌਲਾ ਹੀ ਆ, ਕਈ ਕਹਿੰਦੇ ਨੇ ਬਹੁਤ ਕੁਛ ਚੇਂਜ ਹੋ ਗਿਆ। ਅਤੇ ਮੈਂ ਚਾਹੁੰਦਾ ਥੋੜ੍ਹਾ ਜਿਹਾ ਕਲੀਅਰ ਕਰੋ ਵੀ ਕੀ ਵਾਪਰ ਰਿਹਾ ਵਾ, ਕੀ ਹੋਇਆ ਵਾ, ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੀਆਂ ਚੀਜ਼ਾਂ ਚੇਂਜ ਹੋਣ ਦੇ ਨਾਲ ਕੁਛ ਇਫੈਕਟ ਪੈ ਸਕਦੇ ਨੇ ਜਾਂ ਨਹੀਂ ਪੈ ਸਕਦੇ।
1: ਬਿਲਕੁਲ, ਤਾਂ ਮੈਂ ਪਹਿਲਾਂ ਇੱਕ ਚੀਜ਼ ਦੱਸ ਦਿੰਦਾ ਕਿ ਜਿਹੜੇ ਸਾਡੇ ਸਰੋਤੇ ਸੁਣਨ ਲੱਗੇ ਨੇ, ਜਿਹੜਾ ਅੱਜ ਦਾ ਆਪਾਂ ਸ਼ੋਅ ਕਰ ਰਹੇ ਹਾਂ ਆਪਾਂ, ਉਹਦੇ ਵਿੱਚ ਕੀ ਹੋਏਗਾ, ਜਿਹੜੀ ਰੀਸੈਂਟ ਅਪਡੇਟਸ ਜਿਹੜੀਆਂ ਹੋਈਆਂ ਸੀ ਸਾਡੇ ਮੋਸਟਲੀ ਸਾਡੇ ਭੈਣ ਭਰਾਵਾਂ ਨੇ ਸੁਣ ਚੁੱਕੀਆਂ ਹੋਣੀਆਂ, ਇੰਸਟਾਗ੍ਰਾਮ 'ਤੇ, ਟਿਕਟੋਕ 'ਤੇ, ਆਪਣੇ ਆਪਣੇ ਏਜੰਟਾਂ ਤੋਂ ਪੁੱਛ ਚੁੱਕੀਆਂ ਹੋਣੀਆਂ, ਤਾਂ ਅਸੀਂ ਕੋਈ ਨਵੀਂ ਚੀਜ਼ ਐਡ ਨਹੀਂ ਕਰ ਰਹੇ। ਥੋੜ੍ਹੀ ਬਹੁਤੀ ਜਿਹੜੀ ਥੋੜ੍ਹੀ ਬਹੁਤੀ ਜੇ ਤੁਹਾਡੇ 10% ਇਨਫੋਰਮੇਸ਼ਨ ਘੱਟ ਸੀਗੀ, ਸ਼ਾਇਦ ਅਸੀਂ ਉਹਨੂੰ ਪੂਰਾ ਕਰਦਾ
0: ਇਨ ਡਿਟੇਲ ਇਨਫੋਰਮੇਸ਼ਨ।
1: ਸੈਕੰਡਲੀ ਕਿ ਵੀ ਜਿਹੜੀ ਚੀਜ਼ ਕਿ ਪੁਰਾਣੇ ਜਿਹੜੇ ਕੀ ਹੋਏ ਸੀਗੇ, ਜਿਹੜੀ ਅੱਜ ਇੱਕੋਦਮ 1,85,000 ਇਹਨਾਂ ਸੀਟਾਂ ਕਹਿਤੀਆਂ, ਜਾਂ ਪਹਿਲਾਂ ਕਿੰਨੀਆਂ ਸੀ, ਕਿ ਇਹ ਸ਼ੁਰੂ ਤੋਂ ਚੱਲਿਆ ਰਿਹਾ ਕਿ ਇੱਕੋਦਮ ਕਿਸੇ ਸਰਕਾਰ ਨੇ ਆ ਕੇ ਪਟਾਕੇ ਪਾਤੇ ਤੇ ਉਹਨਾਂ ਨੇ ਨਵੇਂ ਨਵੇਂ ਸੱਪ ਕੱਢੀ ਜਾਣੇ ਨੇ, ਤਾਂ ਉਹ ਚੀਜ਼ ਹੈ ਕਿ ਨਹੀਂ ਹੈਗੀ।
0: ਓਕੇ,
1: ਇਹਦੇ ਬਾਰੇ ਗੱਲ ਕਰਾਂਗੇ। ਤੇ ਜਿਹੜੀ ਆਪਾਂ ਗੱਲ ਕਰਾਂਗੇ ਉਹ ਸਾਰੀ ਡਾਟੇ ਤੇ ਤੱਥ ਦੇ ਆਧਾਰ ਤੇ ਗੱਲ ਕਰਾਂਗੇ, ਕੋਈ ਜਵਾਨੀ ਗੁਲਾਮੀ ਗੱਲ ਨਹੀਂ ਕਰਾਂਗੇ ਕਿ ਵੀ ਮੇਰੇ ਮਨ 'ਚ ਆਇਆ ਜਾਂ ਬਲਕੀਰ ਦੇ ਮਨ 'ਚ ਆਇਆ ਜਾਂ ਕਿਸੇ ਹੋਰ ਦੇ ਮਨ 'ਚ ਆਇਆ, ਉਹਨੇ ਜਿਹੜਾ ਮਨ 'ਚ ਆਇਆ ਉਹ ਗੱਲ ਕਹਿਤੀ, ਠੀਕ ਹੈ, ਤਾਂ ਆਪਾਂ ਉਹ ਗੱਲ ਨਹੀਂ ਕਰਾਂਗੇ ਤੇ ਤੱਥ ਦੇ ਆਧਾਰ ਤੇ ਜਿਹੜੀ ਚੀਜ਼ ਹੋਊਗੀ ਉਹਦੇ ਮੁਤਾਬਿਕ ਗੱਲ ਕਰਾਂਗੇ
0: ਨੰਬਰਸ ਦੇ ਉੱਤੇ।
1: ਬਿਲਕੁਲ,
0: ਨਹੀਂ ਗੁੱਡ। ਅਤੇ ਸਭ ਤੋਂ ਪਹਿਲਾਂ ਤਾਂ ਮੈਨੂੰ ਸਟੂਡੈਂਟ ਬਾਰੇ ਹੀ ਦੱਸੋ, ਕਿਉਂਕਿ ਕਹਿੰਦੇ ਨੇ ਕਿ ਇੰਟਰਨੈਸ਼ਨਲ ਸਟੂਡੈਂਟਸ ਦੇ ਵੀਜ਼ੇ ਦੇ ਉੱਤੇ ਕਾਫੀ ਰਿਸਟ੍ਰਿਕਸ਼ਨਸ ਜਿਹੜੀਆਂ ਨੇ ਉਹ ਕਈਆਂ ਪਾਸਿਆਂ ਤੋਂ ਕਹਿੰਦੇ ਨੇ ਲਾਈਆਂ ਜਾ ਰਹੀਆਂ ਨੇ।
1: ਬਿਲਕੁਲ, ਦੇਖੋ ਕਈਆਂ ਪਾਸਿਆਂ ਨੂੰ ਕਹਿੰਦੇ, ਹਰ ਪਾਸੇ ਤੋਂ ਜਿਹੜਾ ਪਿਸਦਾ ਤਾਂ ਸਟੂਡੈਂਟ ਕੋਟਾ ਪਿਸਦਾ।
0: ਹਾਂ, ਇਹ ਗੱਲ ਹੈ।
1: ਕਹਿੰਦੇ ਕਿ ਵੀ ਜਿਹੜਾ ਇਹ ਕੁਲਵੀਰ ਚਿੰਦ ਦਾ ਗਾਣਾ ਸੀ, ਕਹਿੰਦੇ ਕਿ ਵੀ ਸਾਬਕਾ ਸਟੂਡੈਂਟ ਦਾ ਵੀ ਕੋਟਾ ਰੱਖਵਾਂ ਹੋਣਾ ਚਾਹੀਦਾ, ਉਹ ਵੀ ਮਤਲਬ ਇੰਟਰਨੈਸ਼ਨਲ ਸਟੂਡੈਂਟ ਵਾਸਤੇ ਕੋਟਾ ਰੱਖਵਾਂ ਹੋਣਾ ਚਾਹੀਦਾ ਹਮੇਸ਼ਾ। ਹੁਣ ਜਦੋਂ ਵੀ ਕੁਛ ਆਉਂਦੀ ਆ, ਸਭ ਤੋਂ ਈਜ਼ੀ ਭੰਡਣਾ ਕਿਸੇ ਵੀ ਸਰਕਾਰ ਨੂੰ ਇੱਕੋ ਚੀਜ਼ ਭੰਡ ਲਾਇਆ ਨੇ, ਇੰਟਰਨੈਸ਼ਨਲ ਸਟੂਡੈਂਟ, ਇੰਟਰਨੈਸ਼ਨਲ ਸਟੂਡੈਂਟ, ਇੰਟਰਨੈਸ਼ਨਲ ਸਟੂਡੈਂਟ, ਘਰੇ ਕਲੇਸ਼ ਪੈ ਗਿਆ ਤਾਂ ਹੀ ਇੰਟਰਨੈਸ਼ਨਲ ਸਟੂਡੈਂਟ, ਬਾਹਰੇ ਕੋਈ ਕ੍ਰਾਈਮ ਹੋ ਗਿਆ ਤਾਂ ਇੰਟਰਨੈਸ਼ਨਲ ਸਟੂਡੈਂਟ, ਜੇ ਕਿਸੇ ਨੇ ਗਲਤ ਕਰਤਾ ਤਾਂ ਇੰਟਰਨੈਸ਼ਨਲ ਸਟੂਡੈਂਟ, ਜੇ ਘਰ ਨਹੀਂ ਮਿਲੇ ਤਾਂ ਇੰਟਰਨੈਸ਼ਨਲ ਸਟੂਡੈਂਟ। ਭਾਈ ਹੋਰ ਵੀ ਸਾਰਾ ਜ਼ਿੰਦਗੀ ਮੈਂ ਹੋਰ ਵੀ ਗਮ ਹੈ ਇਸ ਕੰਪਕਤ ਮੁਹੱਬਤ ਕੇ ਸਿਵਾ,
0: ਸਹੀ ਬਾਤ,
1: ਠੀਕ ਹੈ। ਪਰ ਇਹ ਚੀਜ਼ਾਂ ਦੇਖ ਲਓ ਸੀ ਯਾਰ, ਇੱਕੋ ਜਿਹੀ ਭੰਡੀ ਜਾਣੀ। ਹੁਣ ਇਹਨਾਂ ਨੇ ਇੱਕ ਚੀਜ਼ ਕਹੀ, ਜਿਹੜੀ ਸਾਰੀ ਸਾਰੀ ਪੋਲੀਟਿਕਸ ਆ ਉਹ ਸਾਰੀ ਚੱਲ ਰਹੀ ਆ ਸਟੂਡੈਂਟਾਂ ਉੱਤੇ,
0: ਓਕੇ,
1: ਕਿਹੜਾ ਜ਼ਿਆਦਾ ਭੰਡੂ ਹੁਣ ਉਹਦੀ ਜ਼ਿਆਦਾ ਉਹਦੇ ਜ਼ਿਆਦਾ ਵਿਊ ਆਣਗੇ, ਉਹਦੇ ਜ਼ਿਆਦਾ ਵਾਹਵਾਹੀ ਹੋਊਗੀ ਅਤੇ ਉਹਦੀ ਸਪੀਚ ਨੂੰ ਜ਼ਿਆਦਾ ਸ਼ੇਅਰ ਕੀਤਾ ਜਾਊਗਾ। ਹੁਣ ਜਿਹੜੀ ਟੋਨੀ ਬਾਗ ਦੀ ਜਿਹੜੀ ਸਾਡੇ ਮਨਿਸਟਰ ਨੇ ਉਹਨਾਂ ਜਿਹੜੀ ਸਟੇਟਮੈਂਟ ਆਈ ਸੀ ਉਹ 'ਚ ਕੀ ਕੀਤਾ, ਉਹ ਕਹਿੰਦੇ ਕਿ ਅਸੀਂ ਆਹ ਚੀਜ਼ਾਂ ਸਾਰੀ ਇੰਪਲੀਮੈਂਟ ਕਰ ਸਕਦੇ ਹਾਂ ਵਿਦ ਇਨ ਅ ਈਅਰ।
0: ਓਕੇ,
1: ਹੁਣ ਉਹਦੇ 'ਚ ਪਹਿਲਾਂ ਕਿਹੜੀ ਸੀ, ਉਹ ਕਹਿੰਦੇ ਸੀ ਜਿਹੜੇ ਫੈਮਿਲੀ ਕੋਟਿਆਂ ਨੇ। ਦੇਖੋ ਹੁਣ ਆਪਣੀ ਸ਼ਾਇਦ ਮੈਂ ਅੱਜ ਹਾਰਸ਼ ਵਰਡ ਯੂਜ਼ ਕਰਦਾ, ਬਟ ਲੇਕਿਨ ਜਿਹੜੀ ਆਪਣੀ ਕੋਈ ਨਲਾਇਕੀ ਆ ਤੁਸੀਂ ਉਹਨੂੰ ਕਿਸੇ ਹੋਰ 'ਤੇ ਥੋਪ ਰਹੇ ਹੋ। ਹੁਣ ਕੀ ਉਹਨਾਂ ਦੀ ਇੱਕ ਸਟੇਟਮੈਂਟ ਸੀਗੀ, ਕਹਿੰਦੇ ਕਿ ਵੀ ਜੇ ਕਿਸੇ ਆਸਟ੍ਰੇਲੀਅਨ ਸਿਟੀਜ਼ਨ ਜਾਂ ਪੀ ਆਰ ਬੰਦੇ ਨੇ ਆਸਟ੍ਰੇਲੀਆ ਆਪਣੇ ਪਾਰਟਨਰ ਨੂੰ ਬੁਲਾਉਣਾ,
0: ਹਾਂਜੀ,
1: ਤਾਂ ਉਹਦੇ ਵਾਸਤੇ ਉਹਨੂੰ 2 ਸਾਲ ਦਾ ਵੇਟ ਕਰਨਾ ਪੈਂਦਾ, ਠੀਕ ਹੈ
0: ਜੀ, ਪ੍ਰੋਸੈਸਿੰਗ ਟਾਈਮ,
1: ਪ੍ਰੋਸੈਸਿੰਗ ਟਾਈਮ
0: ਜੀ।
1: ਪਰ ਜੇ ਉਹੀ ਬੰਦਾ ਸਟੂਡੈਂਟ ਵੀਜ਼ਾ ਜਾਂ ਟੀ ਆਰ ਹੋਲਡਰ ਆ,
0: ਹਾਂਜੀ,
1: ਵਿਦ ਇਨ 15 ਦਿਨ, ਵਿਦ ਇਨ 1 ਮਹੀਨਾ ਜਾਂ 2 ਮਹੀਨੇ 'ਚ ਪ੍ਰੋਸੈਸ ਹੋ ਜਾਂਦਾ,
0: ਓਕੇ,
1: ਕਹਿੰਦੇ ਕੀ ਗਲਤ ਹੈ ਕਿ ਵੀ ਆਸਟ੍ਰੇਲੀਅਨ ਸਿਟੀਜ਼ਨ ਤੋਂ ਅਸੀਂ ਇਹ ਚੀਜ਼ ਰਾਈਟ ਵਾਂਝਾ ਰੱਖ ਰਹੇ ਹਾਂ ਅਤੇ ਅਸੀਂ ਇੰਟਰਨੈਸ਼ਨਲ ਸਟੂਡੈਂਟ ਝੋਲੀ ਪਾ ਰਹੇ ਹਾਂ, ਉਹ ਪਰ ਉਹਨੂੰ ਫਾਸਟ ਕਰ ਲਓ। ਇਫ ਯੂ ਆਰ ਗਿਵਿੰਗ ਓਪਰਚੁਨਿਟੀ ਕਿ ਤੁਸੀਂ ਪਾਰਟਨਰ ਵੀਜ਼ਾ ਨੂੰ ਆਸਟ੍ਰੇਲੀਆ ਬੁਲਾ ਰਹੇ ਹੋ
0: ਅਤੇ
1: 2 ਸਾਲ ਟਾਈਮ ਲੱਗ ਰਿਹਾ,
0: ਹਾਂਜੀ,
1: ਪ੍ਰੋਸੈਸ ਕੌਣ ਕਰਦਾ,
0: ਸਟੂਡੈਂਟ
1: ਕਰਦੇ ਨੇ,
0: ਡਿਪਾਰਟਮੈਂਟ,
1: ਜੇ 485 'ਤੇ ਜਿਹੜਾ ਸਟੂਡੈਂਟ ਵੀਜ਼ੇ 'ਤੇ ਡਿਪੈਂਡੈਂਟ ਆ ਉਹ ਕੌਣ ਪ੍ਰੋਸੈਸ ਕਰਦਾ,
0: ਡਿਪਾਰਟਮੈਂਟ।
1: ਤੁਸੀਂ ਆਪਣੀ ਨਲਾਇਕੀ ਉਹਨੂੰ ਤੁਸੀਂ ਯੂ ਆਰ ਨੋਟ ਇੰਪਲੀਮੈਂਟਿੰਗ ਇਨ ਪ੍ਰੋਪਰਲੀ, ਜੇ ਤੁਸੀਂ ਡਿਪਾਰਟਮੈਂਟ ਨੂੰ ਕਹੋ ਇੰਸਟਰਕਸ਼ਨ ਦਿਓ ਕਿ ਤੁਸੀਂ ਫਾਸਟ ਪ੍ਰੋਸੈਸ ਕਰ ਦਿਓ,
0: ਹਾਂਜੀ।
1: ਸੈਕਿੰਡ ਚੀਜ਼, ਜਿਹੜੇ ਉਹ ਸਟੂਡੈਂਟ ਆ ਰਹੇ ਨੇ ਦੇ ਆਰ ਨੋਟ ਕਮਿੰਗ ਔਨ ਦੀ ਪੀ ਆਰ ਬੇਸਿਸ, ਉਹ ਤਾਂ ਟੈਂਪਰੇਰੀ ਵੀਜ਼ਾ ਹੋਲਡਰ ਨੇ,
0: ਸਟੱਡੀ
1: ਸਟੱਡੀ ਡਿਪੈਂਡੈਂਟ ਆ ਗਏ, ਉਹਨਾਂ ਕੋਲ ਰਾਈਟ ਨੂੰ 3 ਮਹੀਨੇ ਤੋਂ ਬਾਅਦ ਪੜ੍ਹਾਈ ਨਹੀਂ ਕਰ ਸਕਦੇ
0: ਜੀ।
1: ਜੇ ਉਹ ਟੀ ਆਰ ਡਿਪੈਂਡੈਂਟ ਨੇ ਤਾਂ ਵੀ ਉਦੋਂ ਆਪਸ਼ਨ ਨਹੀਂ ਹੈ 485 ਤੋਂ ਬਚਾਰੇ ਕਿਹੜੇ ਵੀਜ਼ਾ ਬਣ ਗਏ ਇਫ ਦੇ ਡੋਂਟ ਹੈਵ ਐਕਸਪੀਰੀਅੰਸ, ਠੀਕ ਹੈ। ਤਾਂ ਉਹ ਤਾਂ ਟੈਕਨੀਕਲੀ ਖਰਚੇ ਕਰਨਗੇ ਆਸਟ੍ਰੇਲੀਆ ਆ ਕੇ, ਇਕੋਨਮੀ ਨੂੰ ਬੂਸਟ ਕਰਨਗੇ, ਬਟ ਔਨ ਦੀ ਅਦਰ ਹੈਂਡ ਜਿਹੜੀ ਗੱਲ ਕਹਿੰਦੇ ਕਿ ਪਾਰਟਨਰ ਵੀਜ਼ਾ ਬੰਦੇ ਨਹੀਂ ਆ ਰਹੇ, ਪਾਰਟਨਰ ਵੀਜ਼ਾ ਪੀ ਆਰ ਨੇ, ਹੁਣ ਇਹਦਾ ਮਤਲਬ ਤੁਸੀਂ ਇੱਕ ਚੀਜ਼ ਨੂੰ ਭੰਡ ਕੇ ਦੂਜੀ ਚੀਜ਼ ਜਿਹੜੀ ਤੁਹਾਡੀ ਗਲਤੀ ਆ ਕਿ ਤੁਸੀਂ ਉਹਨੂੰ ਫਾਸਟ ਪ੍ਰੋਸੈਸ ਨਹੀਂ ਕਰ ਰਹੇ, ਯੂ ਆਰ ਬਲੇਮਿੰਗ ਦੈਟ ਥਿੰਗ, ਇਹਨੂੰ ਕਹਿੰਦੇ ਬਲੇਮ ਗੇਮ, ਉਹ ਚੀਜ਼ ਨਹੀਂ ਕਰਨੀ ਚਾਹੀਦੀ। ਹੁਣ ਇਹ ਚ ਇਹਨਾਂ ਨੇ ਕਿਹਾ, ਕਹਿੰਦੇ ਸੀ ਇਹ ਵੈਟ ਅਤੇ ਹਾਇਰ ਜਾਂ ਗ੍ਰੈਜੂਏਟ ਵੀਜ਼ਾ ਜਿਹੜੇ ਹੈਗੇ ਨੇ, ਗ੍ਰੈਜੂਏਟ ਨੂੰ ਅਸੀਂ ਉਹਨਾਂ ਦੇ ਜਿਹੜੇ ਫੈਮਿਲੀ ਡਿਪੈਂਡੈਂਟ ਨੇ ਉਹ ਬੰਦ ਕਰ ਦਾਂਗੇ,
0: ਓਕੇ,
1: ਠੀਕ ਹੈ ਜੀ। ਪੀ ਐਚ ਡੀ ਵਾਲੇ ਬੰਦੇ ਬੁਲਾ ਸਕਦੇ ਨੇ, ਵਾਈ ਡੀ ਸੀ ਡਿਫਰੈਂਸ, ਠੀਕ ਹੈ। ਹੁਣ ਇਹਦਾ ਮਤਲਬ ਕੀ ਹੋਇਆ, ਉਦੋਂ ਬਾਅਦ ਏਸ਼ੀਅਨ ਕੰਟਰੀ ਕੁਛ ਅਸੀਂ ਐਗਜ਼ੈਂਪਟ ਕਰ ਦੇਣੀਆਂ ਨੇ ਜੀ, ਤੁਸੀਂ ਮਤਰੀ ਮਾਲ ਵਾਲਾ ਕੰਮ ਥੋੜ੍ਹੀ ਕਰ ਸਕਦੇ ਹੋ,
0: ਆਹੋ ਵੀ ਉਹਦੇ ਸਕੇ ਉਹਦੇ ਸਕੇ ਨਹੀਂ,
1: ਬਿਲਕੁਲ,
0: ਇਹ ਤੇ ਦੂਜਿਆਂ ਨੂੰ ਇੱਥੇ ਗੱਲਾਂ ਕਰਦੇ ਆ ਵੀ ਡਿਫਰੈਂਸ ਨਹੀਂ ਕਰਨਾ ਚਾਹੀਦਾ, ਫਲਾਣਾ ਫਲਾਣਾ ਵੀ ਹਰ ਇੱਕ ਚੀਜ਼ ਦੇ ਵਿੱਚ ਤੁਸੀਂ ਆਹ ਨਾ ਕਰੋ, ਮਲਟੀ ਕਲਚਰਲ ਆ, ਫਿਰ ਆਪ ਤੁਸੀਂ ਡਿਫਰੈਂਸ ਕਰ,
1: ਉਹੀ ਤਾਂ ਮੈਂ ਗੱਲ ਕਹਿੰਦਾ ਪਿਕ ਐਂਡ ਚੂਜ਼ ਕਿਉਂ ਕਰ ਰਹੇ ਸੀ। ਦੇਖੋ ਮੈਨੂੰ ਨੀਤੀ ਨਾਲ ਕੋਈ ਦਿੱਕਤ ਨਹੀਂ, ਕੁਛ ਮਰਜ਼ੀ ਕਰੋ, ਬਸ ਸਾਰੀ ਯੂਨੀਫਾਰਮਿਟੀ ਹੋਣੀ ਚਾਹੀਦੀ ਹੈ ਮੇਰੇ ਹਿਸਾਬ ਨਾਲ, ਕਿ ਵੀ ਜਿਹੜਾ ਇੱਕ ਕਾਨੂੰਨ ਆ ਉਹ ਹਰੇਕ ਵਾਸਤੇ ਸੇਮ ਹੋਵੇ, ਤਾਂ ਇਹੀ ਚੀਜ਼ ਆ,
0: ਉਹ ਨਾ ਕਿ ਤੁਸੀਂ ਕੈਟੇਗਰੀ ਦੇ ਹਿਸਾਬ ਨਾਲ ਉਹਨੂੰ ਵੰਡਿਆ ਜਾਵੇ,
1: ਕੰਟਰੀ ਹਿਸਾਬ ਨਾਲ, ਰੀਜਨ ਦੇ ਹਿਸਾਬ ਨਾਲ, ਬੋਲੀ ਹਿਸਾਬ ਨਾਲ ਨਾ ਵੰਡਿਆ ਜਾਵੇ।
0: ਨਹੀਂ ਬਿਲਕੁਲ, ਕਿਤੇ ਨਾ ਕਿਤੇ ਵੇਖਿਆ ਜਾਵੇ, ਅਤੇ ਕਈ ਮੈਨੂੰ ਲੱਗਦਾ ਵੀਜ਼ੇ ਵੀ ਇੱਦਾਂ ਦੇ ਹੀ ਨੇ ਕਿ ਜਿਹੜੇ ਕੁਛ ਕੀ ਕੰਟਰੀਆਂ ਦੇ ਲਈ ਹੁੰਦੇ ਨੇ, ਕਿ ਉੱਥੋਂ ਹੀ ਉਹ ਪਾ ਸਕਦੇ ਆ, ਕਿ ਸਾਰੀਆਂ 'ਚ ਤੁਸੀਂ ਪਾ ਵੀ ਨਹੀਂ ਸਕਦੇ ਉਹ ਵਾਲੀ ਸਬ ਕਲਾਸ,
1: ਬਿਲਕੁਲ,
0: ਜਿਹਦੇ ਵਿੱਚੋਂ ਆਈ ਥਿੰਕ ਇੱਕ ਹੋਲੀਡੇ ਵਰਕ ਵੀਜ਼ਾ ਵੀ ਆ, ਉਹਦੇ ਵਿੱਚ ਵੀ ਕੁਛ ਚੇਂਜ ਕੀਤਾ।
1: ਹਾਂ, ਉਹਦੇ ਵਿੱਚ ਨਾ ਇਹਨਾਂ ਨੇ ਕੀ ਕੀਤਾ, ਹੋਲੀਡੇ ਵਰਕ ਵੀਜ਼ਾ ਦੇ ਵਿੱਚ ਇਹ ਕੁਛ ਕੰਟਰੀ ਉਹਨਾਂ ਨੇ ਪੋਜ਼ ਕਰਤਾ। ਪੋਜ਼ ਮਤਲਬ ਕੀ ਸੀਗਾ, ਕਿ ਪਹਿਲਾਂ ਕੋਈ ਵੀ ਜਿਵੇਂ ਇੰਡੀਆ ਦਾ ਹਜੇ ਪੋਜ਼ ਨਹੀਂ ਹੋਇਆ, ਦੇ ਕੈਨ ਅਪਲਾਈ ਦੀ EOI ਪਹਿਲਾਂ ਕਰ ਸਕਦੇ ਸੀਗੇ, ਅੱਜ ਤਾਂ ਬੰਦ ਹੋਈ ਆ, ਅਤੇ ਉਹ ਆਪਣੇ ਆਪ ਰੈਂਡਮਲੀ ਬੈਲਟ ਪੇਪਰ ਖੋਲ੍ਹੀ ਜਾਣਗੇ, ਉਹ 'ਚ ਨਾਮ ਜਿਹੜਾ ਆਏਗਾ ਉਹਨੂੰ ਇਨਵਾਈਟ ਕਰੀ ਜਾਣਗੇ। ਕਾਫੀ ਕੰਟਰੀ ਸੀਗਾ ਉਹਨਾਂ ਨੇ ਪਿੱਛੇ ਰੀਸੈਂਟਲੀ ਪੋਜ਼ ਕਰਤਾ, ਕਿ ਵੀ ਕਾਫੀ ਬੰਦੇ ਆਏ ਅਤੇ ਉਹ ਬੰਦੇ ਕੁਛ ਕੁ ਬੰਦੇ ਉਹ 'ਚ ਸਟੇਅ ਕਰਕੇ ਉਰੇ ਜਿਹਨੇ ਵਾਪਸ ਜਾਣੇ ਚਾਹੀਦੇ ਸੀਗੇ। ਹੁਣ ਟੈਕਨੀਕਲੀ ਇਹਦਾ ਮਤਲਬ ਕੀ ਹੋਇਆ ਕਿ ਆਸਟ੍ਰੇਲੀਆ ਦੇ ਵਿੱਚ ਵਰਕ ਫੋਰਸ ਦੀ ਘਾਟ ਆ
0: ਜੀ।
1: ਹੁਣ ਕੋਈ ਬੰਦਾ ਇੰਡੀਆ ਜਾ ਕੇ ਸੈੱਟ ਕਿਉਂ ਨਹੀਂ ਹੋਣਾ ਚਾਹੁੰਦਾ,
0: ਕਿਉਂਕਿ
1: ਵਰਕਫੋਰਸ ਹੈਗੀ ਉੱਥੇ,
0: ਕੰਮਕਾਰ ਨਹੀਂ ਹੈਗਾ,
1: ਕੰਮਕਾਰ
0: ਪਰ ਬੰਦੇ ਮਤਲਬ ਉਦਾਂ ਬੰਦੇ ਬਹੁਤ ਨੇ ਪਰ ਕੰਮਕਾਰ ਮਿਲਦਾ ਨਹੀਂ ਕਿਸੇ ਨੂੰ,
1: ਠੀਕ ਹੈ। ਉੱਥੇ ਇੰਡੀਆ ਦਾ ਜਿਹੜਾ ਰਿਚ ਪਰਸਨ ਆ ਉਹ ਉਹਦੇ ਘੱਟ ਆ ਕੇ ਰਾਜੀ ਆ, ਸਾਡੇ ਵਰਗੇ ਮਿਡੋਕਰ ਜਾਂ ਗਰੀਬ ਬੰਦੇ ਉਹੀ ਆ ਕੇ ਆਸਟ੍ਰੇਲੀਆ ਸੈੱਟ,
0: ਜਿਹੜਾ ਉੱਥੇ ਸੈੱਟ ਹੈ ਉਹ ਨਹੀਂ ਆ ਕੇ ਰਾਜੀ,
1: ਜਿਹੜਾ ਉੱਥੇ ਰਿਚ ਆ, ਕੋਈ ਤਿੰਨ ਹੁੰਦੇ ਨੇ, ਇੱਕ ਗਰੀਬ ਤਬਕਾ, ਇੱਕ ਮਿਡਲ ਅਤੇ ਇੱਕ ਰਿਚ, ਰਿਚ ਬੰਦਾ ਦੇ ਕੇ ਇੰਜੋਏ ਦੀ ਪਾਵਰ ਓਵਰ ਦੇ, ਆਸਟ੍ਰੇਲੀਆ ਪਾਵਰ ਇੰਜੋਏ ਨਹੀਂ ਕਰ ਸਕਦੇ ਆਪਾਂ। ਇਹ ਇੰਡੀਅਨ ਮੋਸਟਲੀ ਜਿਹੜੇ ਥੋੜ੍ਹੇ ਜਿਹੇ ਗਰੀਬ ਨੇ ਜਾਂ ਮਿਡੋਕਰ ਨੇ ਮੋਸਟਲੀ ਉਹ ਆਉਂਦੇ ਨੇ
0: ਮਿਡਲ ਕਲਾਸ,
1: ਮਿਡਲ ਕਲਾਸ, ਠੀਕ ਹੈ। ਇਹ ਉਦੋਂ ਬਾਅਦ ਜਿਹੜੇ ਚਾਈਨੀਜ਼ ਦੇ ਮੋਸਟਲੀ ਅਮੀਰ ਆਉਂਦੇ ਨੇ, ਇਹ ਮੈਂ ਥੋੜ੍ਹੇ ਮੇਰੀ ਇਹ ਮੇਰੀ ਅੰਡਰਸਟੈਂਡਿੰਗ ਆ ਅਤੇ ਮੈਂ ਦੇਖਿਆ ਚੀਜ਼ ਨਾ। ਹੁਣ ਇਹ ਕਿਉਂ ਹੋਇਆ, ਕਿਉਂਕਿ ਜਿਹੜੇ ਬੰਦੇ ਕੋਲ ਉੱਥੇ ਪੈਸਾ ਇੰਡੀਆ 'ਚ ਹੈਗਾ, ਲੇਕਿਨ ਇੰਜੋਏ ਦੀ ਪਾਵਰ ਓਵਰ ਦੇ ਆਸਟ੍ਰੇਲੀਆ ਪਾਵਰ ਇੰਜੋਏ ਨਹੀਂ ਕਰ ਸਕਦੇ, ਚਾਹੇ ਕੋਈ ਮਿਨਿਸਟਰ ਹੈ ਚਾਹੇ ਕੋਈ ਪ੍ਰਾਈਮ ਮਿਨਿਸਟਰ ਆ,
0: ਮਤਲਬ ਆਪਣੇ ਸਾਹਮਣੇ ਕੰਮ ਨਹੀਂ ਕਰਵਾ ਸਕਦੇ।
1: ਯੈਸ, ਹੁਣ ਪਿੱਛੇ ਜੀ ਆਏ ਸੀਗੇ ਜਿਹੜੇ ਆਸਟ੍ਰੇਲੀਆ ਦੀ ਪ੍ਰੀਮੀਅਰ ਸੀਗੀ ਪਹਿਲਾਂ ਵਾਲੀ, ਵਿਕਟੋਰੀਆ ਦੀ ਪ੍ਰੀਮੀਅਰ, ਉਹਦੇ ਘਰ ਦਾ ਚਲਾਨ ਕਰਤਾ ਸੀ ਇਹਨੇ ਪੁਲਿਸ ਵਾਲੇ ਨੇ, ਤਾਂ ਕੋਈ ਕਰ ਨਹੀਂ ਸਕਦੇ। ਹੁਣ ਉੱਥੇ ਭਗਵੰਤ ਮਾਨ ਸਾਹਿਬ ਦੇ ਘਰ ਦਾ ਚਲਾਨ ਕੀ ਹੋਣਾ, ਮੈਂ ਕਹਿੰਦਾ ਉਹਨਾਂ ਦਾ ਗੰਨਮੈਨ ਦਾ ਚਲਾਨ ਨਹੀਂ ਕਰ
0: ਸਕਦਾ, ਭਾਵੇਂ ਬਾਹ ਬਾਹਰ ਕੱਢ ਕੇ ਚਲਾਉਣ ਗੱਡੀ ਦੀ।
1: ਮੈਂ ਕਹਿੰਦਾ ਭਾਵੇਂ ਸਹੀ ਗੱਲ ਹੈ, ਅਸੀਂ ਜਿੱਥੇ ਜਾਵਾਂ
0: ਗੱਡੀ ਮੋੜ, ਦੋ ਬੰਦੇ ਛਾਤੇ ਬਾ ਕੇ ਚਲਾਉਣ।
1: ਹਾਂ ਬਸ, ਜਿਹੜਾ ਗਾਣਾ ਵੀ ਸੀ ਇੱਕ ਉਹਦਾ, ਆਹ ਧਰਤੀ ਫਿਲਮ ਦਾ, ਕਹਿੰਦਾ ਅਸੀਂ ਜਿੱਥੇ ਜਾਵਾਂ ਗੱਡੀ ਮੋੜਾਂਗੇ ਸਾਰੇ ਸਾਰੇ
0: ਸਿਗਨਲ ਤੋੜਾਂਗੇ।
1: ਬਸ ਇਹੀ ਗੱਲ,
0: ਬੜਾ ਚੱਲਿਆ ਇਹ ਵੀ।
1: ਯੈਸ ਇਟ ਇਜ਼।
0: ਤੇ ਆਪਾਂ ਵਰਕ ਵੀ ਕਿਤੇ ਚੱਲ ਗਏ ਹਾਂ ਸਿੱਧਾ ਹੀ, ਹੋਰ ਕੋਈ ਅਪਡੇਟ ਹੈਗੀ ਵਰਕ ਵੀ ਦੇ ਰਿਲੇਟਡ?
1: ਡੋਮੈਸਟਿਕ ਵਰਕਰ ਵਾਸਤੇ ਸੀ, ਕਾਉਂਸਲਰ ਦੇ ਬੰਦੇ ਆਉਂਦੇ ਜਿਹਨਾਂ ਨਾਲ ਕੰਮ ਵਾਲੇ ਬੰਦੇ ਆ ਜਾਂਦੇ ਸੀ ਨਾਲ। ਹੁਣ ਇਹਦੇ ਬਾਅਦ ਇੱਕ ਜਿਹੜੀ ਮੇਨ ਚੀਜ਼ ਸੀਗੀ ਜਿਹੜੀ ਟੋਨੀ ਬਕ ਸਾਹਿਬ ਨੇ ਕਿਹਾ ਸੀਗਾ, ਇੱਕ ਚੀਜ਼ ਕਹੀ ਸੀਗੀ ਵੀ ਪ੍ਰੋਗਰੈਸ਼ਨ ਸਟੱਡੀ ਵੀਜ਼ਾ ਅਪਲਾਈ ਕਰ ਲਿਆ ਤਿੰਨ ਸਾਲ ਚਾਰ ਸਾਲ ਸਟੱਡੀ ਵੀਜ਼ਾ ਅਪਲਾਈ ਕਰੀਗਾ ਹਾਂਜੀ ਹੁਣ ਉਹਦਾ ਮਤਲਬ ਕੀ ਹੋਇਆ ਕਿ ਹੀ ਇਜ਼ ਨੋਟ ਇੰਟਰਸਟਡ ਟੂ ਸਟੱਡੀ ਐਨੀਥਿੰਗ। ਤਾਂ ਫਿਰ ਉਹ ਕਹਿੰਦੇ ਸੀ ਉਹਨੂੰ ਸ਼ਾਇਦ ਅਸੀਂ ਕੰਟਰੋਲ ਕਰਾਂਗੇ ਟੂ ਵੀ ਵਿਲ ਸਟਾਰਟ ਵਨ ਈਓਆਈ ਐਕਸਪ੍ਰੈਸ਼ਨ ਆਫ ਇੰਟਰਸਟ ਜਿਵੇਂ ਆਪਾਂ ਪੀਆਰ ਪਾਉਂਦੇ ਹਾਂ।
0: ਓਕੇ,
1: ਜਿਵੇਂ ਆਪਾਂ ਜੀਐਸਐਮ ਦੇ ਲਈ ਜਦੋਂ ਵੀ ਕੋਈ ਆਪਾਂ ਅਪਲਾਈ ਕਰਨਾ ਤਾਂ ਆਪਾਂ ਈਓਆਈ ਅਪਲਾਈ ਕਰਦੇ ਹਾਂ ਕਿ ਜਿਹਦੇ ਬੇਸ 'ਤੇ ਸਾਨੂੰ ਇਨਵਾਈਟ ਆਊਗਾ, ਓਨਲੀ ਦੈਨ ਵੀ ਅਪਲਾਈ ਦੀ ਪੀਆਰ,
0: ਜਨਰਲ ਸਕਿੱਲਡ ਮਾਈਗ੍ਰੇਸ਼ਨ।
1: ਯੈਸ, ਹੁਣ ਉਹ 'ਚ ਕੀ ਹੁੰਦਾ ਜਿਹੜੀ ਈਓਆਈ ਆ, ਹੁਣ ਉਹ ਕਹਿੰਦੇ ਸਟੂਡੈਂਟ ਵੀਜ਼ਾ ਲੈ ਕੇ ਆਵਾਂਗੇ ਕਿ ਵੀ ਦੱਸੋ ਜੀ ਕਿ ਤੁਹਾਨੂੰ ਕਿਉਂ ਸਟੂਡੈਂਟ ਵੀਜ਼ਾ ਗ੍ਰਾਂਟ ਕੀਤਾ ਜਾਵੇ।
0: ਓਕੇ,
1: ਤਾਂ ਉਹ ਚੀਜ਼ ਦੇ ਵਿੱਚ ਕਹਿੰਦੇ ਜੇ ਪ੍ਰੋਗਰੈਸ਼ਨ ਆ ਦੈਨ ਸਾਨੂੰ ਕੋਈ ਦਿੱਕਤ ਨਹੀਂ। ਬੰਦਾ ਪਲੱਸ ਟੂ 'ਚ ਆਇਆ ਸੀ, ਬੈਚਲਰ ਕੀਤੀ ਨਹੀਂ, ਜਾਂ ਬੈਚਲਰ ਕਰ ਲਈ ਮਾਸਟਰ ਅਪਲਾਈ ਕਰ ਰਿਹਾ, ਦੇਖ ਹੀ ਕੈਨ ਡੂ ਇਟ। ਜੇ ਡਿਪਲੋਮੇ 'ਚ ਆਇਆ ਬੈਚਲਰ ਕਰ ਸਕਦਾ, ਹੀ ਕੈਨ ਡੂ ਇਟ ਐਜ਼ ਵੈਲ। ਤਾਂ ਇਹ ਚੀਜ਼ਾਂ ਪ੍ਰੋਗਰੈਸ਼ਨ ਨੇ, ਇਹਨੂੰ ਮੈਂ ਵੈਲਿਡ ਵੀ ਮੰਨਦਾ ਕਿ ਠੀਕ ਹੈ ਇਹ ਚੀਜ਼, ਹੈ ਨਾ।
0: ਓਕੇ,
1: ਤਾਂ ਇਹ ਚੀਜ਼ ਕਰ ਸਕਦੇ ਆਪਾਂ।
0: ਅਤੇ ਜੇ ਹੁਣ ਇਹਨਾਂ ਨੇ ਮੰਨ ਲਓ ਜਿਹੜੇ ਬੰਦਿਆਂ ਨੇ ਪਹਿਲਾਂ ਉਹਨੂੰ ਚੇਂਜ ਕਰ ਲਿਆ ਵਾ ਜਾਂ ਰੀਸੈਂਟਲੀ ਕੀਤਾ ਵਾ, ਉਹਨਾਂ 'ਤੇ ਵੀ ਇਹ ਚੀਜ਼ ਲਾਗੂ ਹੋਊਗੀ?
1: ਦੇਖੋ, ਜਦੋਂ ਵੀ ਕੋਈ ਚੀਜ਼ ਚੱਲਦੀ ਹੈ, ਜਿਹੜੇ ਪੁਰਾਣੇ ਇਨ ਹੈਂਡ ਪੇ ਹੁੰਦੇ ਨੇ ਜਾਂ ਜਿਹੜੇ ਚੱਲ ਰਹੇ ਨੇ, ਉਹ ਸਾਰੇ 'ਤੇ ਐਪਲੀਕੇਬਲ ਹੋਊਗੀ।
0: ਓਕੇ ਓਕੇ, ਯਾਨੀ ਤੁਸੀਂ ਆਪਣੇ ਹਿਸਾਬ ਨਾਲ ਫਿਰ ਡਿਸਕਸ ਕਰੋ ਆਪਣੇ ਏਜੰਟ ਦੇ ਨਾਲ ਅਤੇ ਵੇਖ ਲਓ ਵੀ ਕਿਤੇ ਉਹ ਨਾ ਹੋਵੇ, ਤੁਹਾਡੀ ਵਿਅਰਥੀ ਨਾ ਚੱਲ ਜਾਏ ਮੁੜ ਕੇ।
1: ਬਟ ਦੇਖੋ, ਹੁਣ ਇਹ ਵਾਲੀ ਗੱਲ ਦਾ ਮਤਲਬ ਕਿ ਇਹ ਇੰਪਲੀਮੈਂਟ ਹੋ ਚੁੱਕਿਆ, ਇਹ 2027 ਤੋਂ ਪਹਿਲਾਂ ਪਹਿਲਾਂ ਦੇ ਵਿਲ ਇੰਪਲੀਮੈਂਟ, ਮਤਲਬ ਜੂਨ 2027 ਤੋਂ ਪਹਿਲਾਂ ਪਹਿਲਾਂ।
0: ਓਕੇ,
1: ਬਟ ਇਹ 'ਚ ਇੱਕ ਹੋਰ ਚੀਜ਼ ਮੈਂ ਦੇਖੀ, ਜਿਹੜਾ ਇਹ ਮੇਰਾ ਖੁਦ ਦਾ ਪਰਸਨਲ ਵਿਊ ਹੈ ਮੇਰਾ
0: ਜੀ,
1: ਵਿਕਟੋਰੀਆ ਦਾ ਇਲੈਕਸ਼ਨ ਹੋਣਾ ਨਵੰਬਰ 'ਚ।
0: ਹਾਂਜੀ,
1: ਠੀਕ ਹੈ ਜੀ, ਉਹ ਸਭ ਤੋਂ ਵੱਡੀ ਸੀਟ ਆ, ਵਨ ਆਫ ਦੀ ਬਿਗੈਸਟ ਸੀਟ ਹੈ ਨਾ। ਜੇ ਵਿਕਟੋਰੀਆ ਦੇ ਵਿੱਚੋਂ ਲੇਬਰ ਪਾਰਟੀ ਦਾ ਜੇ ਹੋਲਡ ਖਤਮ ਹੋ ਗਿਆ ਤਾਂ ਬਹੁਤ ਮੇਜਰ ਸੈਟਬੈਕ ਹੋਗਾ ਲੇਬਰ ਪਾਰਟੀ ਨੂੰ, ਕਿਉਂਕਿ ਅੱਗੇ ਫੈਡਰਲ ਇਲੈਕਸ਼ਨ ਪਏ 2028 'ਚ।
0: ਹਾਂਜੀ, 28,
1: ਤਾਂ ਉਹਦੇ ਵਿੱਚ ਇਹਨਾਂ ਦੀ ਸੀਟ ਦਾ ਜਿਹੜੇ ਘੱਟ ਚਾਂਸ ਹੋ ਜਾਣਗੇ। ਪੋਲਾ ਹਿੰਸਨ ਜਿਹੜੀ ਬੀਬੀ ਹੈਗੀ ਆ,
0: ਹਾਂਜੀ
1: ਠੀਕ ਹੈ, ਹੁਣ ਉਹਦਾ ਪੰਗਾ ਕੀ ਆ, ਉਹ ਕੁਛ ਕੁ ਵੋਟਾਂ ਘਾਣ ਕਰ ਦੂਗੀ, ਸਰਕਾਰ ਬਣਨੀ ਇਜ਼ ਵੈਰੀ ਹਾਰਡ ਆਈ ਥਿੰਕ ਸੋ, ਬਟ
0: ਸੀਟਾਂ ਖਰਾਬ ਜਿਹਨੂੰ ਆਪਾਂ ਕਹਿੰਦੇ
1: ਸੀਟਾਂ ਖਰਾਬ ਕਰਨੀਆਂ, ਤੇ ਨੀਟੂ ਛਤਰਾ ਵਾਲਾ ਕੰਮ ਨਾ ਕਰ ਦੇਣਾ। ਠੀਕ ਹੈ,
0: ਹੁਣ ਇੱਕ ਵੋਟ ਪਈ ਜਿਹਨੂੰ,
1: 8 ਪਈਆਂ ਸੀ,
0: 8
1: ਕਹਿੰਦਾ ਮੇਰੇ ਘਰ ਦੇ ਵੋਟ ਨਹੀਂ ਪਾ ਗਏ। ਬਟ ਅੱਜ ਕੱਲ੍ਹ ਉਹਦਾ ਇੰਨਾ ਕੁ ਜ਼ਿਆਦਾ ਮੀਡੀਆ ਨੇ ਇਨਫਲੂਐਂਸ ਕਰ ਰੱਖੀ ਹੈ ਕਿ ਵੀ ਸ਼ੀ ਇਜ਼ ਕੁਆਇਟ ਪਾਪੂਲਰ। ਬਟ ਹੁਣ ਇਹ 'ਚ ਕੀ ਹੋਊਗਾ ਕਿ ਵੀ ਜੇ ਹੁਣ ਇਹਨਾਂ ਨੇ ਪੋਲਿੰਸਨ, ਹੁਣ ਇਸ ਟਾਈਮ ਪਿਛਲੇ ਇੱਕ ਵੀਕ ਤੋਂ ਟੋਨੀ ਬਾਗ ਦੀ ਸਟੇਟਮੈਂਟ ਤੋਂ ਬਾਅਦ ਮੈਨੇ ਇੰਨੀ ਐਕਟਿਵ ਨਹੀਂ ਦੇਖੀ ਜਿੰਨੀ ਪਹਿਲਾਂ ਸੀਗੀ।
0: ਓਕੇ,
1: ਕਿਉਂਕਿ ਜਿੰਨਾ ਉਹਨਾਂ ਨੇ ਕਿਹਾ, ਉਹਨੇ ਕਿਹਾ ਕਿ ਅਸੀਂ ਇੰਪਲੀਮੈਂਟ ਕਰਾਂਗੇ, ਜੇ ਵਿਕਟੋਰੀਆ ਸੀਟਾਂ ਆ ਗਈਆਂ ਲੇਬਰ ਪਾਰਟੀ ਨੂੰ, ਸ਼ਾਇਦ ਦੇ ਕੈਨ ਸੇ ਓਕੇ ਵੀ ਆਰ ਨੋਟ ਗੋਇੰਗ ਟੂ ਇੰਪਲੀਮੈਂਟ ਦੀਸ ਥਿੰਗਸ, ਪੇਪਰ ਦੇ ਵਿੱਚ ਹੀ ਰਹਿ ਜੇ।
0: ਓਕੇ, ਅੱਛਾ, ਕੁਡ ਬੀ ਪੋਸੀਬਲ।
1: ਹਾਂ ਬਿਲਕੁਲ, ਕਿਉਂਕਿ ਉਹਨਾਂ ਨੂੰ ਲੱਗ ਗਿਆ ਪਤਾ ਕਿ ਵੀ ਠੀਕ ਹੈ ਯਾਰ, ਆਪਾਂ ਨੇ ਇੰਪਲੀਮੈਂਟ ਕਰਨ ਦੀ ਲੋੜ, ਕਿਉਂਕਿ ਉਹਨਾਂ ਨੂੰ ਜਿਹੜੇ ਮੋਸਟਲੀ ਇਮੀਗ੍ਰੈਂਟਸ ਬੰਦੇ ਨੇ ਸਾਡੇ ਵਰਗੇ, ਜਿਵੇਂ ਮੈਂ ਤੁਸੀਂ ਹੈਗੇ ਹੋ
0: ਜੀ,
1: ਤਾਂ ਸਾਡੇ ਭੈਣ ਭਰਾ ਸਾਡੇ ਮਦਰ ਫਾਦਰ ਉਹ ਸਾਰੇ ਇੰਡੀਆ ਬੈਠੇ, ਤਾਂ ਅਸੀਂ ਉਹਨਾਂ ਨੂੰ ਬੁਲਾਉਣਾ ਚਾਹੁੰਦੇ
0: ਹਾਂ।
1: ਠੀਕ ਹੈ, ਮੇਰੇ ਮਾਸੀ ਦੇ ਮੁੰਡੇ, ਮੇਰੇ ਚਾਚੇ ਦੇ ਮੁੰਡੇ ਸਾਰੇ, ਠੀਕ ਹੈ, ਕੁਛ ਚਲੋ ਮੇਰੇ ਆ ਗਏ
0: ਰਿਸ਼ਤੇਦਾਰ,
1: ਹਾਂ ਕੁਛ ਕਰ ਗਏ ਨਾ, ਤਾਂ ਜਿਹੜੇ ਰਹਿ ਗਏ ਅਸੀਂ ਉਹਨਾਂ ਨੂੰ ਬੁਲਾਉਣਾ ਚਾਹੁੰਦੇ ਹਾਂ, ਤਾਂ ਇਹੀ ਚੀਜ਼ ਆ,
0: ਕਿਉਂਕਿ ਉਹ ਵੀ ਸੈੱਟ ਹੋ ਜਾਣਗੇ।
1: ਹਾਂ ਬਿਲਕੁਲ, ਤਾਂ ਕਿ ਸਾਡਾ ਜਿਹੜਾ ਉਹਦੇ ਪਰਿਵਾਰ ਵਧੀਆ ਬਣ ਜਾਣ, ਇਹ ਚੀਜ਼ ਆ।
0: ਨਹੀਂ ਗੁੱਡ, ਅਤੇ ਇਹਦੇ ਵਿੱਚ ਕਹਿੰਦੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਪੁਆਇੰਟ ਸਿਸਟਮ ਦੇ ਨਾਲ ਵੀ ਕੁਛ ਫਿਰ ਬਦਲ ਕੀਤਾ ਜਾਣਾ।
1: ਬਿਲਕੁਲ, ਇੱਕ ਹੋਰ ਸੀਗੀ ਕਿ ਵੀ ਪੁਆਇੰਟ ਸਿਸਟਮ ਚੇਂਜ ਕਰਾਂਗੇ, ਇਹ ਨਾ ਇੱਕ ਰਿਪੋਰਟ ਆਈ ਸੀਗੀ, ਕੀ ਨਾਮ ਸੀ ਉਹਦਾ ਰਿਪੋਰਟ ਦਾ, ਗ੍ਰੈਟਨ ਇੰਸਟੀਟਿਊਟ ਦੀ, ਇੱਕ ਗ੍ਰੈਟਨ ਇੰਸਟੀਟਿਊਟ ਦੀ ਰਿਪੋਰਟ ਆਈ ਸੀਗੀ, ਉਹਦੇ ਵਿੱਚ ਅੱਜ ਤੋਂ 3 ਸਾਲ ਪਹਿਲਾਂ ਕਿ ਵੀ ਅਸੀਂ ਆਹ ਚੇਂਜਿਸ ਹੀ ਪ੍ਰਪੋਜ਼ ਕਰਦੇ ਹਾਂ, ਇੰਕਲੂਡਿੰਗ 42 ਆਪਣੇ ਜਿਹੜੇ ਇਹ ਲਿਸਟ ਸੀਗੀ, ਕਿ ਜਿਹੜੇ ਵੀ ਆਪਣੇ ਓਕੂਪੇਸ਼ਨਾਂ ਦੀ ਤੇ ਇੱਕ ਸੀਗੀ ਪੁਆਇੰਟ ਸਿਸਟਮ ਚੇਂਜ ਕੀਤਾ ਜਾਵੇ ਕਿ ਜਿਵੇਂ ਕਿ ਕੈਨੇਡਾ ਦਾ ਪੁਆਇੰਟ ਸਿਸਟਮ ਹੈਗਾ ਉਵੇਂ ਬਣਾਏ
0: ਓਕੇ
1: ਤਾਂ ਉਸ ਟਾਈਮ ਵਿੱਚ ਉਸ ਟਾਈਮ ਦੇ ਉੱਤੇ ਕਾਫੀ ਜ਼ਿਆਦਾ ਚੀਜ਼ ਚੱਲੀ ਸੀ ਇਹ ਕਿ ਵੀ ਇਹ ਚੀਜ਼ ਹੋਣ ਦੇ ਕਾਫੀ ਜ਼ਿਆਦਾ ਚਾਂਸ ਨੇ ਤਾਂ ਹੁਣ ਇਹਨਾਂ ਨੇ ਕਿਹਾ ਕਿ ਵੀ ਆਰ ਥਿੰਕਿੰਗ ਟੂ ਡੂ ਇਟ ਮਤਲਬ ਡਿਮਾਂਡ ਸਪਲਾਈ ਵਾਲੀ ਚੀਜ਼ ਮੁੱਕ ਜੂਗੀ ਜਿਹੜੀ ਪਹਿਲਾਂ ਸੀਗੀ ਕਿ ਵੀ ਡਿਮਾਂਡ ਜਿੰਨੀ ਹੈਗੀ ਆ ਸਪਲਾਈ ਕਿੰਨੀ ਹੋ ਰਹੀ ਆ ਸਭ ਕਰੀ ਜਾਣਗੇ ਹੁਣ ਇਹ ਸਕਿੱਲ ਬੇਸ 'ਤੇ ਹੋ ਜੂਗੀ ਕਿ ਵੀ ਜੇ ਕੋਈ ਬੰਦਾ ਸਕਿੱਲਡ ਬੰਦਾ ਹੈਗਾ ਦੈਨ ਦੇ ਵਿਲ ਗਿਵ ਅ ਪ੍ਰੈਫਰੈਂਸ ਬੰਦੇ ਦੀ ਤਨਖਾਹ ਕਿੰਨੀ ਆ ਬੰਦੇ ਦਾ ਪਾਰਟਨਰ ਸਕਿੱਲਡ ਹੈਗਾ ਤਾਂ ਦੇ ਵਿਲ ਗਿਵ ਅ ਪ੍ਰੈਫਰੈਂਸ
0: ਉਹਦੀ ਫਿਰ ਕੋਈ ਲਿਸਟ ਲੁਸਟ ਜਾਰੀ ਕਰਨਗੇ ਵੀ ਆਹ ਸਕਿੱਲਸ ਸਾਨੂੰ ਚਾਹੀਦੀਆਂ ਨੇ ਜਾਂ ਉਸ ਹਿਸਾਬ ਨਾਲ ਫਿਰ ਬੰਦਾ ਪੜ੍ਹਾਈ ਕਰੇ ਕੰਮ ਕਰੇ
1: ਸਾਡਾ ਚੱਲਦਾ ਧੱਕਾ ਅਸੀਂ ਤਾਂ
0: ਕਰ ਇਹ ਵੀ ਸਹੀ
1: ਇਹਦਾ ਸਵੇਰੇ ਉੱਠ ਕੇ ਪਤਾ ਲੱਗੂ ਕਿ ਵੀ ਕੀ ਹੋ ਗਿਆ ਅੱਜ ਕੱਲ੍ਹ ਜਿਹੜੀ ਵੀ ਨਵੇਂ ਸਵੇਰੇ ਉੱਠ ਕੇ ਤੁਹਾਨੂੰ ਕੋਈ ਵੀ ਨਿਊਜ਼ ਕੋਈ ਬੰਦਾ ਦੇ ਰਿਹਾ ਕੁਛ ਮਰਜ਼ੀ ਚਾਹੇ ਸੱਚ ਆ ਝੂਠ ਉਹਦੇ 'ਤੇ ਯਕੀਨ ਕਰਨਾ ਬਹੁਤ ਈਜ਼ੀ ਹੋਇਆ ਪਿਆ ਇਹਦੀ ਰੀਸੈਂਟ ਐਗਜ਼ਾਮਪਲ ਦੱਸਦਾ ਤਿੰਨ ਦਿਨ ਪਹਿਲਾਂ ਕੀ ਹੋਇਆ ਟ੍ਰੇਨਿੰਗ ਡੋਟ ਗਵ ਇੱਕ ਵੈਬਸਾਈਟ ਆ ਜਿਹਦੇ ਉੱਤੇ ਪੂਰੀ ਕੁਆਲੀਫਿਕੇਸ਼ਨ 8+ ਕੁਆਲੀਫਿਕੇਸ਼ਨਾਂ ਨੇ ਕਿ ਵੀ ਜਿਹੜੀਆਂ ਇੰਪਲੀਮੈਂਟ ਹੋਣਗੀਆਂ ਕਿ ਵੀ ਕਿਹੜੀ ਕਿਹੜੀ ਕੁਆਲੀਫਿਕੇਸ਼ਨ ਆਸਟ੍ਰੇਲੀਆ ਦੇ ਵਿੱਚ ਚੱਲ ਰਹੀਆਂ ਨੇ 8+ ਕੁਆਲੀਫਿਕੇਸ਼ਨਾਂ ਨੇ ਉਹਦੇ ਵਿੱਚੋਂ ਸਰਟ ਫੋਰ ਬਿਲਡਿੰਗ ਕੰਸਟਰਕਸ਼ਨ ਦਾ ਜਿਹੜਾ ਲਿਖਿਆ ਆ ਕਿ ਇਹ ਕੁਆਲੀਫਿਕੇਸ਼ਨ ਡਿਲੀਟ ਹੋ ਗਈ
0: ਹਾਂਜੀ ਜਿਹੜਾ ਗਲਿਚ ਜਿਹਾ ਦੀ ਚਰਚਾ ਚੱਲੀ ਹਾਂ
1: ਠੀਕ ਹੈ ਇਹ ਉਹ 'ਚ ਕੀ ਹੋਇਆ ਸਰਟ ਫੋਰ ਬਿਲਡਿੰਗ ਕੰਸਟਰਕਸ਼ਨ ਡਿਲੀਟ ਹੋ ਗਈ ਸਰਟੀਫਿਕੇਟ 3 ਕਾਰਪੈਂਟਰੀ ਸੁਪਰਸੀਡ ਕਰਤੀ ਅਸੀਂ ਅਤੇ ਇਹ ਸਰਟ 3 ਵੋਲ ਸੀਲਿੰਗ ਲਾਈਨਿੰਗ ਅਸੀਂ ਡਿਲੀਟ ਕਰਤੀ
0: ਓਕੇ
1: ਹੁਣ ਉਹ ਪਬਲਿਸ਼ ਹੋ ਗਈ ਓਫੀਸ਼ੀਅਲ ਵੈਬਸਾਈਟ ਆਫ ਆਸਟ੍ਰੇਲੀਆ ਠੀਕ ਹੈ ਜੀ ਈਮੇਲ ਕਰਤੀ ਕਾਲਜਾਂ ਨੂੰ ਕਿ ਵੀ ਇਹ ਚੀਜ਼ ਡਿਲੀਟ ਕਰ ਰਹੇ ਸੀ ਆਟੋਮੈਟਿਕ ਈਮੇਲ ਚਲੀ ਗਈ ਤਾਂ ਅਸੀਂ ਕਿਹਾ ਠੀਕ ਹੈ ਡਿਲੀਟ ਗਲਤ ਹੋਈ ਇਹ ਚੀਜ਼ ਹੈ ਕਿ ਵੀ ਇਹ ਹੋਈ ਆ ਚਲੋ ਵੀ ਪੋਸਟ ਉਹਨਾਂ ਸੋਸ਼ਲ ਮੀਡੀਆ ਚੈਨਲ ਹੈਂਡਲਸ ਹੈ ਨਾ ਅਗਲੇ ਦੇ ਸੈਂਡ ਆ ਈਮੇਲ ਦੇ ਨੋਟ ਸੈਂਡ ਆ ਈਮੇਲ ਇਹ ਅਤੇ ਉਹਨਾਂ ਨੇ ਕੀ ਕੀਤਾ ਦੇ ਪੁੱਟ ਦੀ ਵੈਬਸਾਈਟ ਕਿ ਸਾਡੇ ਤੋਂ ਗਲਿਚ ਹੋ ਗਿਆ ਗਲਤੀ ਹੋ ਗਈ ਦੇ ਵੁੱਡ ਵੀ ਸਮ ਚੇਂਜਿਸ ਬਟ ਇਹ ਹਜੇ ਇੰਪਲੀਮੈਂਟ ਨਹੀਂ ਹੈਗੇ
0: ਓਕੇ
1: ਹੁਣ ਜਿਹੜੀ ਉਹ ਚੀਜ਼ ਹੋ ਗਈ ਤਾਂ ਇਟਸ ਵੈਰੀ ਈਜ਼ੀ ਜੇ ਅੱਜ ਤੋਂ 2 ਸਾਲ ਪਹਿਲਾਂ ਕੁਝ ਹੁੰਦਾ ਅਸੀਂ ਨਾ ਮੰਨਦੇ ਪਰ ਜਿੰਨੇ ਚੇਂਜਿਸ ਉੱਠਦੇ ਸਵੇਰੇ ਹੁੰਦੇ ਨੇ ਤਾਂ ਇਸ ਵੈਰੀ ਇੱਕ ਆਪਾਂ ਨੂੰ ਲੱਗਣਾ ਕਿ ਮਨ ਹੋ ਹੀ ਗਿਆ ਹੁਣ ਉਹ ਚੀਜ਼ ਜੇ ਅੱਜ ਇਹ ਕਹਿ ਦਿੰਦੇ ਕਿ ਅਸੀਂ ਅੱਜ ਤੋਂ ਸਟੂਡੈਂਟ ਵੀਜ਼ਾ ਬੰਦ ਕਰ ਰਹੇ ਹਾਂ ਤਾਂ ਐਨੀਬਡੀ ਕੈਨ ਥਿੰਕ ਅਬਾਊਟ
0: ਇਟ ਕੁੜੀ
1: ਪੋਸੀਬਲ ਕਿਉਂਕਿ ਇੰਨਾ ਡਰ ਮਾਇੰਡਸੈਟ ਬਣ ਚੁੱਕਿਆ ਹੁਣ
0: ਨਹੀਂ ਬਿਲਕੁਲ ਉਹ ਬਦੋ ਬਦੀ ਫਿਰ ਬੰਦੇ ਦਾ ਉਸ ਹਿਸਾਬ ਨਾਲ ਹੋ ਜਾਂਦਾ ਵੀ ਹਾਂ ਹੋ ਗਿਆ ਚਲੋ ਹੋ ਗਿਆ ਹੁਣ
1: ਬਦੋ ਬਦੀ ਹੈ
0: ਬਦੋ ਬਦੀ
1: ਆਏ ਤੁਸੀਂ ਹਟਦੇ ਨਹੀਂ ਸੀ
0: ਵੇਖ ਲਓ ਹਨਾ 5-7 ਬੰਦੇ ਯਾਦ ਆ ਗਏ ਨਾ
1: ਤੁਸੀਂ ਨਹੀਂ ਹਟਦੇ
0: ਇਹ ਕੰਮ ਹੀ ਇੱਦਾਂ ਦੀ ਕਰਦੀ ਸਰਕਾਰ ਕੀ ਕਰੀਏ ਅਤੇ ਇੱਧਰ ਅੱਗੇ ਚੱਲ ਕੇ ਜਿਹੜਾ ਵੱਡਾ ਮੁੱਦਾ ਬਣਿਆ ਪਿਆ ਵਾ ਉਹ ਕਹਿੰਦੇ ਨੇ ਕਿ ਇਹ ਨੋ ਫਰਦਰ ਸਟੇ ਵਾਲਾ ਜਿਹੜਾ ਉਹ ਕਾਫੀ ਸਾਰੀਆਂ ਟਿਕਟੋਕਾਂ 'ਤੇ ਵੀਡੀਓ ਪੈਣ ਦੀਆਂ ਇੱਕ ਤਾਂ ਰੰਗ ਬਦਲਤਾ ਸੀ ਚਲੋ ਇਹਨਾਂ ਨੇ ਉਹ ਕਲਰ ਜਿਹੜਾ ਬਦਲਤਾ ਸੀ ਵੀਜ਼ੇ ਦਾ ਨੀਲਾ ਜਿਹਾ ਕਰਤਾ ਸੀ ਉੱਤੇ ਜਿਹੜਾ ਬਾਰ ਜਿਹਾ ਬਣ ਕੇ ਆਉਂਦਾ
1: ਕਦੋਂ
0: ਰੰਗ ਨਹੀਂ

0: ਮੈਚ ਸਪੈਸ਼ਲ ਜਾਵਾਂ ਤੇ ਉਸ ਹਨ
1: ਤੇ ਹੁਣ ਵੀਰੇ ਜੀ 9 ਫਸਟ ਆ ਹੁਣ ਇੱਕ ਚੀਜ਼ ਦੇਖੋ ਇਹਨਾਂ ਨੇ ਟੋਨੀ ਬਕ ਨੇ ਕਿਹਾ ਕਿ ਵੀ ਅਸੀਂ 9 ਫਸਟ ਏ ਕੰਡੀਸ਼ਨ ਪੁੱਟ ਕਰਾਂਗੇ ਵਿਸ਼ਟਰ ਵੀਜ਼ਾ ਦੇ ਉੱਤੇ ਹੁਣ ਵਿਸ਼ਟਰ ਵੀਜ਼ਾ ਤੇ ਜੇ 9 ਫਸਟ ਏ ਕੰਡੀਸ਼ਨ ਪੁੱਟ ਕਰਨਗੇ ਹੁਣ ਇਹਦਾ ਮਤਲਬ ਕੀ ਹੈ ਕਿ ਵੀ ਸਟੇਟਮੈਂਟ ਤੋਂ ਬਾਅਦ ਪੁੱਟ ਕਰਨਗੇ ਬਟ ਜੇ ਤੁਸੀਂ ਡਾਟਾ ਦੇਖੋ 27 ਜੁਲਾਈ ਤੋਂ ਬਾਅਦ ਜਿੰਨੇ ਵੀ ਵੀਜ਼ੇ ਪ੍ਰੋਸੈਸ ਕੀਤੇ ਨੇ 9 ਫਸਟ ਏ ਕੰਡੀਸ਼ਨ ਉਹਨਾਂ ਸੀਗੀ
0: ਅੱਛਾ ਜੀ ਮਤਲਬ ਕੋਈ ਡੇਟ ਨਹੀਂ ਅਨਾਊਂਸ ਵੀ ਅੱਜ ਤੋਂ ਆ ਜਾਂ ਕਰਾਂਗੇ ਕਰਾਂਗੇ ਕਹਿ ਕੇ ਕਰਦਾ ਸ਼ੁਰੂ ਵੀ ਕਰਦਾ
1: ਵੀਰੇ ਨਵੀਂ ਚੀਜ਼ ਹੈ ਨਹੀਂ ਜੀ ਕੋਈ ਡਿਪੈਂਡ ਵੀ ਤਾਂ ਵੈਸੇ ਟੀ ਆਰ ਡਿਪੈਂਡ ਵੈਸੇ ਸਲੋ ਕੀਤੇ ਨੇ ਇਹਨਾਂ ਨੇ ਤਾਂ ਕਈ ਚੀਜ਼ਾਂ ਹਾਈ ਬਣਾਉਣ ਵਾਸਤੇ ਹੁਣ ਜਿਹੜੀ ਗਰਾਊਂਡ ਰਿਐਲਿਟੀ ਤਾਂ ਜਿਹੜੇ ਬੰਦੇ ਹੁਣ ਸਾਨੂੰ ਪਤਾ ਜਿਹੜੇ ਐਪਲੀਕੈਂਟ ਨੇ ਵਿਚਾਰੇ ਉਹਨਾਂ ਨੂੰ ਪਤਾ ਜਿਹਨਾਂ ਨੂੰ ਹੋਈ ਆ
0: ਹਾਂਜੀ
1: ਬਾਹਰਲਾ ਕਿਸੇ ਬੰਦੇ ਨੂੰ ਪਤਾ ਹੀ ਨਹੀਂ
0: ਤੀਜੇ ਨੂੰ
1: ਠੀਕ ਹੈ ਹੁਣ ਲੋਕਾਂ ਲੱਗੀ ਵੀ 9 ਫਸਟ ਏ ਕੰਡੀਸ਼ਨ ਲੱਗਿਆ ਕਰੂਗੀ ਪਰ ਆ ਤਾਂ ਪਹਿਲੇ ਲੱਗਣ ਲੱਗ ਗਈ ਸੀ 3 ਮਹੀਨੇ ਪਹਿਲਾਂ ਹੀ ਨੋਬਡੀ ਥਿੰਕ ਅਬਾਊਟ ਇਟ ਬਸ ਇਹੀ ਚੱਲੀ ਜਾਂਦਾ
0: ਇਹਦਾ ਮਤਲਬ ਵੀ ਹੁਣ ਕੋਈ ਵੀ ਵੀਜ਼ਾ ਹੁੰਦਾ ਵਾ ਵਿਸਟਰ ਤੇ ਉਹ ਲੱਗ ਕੇ
1: ਇੱਕ ਚੀਜ਼ ਦੇਖੋ ਤੁਸੀਂ ਹੁਣ ਇਹਦੇ ਵਿੱਚ ਵੀ ਇੱਕ ਬੜਾ ਵਧੀਆ ਕੁਐਸਚਨ ਧਿਆਨ 'ਚ ਆਇਆ
0: ਹਾਂਜੀ
1: ਜਿਹੜਾ ਵਿਸਟਰ ਵੀਜ਼ਾ ਦੇ ਵਿੱਚ ਜਦੋਂ ਵੀ ਕੇਸ ਆਫਿਸਰ ਡਿਸਾਈਡ ਕਰਦਾ ਉਹ ਇਹ ਚੈੱਕ ਕਰਦਾ ਕਿ ਸਾਨੂੰ ਲੱਗਦਾ ਕਿ ਇਹ ਬੰਦਾ ਜੈਨੂਅਨ ਬੰਦਾ ਇਹ ਘੁੰਮ ਕੇ ਵਾਪਸ ਜਾਏ
0: ਵਾਪਸ ਜਾਊਗਾ
1: ਠੀਕ ਹੈ ਵੀਰੇ 9 ਫਸਟ ਏ ਕੰਡੀਸ਼ਨ ਲਗਾਉਣ ਦਾ ਮਤਲਬ ਆ ਕਿ ਦੇ ਆਰ ਹੈਵਿੰਗ ਐਨੀ ਟੈਰਰ ਇਨ ਦੇਅਰ ਐਨੀ ਸਕੇਅਰ ਇਨ ਦੇਅਰ ਮਾਈਂਡ ਕਿ ਇਹ ਬੰਦਾ ਵਾਪਸ ਨਹੀਂ ਜਾਊਗਾ ਤਾਂ ਵਾਈ ਦੇਅਰ ਕੰਫਲਿਕਟ ਆਫ ਵਿਊ ਜੇ ਆਪ ਕੰਡੀਸ਼ਨ ਲਗਾਈ ਹੈ ਇਟ ਮੀਨਸ ਤੁਹਾਨੂੰ ਪਤਾ ਨਹੀਂ ਕਿ ਬੰਦਾ ਵਾਪਸ ਜਾਊਗਾ ਨਹੀਂ ਜਾਊਗਾ ਤਾਂ ਫਿਰ ਜੇ ਤੁਹਾਨੂੰ ਕੰਡੀਸ਼ਨ ਲਗਾਤੀ ਜੇ ਨਹੀਂ ਰਹੇ ਤੁਹਾਨੂੰ ਜੇ ਤੁਹਾਨੂੰ ਵੀਜ਼ਾ ਗ੍ਰਾਂਟ ਕਰਤਾ ਇਟ ਮੀਨਸ ਬੰਦਾ ਵਾਪਸ ਜਾਊਗਾ ਤੁਹਾਨੂੰ ਪਹਿਲਾਂ ਪਤਾ ਸੀ ਕਿ ਬੰਦਾ ਜਾਊਗਾ ਨਹੀਂ ਜਾਂ ਪਤਾ ਜਾਊਗਾ ਤਾਂ ਦੋਨੇ ਅਲੱਗ ਅਲੱਗ ਗੱਲਾਂ ਨੇ ਤਾਂ ਇਹ ਚੀਜ਼ ਯਾਨੀ ਕਿ ਆਪਾਂ ਕਿ ਵੀ ਡਬਲ ਸਾਈਡਡ ਆਪਾਂ ਗੱਲਾਂ ਕਿਉਂ ਕਰ ਸਕਦੇ ਹਾਂ ਕਿ ਆਪਾਂ ਦੋਨੇ ਪਾਸੇ ਆਪਾਂ ਗੱਲ ਕਰ ਲਈ
0: ਜਾਂ ਫਿਰ ਕਹਿ ਸਕਦੇ ਵੀ ਐਕਸਪੈਰੀਮੈਂਟਲ ਫੇਸ ਆ
1: ਐਕਸਪੈਰੀਮੈਂਟ ਵੀਰੇ ਕੁਛ ਟੈਂਪਰੇਰੀ ਵਾਸਤੇ ਹੁੰਦਾ ਹੁੰਦਾ ਜਦੋਂ ਬੰਦੇ ਲਗਾ ਕੇ ਭੇਜਣਾ ਫਿਰ ਐਕਸਪੈਰੀਮੈਂਟ ਹੁੰਦਾ ਹੁੰਦਾ
0: ਹੋ ਸਕਦਾ
1: ਠੀਕ ਹੈ ਨਾ ਗੱਲ ਪੁੱਛਣ ਤੇ ਦੱਸਣ 'ਚ ਫਰਕ ਹੈ
0: ਉਹੋ ਵੀ ਗੱਲ ਹੈ ਨਾ ਕਿ ਤੁਸੀਂ ਇੱਕ ਤਾਂ ਇਨਫੋਰਮਡ ਵੀ ਨਹੀਂ ਹੈ ਚੰਗੀ ਤਰ੍ਹਾਂ ਵੀ ਜਸਟ ਸਟ੍ਰੇਟ ਅਵੇਡ
1: ਬਿਲਕੁਲ ਰਾਤ ਨੂੰ ਹੁਣ ਪਿੱਛੇ ਜੀ ਇੱਕ ਹੋਰ ਸਟੇਟਮੈਂਟ ਆਈ ਸੀਗੀ ਆ ਮੇਲਾ ਸ਼ਾਇਦ ਉਹਨੇ ਇੰਟਰਵਿਊ ਤਾਂ ਪਾਈ ਨਹੀਂ ਮਿਨਿਸਟਰ ਡਾਇਰੈਕਸ਼ਨ 120 122 ਪਾਈ ਓਕੇ ਤਾਂ ਹੁਣ ਪਿੱਛੇ ਜੇ ਅੱਗੇ ਮੇਲਾ ਪਾਈ ਹੋਣੀ ਹੁਣ ਕੀ ਸੀ ਇੱਕ ਮਿਨਿਸਟਰ ਡਾਇਰੈਕਸ਼ਨ ਆ ਇੱਕ ਇਹ ਕਿਹੜੀ ਸ਼ਾਇਆ ਆ ਮਿਨਿਸਟਰ ਡਾਇਰੈਕਸ਼ਨ ਆ ਗਈ ਮਿਨਿਸਟਰ ਕੋਲ ਪਾਵਰ ਆ ਦੇ ਕੈਨ ਮੇਕ ਐਨੀ ਡਿਸੀਜ਼ਨ ਜਿਹੜੇ ਲੱਗਦੇ ਨੇ ਕਿ ਇੰਪਲੀਮੈਂਟ ਹੋਣੇ ਚਾਹੀਦੇ ਨੇ ਜਿਹਦੇ ਵਿੱਚ ਪਾਰਲੀਮੈਂਟ ਨੂੰ ਇਨਵੋਲਵ ਕਰਨ ਦੀ ਲੋੜ ਨਹੀਂ ਹੁੰਦੀ
0: ਓਕੇ ਯਾਨੀ ਟੋਨੀ ਸਾਹਿਬ ਆਪਣੇ ਲੈ ਸਕਦੇ
1: ਨੇ ਬਸ ਹਾਂ ਜਿਹੜਾ ਜੀ ਕੀਤਾ ਕਰਤਾ ਆਪਾਂ ਨੇ ਰਾਤ ਨੂੰ 11:30 ਮਿਨਿਸਟਰ ਡਾਇਰੈਕਸ਼ਨ ਇਸ਼ੂ ਹੋ ਰਹੀ ਆ ਕਿ ਵੀ ਕੱਲ੍ਹ ਤੋਂ ਅਸੀਂ ਹੁਣ ਵੀ ਵਿਲ ਇੰਪਲੀਮੈਂਟ ਕਿ 4A2 ਅਸੀਂ ਇੰਪਲੀਮੈਂਟ ਕਰ ਰਹੇ ਹਾਂ ਕਿ ਕਿਹਨੇ ਕਿਹਨੇ ਪ੍ਰਾਇਓਰਟੀ ਦੇਵਾਂਗੇ ਅਸੀਂ ਕਿਹੜੀ ਕਿਹੜੀ ਓਕੂਪੇਸ਼ਨ ਨੂੰ ਅਤੇ ਕਿਹੜੇ ਕਿਹੜੇ ਪ੍ਰਾਇਓਰਟੀ ਵਾਈਜ਼ ਹੋਣਗੇ
0: ਓਕੇ ਓਕੇ
1: ਤਾਂ ਇਹ ਉਹਨੇ ਡਾਇਰੈਕਸ਼ਨ ਦਿੱਤੀ ਰਾਤ ਨੂੰ 11:00 ਆ ਗਈ ਕੱਲ੍ਹ ਤੋਂ ਅਗਲੇ ਦਿਨ ਤੋਂ ਇੰਪਲੀਮੈਂਟ ਹੋ ਗਈ
0: ਇਹਦੇ ਵਿੱਚ ਮੈਂ ਵੀ 1-to-1 ਕਰਕੇ ਇਹਦਾ ਕੋਈ ਨਾਮ
1: 1-to-1 ਇਹਦੇ ਵਿੱਚ 122
0: ਇਹਦੇ ਵਿੱਚ ਕਹਿੰਦੇ ਸੀ ਨਾ ਕਿ ਜਿਹੜੀ ਆਲਰੇਡੀ ਜਿਨ੍ਹਾਂ ਨੇ ਪਾਈਆਂ ਹੋਈਆਂ ਜਿਹੜੀਆਂ ਹਾਲੇ ਡਿਸਾਈਡ ਨਹੀਂ ਹੋਈਆਂ ਐਪਲੀਕੇਸ਼ਨ ਉਹ ਵੀ ਵਿੱਚ ਹੀ ਇਨਕਲੂਡ ਕਰ ਦੇਣਗੇ
1: ਬਿਲਕੁਲ ਜਦੋਂ ਕੋਈ ਵੀ ਚੀਜ਼ ਪੈਂਡਿੰਗ ਪਈ ਆ ਜਿਹੜੀ ਡਿਸਾਈਡ ਨਹੀਂ ਹੋਈ ਉਹਦੇ ਰੂਲ ਦੇ ਮੁਤਾਬਿਕ ਚੱਲ ਪੂਗੀ ਪ੍ਰੋਸੈਸਿੰਗ ਟਾਈਮ
0: ਓਕੇ
1: ਠੀਕ ਹੈ ਹੁਣ ਇਹਦੇ ਵਿੱਚ ਇੱਕ ਚੀਜ਼ ਆ ਹੁਣ ਯਾਨੀ ਕਿ ਜਿਹੜੇ ਕਈ ਕਾਨੂੰਨ ਜਿਹੜੇ ਕਈ ਓਕੂਪੇਸ਼ਨ ਬੰਦ ਕਰਤੇ
0: ਜੀ
1: ਅਤੇ ਵੀਜ਼ਾ ਤੁਹਾਡੇ ਇਨਵਾਈਟ ਆਏ ਹੋਏ ਨੇ ਤੁਹਾਡੇ ਗ੍ਰਾਂਟ ਨਹੀਂ ਹੋਏ ਉਹ ਪ੍ਰੋਸੈਸ ਹੋ ਸਕਦੇ ਨੇ ਬਟ ਜਿਹੜੇ ਪ੍ਰੋਸੈਸਿੰਗ ਟਾਈਮ ਆ ਉਹ ਇਹ ਰੂਲ ਦੇ ਮੁਤਾਬਿਕ ਚੇਂਜ ਹੋ ਜੂਗਾ
0: ਇਹਦੇ 'ਚ ਕਿਹੜੇ ਦਿੱਤੀ ਇਹਨਾਂ ਨੇ ਕਿਹਨੂੰ ਪ੍ਰਾਇਓਰਟੀ ਦਿੱਤੀ ਫਿਰ
1: ਇਹਦੇ ਵਿੱਚ ਮੋਸਟਲੀ ਇਹਨਾਂ ਨੇ ਕਿਹਾ ਸੀਗਾ ਕੰਸਟਰਕਸ਼ਨ ਹਮੇਸ਼ਾ ਹੈਲਥ ਕੇਅਰ ਟੀਚਿੰਗ ਐਗਰੀਕਲਚਰ ਐਕੁਆਕਲਚਰ ਫਿਸ਼ਿੰਗ ਰਿਸੋਰਸਿਸ ਲਾਅ ਇਨਫੋਰਸਮੈਂਟ ਐਂਡ ਡਿਫੈਂਸ ਓਕੂਪੇਸ਼ਨ ਇਹ ਆ ਗਏ ਪ੍ਰਾਇਓਰਟੀ ਦੇ ਵਿੱਚ
0: ਓਕੇ
1: ਸੈਕਿੰਡ ਦੇ ਆ ਗਏ ਸਪੈਸ਼ਲੀ ਸਕਿੱਲ ਸਟ੍ਰੀਮ ਐਪਲੀਕੈਂਟਸ ਤੀਜੇ ਆ ਗਏ ਔਨਸ਼ੋਰ ਪ੍ਰਾਇਮਰੀ ਐਪਲੀਕੈਂਟਸ ਚੌਥੇ ਔਫਸ਼ੋਰ ਅਤੇ ਪੰਜਵੇਂ ਰਹਿੰਦ ਖੂੰਹਦ
0: ਜਿਹਨਾਂ ਨਾ ਹੀ ਐਗਜ਼ਾਮ ਦੀ ਪਰ ਐਕੁਆਕਲਚਰ ਕੀ ਆ
1: ਐਕੁਆਕਲਚਰ ਜਿਹੜਾ ਪਾਣੀ ਰਿਲੇਟਡ ਮੱਛੀ ਪਾਲਣ
0: ਅੱਛਾ ਜੀ
1: ਉਹਨੂੰ ਕਹਿੰਦੇ
0: ਅੱਛਾ ਮਤਲਬ ਫਿਸ਼ਿੰਗ ਅਤੇ ਐਕੁਆ ਦੋਵੇਂ ਵੱਖਰੇ ਵੱਖਰੇ ਨੇ
1: ਯੈਸ
0: ਓਕੇ ਅਤੇ ਇਹ ਦੋਵੇਂ ਵਿੱਚ ਪ੍ਰਾਇਓਰਟੀ ਦੇ ਨੇ
1: ਮੈਰੀਨ ਲਾਈਫ ਆ ਉਹਨੂੰ ਕਿਵੇਂ ਕੋਈ ਇੰਪਲੀਮੈਂਟ ਕਰ ਸਕਦਾ ਕਿਉਂ ਇੱਕ ਚੀਜ਼ ਮੈਂ ਦੱਸ ਰਿਹਾ ਕਿ ਉਰੇ 1-2 ਸੈਂਟਰ ਇਹੋ ਜਿਹੇ ਬਣ ਰਹੇ ਨੇ ਵੈਸਟ ਦੇ ਵਿੱਚ ਜਿਹੜੇ ਮੇਜਰ ਰਿਸਰਚ ਸੈਂਟਰ ਬਣ ਰਹੇ ਨੇ
0: ਡਾਟਾ ਸੈਂਟਰ
1: ਰਿਸਰਚ
0: ਸੈਂਟਰ
1: ਉਹ ਮੈਰੀਨ ਦੇ ਉੱਪਰ ਬਣ ਰਹੇ ਸਮਥਿੰਗ
0: ਓਕੇ ਓਕੇ ਗੁੱਡ ਤੇ ਇਸ ਤੋਂ ਇਲਾਵਾ ਕੋਈ ਅਪਡੇਟ ਜਿਹੜੀ ਹੋਰ ਕੋਈ ਡਾਇਰੈਕਸ਼ਨ ਤੇ ਨਹੀਂ ਅਪਡੇਟ ਹੋ ਗਈ
1: ਇਹਦੇ ਬਾਅਦ 122 ਸੀਗੀ ਜਿਹੜੀ ਸਕਿੱਲਡ ਪਰਮਾਨੈਂਟ ਐਂਡ ਪ੍ਰੋਵੀਜ਼ਨਲ ਵੀਜ਼ਾ ਉੱਤੇ ਸੀਗੀ ਕਿ 186 187 189 ਇਹਨਾਂ ਨੂੰ ਕਿਵੇਂ ਕਿਵੇਂ ਪ੍ਰਾਇਓਰਟੀਜ਼ ਕਰਨਗੇ ਜਿਵੇਂ ਸੇਮ ਕੰਸਟਰਕਸ਼ਨ ਹੈਲਥ ਕੇਅਰ ਟੀਚਿੰਗ ਇਹਨਾਂ ਨੂੰ ਪ੍ਰਾਇਓਰਟੀ ਦੇਣਗੇ ਉਦੋਂ ਬਾਅਦ 1 ਆਈ ਸੀ ਮਿਨਿਸਟਰ ਡਾਇਰੈਕਸ਼ਨ 123

0: ਕੀ ਕੀਤਾ ਇਹਨਾਂ ਕਰੈਕਟਰ ਟੈਸਟ ਚੇਂਜ ਕੀਤੇ, ਉਹ 'ਚ ਕੀ ਕੀਤਾ ਵਟ ਦੇ ਡਿਡ ਇਨ ਡੈਟ ਵਨ, ਕਿ ਵੀ ਜਿਹੜਾ ਪਹਿਲਾ ਕਰੈਕਟਰ ਸੀਗਾ ਇਹ ਕਰੈਕਟਰ ਟੈਸਟ ਕਰਦੇ ਸੀ, ਇਹ ਉਹ ਕਰਦੇ ਸੀਗੇ ਕਿ ਵੀ ਤੁਸੀਂ ਆਸਟ੍ਰੇਲੀਆ ਨਾਲ ਤੁਹਾਡੀ ਟਾਈਜ਼ ਕਿੰਨੀਆਂ ਕੁ ਹੋਣਗੀਆਂ।
1: ਹਾਂਜੀ,
0: ਹੁਣ ਉਹ ਰਿਮੂਵ ਕਰਤਾ ਇਹਨਾਂ ਨੇ ਜਿਹੜਾ ਟਾਈਜ਼ ਵਾਲਾ, ਕਹਿੰਦੇ ਪ੍ਰੋਟੈਕਸ਼ਨ ਆਫ ਏ ਆਫ ਦੀ ਆਸਟ੍ਰੇਲੀਅਨ ਕਮਿਊਨਿਟੀ ਫਰੋਮ ਕ੍ਰਿਮੀਨਲ ਔਰ ਅਦਰ ਸੀਰੀਅਸ ਕੰਡਕਟ,
1: ਓਕੇ,
0: ਵੈਦਰ ਦੀ ਕੰਡਕਟ ਇਨਵੋਲਵਡ ਡੋਮੈਸਟਿਕ ਔਰ ਫੈਮਿਲੀ ਵਾਇਲੈਂਸ, ਐਕਸਪੈਕਟੇਸ਼ਨ ਆਫ ਦੀ ਆਸਟ੍ਰੇਲੀਅਨ ਕਮਿਊਨਿਟੀ, ਬੈਸਟ ਇੰਟਰਸਟ ਆਫ ਮਾਈਨਰ ਚਿਲਡਰਨ ਇਨ ਆਸਟ੍ਰੇਲੀਆ ਇੰਕਲੂਡਿੰਗ ਚਾਈਲਡ ਵਿਕਟਮਸ। ਇਹ ਚੀਜ਼ਾਂ ਇਹਨਾਂ ਨੇ ਕਹਿ ਦਿੱਤੀ ਕਿ ਵੀ ਇਹ ਚੀਜ਼ਾਂ ਅਸੀਂ ਧਿਆਨ 'ਚ ਰੱਖਾਂਗੇ ਅਸੀਂ, ਅਤੇ ਬਾਕੀ ਜਿਹੜੇ ਹੋਰ ਕ੍ਰਾਈਟੇਰੀਆ ਨੇ ਜਿਵੇਂ ਸਟੂਡੈਂਟ ਵੀਜ਼ਾ ਦੇ ਵਿੱਚ ਜਾਂ ਜਿਹੜੇ ਸਕਿੱਲਡ ਦੇ ਵਿੱਚ ਉਹ ਸਾਰੇ ਸੇਮ ਨੇ, ਉਹ 'ਚ ਕੁਛ ਚੇਂਜ ਕੀਤਾ।
1: ਓਕੇ,
0: ਬਟ ਸੈਕਸ਼ਨ 5 ਦੇ ਵਿੱਚ ਕੁਛ ਚੀਜ਼ਾਂ ਚੇਂਜ ਕਰਤੀਆਂ ਇਹਨਾਂ ਨੇ, ਜਿਹ 'ਚ ਕੈਂਸਲੇਸ਼ਨ ਵਗੈਰਾ ਆਉਂਦੀ ਆ।
1: ਨਹੀਂ ਬਿਲਕੁਲ, ਕਾਫ਼ੀ ਵੱਡੀ ਲਿਸਟ ਆ ਚੇਂਜਿਸ ਦੀ, ਇਸ ਤੋਂ ਇਲਾਵਾ ਤਾਂ ਨਹੀਂ ਕੋਈ ਰਹਿ ਗਿਆ ਹੁਣ ਤਾਂ?
0: ਬਿਲਕੁਲ, ਇਹ ਤਾਂ ਚਲੋ ਮੇਨ ਹੋ ਗਿਆ, ਤਾਂ ਥੋੜ੍ਹੇ ਮੈਂ ਯਾਨੀ ਕਿ ਐਡ ਔਨ ਕਰਤਾ। ਹੁਣ ਇਸ ਤੋਂ ਬਾਅਦ ਸਾਰੇ ਦਰਸ਼ਕ ਮੇਲਾ ਸੁਣਨਾ ਚਾਹੁੰਦੇ ਹੋਣਗੇ ਨੋਮੀਨੇਸ਼ਨਸ।
1: ਇਹ ਬਹੁਤ ਲੇਟ ਨਹੀਂ ਯਾਰ, ਕੀ
0: ਪਿਛਲੀ ਵਾਰ ਵੀ ਆਈ ਸੀ, ਪਿਛਲੀ ਵਾਰ ਅਕਤੂਬਰ
1: ਚੜ੍ਹ ਚੱਲਿਆ ਚੌਂ ਪੰਜਾਂ ਦਾ,
0: ਅਸੀਂ ਕਹਿੰਦੇ ਦੀਵਾਲੀ ਵੇਲੇ ਕੱਢਾਂਗੇ।
1: ਇਹ ਉਹ ਵਾਲਾ ਪਟਾਕਾ ਤਾਂ ਨਹੀਂ ਚਲਾਉਣ ਲੱਗੇ ਜਿਹੜਾ ਲਾਸਟ 'ਤੇ ਚਲਾਈਦਾ ਹੁੰਦਾ ਹੈ?
0: ਮੇਰੇ ਹੁਣ ਤਾਂ ਮੈਂ ਤਾਂ ਪਹਿਲਾਂ ਗੱਲ ਕੀਤੀ ਹੈ ਕਿ ਜਿਹੜੇ ਪਟਾਕੇ ਸਾਲਾ ਕੁਛ ਨਹੀਂ ਪਤਾ ਕਿਹੜੇ ਪਟਾਕੇ
1: ਕਦੋਂ ਚੱਲ ਜਾਂਦੇ,
0: ਡੋਂਟ ਨੋ, ਹੈ ਨਾ। ਅਤੇ ਕਾਫ਼ੀ ਜ਼ਿਆਦਾ ਅੱਜ ਕੱਲ੍ਹ ਇਹਨਾਂ ਦਾ ਕੁਛ ਵੀ ਨਹੀਂ ਪਤਾ ਇਹਨਾਂ ਦਾ ਕੀ ਕਰ ਰਹੇ ਨੇ।
1: ਅਤੇ ਕੀ ਵੈਸੇ ਕੋਈ ਹੋਈ ਹੈ ਉੱਦਾਂ ਸਟੇਟ ਓਪਨ ਕੀ?
0: ਬਿਲਕੁਲ, ਸਭ ਤੋਂ ਪਹਿਲਾਂ ਤਸਮੈਨੀਆ, 24 ਸਤੰਬਰ ਤੱਕ ਇਹਨਾਂ ਕੋਲ 190 ਦੇ 905 ਆਰੋਈਆਂ ਪੈਂਡਿੰਗ ਨੇ, ਫੋਨੇ ਵਾਂਦੀ 593 ਪੈਂਡਿੰਗ ਨੇ, ਸੀਟਾਂ ਇਹਨਾਂ ਕੋਲ 992 ਅਤੇ 712 ਪਈਆਂ ਨੇ, ਤਾਂ ਜਿਨ੍ਹਾਂ ਨੇ ਆਰ ਓ ਪਾਈ ਨੇ ਸਾਰੀਆਂ ਪ੍ਰੋਸੈਸ ਹੋ ਜਾਣਗੀਆਂ ਈਜ਼ੀਲੀ। ਅਤੇ 190 ਦੇ ਵਿੱਚ ਯਾਨੀ ਕਿ ਜੇ ਡਿਸਾਈਡ ਨੇ ਸਿਰਫ 41 ਅਤੇ 37 ਐਪਲੀਕੇਸ਼ਨਾਂ ਨੇ 1 ਅਤੇ 491 ਟੋਟਲ, ਠੀਕ ਹੈ ਜੀ। ਇਹਦੂ ਬਾਅਦ ਚੋਂ ਇਹ ਜੇ ਆਪਾਂ ਦੇਖੀਏ ਤਾਂ ਨੋਮੀਨੇਸ਼ਨ ਯਾਨੀ ਕਿ ਜਿਹੜੀ ਇਹ ਸਟੇਟ ਤਸਮਾਨੀਆ ਸਭ ਤੋਂ ਇਹ ਸਟੇਟ ਜਿਹੜੀ ਆਟੋਮੈਟਿਕਲੀ ਰੈਂਡਮਲੀ ਨੋਮੀਨੇਸ਼ਨ ਪ੍ਰੋਗਰਾਮ ਇਨਵਾਈਟ ਭੇਜੀ ਜਾਂਦੀ ਆ,
1: ਓਕੇ,
0: ਅਤੇ ਕਾਫ਼ੀ ਫਾਸਟ ਆ, ਜਿਹਨੂੰ ਜੋਬ ਮਿਲ ਗਈ ਉਹਦਾ ਕੰਮ ਹੋ ਗਿਆ ਪਾਰ, ਤਾਂ ਇਹ ਫਾਇਦਾ
1: ਮਤਲਬ ਫਾਇਦਾ ਹੈਗਾ। ਹੁਣ ਹੁਣ ਮੂਵ ਹੋ ਜੇ ਕੋਈ ਹੋਣਾ ਚਾਹੇ ਤਾਂ ਹੋ ਸਕਦਾ ਤਸਮਾਨੀਆ?
0: ਬਿਲਕੁਲ, ਜੇ ਤੁਹਾਨੂੰ ਜੋਬ ਮਿਲ ਸਕਦੀ ਹੈ ਦੈਨ ਦੇਅਰ ਆਰ ਵੈਰੀ ਹਾਈ ਚਾਂਸਿਸ,
1: ਮਤਲਬ ਪਹਿਲਾਂ ਜੋਬ ਦਾ ਵਧਾ ਵਧਾ ਕਰਕੇ। ਵੈਸੇ ਤਾਂ ਜੇ ਮੈਂ ਹੋਵਾਂ ਤਾਂ ਮੈਂ ਤਾਂ ਚੱਲ ਜਾਂ ਉੱਥੇ ਜਾ ਕੇ ਵੇਖਾਂ ਜੋਬ ਦਾ, ਹੋ ਹੀ ਜਾਂਦਾ ਹੁੰਦਾ ਹਾਲੇ ਜੇ ਕਿਸੇ ਨੇ ਕਰਨਾ ਤਾਂ
0: ਬਿਲਕੁਲ
1: ਕਿਤੇ ਨਾ ਕਿਤੇ ਮਿਲ ਹੀ ਜਾਂਦਾ ਹੁੰਦਾ ਕੰਮ। ਅਤੇ ਕਿੱਦਾਂ ਇਹਨਾਂ ਦੀ ਜੇ ਆਪਾਂ ਬਾਕੀ ਸਟੇਟਾਂ ਦੀ ਗੱਲ ਕਰੀਏ ਤਾਂ ਕੀ ਲੱਗਦਾ ਤੁਹਾਨੂੰ ਵੀ ਠੀਕ ਠੀਕ ਹੀ ਰਹੂਗਾ ਕੰਮ ਕਿ ਕੁਛ ਫਿਰ?
0: ਬਾਕੀ ਹਮੇਸ਼ਾ ਵਿਕਟੋਰੀਆ ਹਮੇਸ਼ਾ ਵਧੀਆ ਰਹੀ ਹੈ ਸਟੇਟ ਐਜ਼ ਕੰਪੇਅਰ ਟੂ ਬਾਕੀ ਸਟੇਟਾਂ। ਅਤੇ ਵੈਸਟਰਨ ਆਸਟ੍ਰੇਲੀਆ ਕਾਫ਼ੀ ਟੋਪ ਐਂਡ 'ਤੇ ਆ ਫੋਰ ਦੀ ਕੰਸਟਰਕਸ਼ਨ ਅਤੇ ਈ ਐਨ ਵਾਸਤੇ, ਟੀਚਿੰਗ ਵਾਸਤੇ ਵਧੀਆ ਰਹੀ ਆ, ਅਤੇ ਪੇਂਟਰਾਂ ਵਾਸਤੇ ਕਾਫ਼ੀ ਵਧੀਆ ਰਹੀ ਆ, ਠੀਕ ਹੈ। ਅਤੇ ਹਜੇ ਯਾਨੀ ਕਿ ਥੋੜ੍ਹੀ ਕਿਉਂਕਿ ਇੰਨਾ ਕੁਛ ਇਨਫੋਰਮੇਸ਼ਨ ਡਿਪਾਰਟਮੈਂਟ ਕੱਢ ਰਹੇ ਹਾਂ, ਪਰ ਬਾਏ ਐਂਡ ਆਫ ਨੈਕਸਟ ਵੀਕ ਤੁਹਾਨੂੰ ਵਧੀਆ ਅਪਡੇਟ ਦੇ ਦਾਂਗੇ, ਕਿਉਂਕਿ ਸਾਡੀ ਐੱਮ ਏ ਦੀ ਕਾਨਫਰੰਸ ਆ।
1: ਓਕੇ,
0: ਉਹਦੇ ਵਿੱਚ ਅਸਿਸਟੈਂਟ ਮਿਨਿਸਟਰ ਜੂਲੀਅਨ ਹਿਲ ਆਉਣਗੇ, ਅਤੇ ਹੀ ਕੈਨ ਟੈਲ ਸਮਥਿੰਗ ਕਿ ਵੀ ਕੀ ਹੋ ਸਕਦਾ, ਕਿਉਂਕਿ ਜਦੋਂ ਵੀ ਮਿਨਿਸਟਰ ਤੋਂ ਸਾਹਮਣੇ ਕੋਈ ਵੀ ਸਪੀਚ ਹੁੰਦੀ ਜਾਂ ਗੱਲ ਕਰਦੇ ਹੋ, ਇਹਨਾਂ ਦੇ ਇਹ ਗੱਲਾਂ ਦੇ ਧਨੀ ਹੁੰਦੇ ਨੇ। ਗੱਲਾਂ ਧਨੀ ਕਿਵੇਂ ਹੁੰਦੇ? ਤੁਸੀਂ ਪੁੱਛੋਗੇ ਕੁਛ, ਦੱਸਣਗੇ ਕੁਛ, ਕਹਿਣਗੇ ਕੁਛ, ਆਪਾਂ ਸਮਝਾਂਗੇ ਕੁਛ, ਤਾਂ ਇਹਨਾਂ ਨੇ 100 ਗੱਲਾਂ ਦੇ ਵਿੱਚੋਂ ਇੱਕ ਅੱਧਾ ਗੱਲ ਹੀ ਬਸ ਪਤਾ ਲੱਗੀ, ਹਾਂ ਵੀ ਠੀਕ ਹੈ, ਵਟ ਵੁੱਡ ਬੀ ਗੋਇੰਗ ਔਨ,
1: ਅੰਦਾਜ਼ਾ ਜਿਹਾ ਹੀ ਪਤਾ ਲੱਗੂ।
0: ਜਿਵੇਂ ਲਾਸਟ ਆਪਾਂ ਗੱਲ ਕੀਤੀ ਸੀ ਕਿ ਵੀ ਸੀਟਾਂ ਥੋੜ੍ਹੀਆਂ ਘਟਾਉਣਗੇ, ਤਾਂ ਉਹਨਾਂ ਸੇਮ ਘਟਾਈ ਸੀਗੀਆਂ, ਆਪਣੀ ਇੰਟਰਵਿਊ ਪਈ ਹੋਣੀ ਪਿਛਲੇ ਸਾਲ ਦੀ।
1: ਹਾਂਜੀ ਹਾਂਜੀ, ਸਾਰਾ ਡਾਟਾ ਹੈਗਾ ਆਪਣੇ ਕੋਲ।
0: ਬਿਲਕੁਲ, ਤਾਂ ਉਹ 'ਚ ਇਹੀ ਗੱਲ ਸੀ। ਬਾਕੀ ਅਸੀਂ ਜਦੋਂ ਵੀ ਸਾਡੇ ਕੋਲ ਅਪਡੇਟ ਕੋਈ ਵੀ ਆਉਂਦੀ ਆ, ਤਾਂ ਅਸੀਂ ਆਪਣੇ ਪੇਜ 'ਤੇ ਰੇਡੀਓ ਹਾਂਜੀ ਦੇ ਪੇਜ 'ਤੇ ਅਸੀਂ ਵੀ ਯੂਜ਼ਲੀ ਅਸੀਂ ਅਪਡੇਟ ਕਰਦੇ ਹਾਂ।
1: ਜੀ ਬਿਲਕੁਲ। ਅਤੇ ਕੋਈ ਇੱਦਾਂ ਦੀ ਇਨਫੋਰਮੇਸ਼ਨ ਹੈਗੀ ਆਪਣੇ ਕੋਲ ਜੇ ਆਪਾਂ ਮੰਨ ਲਓ ਪਿਛਲੇ ਕਈ ਸਾਲਾਂ ਨਾਲ ਥੋੜ੍ਹਾ ਕੰਪੇਅਰ ਕਰਨਾ ਹੋਵੇ, ਕਿ ਜਿੱਦਾਂ ਹੁਣ ਸਾਰਿਆਂ ਦੇ ਮਨ ਦੇ ਵਿੱਚ ਇਹ ਹੋਇਆ ਪਿਆ ਵੀ ਇਮੀਗ੍ਰੇਸ਼ਨ ਦੇ ਵਿੱਚ ਜਾਂ ਮਾਈਗ੍ਰੇਸ਼ਨ ਨੂੰ ਕਹਿ ਲਓ ਕਿ ਬਹੁਤ ਉੱਤੇ ਥੱਲੇ ਚੱਲਣ ਡਿਆ, ਹੈ ਨਾ, ਵੈਰ ਕੀ ਆਹ ਸਾਲ ਬੜਾ ਔਖਾ ਹੋ ਗਿਆ ਆਉਣਾ ਵੀ ਇੰਡੀਆ ਤੋਂ ਜਾਂ ਕਿਸੇ ਵੀ ਕੰਟਰੀ ਤੋਂ, ਪਤਾ ਲੱਗਦਾ ਵੀ ਨਹੀਂ ਹੁਣ ਆਸਟ੍ਰੇਲੀਆ ਦਾ ਨਹੀਂ ਕਿਸੇ ਹੋਰ ਕੰਟਰੀ ਦਾ ਵੇਖੋ। ਅਤੇ ਕੀ ਜੇ ਪਿਛਲੇ ਮੰਨ ਲਓ 5-7-10 ਸਾਲਾਂ ਨਾਲ ਕੰਪੇਅਰ ਕਰਨਾ ਹੋਵੇ ਤਾਂ ਕੀ ਸਨੈਰੀਓ ਕੀ ਆ, ਵੀ ਸੱਚੀ 'ਚ ਕੁਛ ਹੋਇਆ ਵਾ ਜਾਂ ਲੈਵਲ ਹੀ ਆ?
0: ਵੀਰੇ ਪਤਾ ਕੀ ਹੋਇਆ, ਹੁਣ ਆਪਾਂ ਇਹਦੇ ਵਾਸਤੇ ਅਸੀਂ ਨਾ ਇੱਕ ਡਾਟਾ ਚੈੱਕ ਕੀਤਾ ਸੀਗਾ ਕਿ 2014-15 ਦੇ ਵਿੱਚ ਕਿ ਵੀ ਕੀ ਸੀਗਾ। ਪਿਛਲੇ 10 ਸਾਲ ਦਾ ਜੇ ਅਸੀਂ ਦੇਖੀਏ, ਹੁਣ ਇਸ ਟਾਈਮ ਸੀਟ ਹੈਗੀ ਨੇ 1,85,000
1: PR
0: ਦੀਆਂ। 2015-16 ਦੇ ਵਿੱਚ 1,90,000 ਸੀਟਾਂ ਸੀਗੀਆਂ।
1: ਓਕੇ, ਮਤਲਬ 10 ਸਾਲ ਪਹਿਲਾਂ ਦੀ ਗੱਲ ਕਰੀਏ।
0: ਬਿਲਕੁਲ, ਸਿਰਫ 5 ਸੀਟਾਂ ਦੀ ਫਰਕ ਪਿਆ। ਇੰਡੀਆ ਜਦੋਂ 40,000 ਬੰਦਾ ਪੱਕਾ ਕੀਤਾ, 2024-25 48,000 ਕੀਤਾ, ਠੀਕ ਹੈ,
1: ਮਤਲਬ ਪੱਕੇ ਜ਼ਿਆਦਾ ਕਰਤੇ ਫਿਰ।
0: ਹਾਂ, ਨਹੀਂ 40 ਬੰਦੇ ਆਏ ਸੀ, ਯਾਨੀ ਕਿ ਉਹ 'ਚੋਂ 40 ਕੀਤੇ 48 ਕੀਤੇ, ਕਿਉਂਕਿ ਇੰਡੀਅਨ ਬੰਦੇ ਜ਼ਿਆਦਾ ਪੜ੍ਹਨ ਲੱਗ ਗਏ, ਜ਼ਿਆਦਾ ਬੈਂਡ ਲੈਣ ਲੱਗੇ,
1: ਓਕੇ,
0: ਤਾਂ ਹੋ ਗਿਆ, ਠੀਕ ਹੈ। ਤਾਂ ਸਭ ਕੁਛ ਸੇਮ ਹੀ ਸੀ, ਕੋਈ ਇਹਨਾਂ ਖਾਸ ਫਰਕ ਨਹੀਂ ਪਿਆ। ਹੁਣ ਜਿਹੜਾ ਮੇਜਰ ਜਿਹੜਾ ਫਰਕ ਪਿਆ, ਕਿਉਂਕਿ ਜਿਹੜੇ ਚਾਈਨਾ ਵਾਲੇ ਬੰਦੇ ਸਕਿੱਲਡ ਬੰਦੇ ਘਟੇ ਨੇ, ਕਿਉਂਕਿ ਪਹਿਲਾਂ 30,000 ਬੰਦੇ ਸਕਿੱਲਡ ਪੱਕੇ ਹੋਏ ਸੀਗੇ, ਉਹ 2024-25 20,000 ਹੋਏ, ਅਤੇ ਫਿਲੀਪੀਨ ਵਾਲੇ ਸੇਮ ਐਵਰੇਜ ਚੱਲ ਰਹੇ ਨੇ, ਯੂਕੇ ਦੇ ਬੰਦੇ 18,000 ਤੋਂ 10,000 ਰਹਿ ਗਏ, ਪਾਕਿਸਤਾਨ ਦੇ 6,000 ਤੋਂ 10,000 ਹੋ ਗਏ, ਸ਼੍ਰੀਲੰਕਾ ਦੇ 3,500 ਤੋਂ 9,500 ਹੋ ਗਏ, ਨੇਪਾਲ ਦੇ ਆਲਮੋਸਟ ਡੁੱਡੇ ਹੋ ਗਏ, ਵੀਅਤਨਾਮ ਦੇ ਐਜ਼ ਇਟ ਇਜ਼ ਰਹੇ, ਸਾਊਥ ਅਫਰੀਕਾ ਦੇ ਸੇਮ ਰਹੇ, ਅਤੇ ਬਾਕੀ ਕੰਟਰੀਆਂ ਦੇ ਜਿੰਨੇ ਬਚ ਸੀਗੇ ਉਦੋਂ ਘੱਟ ਗਏ। ਤਾਂ ਇਹਦੇ ਸਾਰੇ ਵਿੱਚ ਇੱਕ ਚੀਜ਼ ਹੋਈ ਕਿ ਵੀ ਹੁਣ ਦੇ ਵਿੱਚ ਇੰਡੀਆ ਵਾਲੇ ਬੰਦੇ ਬਾਜੀ ਮਾਰ ਰਹੇ ਨੇ,
1: ਟੌਪ 'ਤੇ
0: ਬਾਜੀ ਮਾਰ ਕੇ, ਬਠਿੰਡੇ ਵਾਲੇ ਗੱਭਰੂ ਹੈ, ਬਾਕੀ ਰਹਿ ਕੇ ਹਾਲ ਪੁੱਛਦੇ, ਇਹੋ ਜਿਹੀ ਗੱਲਾਂ ਨਹੀਂ ਹੁੰਦੀਆਂ
1: ਨੇ, ਬਾਕੀ ਰਹਿ ਕੇ ਸੀਟਾਂ ਪੁੱਛਦੇ
0: ਬਸ। ਠੀਕ ਹੈ, ਤਾਂ ਜਿਹੜੀ ਇਹ ਚੀਜ਼ਾਂ ਨੇ, ਯਾਨੀ ਕਿ ਕਿਉਂਕਿ ਸਕਿੱਲਡ ਬੰਦੇ ਆਪਣੇ ਇੰਡੀਆ ਦੇ ਪੜ੍ਹਨ ਦੇ ਵਿੱਚ ਕਾਫੀ ਵਧੀਆ, ਪੰਜਾਬੀ ਕੋਟੇ ਵਧੀਆ ਸਾਰੇ ਪੜ੍ਹਨ ਵਾਲੇ ਨੇ, ਤਾਂ ਇਹਨਾਂ ਚੀਜ਼ਾਂ ਤਾਂ ਸੇਮ ਸਿਚੁਏਸ਼ਨ ਆ, ਤਾਂ ਦੇ ਨੋ ਸੱਚ ਡਿਫਰੈਂਸ ਰਾਈਟ ਨਾਓ। ਤਾਂ ਸੀਟਾਂ ਪਹਿਲਾਂ ਵੀ ਇੰਨੀਆਂ ਸੀ, ਥੋੜ੍ਹੇ ਵੱਧ ਗਈਆਂ ਫਿਰ ਘੱਟ ਗਈਆਂ, ਕਿਉਂਕਿ ਡਿਮਾਂਡ ਦੇ ਨਾਲ ਥੋੜ੍ਹੇ ਪਹਿਲਾਂ ਚੱਲੀ ਗਿਆ, ਹੁਣ ਸਕਿੱਲ ਦੇ ਬੇਸ 'ਤੇ ਆ ਗਏ, ਤਾਂ ਕੋਈ ਦਿੱਕਤ ਨਹੀਂ, ਪੱਕੇ ਹੋਵੋਗੇ ਪਰ ਥੋੜ੍ਹਾ ਟਾਈਮ ਲੱਗੂਗਾ।
1: ਤਰੀਕੇ ਨਾਲ
0: ਬਿਲਕੁਲ
1: ਕਿੱਦਾਂ ਰਹਿ ਗਈ, ਕੋਈ ਅਪਡੇਟ ਚੱਲੀਏ ਫਿਰ।
0: ਇੱਕ ਚੀਜ਼ ਹੋਰ ਹੈਗੀ ਆ ਜਿਹੜੀ ਸੀਗੀ ਕਿ ਵੀ ਸਭ ਤੋਂ ਵੱਧ ਬੰਦੇ ਕਿਹੜੇ ਆਏ, ਕਿਹੜੇ ਟੈਂਪਰੇਰੀ, ਕਿੰਨੇ ਬੰਦੇ ਸੀਗੇ, ਕਿਹਨੇ ਸਭ ਤੋਂ ਜ਼ਿਆਦਾ, ਯਾਨੀ ਕਿ ਕਿਹਦੇ ਕਰਕੇ ਹਾਊਸ ਕ੍ਰਾਈਸਿਸ ਆਏ ਨੇ। ਹੁਣ ਇੱਕ ਡਾਟਾ 2024-25 ਦੇ ਵਿੱਚ ਆਇਆ ਸੀਗਾ ਕਿ ਜਿਹੜੇ ਪਰਮਾਨੈਂਟ ਰੈਜੀਡੈਂਟ ਨੇ, ਜਿਹੜੇ ਪਰਮਾਨੈਂਟ ਮਾਈਗ੍ਰੈਂਟ, ਉਹ ਬੰਦੇ 2,05,000 ਇੱਕ, ਉਹਦੇ ਵਿੱਚ ਸਕਿੱਲਡ ਬੰਦੇ 1,32,000, ਫੈਮਿਲੀ ਵਾਲੇ 52,000, ਅਤੇ ਸਪੈਸ਼ਲ ਕੈਟਾਗਰੀ 353, ਅਤੇ ਬਾਕੀ ਹਿਊਮੈਨਿਟੇਰੀਅਨ 20,000, ਜਿਹੜੇ ਇਸ ਸਾਲ ਵੀ ਸੇਮ ਰੱਖੇ ਨੇ ਇਹਨਾਂ ਨੇ। ਬਟ ਜਿਹੜੇ ਟੈਂਪਰੇਰੀ ਵੀਜ਼ਾ ਗਰੰਟਰ ਸੀ ਉਹ ਸੀਗੇ 8.2 million,
1: ਓਕੇ
0: 82 lakh। ਵੀਜ਼ਾ ਵਿਸ਼ਟ ਵੀਜ਼ਾ ਵਾਲੇ ਸੀਗੇ 5 million, ਸਭ ਤੋਂ ਸੈਕਿੰਡ ਕੈਟਾਗਰੀ ਸੀਗੀ ਵਿਸ਼ਟ ਵੀਜ਼ਾ ਦਾ, ਘੁੰਮ ਕੇ ਇਕੋਨਮੀ ਬੂਸਟ ਕਰਕੇ ਖਰਚਾ ਪਾਣੀ ਕਰਕੇ ਵਿਚਾਰੇ ਚਲੇ ਗਏ ਵਾਪਸ। ਨਿਊਜ਼ੀਲੈਂਡਰ ਸਾਡੇ ਜਿਹੜੇ ਨਿਊਜ਼ੀਲੈਂਡ ਤੋਂ ਮੂਵ ਹੋਏ ਉਹਨੇ 1.8 million,
1: ਓਕੇ ਬਿਗ ਨੰਬਰਸ,
0: ਵੈਰੀ ਬਿਗ ਨੰਬਰਸ। ਬਾਕੀ ਸਟੂਡੈਂਟ ਦਾ ਕੋਟਾ 3,73,000 ਹੀ ਆ, ਵਰਕਿੰਗ ਹੋਲਡੇ 3,21,000 ਹੈ, ਤਾਂ ਜਿਹੜਾ ਬਹੁਤ ਘੱਟ ਨੰਬਰ ਨੇ ਸਟੂਡੈਂਟ ਵੀਜ਼ਾ ਹੋਲਡਰ ਦੇ। ਬਟ ਸਭ ਤੋਂ ਮੇਜਰ ਕੰਟਰੀਬਿਊਸ਼ਨ ਹੈਗਾ ਨਿਊਜ਼ੀਲੈਂਡਰ ਦਾ,
1: ਯਾਨੀ ਲਾਗੇ ਬਣੇ ਵੀ ਨਹੀਂ ਕਿਤੇ ਇਹਨਾਂ ਦਾ ਕੰਪੀਟੀਸ਼ਨ।
0: ਯੈਸ, ਤਾਂ ਹੀ ਆ ਕੇ ਹੁਣ ਇੱਕ ਆਪਾਂ ਟਿਕਟੋਕ ਦੇ ਉੱਤੇ ਵੀ ਨਾ ਕੁਛ ਆਏ ਹੋਏ ਨੇ ਜਿਹੜੇ ਸਾਡੇ ਭਰਾ।
1: ਹਾਂਜੀ ਹਾਂਜੀ ਬਿਲਕੁਲ, ਅਤੇ ਸਿਟੀਜਨ ਦਾ ਪਤਾ ਆਪਾਂ ਨੂੰ ਵੀ ਕਿੰਨੇ ਕੁ ਗਏ ਹੋਣਗੇ ਉਹ, ਮਤਲਬ ਬਹੁਤ ਸਾਲ ਦੇ ਵਿੱਚ ਕਿੰਨੇ ਬੰਦੇ ਇਹਨਾਂ ਨੇ ਸਿਟੀਜਨ ਕੀਤੇ, ਕਿਉਂਕਿ ਮੈਨੂੰ ਤਾਂ ਯਾਦ ਆਇਆ, ਮੈਂ ਫਰੈਂਡ ਹੀ ਕੋਈ ਪਿੱਛੇ ਜਿਹੇ ਉਹ ਗਿਆ ਸੀ ਸਿਟੀਜਨ ਲੈਣ, ਅਤੇ ਉਹ ਦੱਸਣ ਡਿਆ ਸੀ ਕਹਿੰਦਾ ਵੀ ਉੱਥੇ ਤਾਂ ਐਂ ਸੀ ਜਿੱਦਾਂ ਵਿਆਹ ਹੁੰਦਾ ਕਿਸੇ ਦਾ, ਮਤਲਬ ਸਾਰਾ ਹਾਲ ਭਰਿਆ ਸੀ, ਅਤੇ ਸਭ ਤੋਂ ਵੱਧ ਉਹ ਕਹਿੰਦਾ ਸੀਗਾ ਕਿ ਆਪਣੇ ਪੰਜਾਬੀ ਵੀਰ ਹੀ। ਮੈਂ ਚਾਹੁੰਦਾ ਇਹਦਾ ਕੋਈ ਡਾਟਾ ਹੈਗਾ ਆਪਣੇ ਕੋਲ?
0: 1,65,000 ਦੇ ਕਰੀਬ ਬੰਦੇ ਪੱਕੇ ਸਿਟੀਜ਼ਨਸ਼ਿਪ ਲਈ ਆ 2024-25 ਦੇ ਡਾਟੇ ਮੁਤਾਬਕ।
1: ਓਕੇ, ਇਹ ਵੀ ਬਿਗ ਨੰਬਰ ਸੀ ਜੀ, 1,65,000, ਨਾਈਸ ਗੁੱਡ।
0: ਹੁਣ ਆਪਾਂ ਮੈਂ ਟਿਕਟ ਦੇਖ ਰਹੇ ਭਾਅ ਜੀ, ਇੱਕ ਤਾਂ ਪੰਜਾਬ ਭਾਅ ਜੀ ਨੇ ਪੁੱਛਿਆ ਭਾਅ ਜੀ ਵਨ ਸੀ ਗ੍ਰਾਂਟ ਹੋ ਗ੍ਰਾਂਟਡ ਕੀ, ਮੈਂ ਹੁਣ ਸੇਮ ਕੰਪਨੀ ਵਿੱਚ ABN 'ਤੇ ਕੰਮ ਕਰ ਸਕਦਾ ਇੰਸਟਾ.TFN? ਯੈਸ, ਯੂ ਕੈਨ ਡੂ ਇਟ। ਜਦੋਂ ਭਾਈ ਵਨ ਸੀ ਗ੍ਰਾਂਟ ਹੋਏ ਤੁਸੀਂ ਪੱਕੇ ਆਸਟ੍ਰੇਲੀਆ ਦੇ,
1: ਪਰ ਮੇਕ ਸ਼ੋਰ ਕਿ ਤੁਸੀਂ ਸੁਪਰ ਜ਼ਰੂਰ ਲਿਆਓ,
0: ਉਹ ਤਾਂ ਭਾਈ ਲੈ ਨਹੀਂ ਸਕਦਾ। ਬਿਲਕੁਲ, ਇਹ ਹੋ ਗਿਆ। ਸੱਸਾ ਸੱਸਾ ਟੂ ਆਲ, ਸੱਸਾ ਭਾਅ ਜੀ
1: ਸਤਿ ਸ਼੍ਰੀ ਅਕਾਲ ਕਹਿ ਰਹੇ ਨੇ,
0: ਸਤਿ ਸ਼੍ਰੀ ਅਕਾਲ ਜੀ। ECTA@85.4189 ਚਾਂਸਿਸ, ਡੇਟ ਆਫ EOI 31 October 2025, ਵਧੀਆ 85 ਬਣ, ਬਹੁਤ ਵਧੀਆ ਚਾਂਸ, ਹਾਈ ਚਾਂਸ, 85 ਵੈਸੇ ਵੀ ਆ ਜਾਂਦੇ, 85 ਦਾ 190 ਦੀ ਵੀ ਮੋਸਟ ਚਾਂਸ ਹੁੰਦੇ ਨੇ। ਅਤੇ ਸਾਡੇ ਸ਼ਰਮਾ ਜੀ ਸਾਡੇ ਆ ਗਏ, ਮੈਨੂੰ ਲੱਗਦਾ ਅੱਛਾ ਦਿਲ ਦੁਲ ਭੇਜ ਜਾਂਦੇ ਨੇ। ਸ਼ਰਮਾ ਜੀ ਠੀਕ ਹੋ ਸੀ, ਮੈਨੂੰ ਲੱਗਦਾ ਆ ਗਏ ਇੰਡੀਆ ਤੋਂ ਇਹ। ਇਹਦੇ ਬਾਅਦ ਅਮਿਤ ਅਮੀਰ ਤਰਾਰ, ਪਾਕਿਸਤਾਨ ਆਸਟ੍ਰੇਲੀਆ।
1: ਹਾਂਜੀ ਪੁੱਛੋ ਜੀ ਪੁੱਛੋ, ਕਹਿੰਦੇ ਨੇ ਕੁਐਸਚਨ ਪੁੱਛਣਾ।
0: ਅੱਛਾ, ਤੁਹਾਨੂੰ ਤੁਹਾਨੂੰ ਵੀ ਤੁਹਾਰੇ
1: ਹੁਣੇ ਵੇਖਿਆ ਮੈਂ?
0: ਅੱਛਾ, ਅਤੇ ਇੱਕ 90 kid, ਥੈਂਕ ਯੂ ਭਾਅ ਜੀ, ਥੈਂਕ ਯੂ ਸੋ ਮਚ, ਕਿੱਥੇ ਗਏ, ਸੋਰੀ, ਡਨ। ਸ਼ੈਫ ਬਾਰੇ ਇੱਕ ਸਿੱਧੂ ਸਾਹਿਬ ਨੇ ਪੁੱਛਿਆ, ਸ਼ੈਫ ਵੀਰੇ, ਸਿੱਧੂ ਸਾਹਿਬ ਸ਼ੈਫ ਦਾ ਔਖਾ
1: ਥੋੜ੍ਹਾ ਔਖਾ, ਇੱਦਾਂ ਨਾ ਕਹੋ,
0: ਥੋੜ੍ਹਾ ਔਖਾ, ਬਟ ਕਿਹੜੀ ਸਟੇਟ ਦੇ ਸ਼ੈਫ, ਕਿਹੜੀ ਸਟੇਟ ਹੋਸਪਿਟੈਲਿਟੀ ਨੂੰ ਇਨਵਾਈਟ ਕਰੀ, ਉਹ ਹੈਗੀ ਵੈਸਟਰਨ ਆਸਟ੍ਰੇਲੀਆ। ਉਹਨੇ ਕੁੱਕ ਨੂੰ ਇਨਵਾਈਟ ਕੀਤਾ 85 points 'ਤੇ ਕੀਤਾ ਸੀ ਨਾ, ਅਤੇ ਸ਼ੈਫ ਨੂੰ ਕੀਤਾ 100 points 'ਤੇ।
1: ਓ 100 points,
0: ਬਿਲਕੁਲ
1: ਮੈਨੂੰ ਲੈਣੇ ਪੈ ਜਾਂਦੇ, ਅਤੇ ਮੈਂ ਹੁਣ ਇੱਥੇ ਨਹੀਂ ਹੋਣਾ ਸੀ ਤੁਹਾਡੇ ਸਾਹਮਣੇ,
0: ਫਿਰ ਵੀ
1: ਮੈਂ ਇਮੀਗ੍ਰੇਸ਼ਨ 'ਚ ਲੱਗ ਜਾਣਾ, ਮੈਂ ਕਹਿਣਾ ਮੈਂ ਬਣਾਉਂਦਾ ਰੂਲ। 100 ਬਹੁਤ ਜ਼ਿਆਦਾ ਆ, 100 number ਦਾ ਤਾਂ ਪੇਪਰ ਪੂਰਾ ਨਹੀਂ ਕਰੀ ਕਰਕੇ ਆਏ ਤੇ।
0: ਬਿਲਕੁਲ ਤਾਂ ਹੀ ਤਾਂ
1: ਅਸੀਂ ਤਾਂ ਪੇਪਰ ਹੀ ਉਨਾ ਕੁ ਕਰਕੇ ਆਉਂਦੇ ਹਾਂ ਵੀ
0: ਤੇਤੀ ਵਾਲਾ ਹੈ
1: ਨਹੀਂ ਤੇਤੀ ਦਾ ਤਾਂ ਫਿਰ ਬਹੁਤ ਜ਼ਿਆਦਾ ਹੀ ਐਂਡ ਹੋ ਗਿਆ ਨਾ ਪੰਤਾਲੀ ਪੰਜਾਹ ਦੇ ਲਾਗੇ ਬੰਨੇ ਕਰਕੇ ਆਈਦਾ ਸੀ ਕਿ ਉਹਨਾਂ 'ਚੋਂ ਫਿਰ 35 ਕਰਾਏ ਜਾਂਦੇ ਹੁੰਦੇ ਸੀ ਕਿਉਂਕਿ ਗਲਤੀ ਵੀ ਹੋਣੀ ਹੈ ਇਨਸਾਨ ਹੈ ਯਾਰ ਇਨਸਾਨ ਦੱਸੋ ਰੱਬ ਥੋੜ੍ਹੀ ਹੈ ਵੀ ਗਲਤੀ ਨਹੀਂ ਹੋਣੀ
0: ਇਹ ਨਹੀਂ ਫਿਰ ਜਿੰਨਾ ਆਪਾਂ ਸਪੋਜ਼ ਕਰੋ ਮੇਰੇ ਨਾ ਜਦੋਂ ਪੇਪਰ ਹੁੰਦੇ ਸੀ ਮੈਂ ਥੋੜ੍ਹਾ ਜਿਹਾ ਘੱਟ ਅਜੇ ਭਾਈ ਤੋਂ ਤਾਂ ਕਾਫੀ ਘੱਟ ਪੜ੍ਹਦਾ ਸੀ ਪਰ ਜਿੰਨਾ ਚੇਪ ਕੇ ਆਏ ਦੀ ਆਪਾਂ
1: ਹਾਂਜੀ
0: ਉਹ ਕੁੱਕ ਜੜਜੜੇ ਹੁੰਦੇ ਸੀ
1: ਜੋ ਲਿਖਤਾ ਲਿਖਤਾ
0: ਬਸ ਹਾਂ ਜੇ 55 ਤਾਂ 55 ਦਾ 54 ਹੋਣਗੇ ਬਸ ਉਦੋਂ ਘੱਟ ਦਿੰਦੇ
1: ਇੱਕ ਅੱਧਾ ਨੰਬਰ ਅੱਗੇ ਪਿੱਛੇ ਉਹ ਵੀ ਮੈਡਮ ਕਿਸੇ ਵੇਲੇ ਖੁਦ ਕੱਢ ਦਿੰਦੀ ਹੁੰਦੀ ਸੀ ਨਹੀਂ
0: ਮੈਡਮ ਬਸ ਟੀਚਰ ਟੂਚਰ ਵਧੀਆ ਚਲ ਆਪਾਂ ਲੱਸੀ ਲੁੱਸੀ ਬਹੁਤ ਵੰਡੀਆਂ ਨੇ ਆਪਾਂ ਨੂੰ
1: ਅਮੁੱਲ ਦੀ ਲੱਸੀ
0: ਨਹੀਂ ਕਰਦੇ ਨਾ ਸਾਡੇ ਨਾ ਕੀ ਹੋਇਆ ਮੈਂ ਇੱਕ ਚੁਟਕਾ ਵਧੀਆ ਗੱਲ ਚੁਟਕਾ ਨਹੀਂ ਸਾਡੀ ਕੀ ਹੋਇਆ ਸੀ ਨਾ ਜਦੋਂ ਮੈਂ ਲੋਅ ਕਰਦਾ ਸੀਗਾ ਇੰਡੀਆ ਉਦੋਂ ਕੀ ਹੋਇਆ ਸਾਡੀ ਇੰਟਰਨਲ ਅਸੈਸਮੈਂਟ ਜਾਂਦੀ ਸੀਗੀ ਇੰਟਰਨਲ ਅਸੈਸਮੈਂਟ ਹੁੰਦੀ 20 ਨੰਬਰ ਦੀ ਠੀਕ ਹੈ ਜੀ ਅਤੇ ਚਲੋ ਟੋਪਰ ਹੋਰ ਬਥੇਰੇ ਸੀ ਜਿਹੜੇ ਟੋਪਰ ਸੀ ਮੇਰੇ ਚਲੋ ਸਿਸਟਰ ਵਾਂਗੂ ਨੇ ਉਹ ਜਾਜੂ ਲੱਗੇ ਨੈਸ਼ਨਲ ਪੰਜਾਬ 'ਚ ਕਿਤੇ ਕਿਤੇ ਹੈ ਨਾ ਅਲੱਗ ਅਲੱਗ ਸਟੇਟਾਂ 'ਚ
1: ਜੀ ਰਿਸਪੈਕਟਿਡ ਟੋਪਰਸ
0: ਹਾਂ ਉਹ ਟੋਪਰ ਸੀ 100 ਨੰਬਰ ਦਾ ਹੁੰਦਾ ਸੀ ਇੰਟਰਨਲ ਅਸੈਸਮੈਂਟ ਜਿਹੜੀ ਟੀਚਰ ਕੋਲ ਹੁੰਦੀ ਸੀ ਟੋਪਰ ਜਾਂਦੇ ਸੀ 92 ਨੰਬਰ ਅਤੇ ਆਪਾਂ ਸੀਗੇ ਮਡੋਕਰ ਮਡੋਕਰ ਵਾਲੇ ਆਪਣੇ ਜਾਂਦੇ 98-99 ਟੀਚਰ ਨੇ ਵਧੀਆ ਬਣੇ ਲੱਸੀ ਲੁੱਸੀ ਸਾਰੀ ਤਾਂ ਹੀ ਕੰਮ ਆਈ
1: ਗੁੱਡ 5-7 ਨੰਬਰਾਂ ਜੋਗੀਆਂ ਲੱਸੀਆਂ ਦੇ ਦਿੱਤੀਆਂ ਜਗਰ ਕਰੋ ਕੱਲੀ ਲੱਸੀ ਨਾਲ ਪਰੌਂਠੇ ਲਿਆ ਜਾਂਦੇ ਤੇ ਤੁਹਾਨੂੰ 100 ਤੋਂ ਟਪਾ ਦੇਣਾ ਸੀ
0: ਤਾਂ ਹੀ ਤਾਂ ਗੱਲ ਅਤੇ ਇਹੀ ਗੱਲ ਹੈ ਕਿ ਦੇਖੋ ਇੱਕ ਚੀਜ਼ ਹੋਰ ਵੀ ਗੱਲ ਮੈਂ ਨਾ ਇਹ ਦੇਖਿਆ ਜਿਹੜੇ ਗੋਰੇ ਨਾ ਉਰੇ ਜੇ ਤੁਸੀਂ ਕਹੀਏ ਉਹਨੂੰ ਪਿਆਰ ਨਾਲ ਗੱਲ ਕਰਦੇ ਹਾਂ ਆਪਣੇ ਬੰਦੇ ਨਾ ਬਹੁਤ ਪਿਆਰ ਨਾਲ ਇੱਜ਼ਤ ਆਪਾਂ ਨੂੰ ਹਲੀਮੀ ਬਹੁਤ ਆ ਕਹੀਏ ਬੰਦਿਆਂ 'ਚ ਅਤੇ ਆਪਾਂ ਨੂੰ ਇੱਜ਼ਤ ਕਰਨੀ ਆਉਂਦੀ ਆ ਹੁਣ ਗੋਰਿਆਂ ਨੂੰ ਇਹ ਵਿਚਾਰ ਨੂੰ ਹੈ ਹੀ ਨਹੀਂ ਦੇ ਡੋਂਟ ਨੋ ਕਿ ਵੀ ਇੱਜ਼ਤ ਕਿਵੇਂ ਕਰਾਉਣੀ ਆ ਕਿਵੇਂ ਕੀ ਇਹ ਲੋਕ ਕਰਦੇ ਹੁੰਦੇ ਨੇ ਹਾਂ ਅਤੇ ਦੇ ਵੇਰੀ ਇਨਫਲੂਐਂਸ ਕਿ ਹਾਂ ਜਾਂ ਪੰਜਾਬੀ ਬੰਦੇ ਜਾਂ ਇੰਡੀਆ ਬੰਦੇ ਕਿੰਨੇ ਕਲਚਰ ਰਿਚ ਆ ਆਪਣਾ ਅਤੇ ਇਹਦੀ ਰਿਸਪੈਕਟਿਵ ਕਰੇ ਕਈ ਬੰਦੇ ਬੜੇ ਕਰਦੇ ਨੇ ਅਤੇ ਚਲੋ ਉਰੀ ਲੱਸੀ ਲੁੱਸੀ ਅਸੀਂ ਜਵਾਕਾਂ ਨੂੰ ਸਿਖਾ ਰਹੇ ਟੀਚਰ ਹੁੰਦੇ ਆ ਅਗਰ
1: ਨਹੀਂ ਤਾਂ ਜਵਾਕ ਪੜ੍ਹਦੇ ਆ
0: ਬਿਲਕੁਲ
1: ਇਹ ਪੂਰਾ ਪੇਪਰ ਕਰਕੇ ਆਉਂਦੇ ਆ 100 ਦਾ ਵਾ ਅਤੇ 90 ਤਾਂ ਕਰਕੇ ਆਉਂਦੇ ਪਰ ਹੁਣ ਆਪਾਂ ਚੱਲੇ ਹਾਂ ਕਿਉਂਕਿ ਅਸੀਂ ਪੇਪਰ ਦੀ ਤਿਆਰੀ ਤਾਂ ਨਹੀਂ ਕੋਈ ਕਰਨੀ ਪਰ ਹੋਰ ਬੜੇ ਪੇਪਰ ਪਏ ਨੇ ਜ਼ਿੰਦਗੀ 'ਚ ਦੇਣ ਵਾਲੇ ਉਹਨਾਂ ਦੇ ਉੱਤੇ ਵਰਕਆਊਟ ਕਰੀਏ ਜਾ ਚੱਲੀਏ ਫਿਰ ਬਾਕੀ ਆਪਾਂ ਹੁਣ ਨੈਕਸਟ ਆਪਾਂ ਉਦੋਂ ਜਦੋਂ ਆ ਗਏ ਨਾ ਸਟੇਟ ਦੇ ਹਿਸਾਬ ਨਾਲ ਫਿਰ ਤੁਸੀਂ ਦੱਸਿਓ ਵੀ ਕਿਹੜਾ ਕਿਹੜੀ ਸਟੇਟ 'ਚ ਜਾਵੇ
0: ਡੈਫੀਨੇਟਲੀ
1: ਆਪਾਂ ਉਸੇ ਸਟੇਟ 'ਚ ਨਿਕਲ ਜਾਣਾ ਜਿੱਧਰੋਂ ਵਧੀਆ ਅਪੋਰਚੁਨਿਟੀ ਹੋਈ
0: ਡੈਫੀਨੇਟਲੀ
1: ਅਤੇ ਹੁਣ ਆਪਾਂ ਲੈਂਦੇ ਹਾਂ ਜੀ ਇਜਾਜ਼ਤ ਤੁਹਾਡੇ ਕੋਲੋਂ ਧੰਨਵਾਦ ਸਮਾਂ ਦੇਣ ਦੇ ਲਈ ਤੁਸੀਂ ਰਿਪੀਟ ਵੀ ਸੁਣ ਸਕਦੇ ਹੋ ਪਰ ਸਮਾਂ ਜਿਹੜਾ ਉਹ ਫਿਰ ਅੱਜ ਫਰਾਈਡੇ ਦਾ ਨਹੀਂ ਹੋਊਗਾ ਜਾਂ ਡੇਟ ਜਿਹੜੀ ਉਹ 25 ਨਹੀਂ ਹੋਊਗੀ ਦਿਨ ਬਦਲ ਗਏ ਹੋਣਗੇ ਪਰ ਆਵਾਜ਼ ਤੁਹਾਨੂੰ ਇਸੇ ਤਰ੍ਹਾਂ ਹੀ ਸਾਡੀ ਸੁਣੋਗੀ ਜੇ ਰਿਪੀਟ ਵੀ ਸੁਣੋਗੇ ਬਾਕੀ ਧੰਨਵਾਦ ਜਿਨ੍ਹਾਂ ਨੇ ਟਿਕਟੋਕ ਦੇ ਉੱਤੇ ਸਾਡਾ ਸਾਥ ਦਿੱਤਾ ਬਾਕੀ ਜਿਉਂਦੇ ਵਸਦੇ ਰਹੋ ਅਪਡੇਟਾਂ ਕੋਈ ਨਹੀਂ ਇੱਦਾਂ ਹੀ ਆਈ ਜਾਈ ਜਾਣੀਆਂ ਇਹਨਾਂ ਨੂੰ ਇੰਨਾ ਦਿਲ 'ਤੇ ਨਹੀਂ ਰਹਿਣਾ ਬਸ ਆਪਣੀ ਫੀਲਡ ਦੇ ਵਿੱਚ ਗਾਂਹ ਵਧੀ ਜਾਓ ਕਿਤੇ ਨਾ ਕਿਤੇ ਜਾ ਕੇ ਜ਼ਰੂਰ ਪਾ ਲੱਗੋ ਕਿ ਨਹੀਂ ਤੁਸੀਂ ਵੀ ਦੇ ਦਿਓ ਕੋਈ ਟਿੱਪ ਰਹੋ ਜੀ ਜਾਂਦੇ ਜਾਂਦੇ
0: ਬਿਲਕੁਲ
1: ਕੋਈ ਦਓ ਟਿੱਪ
0: ਬਸ ਟਿੱਪ ਤਾਂ ਇਹੀ ਹੈ ਕਹਿੰਦੇ ਜਿਹੜੀ ਗੱਲ ਸੁਣੀ ਗਈ ਕਹਿੰਦੇ ਕਿ ਵੀ ਜਜ਼ਬਾਤ ਬਦਲ ਗਏ ਜਾਂ ਬਾਤ ਬਦਲ ਗਈ
1: ਹਾਲਾਤ ਬਦਲ ਗਏ
0: ਹਾਲਾਤ ਬਦਲੇ ਬਸ ਕੋਈ ਟੈਨਸ਼ਨ ਲਿਓ ਜਿਹੜੇ ਕੋਈ ਨਵੇਂ ਰੂਲ ਕੁਛ ਵੀ ਆਉਂਦੇ ਨੇ ਤਾਂ ਫਿਰ ਆਪਾਂ ਦੇਖਦੇ ਕਿ ਆਪਾਂ ਕਿਵੇਂ ਪੱਕੇ ਹੋ
1: ਸਕਦੇ ਜੀ ਬਿਲਕੁਲ ਬਾਕੀ ਜੇ ਕੋਈ ਸਲਾਹ ਚਾਹੀਦੀ ਆ ਨਹੀਂ ਤੁਹਾਨੂੰ ਪਤਾ ਲੱਗਣ ਡਿਆ ਤਾਂ ਫਿਰ ਤੁਸੀਂ ਬਾਂਸਲ ਇਮੀਗ੍ਰੇਸ਼ਨ ਦੇ ਆਫਿਸ ਜਾ ਸਕਦੇ ਹੋ ਜਾਂ ਫਿਰ ਵੈਬਸਾਈਟ ਤੋਂ ਨੰਬਰ ਚੁੱਕ ਕੇ ਤੁਸੀਂ ਕਾਲ ਕਰ ਸਕਦੇ ਹੋ
0: ਬਿਲਕੁਲ
1: ਪਰ ਹੁਣ ਆਪਾਂ ਚੱਲੇ ਹਾਂ ਜੀ ਅਸੀਂ ਵੀ ਜਾ ਕੇ ਲੰਚ ਕਰਨਾ ਸੀ ਯੂ ਬਾਏ ਬਾਏ

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਟੈਨਸ਼ਨ ਨੀਰੀ ਟੈਨਸ਼ਨ,
3: ਕੀ ਹੋਇਆ?
2: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
3: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
2: ਜਾਂ 90-77-97-33
3: ਜਾਂ ਈਮੇਲ info@vyimmigration.com.au।
2: ਯਾਦ ਰੱਖੋ 9077-9733।
3: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
2: ਹਰ ਕਦਮ ਤੁਹਾਡੇ ਨਾਲ।
4: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
5: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ, ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
4: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਂਪਲੋਇਰ ਸਪਾਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
6: Attention, ladies and gentlemen, this is your captain. Tuhadi flights Melbourne to India ya Pakistan, Sydney to India ya Pakistan kithe bhi ja sakdi hai.
0: Attention please, dil kehta hai kar jana hai, flight search karke thak gaye, switch karo Hi-Fi Travels te, your local travel agency rated 4.9 star on Google. Book now, pay later. Flight book karni hai, aaj hi call karo 1300-533-311 te, ya online book karo hi-fi-travels.com.au te.
7: Kitchen the style dull lagda, bathroom vanity simple jya, hun tension khatam karo. Aa gaya ZJ Stone Mason, paade karnu banaye ekdam classy. Assi banaune ha designer stone bench tops for kitchen, stylish vanity ate modern laundry, oh vi porcelain ate marble nal, jithe elegance mildi hai durability nal. Hun na sirf kar par tuhadi personality vi ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮੈਲਟਨ।
8: ਵਿਕਟੋਰੀਆ ਵਾਸੀਓ, ਕਿਆ ਆਪਕੋ ਗੈਸ ਪਰ ਖਾਣਾ ਬਨਾਨਾ ਪਸੰਦ ਹੈ? ਕੜਾਕੇ ਕੀ ਠੰਡ ਵਾਲੀ ਰਾਤ ਮੇਂ ਤੁਰੰਤ ਗਰਮ ਹੋ ਜਾਣੇ ਵਾਲਾ ਘਰ, ਜਬ ਵੀ ਆਪਕੋ ਜ਼ਰੂਰਤ ਹੋ ਪੂਰੇ ਪਰਿਵਾਰ ਕੇ ਲਈ ਲਗਾਤਾਰ ਮਿਲਨੇ ਵਾਲਾ ਗਰਮ ਪਾਣੀ, ਤੋ ਜਬ ਤੱਕ ਆਪ ਇਸਕਾ ਆਨੰਦ ਲੈ ਸਕਤੇ ਹੈਂ ਲੈ ਲੀਜੀਏ, ਕਿਉਂਕਿ ਸਟੇਟ ਲੇਬਰ ਇਨ ਸਭ ਪਰ ਬੈਨ ਲਗਾਨੇ ਕੀ ਯੋਜਨਾ ਬਣਾ ਰਹੀ ਹੈ। ਬੈਨ ਕੈਰਲ ਸੇ ਕਹੀਏ ਕਿ ਆਪ ਨਹੀਂ ਚਾਹਤੇ ਕਿ ਕੋਈ ਆਪਕੋ ਬਤਾਏ ਕਿ ਆਪਕੋ ਆਪਣੇ ਹੀ ਘਰ ਮੇਂ ਖਾਣਾ ਕੈਸੇ ਬਨਾਨਾ ਹੈ, ਘਰ ਗਰਮ ਕੈਸੇ ਰੱਖਣਾ ਹੈ, ਜਾਂ ਨਹਾਨਾ ਕੈਸੇ ਹੈ, ਪਰ ਜਾਕਰ ਗੈਸ ਸਬਸਟੀਟਿਊਸ਼ਨ ਰੋਡ ਮੈਪ ਕੋ ਨਹੀਂ ਕਹੇ। ਡੇਵਿਡ ਡੇਵਿਸ MP ਦੁਆਰਾ ਅਧਿਕ੍ਰਿਤ ਸਦਰ ਮੈਟਰੋਪੋਲੀਟਨ ਰੀਜਨ ਕੇ ਸਦਸਯ ਲੈਵਲ 1670 ਚੈਪਲ ਸਟ੍ਰੀਟ ਸਾਊਥ 11 davidavis.com.au।
9: ਹਾਂਜੀ ਰੇਡੀਓ।
10: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ ਅਤੇ 347 ਲੌਂਗਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
11: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ airforce.com.au.
7: सोना चाहिदा,
12: भरोसा चाहिदा,
7: क्वालिटी ते बायबैक वी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे 22 कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बायबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह, ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक। कॉल 0493536042।
11: ऑस्ट्रेलिया च अपना घर लेना है या कंस्ट्रक्शन करवानी है, मॉर्टगेज रीफाइनेंस करवानी, नवी कार खरीदनी या बिजनेस नो आगे बढ़ाना है, तो टेंशन क्यों? टू फोल्ड लेंडिंग डैंडीनोंग है ना। होम लोन तो रीफाइनेंसिंग तक, कंस्ट्रक्शन लोन तो बिजनेस लोन या कार लोन, हर लोन ले 40 तो वध लेंडर्स दे नाल तुहाडे लिए बेस्ट डील, लो क्रेडिट स्कोर वेलकम। कॉल राज 0494763700 और व्हाट्सएप 2Fold Lending

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਰੇਡੀਓ ਹਾਂਜੀ 1674 ਐਮ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ ਸ਼ਨੀਵਾਰ ਦਾ ਦਿਨ ਤੇ 3 ਅਕਤੂਬਰ 2026। ਭਾਰਤ ਆਸਟ੍ਰੇਲੀਆ ਦੁਨੀਆਂ ਜਹਾਨ ਦੀਆਂ ਖਬਰਾਂ ਲੈ ਕੇ ਆਏ। ਸਭ ਤੋਂ ਪਹਿਲਾਂ ਭਾਰਤ ਦੇ ਨਾਲ ਨਾਲ ਦੁਨੀਆਂ ਭਰ ਦੇ ਵਿੱਚੋਂ ਖਬਰਾਂ ਦੀ ਸਾਂਝ ਪਾ ਲਈਏ, ਜਿੱਥੇ ਫਰਾਂਸ ਤੋਂ ਪਹਿਲੀ ਖਬਰ। ਕਈ ਹਿੱਸਿਆਂ ਦੇ ਵਿੱਚ ਫਰਾਂਸ ਦੇਸ਼ ਦੇ ਅੰਦਰ ਸਟੂਡੈਂਟਸ ਦੇ ਹਿੰਸਕ ਪ੍ਰਦਰਸ਼ਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਸਕੂਲਾਂ ਦੀ ਖਰਾਬ ਸਥਿਤੀ ਦੇ ਖਿਲਾਫ ਇਹ ਪ੍ਰਦਰਸ਼ਨਾਂ ਦੀ ਤਾਜ਼ਾ ਲਹਿਰ, ਅੱਗਜਨੀ ਦੀਆਂ ਘਟਨਾਵਾਂ ਔਰ ਦੰਗਾ ਰੋਧੀ ਪੁਲਿਸ ਜਿਹੜੀ ਹੈ ਉਹਨਾਂ ਦੇ ਦਰਮਿਆਨ ਜਿਹੜੇ ਪ੍ਰਦਰਸ਼ਨਕਾਰੀ ਬੱਚੇ ਨੇ ਸੜਕਾਂ ਦੇ ਉੱਤੇ ਨਾਅਰੇਬਾਜ਼ੀ ਕਰ ਰਹੇ ਨੇ। ਪੁਲਿਸ ਦੇ ਕੁਝ ਵਾਹਨਾਂ ਨੂੰ ਅੱਗ ਵੀ ਲਗਾ ਦਿੱਤੀ ਗਈ। ਭਾਰਤੀ ਸਮੇਂ ਦੇ ਮੁਤਾਬਕ ਸ਼ੁੱਕਰਵਾਰ ਦੁਪਹਿਰ ਤੱਕ ਦੀਆਂ ਤਸਵੀਰਾਂ ਦੇ ਵਿੱਚ ਪੈਂਟਿਨ ਦੇ ਅੰਦਰ ਜਲਦੇ ਬੈਰੀਕੇਡਸ, ਪੈਰਿਸ ਦੇ ਵਿੱਚ ਲੱਗੀ ਅੱਗ ਅਤੇ ਉਸ ਦੇ ਵਿੱਚ ਕੂੜੇਦਾਨ ਜਿਹੜੇ ਨੇ ਉਹਨਾਂ ਨੂੰ ਅੱਗ ਲਗਾ ਦਿੱਤੀ ਗਈ ਹੈ। ਸੜਕਾਂ ਦੇ ਉੱਤੇ ਪ੍ਰਦਰਸ਼ਨਕਾਰੀਆਂ ਅਤੇ ਦੰਗਾਰੋਧੀ ਪੁਲਿਸ ਦੇ ਦਰਮਿਆਨ ਜਿਹੜੇ ਇੱਕ ਦੂਸਰੇ ਦੇ ਨਾਲ ਖਿੱਚੋਤਾਨ ਹੋ ਰਹੀ ਹੈ ਨਾ। ਪ੍ਰਦਰਸ਼ਨਾਂ 'ਚ 500 ਤੋਂ ਜ਼ਿਆਦਾ ਸਕੂਲਾਂ ਦਾ ਕੰਮਕਾਜ ਵੀ ਪ੍ਰਭਾਵਿਤ ਹੋਇਆ। ਦੇਸ਼ ਦੇ ਸਿੱਖਿਆ ਮੰਤਰਾਲੇ ਦੇ ਮੁਤਾਬਕ ਇਸ ਅਸ਼ਾਂਤੀ ਦੀ ਵਜ੍ਹਾ ਦੇ ਚੱਲਦਿਆਂ ਘੱਟੋ ਘੱਟ 65 ਪੁਲਿਸ ਕਰਮਚਾਰੀ ਜਿਹੜੇ ਨੇ ਉਹ ਜ਼ਖਮੀ ਵੀ ਹੋਏ ਨੇ। ਦੇਸ਼ ਭਰ ਦੇ ਵਿੱਚ ਅਧਿਆਪਕਾਂ ਦੀ ਕਮੀ, ਵਿਦਿਆਰਥੀਆਂ ਦੀ ਭੀੜ ਲਗਾਤਾਰ ਵੱਧ ਰਹੀ ਹੈ ਜਮਾਤਾਂ ਦੇ ਵਿੱਚ ਔਰ ਜਰਜਰ ਹੋ ਰਹੀਆਂ ਇਮਾਰਤਾਂ ਨੂੰ ਲੈ ਕੇ ਫਰਾਂਸ ਦੇ ਵਿੱਚ ਇਸੇ ਹਫ਼ਤੇ ਦੀ ਸ਼ੁਰੂਆਤ ਤੋਂ ਇਹ ਪ੍ਰਦਰਸ਼ਨ ਸ਼ੁਰੂ ਹੋਏ ਸੀ। ਉੱਧਰ ਭਾਰਤ ਦੇ ਵਿੱਚ ਵੀ ਪ੍ਰਦਰਸ਼ਨ ਹੋ ਰਹੇ ਨੇ, ਪਰ ਇਸ ਵਾਰ ਪ੍ਰਦਰਸ਼ਨ ਜਿਹੜੇ ਨੇ ਉਹ ਵਿਦਿਆਰਥੀਆਂ ਦੇ ਅੰਦੋਲਨ ਦੇ ਨਾਲ ਜੁੜੇ ਹੋਏ ਨਹੀਂ ਨੇ, ਬਲਕਿ ਉਹ ਗਿਆਨੇਸ਼ ਕੁਮਾਰ ਜਿਹੜੇ ਕਿ ਇਸ ਵਕਤ ਚੀਫ ਕਮਿਸ਼ਨਰ ਨੇ ਇਲੈਕਸ਼ਨ ਕਮਿਸ਼ਨ ਦੇ, ਉਹਨਾਂ ਦੇ ਖਿਲਾਫ਼ ਇਹ ਪ੍ਰਦਰਸ਼ਨ ਹੋ ਰਹੇ ਨੇ। ਗਿਆਨੇਸ਼ ਕੁਮਾਰ ਦੇ ਖਿਲਾਫ਼ ਦਿੱਲੀ ਤੋਂ ਲੈ ਕੇ ਮੁੰਬਈ ਤੱਕ ਜਿਹੜੇ ਪ੍ਰਦਰਸ਼ਨਾਂ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਕਾਂਗਰਸ, ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਇਲਾਵਾ ਕੁਝ ਹੋਰ ਪਾਰਟੀਆਂ ਦੇ ਨੇਤਾ, ਖਾਸ ਤੌਰ ਦੇ ਉੱਤੇ ਖੱਬੇ ਪੱਖੀ ਪਾਰਟੀਆਂ ਦੀ ਤਰਫ ਤੋਂ ਵੀ ਇਹ ਜਿਹੜੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਖੱਬੇ ਪੱਖੀ ਸੰਗਠਨ ਇਹਨਾਂ ਦੇ ਵਿੱਚ ਆਈਸਾ, SFI, CPM, CPI ਦੇ ਨੇਤਾ, ਕਾਰਕੁਨ, ਵਿਦਿਆਰਥੀ ਸ਼ਾਮਲ ਨੇ, ਜਿਨ੍ਹਾਂ ਦੀ ਤਰਫ ਤੋਂ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਪ੍ਰਦਰਸ਼ਨ ਕੀਤੇ ਗਏ। 700 ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਤਾਂ ਕੱਲ੍ਹ ਦੇ ਦਿਨ ਹਿਰਾਸਤ ਦੇ ਵਿੱਚ ਵੀ ਲੈ ਲਿਆ। ਦਿੱਲੀ ਪੁਲਿਸ ਨੇ ਜੰਤਰ ਮੰਤਰ ਦੇ ਆਲੇ ਦੁਆਲੇ ਧਾਰਾ 163 ਲਗਾ ਰੱਖੀ ਹੈ ਅਤੇ ਭਾਰੀ ਗਿਣਤੀ ਦੇ ਵਿੱਚ ਪੁਲਿਸ ਬਲ ਵੀ ਤੈਨਾਤ ਕਰ ਦਿੱਤਾ ਹੈ। ਉੱਧਰ ਇਸੇ ਹੀ ਮਾਮਲੇ ਦੇ ਵਿੱਚ ਜੰਤਰ ਮੰਤਰ ਦੇ ਉੱਤੇ ਜਿਹੜੇ ਪ੍ਰਦਰਸ਼ਨਾਂ ਦੇ ਦਰਮਿਆਨ ਆਮ ਆਦਮੀ ਪਾਰਟੀ ਦੇ ਕਈ ਨੇਤਾਵਾਂ ਨੂੰ ਹਿਰਾਸਤ 'ਚ ਲਿਆ ਗਿਆ। ਆਮ ਆਦਮੀ ਪਾਰਟੀ ਦੇ ਸੂਬਾਈ ਪ੍ਰਮੁੱਖ ਸੌਰਭ ਭਾਰਦਵਾਜ ਨੂੰ, ਦਿੱਲੀ ਵਿਧਾਨ ਸਭਾ ਦੀ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਨੂੰ, ਨੇਤਾ ਸੰਜੀਵ ਝਾ ਨੂੰ, ਇਹਨਾਂ ਸਾਰਿਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਐਸੇ ਦਰਮਿਆਨ ਸਿਆਸੀ ਕਾਰਕੁਨ ਨੇ ਜਿਹੜੇ ਯੋਗਿੰਦਰ ਯਾਦਵ, ਉਹਨਾਂ ਨੇ ਦਾਅਵਾ ਕੀਤਾ ਕਿ ਚੀਫ਼ ਇਲੈਕਸ਼ਨ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਖਿਲਾਫ਼ ਪ੍ਰਦਰਸ਼ਨ ਕਰ ਰਹੇ RJD ਦੇ ਸੰਸਦ ਮੈਂਬਰ ਮਨੋਜ ਝਾ ਨੂੰ ਵੀ ਦਿੱਲੀ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ। ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਹਨਾਂ ਨੇ ਲਿਖਿਆ ਕਿ ਬੌਖਲਾਈ ਹੋਈ ਸਰਕਾਰ ਨੇ ਜੰਤਰ ਮੰਤਰ ਦੇ ਉੱਤੇ ਸੱਤਿਆਗ੍ਰਹਿ ਦੇ ਵਿੱਚ ਸ਼ਾਮਲ ਹੋਏ ਰਾਜ ਸਭਾ ਮੈਂਬਰ ਨੂੰ ਵੀ ਹਿਰਾਸਤ 'ਚ ਲੈ ਲਿਆ। ਪ੍ਰਸ਼ਾਂਤ ਭੂਸ਼ਣ ਨੇ ਇਹ ਸੋਸ਼ਲ ਮੀਡੀਆ ਦੇ ਉੱਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਹਨਾਂ ਪ੍ਰਦਰਸ਼ਨਾਂ ਦੇ ਵਿੱਚ ਵੱਧ ਤੋਂ ਵੱਧ ਲੋਕ ਵੀ ਹੋਰ ਲੋਕ ਵੀ ਜਿਹੜੇ ਨੇ ਉਹ ਸ਼ਾਮਲ ਹੋਣ। ਦੱਸ ਦਈਏ ਕਿ ਭਾਰਤ ਭਰ ਦੇ ਵਿੱਚ ਚੱਲ ਰਹੇ ਇਹਨਾਂ ਪ੍ਰਦਰਸ਼ਨਾਂ ਦੇ ਦਰਮਿਆਨ ਅਲੱਗ ਅਲੱਗ ਖਬਰਾਂ ਮੀਡੀਆ ਅਦਾਰਿਆਂ ਦੀ ਤਰਫ ਤੋਂ ਸਾਹਮਣੇ ਆ ਰਹੀਆਂ ਨੇ। ਉੱਧਰ ਦੂਸਰੇ ਪਾਸੇ ਚੋਣ ਕਮਿਸ਼ਨ ਨੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਯਾਨੀ SIR ਦੇ ਵਿੱਚ ਛੁੱਟ ਜਿਹੜੇ ਰਹਿ ਗਏ ਸੀਗੇ ਨਾਮ ਉਹ ਜੋੜਨ ਦੇ ਲਈ ਹੁਣ ਵਿਸ਼ੇਸ਼ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਹੈ। ਸੋਸ਼ਲ ਮੀਡੀਆ ਦੇ ਉੱਤੇ ਚੋਣ ਕਮਿਸ਼ਨ ਨੇ ਇੱਕ U-turn ਲਿਆ। ਇੰਡੀਅਨ ਐਕਸਪ੍ਰੈਸ ਦੀ ਖਬਰ ਦਾ ਇਹ ਸਿੱਟਾ ਕਹਿ ਲਓ ਚਾਹੇ ਭਾਰਤ ਭਰ ਦੇ ਵਿੱਚ ਇੱਕ ਦਬਾਅ ਕਹਿ ਲਓ। ਸੀਨੀਅਰ ਪੱਤਰਕਾਰ ਸੁਹਾਸਨੀ ਹੈਦਰ ਨੇ X ਦੇ ਉੱਤੇ ਲਿਖਿਆ ਕਿ ਇੰਡੀਅਨ ਐਕਸਪ੍ਰੈਸ ਦੀ ਰਿਪੋਰਟਾਂ ਨੂੰ ਸਾਰਾ ਕ੍ਰੈਡਿਟ ਦਿੱਤਾ ਜਾਣਾ ਚਾਹੀਦਾ, ਜਿਸ ਤੋਂ ਬਾਅਦ ਚੋਣ ਕਮਿਸ਼ਨ ਨੇ ਪੂਰੇ ਤਰੀਕੇ ਦੇ ਨਾਲ U-turn ਲੈਂਦਿਆਂ ਹੋਇਆਂ ਹੁਣ ਵੋਟਰਾਂ ਦੇ ਨਾਮ ਦੁਬਾਰਾ ਸੂਚੀ ਦੇ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਹੁਣ ਇਹ ਸਵਾਲ ਹੈ ਕਿ ਪਿਛਲੇ 1 ਸਾਲ ਤੋਂ ਉਹਨਾਂ ਵੋਟਰਾਂ ਦੇ ਨਾਲ ਜਿਹੜੇ ਇਹ ਅਸੰਵੇਦਨਸ਼ੀਲ ਵਿਵਹਾਰ ਹੋਏ ਨੇ ਉਸ ਦੇ ਲਈ ਜ਼ਿੰਮੇਵਾਰ ਕਿਸ ਨੂੰ ਠਹਿਰਾਇਆ ਜਾਵੇ। ਚੋਣ ਕਮਿਸ਼ਨ ਨੇ ਰਿਪੋਰਟ ਕਰਨ ਵਾਲੀ ਇੰਡੀਅਨ ਐਕਸਪ੍ਰੈਸ ਦੀ ਪੱਤਰਕਾਰ ਰਿਤਿਕਾ ਚੋਪੜਾ ਨੇ ਵੀ X ਦੇ ਉੱਤੇ ਲਿਖਿਆ ਕਿ ਜੁਲਾਈ ਦੇ ਵਿੱਚ ਫਾਰਮ 6 ਦੇ ਵਿੱਚ ਜੋੜਿਆ ਗਿਆ ਇੱਕ ਵਾਧੂ ਸਵਾਲ ਹੁਣ ਸਿਰਫ SIR ਪ੍ਰਕਿਰਿਆ ਦੇ ਦਰਮਿਆਨ ਲਾਗੂ ਹੋਏਗਾ। ਇਹਦਾ ਕੀ ਮਤਲਬ ਹੈ? ਜਿਨ੍ਹਾਂ 20 ਸੂਬਿਆਂ ਦੇ ਵਿੱਚ SIR ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਉੱਥੇ ਜਿਹੜੇ ਵੋਟਰ ਰਹਿ ਗਏ ਨੇ ਅਤੇ ਪਹਿਲੀ ਵਾਰ ਵੋਟ ਕਰਨ ਵਾਲੇ ਜਿਹੜੇ ਵੋਟਰ ਨੇ ਉਹਨਾਂ ਨੂੰ ਫਾਰਮ 6 ਦਾ ਇਸਤੇਮਾਲ ਕਰਨਾ ਪਏਗਾ। कि उन्हां दे परिवारां नूं SIR दी सूची दे विच शामिल किया जाएगा। बहुत सारे सवाल ने, BLO घर घर जाके वोटरां दी मौजूदा स्थिति की जानकारी लैणगे ते फॉर्म 6 भरवाणगे। BLO नूं हर हफ्ते घट्टो घट 20-25 वोटरां तक पहुंचण दा टीचा दिता गया और यह प्रक्रिया करीब 1 महीने च पूरी करन दे लई भी कहा गया है। उथे भारत तो बाद आस्ट्रेलिया दीयां खबरां दी सांझ पाई है, पर पहला OpenAI दे नाल जुड़ी हुई खबर, जिथे ChatGPT दी पेरेंट कंपनी OpenAI ने अंदरूनी नियमां दे उलंघन दे दोष दे विच अपने 3 रिसर्चर्स नूं बरखास्त कीता है। कंपनी दे बुलारे ने कहा है कि साडी जांच दे विच इस गल दी पुष्टि हुई है कि इन्हां व्यक्तियां ने कंपनी दी साख नूं उसका दुरुपयोग किया और साडियां नीतियां दा उलंघन किया, साडे संचालन दे विच जिहड़ा एक विश्वास है लोकां दा उसनूं घट किया। OpenAI दी ने मंगी हुई जानकारी या उस दे उपयोग दे बारे कोई भी होर वेरवा नहीं दिता। हालांकि दस्या जा रहा है कि 3 रिसर्चर जिहड़े ने वह AI सुरक्षा दे उत्ते काम कर रही एक सुतंत्र संस्था दे नाल गुप्त तरीके दे नाल जानकारियां सांझियां कर रहे सी। OpenAI इस गल दे उत्ते जोर दे रही है कि बरखास्तगी संबंधी जिहड़ियां सारियां दियां चिंतावां ने उहनां दा हल तुरंत प्रभाव दे नाल तां नहीं हो सकदा, पर अगे वो इस मामले की अंदरूनी जांच कर रहे ने। वैसे OpenAI दे उत्ते पिछले दिनां दे विच आस्ट्रेलिया दे प्रधानमंत्री एंथनी अल्बनीज ने अमरीका दे विच खड़े होकर इल्जाम लगाया सी कि आस्ट्रेलिया की सब तो वकारी जिहड़ी एक वैब पोर्टल है मेडिकेयर, उस दे विच सन लगाई गई है AI एजेंट्स के द्वारा। जून महीने दे विच इह वाकया वापरिया सी। हुण एक होर खबर सामने आ रही है, पता है चल रहा है कि OpenAI दे कुछ होर एजेंट्स ने अनऑथराइज्ड हैक जिहड़ा उह किया गया NSW दी सरकारी वैबसाइट तक यह पहुँच की गई है और इस दरम्यान मेडिकेयर तो अलावा जिहड़ा दूसरा डेटा उसनू जिहड़ा उसनू चक्या गया। OpenAI ने दस्या कि NSW सरकार तक यह जानकारी जिहड़ी है पहुँचा दी गई है। कंपनी नू इस दे बारे जिहड़ा कदों पता लग्या उस दे बारे आने वाले दिनों दे विच यह खबर सामने आनगियां। यह 1 महीने दे विच विच ही दूसरी घटना सामने आई है। हालांकि वह भी घटना जून महीने च ही वापरी सी जदों AI एजेंट्स जिहड़े सी उन्होंने गलत तरीके दे नाल मेडिकेयर दे विच सन लगा दित्ती सी। उथे ब्रूस बेयर्ड जिहड़े कि लिबरल पार्टी दे सीनियर साबका फैडरल सियासतदान भी रह चुके ने ते डिप्टी लीडर भी रह चुके ने NSW दी ब्रांच दे विच, उन्हां दा 84 साल दी उम्र दे विच देहांत हो गया। दस दईए कि ब्रूस बेयर्ड जिहड़े सी उन्होंने NSW दे ट्रांसपोर्ट मिनिस्टर दे तौर दे उत्ते भी सर्व कीता। 1988 तो 1995 दे दरम्यान उह जिहड़े NSW दे ट्रांसपोर्ट मिनिस्टर भी रहे ने। खास गल इह रही है कि उह जिहड़े NSW दे प्रीमियर रह चुके ने माइक बेयर्ड उन्हां दे पिता ने। इस दरम्यान NSW दे जिन्हें भी सियासतदान ने चाहे वह फैडरल पद्धर ते ने चाहे स्टेट पद्धर ते ने लिबरल पार्टी दे नाल जुड़े हुए उन्होंने ब्रूस बेयर्ड की तारीफ की। दस दईए कि ब्रूस बेयर्ड वह शख्स सी जिन्होंने साल 2000 दे विच ओलंपिक खेडा सिडनी दे विच लियाण दे लई आस्ट्रेलिया दे तरफ तो लॉबिंग की सी और ओलंपिक दे विच NSW की नुमाइंदगी भी की सी कि इस सूबे दे विच और सिडनी शहर के अंदर ये खेडा होनिया चाहीदियां ने। इस दरम्यान उन्हां दी जिहड़ियां उन्हां दे बारे याद करदे हैं लिबरल पार्टी की मौजूदा नेता कैली सोलेन ने कहा कि ब्रूस बेयर्ड दी जिहड़ी सर्विस दित्ती है लिबरल पार्टी नूं ही नहीं बल्कि आस्ट्रेलिया दे लोकां नूं ओह बड़ी बेमिसाल रही है। उधर विक्टोरिया दे डॉक्टर्स नूं 10% दा तनखाह वाधा ऑफर कर दिता गया और आखिरी मौके दे उत्ते एक होर जिहड़ी स्ट्राइक की धमकी दी गई सी विक्टोरिया दे पब्लिक हॉस्पिटल दे डॉक्टर्स की तरफ तो उस नूं हुण फिलहाल कुछ समय दे लई टाल दिता गया। दस दईए कि यह तनखाह वाधा जिहड़ा है पहला यूनियन जिहड़ी डॉक्टरां दी यूनियन उह अगले 4 सालां दे दरम्यान 30% तनखाह वाधा मंग रही सी, पर हुण अगले 12 महीनों के दरम्यान 10% का तनखाह वाधा फिलहाल विक्टोरिया के डॉक्टर्स नूं दे दिता गया। इस तों अलावा एक लमसम जिहड़ी सीनियर डॉक्टर ने उन्होंने लमसम यानी एक मुश्त $25,000 की रकम है वह भी दिती जाएगी। चेते करवा दईए कि वीरवार के दिन विक्टोरिया भर के जिन्हें भी पब्लिक हॉस्पिटल मैडिकल फैसिलिटीज़ ने उन्होंने काम करते डॉक्टर्स पहली बार हड़ताल के उत्ते गए थे। पहली बार तो नहीं कह सकते पर घट्टो घट पिछले 25 सालों के कोई हड़ताल डॉक्टरां दी हुई नहीं सी। ते हुण धमकी यह दिती गई सी कि जेकर ये मंग नूं ना प्रवान किया गया त ਤਨਖਾਹ ਵਾਧੇ ਦੀ ਮੰਗ ਨੂੰ ਤੇ ਕੁਝ ਹੋਰ ਜਿਵੇਂ ਕੰਮ ਕਰਨ ਦੀਆਂ ਸਹੂਲਤਾਂ ਜਿਹੜੀਆਂ ਨੇ ਉਹਨਾਂ ਨੂੰ ਥੋੜਾ ਸੁਹਿਰਦ ਬਣਾਇਆ ਜਾ ਸਕੇ, ਕੰਮ ਦੀਆਂ 12.5 ਘੰਟੇ ਦੀਆਂ ਜਿਹੜੀਆਂ ਲੰਮੀਆਂ ਲੰਮੀਆਂ ਸ਼ਿਫਟਾਂ ਉਹਨਾਂ ਨੂੰ ਘੱਟ ਕੀਤਾ ਜਾ ਸਕੇ ਆਦਿ ਆਦਿ। ਇਹਨਾਂ ਮੰਗਾਂ ਦੇ ਉੱਤੇ ਹਾਲ ਫਿਲਹਾਲ ਕੋਈ ਗੱਲ ਨਹੀਂ ਹੋਈ ਹੈ, ਪਰ ਇੰਨਾ ਜ਼ਰੂਰ ਹੈ ਕਿ ਯੂਨੀਅਨ ਨੇ ਇਹ ਗੱਲ ਕਹੀ ਸੀ ਕਿ ਜੇਕਰ ਇਹਨਾਂ ਮੰਗਾਂ ਨੂੰ ਨਹੀਂ ਮੰਨਿਆ ਜਾਂਦਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ 24 ਘੰਟੇ ਦੀ ਵੀ ਇੱਕ ਹੜਤਾਲ ਕੀਤੀ ਜਾਏਗੀ, ਜਿਸ ਨੂੰ ਫਿਲਹਾਲ ਟਾਲ ਲਿਆ ਗਿਆ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।
2: ਓ ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
3: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ, ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
2: ਫਿਰ ਲਵਾਈਏ ਕਿੱਥੋਂ?
3: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
2: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
4: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵਹੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-151616, quicksignage.com.au।
5: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2-Fold Landing।
6: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390-8665 ਔਰ ਵਿਜ਼ਿਟ tireforce.com.au।

ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਸਤਿ ਸ੍ਰੀ ਅਕਾਲ, ਆਦਾਬ, ਸਲਾਮ, ਨਮਸਕਾਰ ਜੀ ਆਇਆਂ ਨੂੰ। ਵੈਲਕਮ ਪ੍ਰੋਗਰਾਮ ਦੀ ਡੀਪ ਟਾਕ ਸ਼ੋਅ ਦੇ ਇੱਕ ਨਵੇਂ ਐਪੀਸੋਡ ਦੇ ਵਿੱਚ। ਇੱਕ ਪੋਡਕਾਸਟ ਸੁਣ ਰਹੇ ਹੋ ਤਾਂ ਵੀ, ਨਵਾਂ ਐਪੀਸੋਡ ਰੇਡੀਓ 'ਤੇ ਲਾਈਵ ਸੁਣ ਰਹੇ ਹੈਗੇ ਹੋ ਤਾਂ ਵੀ ਤੁਹਾਡਾ ਧੰਨਵਾਦ, ਸ਼ੁਕਰੀਆ। ਬਹੁਤ ਜ਼ੇਰਾ ਨਵਾਜ਼ੀ ਇਸ ਸ਼ੋਅ ਨੂੰ ਸੁਣਦੇ ਹੋ। ਔਰ ਪੋਡਕਾਸਟ ਤੋਂ ਸਾਨੂੰ ਫੁੱਟਸਟੈਪਸ ਜਿਹੜੇ ਆਉਂਦੇ ਨੇ ਉਹ ਤੋਂ ਪਤਾ ਚੱਲ ਜਾਂਦਾ ਹੈਗਾ ਕਿ ਕਿਸ ਪਾਸੇ ਨੂੰ ਲੋਕ ਜ਼ਿਆਦਾ ਜਾ ਰਹੇ ਹੈਗੇ ਨੇ। ਸੋ ਨਹੀਂ ਤਾਂ ਫਿਰ ਗੱਲ ਹੀ ਕੀ ਸੀਗੀ। ਪਰ ਧੰਨਵਾਦ ਇਸ ਪੋਡਕਾਸਟ ਨੂੰ, ਇਸ ਸਪੈਸ਼ਲੀ ਇਨਫੋਰਮੇਸ਼ਨ ਵਾਲੇ ਸ਼ੋਅ ਜ਼ਿਆਦਾਤਰ ਇੰਨੇ ਲੰਬੇ ਟਿਕਦੇ ਨਹੀਂ ਹੁੰਦੇ, ਪਰ ਤੁਸੀਂ ਦੱਸਦੇ ਹੋ ਕਿ ਇਸ ਕਿਸਮ ਦੇ ਸ਼ੋਅ ਦੀ ਲੋੜ ਹੈਗੀ ਹੈ। ਔਰ ਸਿਆਣੇ ਹੁੰਦੇ ਆ ਪੰਜਾਬੀ। ਸੋ ਆਪਾਂ ਕਿੰਨੇ ਕੁ ਸਿਆਣੇ ਹੈਗੇ ਅੱਜ ਦੇ ਦਿਨ। ਅੱਜ ਕੁਛ ਸਰੀਰਕ ਬਣਤਰ ਦੀ, ਸਰੀਰਕ ਸੰਰਚਨਾ ਦੀ, ਬਾਡੀ ਸਟਰਕਚਰ ਦੀ, ਬਾਡੀ ਫਾਰਮੇਸ਼ਨ ਦੀ ਗੱਲ ਜਿਹੜੀ ਆ ਅੱਜ ਦੇ ਦਿਨ ਇਸ ਸਾਇੰਸ ਵਾਲੇ ਸ਼ੋਅ ਦੇ ਵਿੱਚ ਕਰਨੀ ਹੈ। ਪਰ ਬਗੈਰ ਕਿਸੇ ਦੇਰੀ ਤੋਂ, ਮੈਂ ਤਾਂ ਨਹੀਂ ਕਰ ਸਕਦਾ ਹੈਗਾ, ਕਰਦੇ ਤਾਂ ਗੱਲਾਂ ਡਾਕਟਰ ਸੰਦੀਪ ਕੌਰ ਨੇ ਸਾਡੇ ਨਾਲ ਇਸ ਵਕਤ ਫੋਨ ਲਾਈਨ 'ਤੇ ਮੌਜੂਦ ਹੈ। ਸੰਦੀਪ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ ਨੇ ਜੀ? ਬਹੁਤ ਵਧੀਆ, ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ। ਮੈਂ ਨਾ ਅੱਜ ਕੱਲ ਨੈਟਫਲਿਕਸ ਦਾ ਇੱਕ ਡਰਾਮਾ ਸੀਗਾ, ਉਹ ਹੁਣ ਮੁਕਾ ਕੇ ਹਟਿਆ, ਤੇ ਉਹ ਸੀਗਾ ਦੀ ਏਅਰ ਬੈਂਡਰ, ਦੀ ਲਾਸਟ ਏਅਰ ਬੈਂਡਰ। ਉਹ 'ਚੋਂ ਲਗਭਗ ਮੈਨੂੰ ਸ਼ਕਤੀਮਾਨ ਵਾਲੀ ਯਾਦ ਆ ਗਈ। ਜਦੋਂ ਅਸੀਂ ਸ਼ਕਤੀਮਾਨ ਦੇਖਦੇ ਹੁੰਦੇ ਸੀਗੇ ਤਾਂ ਉਹ 'ਚ ਕਹਿੰਦੇ ਸੀਗੇ ਪਾਂਚ ਤੱਤਵੋਂ ਸੇ ਬਣਾ ਹੈ ਸ਼ਕਤੀਮਾਨ, ਭੂਮੀ, ਵਾਯੂ, ਅਗਨੀ, ਜਲ, ਆਕਾਸ਼। ਤੁਹਾਡੇ ਪਤਾ ਨਹੀਂ ਯਾਦ ਹੈ ਕਿ ਨਹੀਂ, ਅਤੇ ਏਅਰ ਬੈਂਡਰ ਵੀ ਜਿਹੜੇ ਨੇ ਉਹ 'ਚ ਉਹ ਚਾਰ ਕਿਸਮ ਦੇ ਦਿਖਾਉਂਦੇ ਨੇ ਕਿ ਇੱਕ ਫਾਇਰ ਹੈ, ਇੱਕ ਅਰਥ ਹੈ, ਇੱਕ ਵਾਟਰ ਹੈ ਅਤੇ ਇੱਕ ਏਅਰ ਹੈ। ਅਤੇ ਇਹ ਚਾਰ ਕਿਸਮ ਦੇ ਏਅਰ ਬੈਂਡਰ ਹੈਗੇ ਨੇ। ਜਦੋਂ ਚਾਰੇ ਮਿਲ ਜਾਂਦੇ ਨੇ ਤਾਂ ਉਹ ਧਰਤੀ ਦਾ ਸਭ ਤੋਂ ਵੱਡਾ ਏਅਰ ਬੈਂਡਰ ਬਣਦਾ, ਅਤੇ ਫਿਰ ਉਹ ਧਰਤੀ ਦੇ ਉੱਤੇ ਜਿਹੜੀਆਂ ਮਾੜੀਆਂ ਤਾਕਤਾਂ ਨੇ ਉਹਨਾਂ ਨੂੰ ਕਿਵੇਂ ਖਤਮ ਕਰਨਾ। ਪਰ ਫਾਇਰ ਨੂੰ ਸਭ ਤੋਂ ਜ਼ਿਆਦਾ ਅਗਰੈਸਿਵ ਦੱਸਿਆ ਗਿਆ ਹੈਗਾ ਹੈ। ਮੈਂ ਇਹ ਸਾਰੀਆਂ ਗੱਲਾਂ ਇਸ ਕਰਕੇ ਕਰ ਰਹੀ ਹਾਂ ਕਿਉਂਕਿ ਇਹ ਸਾਰੀਆਂ ਚੀਜ਼ਾਂ, ਇਹ ਸਾਰੀਆਂ ਜਿਹੜੀਆਂ ਡਰਾਮੇ ਨੇ ਜਾਂ ਫਿਲਮਾਂ ਨੇ ਉਹਨਾਂ ਦੇ ਵਿੱਚ ਇੱਕ ਚੀਜ਼ ਬੜੀ ਉੱਭਰ ਕੇ ਆਉਂਦੀ ਹੈਗੀ ਹੈ ਕਿ ਸਰੀਰ ਇਹਨਾਂ ਤੱਤਾਂ ਦਾ ਬਣਿਆ ਹੋਇਆ ਹੈਗਾ। ਪਰ ਅਸੀਂ ਜਦੋਂ ਸੰਦੀਪ ਜੀ ਗੱਲ ਕਰਦੇ ਹਾਂ ਸਰੀਰਕ ਫਾਰਮੇਸ਼ਨ ਦੀ, ਹਿਊਮਨ ਬਾਡੀ ਦੀ, ਤਾਂ ਅਕਸਰ ਇਹ ਕਹਿ ਦਿੱਤਾ ਜਾਂਦਾ, ਜਿਵੇਂ ਕਹਿ ਨਹੀਂ ਦਿੱਤਾ ਜਾਂਦਾ ਬਲਕਿ ਆਪਾਂ ਵੀ ਆਪਣੇ ਐਪੀਸੋਡਸ ਦੇ ਵਿੱਚ ਸ਼ੁਰੂਆਤੀ ਦਿਨਾਂ ਦੇ ਵਿੱਚ ਸਪੇਸ ਦੀ ਗੱਲ ਜਦੋਂ ਕਰਨ ਲੱਗੇ ਕਿ ਸਭ ਤੋਂ ਪਹਿਲਾਂ ਇੱਕ ਛੋਟੀ ਜਿਹੀ ਰੋਸ਼ਨੀ ਸੀ, ਉਹ ਫਟਦੀ ਹੈ, ਫਿਰ ਯੂਨੀਵਰਸ ਬਣਦਾ ਹੈ, ਫਿਰ ਉਹਦੇ 'ਚੋਂ ਅਲੱਗ ਅਲੱਗ ਤਾਰੇ ਨਿਕਲਦੇ ਨੇ, ਅਲੱਗ ਅਲੱਗ ਗ੍ਰਹਿ ਨਿਕਲਦੇ ਨੇ, ਗ੍ਰਹਿ ਥੋੜ੍ਹੇ ਸੋਲਿਡ ਫਾਰਮੇਸ਼ਨ 'ਚ ਹੁੰਦੇ ਨੇ, ਸਟਾਰਸ ਥੋੜ੍ਹੇ ਜਿਹੇ, ਉਹਨਾਂ ਦੀ ਆਪਣੀ ਇੱਕ ਇੰਡੀਵਿਜੁਅਲਿਟੀ ਹੁੰਦੀ ਹੈ। ਅਤੇ ਫਿਰ ਆਪਾਂ ਅਕਸਰ ਪੁਰਾਣੀਆਂ ਕਹਾਣੀਆਂ ਦੇ ਵਿੱਚ ਵੀ ਕਹਿ ਦਿੰਦੇ ਹਾਂ ਕਿ ਜਿਵੇਂ ਉਹ ਕਵਿਤਾਵਾਂ ਵੀ ਪੜ੍ਹੀਆਂ ਨਾ ਕਿ ਜੋ ਬਨ ਉੱਤੇ ਜੋ ਵੀ ਮਰਦਾ ਫੁੱਲ ਬਣਦਾ ਜਾਂ ਤਾਰਾ, ਵੀ ਜਾਂ ਆਪਾਂ ਫਲਾਵਰਸ ਬਣ ਜਾਂਦੇ ਹਾਂ ਧਰਤੀ ਦੇ ਉੱਤੇ, ਖਾਦ ਬਣ ਜਾਂਦੇ, ਜਾਂ ਫਿਰ ਸਿਤਾਰੇ ਬਣ ਜਾਂਦੇ ਹਾਂ ਕਿਉਂਕਿ ਉੱਥੋਂ ਹੀ ਆਏ ਹਾਂ। ਸੋ ਕੀ ਅਸੀਂ ਆਸਮਾਨ ਦੇ ਵਿੱਚੋਂ ਆਏ ਹਾਂ, ਜਾਂ ਫਿਰ ਅਸੀਂ ਇਹਨਾਂ ਤੱਤਾਂ ਦੇ ਸੁਮੇਲ ਹੈਗੇ ਹਾਂ, ਜਾਂ ਕੀ ਹੈ ਬਾਡੀ ਸਟਰਕਚਰ ਦੇ ਬਾਰੇ, ਇਹ ਸਾਰੀਆਂ ਗੱਲਾਂ ਕਰਨੀਆਂ। ਪਰ ਪਹਿਲਾ ਸਵਾਲ ਹੀ ਮੇਰਾ ਇਹੀ ਹੈ ਕਿ ਆਰ ਵੀ ਮੇਡ ਆਫ ਸਟਾਰ ਡਸਟ?
1: ਹਾਂਜੀ ਬਿਲਕੁਲ, ਅਸੀਂ ਸਟਾਰਡਸਟ ਤੇ ਬਣਿਆ, ਬਟ ਇਸ ਚੀਜ਼ ਨੂੰ ਜਦੋਂ ਆਪਾਂ ਸਟਾਰਡਸਟ ਦੀ ਗੱਲ ਕਰਦੇ ਹਾਂ, ਆਪਾਂ ਪੋਡਕਾਸਟ ਚ ਆਪਣੀ ਵੀ ਗੱਲ ਕੀਤੀ ਸੀ ਲਾਈਫ ਓਰੀਜਨ ਦੀ, ਹੈ ਨਾ, ਉਸ ਟਾਈਮ ਅਸੀਂ ਸਾਰੀ ਗੱਲ ਕੀਤੀ ਸੀ। ਬਟ ਇਹਨੂੰ ਐਕਸਪਲੇਨ ਕਰਨ ਦੇ ਲਈ ਪਹਿਲਾਂ ਜਿਵੇਂ ਤੁਸੀਂ ਕਿਹਾ ਅਲੱਗ ਅਲੱਗ ਤੱਤਾਂ ਦੀ ਗੱਲ ਕੀਤੀ ਆ, ਉਹਨੂੰ ਜਾਣਨਾ ਜ਼ਰੂਰੀ ਹੈ ਕਿ ਸਾਡੀ ਬੋਡੀ ਦੇ ਵਿੱਚ ਕੀ ਹੁੰਦਾ ਨਾ, ਉਹਦੀ ਐਕਸਪਲੇਨੇਸ਼ਨ ਤੋਂ ਬਾਅਦ ਹੀ ਅਸੀਂ ਇਹ ਦੱਸ ਸਕਦੇ ਹਾਂ ਕਿ ਸਟਾਰ ਡਸਟ। ਔਰ ਇਸੇ ਤਰ੍ਹਾਂ ਸਾਨੂੰ ਪਤਾ ਲੱਗਦਾ ਕਿ ਅਸੀਂ ਵੀ ਉਹਨਾਂ ਸਟਾਰਸ ਤੋਂ ਹੀ ਬਣੇ ਆ ਜਿਹਨਾਂ ਤੋਂ ਜਿਹੜੇ ਆ ਡਾਇਨਾਸੋਰਸ ਬਣੇ ਸੀ, ਜਾਂ ਬਾਕੀ ਜਿਹੜੇ ਆ ਐਨੀਮਲਸ ਬਣੇ ਸੀ, ਜਾਂ ਅੱਜ ਦੇ ਜਿਹੜੇ ਪਲਾਂਟਸ ਔਰ ਐਨੀਮਲਸ ਬਣੇ ਆ। ਕੋਈ ਵੀ ਐਨੀਮਲ ਹੈਗਾ, ਕੋਈ ਵੀ ਜਿਹੜਾ ਤੁਸੀਂ ਟ੍ਰੀ ਦੇਖਦੇ ਆ, ਉਹਦੇ 'ਚ ਵੀ ਸੇਮ ਉਹੀ ਜਿਹੜੇ ਆ ਐਲੀਮੈਂਟਸ ਹੈਗੇ ਆ ਜਿਹੜੇ ਸਾਡੇ 'ਚ ਹੈਗੇ ਆ ਹਿਊਮਨਸ ਦੇ ਵਿੱਚ। ਔਰ ਤੁਹਾਨੂੰ ਪਤਾ ਕਿ ਹਿਊਮਨ ਬੋਡੀ ਕਿੰਨੀ ਕੰਪਲੈਕਸ ਆ, ਹੈ ਨਾ। ਇਸ ਟਾਈਮ ਜਦੋਂ ਅਸੀਂ ਗੱਲ ਕਰ ਰਹੇ ਹਾਂ, ਸਾਡੇ ਨਾ ਮਤਲਬ ਸਾਨੂੰ ਨੋਟਿਸ ਨਾ ਹੁੰਦੇ ਹੋਏ ਵੀ ਸਾਡੀ ਬੋਡੀ ਕਿੰਨੇ ਕੰਮ ਕਰ ਰਹੀ ਆ, ਅਸੀਂ ਸਾਹ ਲੈ ਰਹੇ ਹਾਂ, ਸਾਡਾ ਫੂਡ ਡਾਇਜੈਸਟ ਹੋ ਰਿਹਾ ਹੈ, ਹੈ ਨਾ, ਔਰ ਬਹੁਤ ਸਾਰੇ ਹੋਰ ਜਿਹੜੀਆਂ ਰਿਐਕਸ਼ਨਸ ਹੋ ਰਹੀ, ਸਾਡਾ ਹਾਰਟ ਪੰਪ ਕਰ ਰਹੇ ਆ ਬਲੱਡ ਨੂੰ, ਔਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੀ ਬੋਡੀ ਦੇ ਵਿੱਚ ਹੋ ਰਹੀਆਂ ਜਿਹਨਾਂ ਦੇ ਬਾਰੇ ਸਾਨੂੰ ਪਤਾ ਵੀ ਨਹੀਂ ਲੱਗਦਾ, ਹੈ ਨਾ। ਸੋ ਇੰਨੀਆਂ ਜਦੋਂ ਕੰਪਲੈਕਸ ਚੀਜ਼ਾਂ ਸਾਡੀ ਬੋਡੀ ਦੇ ਵਿੱਚ ਹੁੰਦੀਆਂ ਹੈਗੀਆਂ ਆ, ਉਹਨਾਂ ਦੇ ਹੋਣ ਲਈ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਹੁੰਦੀ ਆ। ਜਿਵੇਂ ਸਾਨੂੰ ਸਾਡੀ ਮਸਲ ਸੈਲਸ ਲਈ ਪ੍ਰੋਟੀਨ ਚਾਹੀਦਾ ਹਨਾ, ਉਹ ਸਾਡੀ ਮਸਲ ਜਿਹੜੀ ਵਧੀਆ ਬਣਾਉਂਦੀਆਂ, ਨਿਊਰੋਨਸ ਜਿਹੜੀ ਜਿਹਨਾਂ ਦੀ ਅਸੀਂ ਗੱਲ ਕੀਤੀ ਸੀ ਆਪਣੇ ਸਾਈਕੋਲੋਜੀ ਵਾਲੇ ਪੋਡਕਾਸਟ ਦੇ ਵਿੱਚ, ਉਹਨਾਂ ਦੀ ਵਜ੍ਹਾ ਨਾਲ ਸਾਡਾ ਬ੍ਰੇਨ ਕੰਮ ਕਰਦਾ, ਫੋਰਮੇਸ਼ਨ ਦਾ ਜਿਹੜਾ ਇਨਫੋਰਮੇਸ਼ਨ ਦਾ ਟ੍ਰਾਂਸਫਰ ਹੁੰਦਾ ਹੈ ਨਾ ਸਾਡੀ ਬੋਡੀ ਦੇ ਵਿੱਚ. ਉਸ ਤੋਂ ਇਲਾਵਾ ਲਿਵਰ ਸੈਲ ਸਾਡੇ ਜਿਹੜੇ ਅਲੱਗ ਕੰਮ ਕਰਦੇ ਆ, ਸਾਡੇ ਇਮਿਊਨ ਸੈਲਸ ਵੀ ਅਲੱਗ ਕੰਮ ਕਰਦੇ ਆ. ਸੋ ਇਹ ਸਾਰੇ ਜਿਹੜੇ ਇੰਨੀਆਂ ਸਾਰੀਆਂ ਪ੍ਰੋਸੈਸਿਸ ਦੇ ਹੋਣ ਦੇ ਲਈ ਬਹੁਤ ਸਾਰੇ ਜਿਹੜੇ ਐਲੀਮੈਂਟਸ ਦੀ ਲੋੜ ਹੁੰਦੀ ਆ, ਜਿਹਨਾਂ ਦੀ ਜਦੋਂ ਅਸੀਂ ਬਲੱਡ ਟੈਸਟ ਵੀ ਕਰਾਉਣ ਜਾਂਦੇ ਹਾਂ ਨਾ, ਸਾਨੂੰ ਪਤਾ ਸਾਨੂੰ ਡਾਕਟਰ ਕਦੇ ਕਹਿ ਦਿੰਦੇ ਕਿ ਉੱਥੇ ਤੁਹਾਡੇ ਮਤਲਬ ਕਿਸੇ ਦਾ ਆਇਰਨ ਘੱਟ ਹੋ ਗਿਆ ਜਾਂ ਕਿਸੇ ਦੇ ਵਿੱਚ ਹੋਰ ਕੋਈ ਜਿਹੜਾ ਮੈਗਨੀਸ਼ੀਅਮ ਘੱਟ ਹੋ ਗਿਆ, ਅਸੀਂ ਸਪਲੀਮੈਂਟਸ ਲੈਂਦੇ ਹਾਂ. ਸੋ ਇਹ ਸਾਰੇ ਜਿਹੜੇ ਐਲੀਮੈਂਟਸ ਜਿਹੜੇ ਸਾਡੀ ਬੋਡੀ ਦੇ ਵਿੱਚ ਮਿਲਦੇ ਆ, ਇਹ ਉਹੀ ਐਲੀਮੈਂਟਸ ਆ ਜਿਹੜੇ ਤੁਹਾਨੂੰ ਇੱਕ ਨੋਰਮਲ ਆਇਰਨ ਰੋਡ ਦੇ ਵਿੱਚ ਮਿਲਣੇ ਆ ਹਨਾ. ਜੇ ਆਇਰਨ ਜਿਹੜਾ ਸਾਡੀ ਬੋਡੀ ਦੇ ਵਿੱਚ ਮਿਲਦਾ, ਉਹੀ ਉਹਦੀ ਕੰਪੋਜੀਸ਼ਨ ਕੈਮੀਕਲ ਕੰਪੋਜੀਸ਼ਨ ਸੇਮ ਹੈ ਜਿਹੜੀ ਤੁਹਾਨੂੰ ਇੱਕ ਆਇਰਨ ਰੋਡ ਦੇ ਵਿੱਚ ਮਿਲੂਗੀ, ਜਿਹੜੀ ਸਾਡੇ ਚ ਮਿਲੂਗੀ ਉਹੀ ਸਾਨੂੰ ਇੱਕ ਪੇਪਰ ਦਾ ਜਿਹੜਾ ਪੀਸ ਆ ਉਹਦੇ ਚ ਮਿਲੂਗੀ. ਸੋ ਇਹ ਜਿਹੜੇ ਐਲੀਮੈਂਟਸ ਪੂਰੀ ਅਰਥ ਦੇ ਉੱਤੇ ਹੁਣ ਹੈਗੇ ਆ, ਜਿਹਦੀ ਵਜ੍ਹਾ ਨਾਲ ਲਾਈਫ ਜਿਹੜੀ ਸਾਡੀ ਜਿਹੜੀ ਹੋਈ ਆ, ਮਤਲਬ ਲਾਈਫ ਓਰੀਜੀਨੇਟ ਹੋਈ ਆ ਅਰਥ ਦੇ ਉੱਤੇ. ਇਹ ਆਏ ਕਿੱਥੋਂ? ਇਹ ਜਿਹੜੇ ਉਹਨਾਂ ਸਟਾਰਸ ਤੋਂ ਹੀ ਜਿਹੜੇ ਇਹ ਆਏ ਹੈਗੇ ਆ ਐਲੀਮੈਂਟ ਹਨਾ. ਤੇ ਇਹਨਾਂ ਦੇ ਵਿੱਚ ਮੇਨ ਐਲੀਮੈਂਟ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਉਹ ਕਾਰਬਨ, ਕਿਉਂਕਿ ਸਾਨੂੰ ਪਤਾ ਕਿ ਜਿਹੜੇ ਹਿਊਮਨ ਹੁੰਦੇ ਆ ਅਸੀਂ ਕਾਰਬਨ ਬੇਸਡ ਸਟਰਕਚਰ ਹੈਗੇ ਆ ਮੋਸਟਲੀ ਲਾਈਫ ਜਿਹੜੀ ਅਰਥ ਦੇ ਉੱਤੇ ਆ ਉਹ ਕਾਰਬਨ ਦੇ ਬੇਸਿਸ ਤੇ ਹੈਗੀ ਆ. ਇਹਦਾ ਮਤਲਬ ਹੈ ਕਿ ਜਿੱਦਾਂ ਸਾਨੂੰ ਪਤਾ ਜਿਹੜੇ ਸਾਡੇ ਪ੍ਰੋਟੀਨ ਸਾਡੀ ਬੋਡੀ ਦੇ ਵਿੱਚ ਹੁੰਦੇ ਆ ਹਨਾ, ਅਮਾਈਨੋ ਐਸਿਡਸ ਹੁੰਦੇ ਜਾਂ ਸਾਡਾ DNA ਆ, RNA ਆ, ਇਹ ਸਾਰੀਆਂ ਚੀਜ਼ਾਂ ਕਾਰਬਨ ਦੀਆਂ, ਇਹਦੇ ਵਿੱਚ ਕਾਰਬਨ ਦਾ ਹਿੱਸਾ ਹੁੰਦਾ. ਸ਼ੂਗਰ ਅਸੀਂ ਖਾਂਦੇ ਹਾਂ ਉਹਦੇ ਚ ਕਾਰਬਨ ਹੁੰਦਾ ਹਨਾ, ਕਾਰਬਨ ਦੇ ਬੌਂਡ ਹੁੰਦੇ ਆ, ਮਤਲਬ ਜਿਹੜੇ ਕੈਮੀਕਲ ਐਟਮਸ ਪੀਰੀਓਡਿਕ ਟੇਬਲਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਯਾਦ ਹੋਣਾ ਸਾਰਿਆਂ ਨੂੰ, ਜਦੋਂ ਕੈਮਿਸਟਰੀ ਕਲਾਸ ਦੇ ਵਿੱਚ ਪੜ੍ਹਦੇ ਸੀ ਪੀਰੀਓਡਿਕ ਟੇਬਲ ਹਨਾ, ਪਹਿਲਾਂ ਹਾਈਡਰੋਜਨ, ਹੀਲੀਅਮ, ਲੀਥੀਅਮ, ਫਿਰ ਅੱਗੇ ਅੱਗੇ ਜਿੱਦਾਂ ਜਿੱਦਾਂ ਐਟਮ ਨੰਬਰ ਵੱਧਦੇ ਜਾਂਦੇ ਆ ਉਦਾਂ ਉਦਾਂ ਜਿਹੜੇ ਕੈਮੀਕਲ ਵੀ ਜਿਹੜੇ ਵੱਧਦੇ ਜਾਂਦੇ ਆ, ਮਤਲਬ ਹੁੰਦੇ ਜਾਂਦੇ ਡਿਫਰੈਂਟ ਡਿਫਰੈਂਟ ਕੈਮੀਕਲ. ਇਹਨਾਂ ਦੇ ਵਿੱਚ ਜਿਹੜੇ ਬੇਸਿਕ ਜਿਹੜੇ ਕੈਮੀਕਲ ਜਾਂ ਐਲੀਮੈਂਟ ਸਾਡੀ ਬੋਡੀ ਨੂੰ ਬਣਾਉਂਦੇ ਹੈਗੇ ਉਹ ਚਾਰ ਹੈਗੇ ਆ, ਜਿਹਨਾਂ ਵਿੱਚ ਆਕਸੀਜਨ, ਕਾਰਬਨ, ਹਾਈਡਰੋਜਨ ਤੇ ਨਾਈਟ੍ਰੋਜਨ, ਇਹ ਚਾਰ ਬੇਸਿਕ ਐਲੀਮੈਂਟਸ ਆ ਜਿਹੜੇ ਸਾਡੀ ਬੋਡੀ ਨੂੰ ਬਣਾਉਂਦੇ ਹੈਗੇ ਆ. ਤੇ ਸਾਡੀ ਬੋਡੀ ਦਾ 96% ਜਿਹੜਾ ਬੋਡੀ ਮਾਸ ਦਾ ਜਿਹੜਾ ਹਿੱਸਾ ਹੈਗਾ, ਜੇ ਮੈਂ ਗੱਲ ਕਰਾਂ ਮਤਲਬ ਇੱਕ ਮੰਨ ਲਓ ਕਿ ਐਵਰੇਜ ਇੱਕ ਪਰਸਨ ਆ ਜਿਹਦਾ ਵੇਟ 80 kg ਵੇਟ ਆ, ਤੇ ਉਹਦੀ ਬੋਡੀ ਦੇ ਵਿੱਚ ਜਿਹੜਾ ਆਲਮੋਸਟ 43 kg ਜਿਹੜੀ ਆਕਸੀਜਨ ਜਿਹੜੀ ਹੋਊਗੀ, 16 kg ਜਿਹੜਾ ਕਾਰਬਨ ਹੋਏਗਾ ਉਹਦੀ ਬੋਡੀ ਦੇ ਵਿੱਚ, ਔਰ 7 kg ਜਿਹੜਾ ਅਰਾਊਂਡ ਹਾਈਡਰੋਜਨ ਉਹਦੀ ਬੋਡੀ ਚ ਹੋਗਾ, ਤੇ ਨਾਈਟ੍ਰੋਜਨ ਆਲਮੋਸਟ 2 kg ਜਿਹੜਾ ਨਾਈਟ੍ਰੋਜਨ ਹੋਊਗਾ. ਤੇ ਇੱਕ ਐਵਰੇਜ 80 kg ਦੇ ਪਰਸਨ ਦੀ ਵੇਟ ਵਾਲੇ ਦੀ ਗੱਲ ਕਰਦੇ ਹਾਂ ਆਪਾਂ. ਤੇ ਜਿਹੜੇ ਚਾਰ ਐਲੀਮੈਂਟ ਹੈਗੇ ਆ ਇਹ ਬੇਸਿਕ ਪਾਰਟ ਬਣਾਉਂਦੇ, ਔਰ ਸਾਨੂੰ ਇਹ ਵੀ ਪਤਾ ਕਿ ਸਾਡੀ ਬੋਡੀ ਜਿਹੜੀ ਆ ਉਹ ਮੋਸਟਲੀ ਜਿਹੜਾ ਉਹਦਾ ਪਾਰਟ ਵਾਟਰ ਦੇ ਨਾਲ ਬਣਿਆ ਹਨਾ. ਅਸੀਂ ਕਹਿੰਦੇ ਹਾਂ ਕਿ ਸਾਡੀ ਬੋਡੀ ਜ਼ਿਆਦਾਤਰ 70% ਜਿਹੜਾ 60-70% ਦੇ ਵਿਚਕਾਰ ਜਿਹੜਾ ਵਾਟਰ ਹੈਗਾ. ਸੋ ਜਿਹੜਾ ਵਾਟਰ ਦੀ ਜਦੋਂ ਅਸੀਂ ਕੈਮੀਕਲ ਕੰਪੋਜੀਸ਼ਨ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਇਹ ਪਤਾ ਕਿ ਵਾਟਰ ਜਿਹੜਾ ਹਾਈਡਰੋਜਨ ਤੇ ਆਕਸੀਜਨ ਨੂੰ ਮਿਲ ਕੇ ਬਣਦਾ ਹੈ. ਇਸੇ ਲਈ ਹਾਈਡਰੋਜਨ ਐਂਡ ਆਕਸੀਜਨ ਜਿਹੜੇ ਆ ਉਹ ਜਿਹੜੇ ਮੇਨ ਇਹਨਾਂ ਚਾਰ ਇੰਗਰੀਡੀਐਂਟਸ ਤੋਂ ਵਿੱਚ ਸਾਡੀ ਬੋਡੀ ਦੇ ਵਿੱਚ ਪਾਏ ਜਾਂਦੇ ਆ. ਉਸ ਤੋਂ ਇਲਾਵਾ ਕਾਰਬਨ ਤਾਂ ਜਿਵੇਂ ਮੈਂ ਦੱਸਿਆ ਹੀ ਆ ਕਿ ਹਰ ਇੱਕ ਚੀਜ਼ ਦੇ ਵਿੱਚ ਜਿਹੜਾ ਮੋਸਟਲੀ ਕਾਰਬਨ ਹੁੰਦਾ ਆ, ਔਰ ਇਸੇ ਲਈ ਅਸੀਂ ਕਾਰਬਨ ਬੇਸਡ ਸਟਰਕਚਰਸ ਹੈਗੀਆਂ. ਸੋ ਇਹ ਜਿਹੜੇ ਚਾਰ ਮੇਨ ਐਲੀਮੈਂਟ ਜਿਹੜੀ ਸਾਡੀ ਬੋਡੀ ਦੇ ਵਿੱਚ ਪਾਏ ਜਾਂਦੇ ਆ. ਉਸ ਤੋਂ ਇਲਾਵਾ ਜਿਹੜੇ ਕੁਛ ਇਸੈਂਸ਼ੀਅਲ ਹੋਰ ਐਲੀਮੈਂਟਸ ਹੁੰਦੇ ਜਿਹੜੇ ਘੱਟ ਅਮਾਊਂਟ ਦੇ ਵਿੱਚ ਪਾਏ ਜਾਂਦੇ ਆ ਇਹਨਾਂ ਦੇ ਕੰਪੈਰੇਟਿਵਲੀ, ਬਟ ਉਹ ਬਹੁਤ ਜ਼ਿਆਦਾ ਜਿਹੜੇ ਇੰਪੋਰਟੈਂਟ ਹੁੰਦੇ ਆ ਸਾਡੀ ਬੋਡੀ ਦੇ ਲਈ ਹਨਾ, ਜਿਵੇਂ ਕੈਲਸ਼ੀਅਮ ਹੋ ਗਿਆ, ਫੋਸਫੋਰਸ ਹੋ ਗਿਆ, ਪੋਟੈਸ਼ੀਅਮ, ਸਲਫਰ ਹੋ ਗਿਆ, ਜਾਂ ਡਿਫਰੈਂਟ ਡਿਫਰੈਂਟ ਜਿਹੜੇ ਹੋਰ ਹੈਗੇ, ਸੋਡੀਅਮ, ਮੈਗਨੀਸ਼ੀਅਮ ਹੋ ਗਿਆ, ਜਾਂ ਆਇਰਨ ਜਿਹੜਾ ਹੈਗਾ ਹੀ ਆ ਸਾਡਾ ਹਨਾ. ਇਹ ਸਾਰੇ ਜਿਹੜੇ ਇਹਨਾਂ ਦੇ ਅਲੱਗ ਅਲੱਗ ਜਿਹੜੇ ਕੰਮ ਹੈਗੇ, ਜਿਵੇਂ ਸਾਡੀ ਬੋਨਸ ਜਿਹੜੀਆਂ ਸਟਰੋਂਗ ਸਾਡੀਆਂ ਬੋਨਸ ਆ, ਸਾਨੂੰ ਪਤਾ ਕੈਲਸ਼ੀਅਮ ਦੀ ਵਜ੍ਹਾ ਨਾਲ ਹੈਗੀਆਂ ਹਨਾ, ਉਹਦੇ ਲਈ ਸਾਨੂੰ ਕੈਲਸ਼ੀਅਮ ਐਲੀਮੈਂਟ ਚਾਹੀਦਾ ਹੈਗਾ, ਜਾਂ ਹੈਲਦੀ ਮਸਲਸ ਦੇ ਲਈ ਸਾਨੂੰ ਪੋਟੈਸ਼ੀਅਮ ਜਾਂ ਮੈਗਨੀਸ਼ੀਅਮ ਚਾਹੀਦਾ ਹੈਗਾ, ਹੈਲਦੀ ਹਾਰਟ ਦੇ ਲਈ ਸਾਨੂੰ ਪੋਟੈਸ਼ੀਅਮ, ਸੋਡੀਅਮ, ਮੈਗਨੀਸ਼ੀਅਮ ਚਾਹੀਦਾ ਆ, ਤੇ ਮਾਇੰਡ ਕਲੀਅਰ ਕਰਨ ਦੇ ਲਈ ਸਾਨੂੰ ਮੈਗਨੀਸ਼ੀਅਮ ਐਪਰੋਪਰੀਏਟ ਅਮਾਊਂਟ ਦੇ ਵਿੱਚ ਚਾਹੀਦਾ ਹਨਾ, ਕੋਈ ਵੀ ਘੱਟ ਜਾਂ ਵੱਧ ਅਮਾਊਂਟ ਜਿਹੜਾ ਸਾਡੀ ਬੋਡੀ ਨੂੰ ਹਾਰਮ ਕਰਦਾ. ਸੋ ਇਹ ਜਿਹੜੇ ਉਹ ਵਾਲੇ ਕੁਛ ਐਲੀਮੈਂਟ ਹੈਗੇ ਆ ਜਿਹੜੇ ਘੱਟ ਅਮਾਊਂਟ ਦੇ ਵਿੱਚ ਪ੍ਰੈਜੈਂਟ ਹੁੰਦੇ ਹੈਗੇ ਆ ਕੰਪੈਰੇਟਿਵਲੀ ਚਾਰ. ਸੋ ਮੇਜਰ ਜਿਹੜੇ ਚਾਰ ਐਲੀਮੈਂਟ ਕਾਰਬਨ, ਹਾਈਡਰੋਜਨ, ਆਕਸੀਜਨ, ਨਾਈਟ੍ਰੋਜਨ, ਉਸ ਤੋਂ ਬਾਅਦ ਜਿਹੜੇ ਆ ਉਹਦੇ ਤੋਂ ਘੱਟ ਅਮਾਊਂਟ ਦੇ ਵਿੱਚ ਜਿਹੜੇ ਬਾਕੀ ਅਸੀਂ ਸੁਣਦੇ ਹੈਗੇ ਆ ਆਇਰਨ, ਮੈਗਨੀਸ਼ੀਅਮ ਵਗੈਰਾ, ਉਹ ਸਾਰੇ ਮਿਲਦੇ ਆ. ਤੇ ਉਸ ਤੋਂ ਵੀ ਘੱਟ ਅਮਾਊਂਟ ਦੇ ਵਿੱਚ ਜਿਹੜੇ ਆ ਬਹੁਤ ਮਤਲਬ 1 mg ਤੋਂ ਵੀ ਘੱਟ ਅਮਾਊਂਟ ਦੇ ਵਿੱਚ ਮਿਲਦੇ ਆ, ਜ਼ਿੰਕ, ਕਾਪਰ ਵਗੈਰਾ ਹੋ ਗਿਆ, ਜਾਂ ਹੋਰ ਕੁਛ ਹੈਗੇ ਆ ਜਿਹੜੇ ਸਿਲੇਨੀਅਮ, ਕੋਬਾਲਟ ਹੋ ਗਿਆ, ਮਤਲਬ ਕੁਛ ਹੋਰ ਐਲੀਮੈਂਟਸ ਹੈਗੇ ਆ. ਤੇ ਇਹ ਸਾਰੇ ਐਲੀਮੈਂਟਸ ਜਿਹੜੇ ਆ ਮਿਲ ਕੇ ਸਾਡੀ ਬੋਡੀ ਦਾ ਜਿਹੜਾ ਡਿਫਰੈਂਟ ਡਿਫਰੈਂਟ ਜਿਹੜੀ ਪਰਸੈਂਟੇਜ ਮੈਂ ਦੱਸੀ ਹੈ ਕਿ ਇੰਨਾ ਇੱਕ 80 kg ਪਰਸਨ ਦੇ ਵਿੱਚ ਜਿਹੜਾ ਇੰਨਾ ਹੁੰਦਾ ਆ। ਸੋ ਇਹ ਅਗਰ ਐਲੀਮੈਂਟ ਨਹੀਂ ਹੋ ਗਏ ਸਾਡੀ ਬੋਡੀ ਦੇ ਵਿੱਚ ਤਾਂ ਹਿਊਮਨ ਬੋਡੀ ਜਿਹੜੀ ਆ ਉਹ ਆਪਣੇ ਜਿਹੜੇ ਪ੍ਰੋਪਰ ਫੰਕਸ਼ਨ ਜਿਹੜੇ ਕਰਦੇ ਹਾਂ ਅਸੀਂ, ਸਾਡੇ ਰੈਸਪੀਰੇਟਰੀ ਸਿਸਟਮ ਹੋ ਗਿਆ, ਡਾਇਜੈਸਟਿਵ ਸਿਸਟਮ ਹੋ ਗਿਆ ਨਾ, ਸਾਡਾ ਜਿਹੜਾ ਨਰਵਸ ਸਿਸਟਮ ਹੋ ਗਿਆ, ਤੇ ਇਹ ਕੰਮ ਨਹੀਂ ਕਰ ਸਕਣਗੇ ਜੇ ਪ੍ਰੋਪਰ ਨਹੀਂ ਜਿਹੜੇ ਐਲੀਮੈਂਟਸ ਪ੍ਰੋਪਰ ਅਮਾਊਂਟ ਦੇ ਵਿੱਚ ਪ੍ਰੈਜੈਂਟ ਹੋਊਗੇ।
0: ਰਾਈਟ ਰਾਈਟ,
1: ਹਾਂਜੀ।
0: ਇਹਦੇ 'ਚ ਫਿਰ ਮਤਲਬ ਮੈਂ ਤਾਂ ਉਹ ਥੋੜ੍ਹੀ ਕ੍ਰੀਏਟਿਵ ਜਿਹਾ ਸੋਚਿਆ ਸੀਗਾ ਕਿ ਇੱਦਾਂ ਜਿਵੇਂ ਫਿਲਮਾਂ ਡਰਾਮਿਆਂ ਦੇ ਵਿੱਚ ਹੁੰਦਾ ਹੈ, ਧਰਤੀ, ਵਾਯੂ, ਅਗਨੀ, ਉਹ ਐਲੀਮੈਂਟਸ ਜਾਂ ਕੋਈ ਮਤਲਬ ਆਹ ਜਿਹੜੇ ਬੇਸਿਕ ਐਲੀਮੈਂਟਸ ਤੁਸੀਂ ਦੱਸਿਆ, ਦਿਸ ਇਜ਼ ਦੈਟਸ ਇਟ, ਇਹੀ ਹੈ, ਕੁਛ ਹੋਰ ਦਿਆ ਅਦਰ ਐਲੀਮੈਂਟਸ, ਕਿ ਜਾਂ ਉਹ ਸਿਰਫ ਕਾਲਪਨਿਕ ਨੇ, ਇਮੈਜਿਨਰੀ ਨੇ?
1: ਨਹੀਂ, ਉਹੀ ਮੈਂ ਕਹਿ ਰਹੀ ਜਿੱਦਾਂ ਤੁਸੀਂ ਇਹ ਗੱਲ ਕਰ ਰਹੇ ਹੋ ਕਿ ਜਿੱਦਾਂ ਸ਼ਕਤੀਮਾਨ ਦੀ ਵੀ ਤੁਸੀਂ ਗੱਲ ਕੀਤੀ, ਉਹਦੇ ਚ ਆਪਾਂ ਸੁਣਦੇ ਸੀ ਹਨਾ ਕਿ ਬੋਡੀ ਦੇ ਵਿੱਚ ਕੀ ਜਿਹੜੀ ਅਸੀਂ ਮਤਲਬ ਧਰਤੀ ਤੋਂ ਜਿੱਦਾਂ ਤੁਸੀਂ ਕਿਹਾ ਹਵਾ ਤੋਂ ਆ ਜਾਂ ਫਿਰ ਅੱਗ ਤੋਂ ਆ ਹਨਾ। ਸੋ ਜਦੋਂ ਅਸੀਂ ਧਰਤੀ ਦੀ ਗੱਲ ਕਰਦੇ ਹਾਂ, ਸਾਨੂੰ ਪਤਾ ਕਿ ਐਗਰੀਕਲਚਰ ਜਦੋਂ ਆਪਾਂ ਕਰਦੇ ਹਾਂ ਅਸੀਂ ਜਿਹੜਾ ਖਾਦਾਂ ਜਿਹੜੀਆਂ ਪਾਉਂਦੇ ਹਾਂ ਉਹਨਾਂ ਦੇ ਵਿੱਚ ਪੋਟਾਸ਼ੀਅਮ ਵਗੈਰਾ ਹੁੰਦਾ ਹਨਾ। ਸੋ ਇਹੀ ਮੇਰਾ ਜਿਹੜਾ ਇਹਦਾ ਮਤਲਬ ਹੈ ਕਿ ਜਿਹੜੇ ਐਲੀਮੈਂਟ ਤੁਹਾਨੂੰ ਬੋਡੀ ਦੇ ਵਿੱਚ ਚਾਹੀਦੇ ਆ ਉਹੀ ਕੈਮੀਕਲ ਕੰਪੋਜੀਸ਼ਨ ਸਾਡੀ ਸੋਇਲ ਦੇ ਵਿੱਚ ਵੀ ਉਹੀ ਐਲੀਮੈਂਟਸ ਪ੍ਰੈਜੈਂਟ ਹੁੰਦੇ ਆ। ਅਮਾਊਂਟ ਚੇਂਜ ਹੋ ਜਾਂਦਾ ਹੈ, ਡਿਫਰੈਂਟ ਲੈਸ ਔਰ ਮੋਰ ਹੋ ਜਾਂਦਾ, ਬਟ ਸੇਮ ਹੀ ਤੁਹਾਨੂੰ ਇਹੀ ਗੈਸਿਸ ਸਾਨੂੰ ਜਿਹੜੀਆਂ ਐਟਮੋਸਫੇਅਰ ਦੇ ਵਿੱਚ ਮਿਲਦੀਆਂ, ਜਦੋਂ ਅਸੀਂ ਗੱਲ ਕਰਦੇ ਕਿ ਨਾਈਟ੍ਰੋਜਨ ਮਿਲਦਾ ਹੈ, ਕਾਰਬਨ ਜਿਹੜੀ ਆ ਆਕਸੀਜਨ ਮਿਲਦੀ ਹਨ, ਕਾਰਬਨ ਡਾਈਆਕਸਾਈਡ ਮਿਲਦੀ ਆ। ਸੋ ਇਹ ਸਾਰੇ ਜਿਹੜੇ ਆ ਇੰਨਾ ਹੀ ਜਿਹੜੇ ਬੇਸਿਕ ਕੰਪੋਨੈਂਟ ਪੀਰੀਓਡਿਕ ਟੇਬਲ ਦੇ ਵਿੱਚ ਅਸੀਂ ਪੜ੍ਹਦੇ ਹਾਂ, ਕਾਰਬਨ, ਆਕਸੀਜਨ, ਹਾਈਡਰੋਜਨ, ਨਾਈਟ੍ਰੋਜਨ, ਇਹ ਜਿਹੜੇ ਬੇਸਿਕ ਜਿਹੜੇ ਐਟਮ ਹੈਗੇ ਆ, ਜਦੋਂ ਇਹਨਾਂ ਦੇ ਇੱਕ ਦੋ ਜਾਂ ਤਿੰਨ ਜਿੰਨੇ ਵੀ ਐਟਮ ਜਿਹੜੇ ਮਿਲ ਕੇ ਉਹ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਐਲੀਮੈਂਟ ਹੋਰ ਬਣਾ ਦਿੰਦੇ ਆ, ਡਿਫਰੈਂਟ ਤਰ੍ਹਾਂ ਦੀ ਗੈਸਿਸ ਬਣਾ ਦਿੰਦੇ ਆ ਜਾਂ ਹੋਰ ਜਿਹੜਾ ਪ੍ਰੋਡਕਟ ਬਣਾ ਦਿੰਦੇ ਆ। ਸੋ ਘੁੰਮ ਘੁਮਾ ਕੇ ਪੂਰੇ ਐਟਮੋਸਫੇਅਰ ਜਿਹੜੇ ਅਸੀਂ ਪੀਰੀਓਡਿਕ ਟੇਬਲ ਦੇ ਵਿੱਚ 114 ਐਲੀਮੈਂਟ ਪੜ੍ਹਦੇ ਆ, ਉਹ ਸਾਰੇ ਐਲੀਮੈਂਟ ਹੀ ਪੂਰੇ ਅਰਥ ਦੇ ਵਿੱਚ, ਪੂਰੇ ਯੂਨੀਵਰਸ ਦੇ ਵਿੱਚ ਸਾਨੂੰ ਉਹੀ ਐਲੀਮੈਂਟਸ ਮਿਲਣਗੇ, ਹਾਂਜੀ, ਪਰ ਉਹਨਾਂ ਦੀ ਕੰਪੋਜੀਸ਼ਨ, ਉਹ ਕਿਵੇਂ ਰਿਐਕਟ ਕਰ ਰਹੇ ਇੱਕ ਦੂਜੇ ਨਾਲ, ਉਹ ਡਿਫਰੈਂਟ ਹੋ ਜਾਂਦੀ ਆ, ਤੇ ਉਹਦੀ ਵਜ੍ਹਾ ਨਾਲ ਸਾਨੂੰ ਡਿਫਰੈਂਟ ਲਾਈਫ ਫਾਰਮਸ ਦੇਖਦੇ ਆ, ਚਾਹੇ ਹਿਊਮਨਸ ਆ ਗਏ, ਚਾਹੇ ਜਿਹੜੇ ਆ ਜਿਹੜੇ ਡਾਇਨਾਸੌਰ ਸੀਗੇ ਉਹ ਹੋ ਗਏ ਹਨਾ। ਔਰ ਜਦੋਂ ਅਸੀਂ ਐਟਮਸ ਦੀ ਗੱਲ ਕਰਦੇ ਹਾਂ, ਸਾਡੀ ਜਿਹੜੀ ਇਹ ਜਿਹੜੇ ਕਾਰਬਨ, ਹਾਈਡਰੋਜਨ ਜਾਂ ਆਕਸੀਜਨ ਹੈਗੇ ਆ, ਡਿਫਰੈਂਟ ਡਿਫਰੈਂਟ ਐਟਮਸ ਹੀ ਹੁੰਦੇ ਆ ਹਨਾ। ਔਰ ਜਦੋਂ ਅਸੀਂ ਹਿਊਮਨ ਬੋਡੀ ਦੀ ਗੱਲ ਕਰਦੇ ਤਾਂ ਸਾਡੀ ਬੋਡੀ ਦੇ ਵਿੱਚ 7 billion billion billion, ਮਤਲਬ 3 billion ਤੁਸੀਂ ਲਾ ਲਓ, ਇੰਨੇ ਜਿਹੜੇ ਐਟਮ ਸਾਡੀ ਬੋਡੀ ਦੇ ਪ੍ਰੈਜੈਂਟ ਹੁੰਦੇ ਆ, ਹਾਂਜੀ। ਤੇ ਜਿਹੜੀ ਅੱਜ ਤੱਕ ਜਿੰਨੇ ਹਿਊਮਨਸ ਪੂਰੇ ਵਰਲਡ ਦੇ ਵਿੱਚ ਹੋਏ ਆ, ਉਹਦੇ ਤੋਂ 1% ਇੱਕ ਹਿਊਮਨ ਬੋਡੀ ਦੇ ਜਿਹੜੇ ਆ 1 lakh ਗੁਣਾ ਜ਼ਿਆਦਾ ਮਤਲਬ ਸੈਲ ਐਟਮਸ ਹੁੰਦੇ ਆ ਇੱਕ ਬੋਡੀ ਦੇ ਵਿੱਚ, ਹਿਊਮਨ ਬੋਡੀ ਦੇ ਵਿੱਚ ਹਨਾ। ਤੇ ਮਤਲਬ ਇੰਨਾ ਜ਼ਿਆਦਾ ਨੰਬਰ ਹੁੰਦਾ ਹੈ, ਤੇ ਇਹਦਾ ਮਤਲਬ ਇਹ ਕਿ ਜਿਹੜੇ ਅੱਜ ਐਲੀਮੈਂਟ ਸਾਡੀ ਬੋਡੀ ਦੇ ਵਿੱਚ, ਜਿੱਦਾਂ ਤੁਸੀਂ ਕਿਹਾ ਕਿ ਜਦੋਂ ਅਸੀਂ ਮਰ ਜਾਂਦੇ ਹਾਂ ਉਹ ਵਾਪਸ ਐਟਮੋਸਫੇਅਰ ਦੇ ਵਿੱਚ ਹੀ ਜਿਹੜਾ ਉਹ ਚਲੇ ਜਾਂਦਾ ਹਨਾ, ਜਾਂ ਸੋਇਲ ਦੇ ਵਿੱਚ ਚਲੇ ਜਾਂਦੀਆਂ ਉਹ ਚੀਜ਼ਾਂ। ਤੋ ਇਹਦਾ ਮਤਲਬ ਇਹ ਹੈ ਕਿ ਉਹ ਯੂਨੀਵਰਸ ਦੇ ਵਿੱਚ ਇੱਦਾਂ ਹੀ ਪ੍ਰੈਜੈਂਟ ਆ, ਹਜੇ ਵੀ ਉਹੀ ਅਮਾਊਂਟ ਜਿਹੜਾ ਘੁੰਮ ਰਿਹਾ, ਇੱਕ ਚੀਜ਼ ਇੱਕ ਫਾਰਮ ਤੋਂ ਦੂਜੀ ਫਾਰਮ ਦੇ ਵਿੱਚ ਉਹ ਚਲੇ ਜਾਂਦਾ ਹੈ। ਸੋ ਅਸੀਂ ਇਹ ਵੀ ਮੰਨ ਸਕਦੇ ਹਾਂ ਕਿ ਜਿਹੜੇ ਡਾਇਨਾਸੋਰਸ ਦੇ ਵਿੱਚ ਜਿਹੜੇ ਐਟਮਸ ਜਾਂ ਐਲੀਮੈਂਟ ਸਾਨੂੰ ਮਿਲਦੇ ਸੀ, ਹੋ ਸਕਦਾ ਉਹ ਅੱਜ ਕਿਸੇ ਪਲਾਂਟ ਦੇ ਵਿੱਚ ਹੋਣ, ਜਾਂ ਹੋ ਸਕਦਾ ਉਹ ਕਿਸੇ ਹਿਊਮਨ ਦੇ ਜਿਹੜਾ ਬੋਡੀ ਦੇ ਵਿੱਚ ਉਹ ਐਲੀਮੈਂਟ ਘੁੰਮ ਰਹੇ ਹੋਣ। ਸੇਮ ਚੀਜ਼ ਪਾਣੀ ਦੇ ਨਾਲ ਹੁੰਦੀ ਆ ਕਿ ਜਿਹੜਾ ਪਾਣੀ ਪਹਿਲਾਂ ਪ੍ਰੈਜੈਂਟ, ਅੱਜ ਤੱਕ ਪ੍ਰੈਜੈਂਟ ਸੀਗਾ, ਉਹ ਪ੍ਰੈਜੈਂਟ ਉੱਥੇ ਹੀ ਆ ਪਾਣੀ, ਉਹਦੀ ਜਿਹੜੀ ਫਾਰਮ ਚੇਂਜ ਹੋ ਸਕਦੀ ਆ, ਉਹ ਫਰੈਸ਼ ਵਾਟਰ ਹੋ ਸਕਦਾ, ਉਹ ਓਸ਼ੀਅਨਿਕ ਵਾਟਰ ਹੋ ਸਕਦਾ, ਬਟ ਅਮਾਊਂਟ ਜਿਹੜਾ ਉਹਦਾ ਸਟਿਲ ਪ੍ਰੈਜੈਂਟ ਆ ਉਨਾ ਹੀ ਜਿਹੜਾ ਇਹਨਾਂ ਐਲੀਮੈਂਟਸ।
0: ਸੌਖੇ ਸ਼ਬਦਾਂ ਦੇ ਵਿੱਚ ਦੱਸਾਂ ਤੇ ਜਿਹੜੀ ਆਪਾਂ ਗੱਲ ਕਹਿ ਦਿੰਦੇ ਹਾਂ ਕਿ ਮਰਨ ਤੋਂ ਬਾਅਦ ਰੂਹ ਇੱਥੇ ਰਹਿ ਜਾਂਦੀ ਹੈ, ਸਰੀਰ ਚਲਾ ਜਾਂਦਾ, ਇਹੋ ਜਿਹੀ ਕੋਈ ਗੱਲ ਨਹੀਂ, ਇਹ ਦੋ ਅਲੱਗ ਅਲੱਗ ਚੀਜ਼ਾਂ ਹੈਗੀਆਂ, ਇਹਦੇ 'ਤੇ ਵੀ ਆਪਾਂ ਅੱਗੇ ਚੱਲ ਕੇ ਗੱਲ ਕਰਾਂਗੇ। ਪਰ ਬੇਸਿਕਲੀ ਜਿਹੜੇ ਸਰੀਰ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਬਿਲੀਅਨਸ ਆਫ ਬਿਲੀਅਨਸ ਐਟਮਸ ਦਾ, ਐਲੀਮੈਂਟਸ ਦਾ ਬਣ ਕੇ ਇਹ ਜਿਹੜਾ ਹੈਗਾ ਬਣਿਆ ਹੋਇਆ ਸਰੀਰ ਹੈਗਾ, ਅਤੇ ਜਦੋਂ ਸਰੀਰ ਜਿਹਨੂੰ ਆਪਾਂ ਨਸ਼ਵਰ ਕਹਿ ਦਿੰਦੇ ਹੈਗੇ ਹਾਂ ਕਿ ਇਹ ਖਤਮ ਹੋ ਜਾਂਦਾ, ਨਾਸ਼ਵਾਨ ਹੈ, ਖਤਮ ਹੈ, ਇਹ ਨਾਸ਼ਵਾਨ ਟੈਕਨੀਕਲੀ ਨਹੀਂ ਹੈਗਾ। ਸੋ ਫਿਰ ਵੀ ਸਰੀਰ ਦੇ ਕੁਛ ਨਾ ਕੁਛ ਕਣ ਜਿਹੜੇ ਹੈਗੇ ਨੇ ਸਾਡੀ ਬਾਡੀ ਲਈ ਸਟਰਕਚਰ ਦੇ, ਉਹ ਕਿਤੇ ਨਾ ਕਿਤੇ ਇਸ ਯੂਨੀਵਰਸ ਤਾਂ ਹੈਗੇ ਨੇ, ਕਿਤੇ ਹੋਰ ਨਾ ਹੋਣ ਇਸ ਯੂਨੀਵਰਸ ਦੇ ਕਿਸੇ ਨਾ ਕਿਸੇ ਹਿੱਸੇ ਦੇ ਵਿੱਚ ਤਾਂ ਉਹ ਰਹਿ ਹੀ ਜਾਂਦੇ ਹੈਗੇ ਨੇ, ਔਰ ਉਹ ਟ੍ਰਾਂਸਫਰ ਹੁੰਦੇ ਰਹਿੰਦੇ ਹੈਗੇ ਨੇ ਇੱਕ ਬਾਡੀ ਤੋਂ ਦੂਸਰੀ ਐਟੋਮਿਕ ਬਾਡੀ ਦੇ ਵਿੱਚ, ਦੂਸਰੀ ਤੋਂ ਤੀਸਰੀ ਦੇ ਵਿੱਚ। ਇਸ ਦੈਟ ਦੈਟਸ ਇਹੀ ਆਪਾਂ ਗੱਲ ਕਹਿਣਾ ਚਾਹੁੰਦੇ ਹਾਂ ਸੰਦੀਪ ਜੀ?
1: ਹਾਂਜੀ,
0: ਠੀਕ ਹੈ। ਤੇ ਫਿਰ ਤੁਸੀਂ ਪਿੱਛੇ ਜੇ ਇੱਕ ਉਹਦੀ DNA RNA ਦੀ ਗੱਲ ਕੀਤੀ ਸੀਗੀ, ਉਹ ਕੀ ਚੀਜ਼ ਹੈਗਾ ਫਿਰ DNA RNAs ਕੀ ਹੈਗੇ ਨੇ? ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਜੈਨੇਟਿਕਲੀ ਜਿਹੜੀਆਂ ਚੀਜ਼ਾਂ ਨੇ ਉਹ ਮੈਚ ਕਰ ਜਾਂਦੀਆਂ ਨੇ ਇੱਕ ਲੈਗੇਸੀ ਦੀਆਂ, ਇੱਕ ਜਨਰੇਸ਼ਨ ਦੀਆਂ, ਵੀ ਆਹ ਤੁਹਾਡਾ ਖਾਨਦਾਨ ਹੈ, ਇਹਨਾਂ ਦਾ DNA, ਉਹ ਫਿਰ ਯੂਨੀਵਰਸ ਭਾਲ ਲੈਂਦਾ ਆਪਣੇ ਆਪ ਵੀ ਆਹ ਫਲਾਣਿਆਂ ਦੇ ਐਟਮਸ ਹੈਗੇ ਨੇ, ਇਹਨੂੰ ਇਹਨਾਂ ਦੀ ਫੈਮਿਲੀ ਦੇ ਵਿੱਚ ਭੇਜਣਾ ਹੈਗਾ। ਮਤਲਬ ਕੁਐਸਚਨ ਥੋੜ੍ਹਾ ਜਿਹਾ ਸੁਣਨ ਦੇ ਵਿੱਚ ਬੜਾ ਸਾਦਾ ਜਿਹਾ ਹੈਗਾ, ਬਟ ਮੈਨੂੰ ਪਤਾ ਹੈ ਤਾਂ ਤੁਸੀਂ ਟੈਕਨੀਕਲ ਆਨਸਰ ਦੇਣਾ, ਬਟ ਵਟ ਇਜ਼ DNA RNA ਆਹ ਪ੍ਰੋਟੋਨ ਵਗੈਰਾ ਇਹ ਜੋ ਚੀਜ਼ਾਂ ਦੱਸੀਆਂ ਨੇ ਇਹ ਕਿੱਥੇ ਖੜਦੇ ਨੇ, ਵੇਅਰ ਡੂ ਦੇ ਸਟੈਂਡ ਇਨ ਦਿਸ ਆਹ ਐਟੋਮਿਕ ਸਟਰਕਚਰ ਦੇ ਵਿੱਚ?
1: ਹਾਂਜੀ, ਦੀ ਐਟੋਮ ਜਿਹੜੇ ਐਟਮਸ ਆਪਾਂ ਦੱਸੇ, ਜਦੋਂ DNA ਦੀ ਗੱਲ ਕਰਦੇ ਹਾਂ ਅਸੀਂ ਮੋਸਟਲੀ ਆਪਾਂ ਸੁਣਦੇ ਹਾਂ ਨਾ ਕਿ ਇੱਕ ਜਿਹੜਾ ਹਿਊਮਨ ਬੀਂਗ ਹੈਗਾ, ਕਿਸੇ ਵੀ ਹਿਊਮਨ ਬੀਂਗ ਦਾ DNA ਜਿਹੜਾ ਉਹ ਮੈਚ ਨਹੀਂ ਕਰਦਾ ਹੈਗਾ, ਅਸੀਂ ਹਮੇਸ਼ਾ ਹੀ ਕਰਦੇ ਹਾਂ ਹਨਾ। ਜਦੋਂ ਕਈ ਵਾਰ ਕੋਈ ਟੈਸਟ ਵੀ ਕਰਾ ਕੇ ਅਸੀਂ ਪਤਾ ਕਰਾਉਂਦੇ ਹਾਂ ਕਿ ਬਾਇਓਲੋਜੀਕਲ ਫਾਦਰ ਜਾਂ ਮਦਰ ਕੌਣ ਹੈ ਕਿਸੇ ਬੱਚੇ ਦਾ ਹਨਾ, ਤੋ DNA ਜਿਹੜਾ ਇੱਕ ਸਪੈਸੀਫਿਕ ਪ੍ਰੋਟੀਨ ਜਿਹੜਾ ਇਹਦੇ ਵਿੱਚ ਡਿਫਰੈਂਟ ਚੀਜ਼ਾਂ ਹੁੰਦੀਆਂ, ਸ਼ੂਗਰ ਦਾ ਬਣਿਆ ਹੁੰਦਾ, ਇਹਦੇ ਵਿੱਚ ਐਸਿਡਸ ਹੁੰਦੇ ਆ, ਔਰ ਇਹਦੇ ਵਿੱਚ ਜਿਹੜੇ ਬੇਸਿਸ ਜਿਹੜੇ ਹੁੰਦੇ ਹੈਗੇ ਆ DNA ਦੇ ਵਿੱਚ। ਸੋ DNA ਇੱਕ ਤਰ੍ਹਾਂ ਦਾ ਨਿਊਕਲਿਕ ਐਸਿਡ ਅਸੀਂ ਇਹਨੂੰ ਬੋਲ ਦਿੰਦੇ ਹਾਂ। ਨਿਊਕਲਿਕ ਐਸਿਡ ਹੈਗਾ ਜਿਹੜਾ, ਜਿਵੇਂ ਤੁਸੀਂ ਲੈ ਲਓ ਕਿ ਇੱਕ ਲੈਡਰ ਮਤਲਬ ਇੱਕ ਪੌੜੀ ਹੈਗੀ ਆ, ਡਬਲ ਸਟੈਂਡ ਵਾਲੀ ਪੌੜੀ ਹੈਗੀ ਆ, ਉਹਦੇ ਵਾਂਗ ਹੁੰਦਾ। ਸੋ DNA ਇੱਕ ਬੇਸਿਕ ਲਾਈਫ ਦੀ ਜਿਹੜੀ ਆ ਇੰਪੋਰਟੈਂਸ, ਜਿਹੜੀ ਜੈਨੇਟਿਕ ਚੀਜ਼ ਹੈਗੀ ਆ, ਜਿਹੜੀ ਸਾਨੂੰ ਜਿਹੜੀ ਆ ਡਿਫਰੈਂਟ ਸਾਨੂੰ ਜਦ ਅਸੀਂ ਦੇਖਦੇ ਹਾਂ ਕਿ ਕੋਈ ਬੱਚਾ ਆਪਣੀ ਮਦਰ ਤੇ ਗਿਆ ਜਾਂ ਫਾਦਰ ਤੇ ਗਿਆ, ਆਪਾਂ ਦੇਖ ਲੈਂਦੇ ਹਾਂ ਕਿ ਉਹਨਾਂ ਦੀ ਫੇਸ ਸ਼ਕਲ ਮਿਲਦੀ ਹੈ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜਦੋਂ ਹਾਈਟ ਜਿਹੜੀ ਕਿਵੇਂ ਕਿਹਦੇ ਤੇ ਗਈ ਆ ਫੈਮਿਲੀ ਦੇ ਵਿੱਚ, ਜਾਂ ਕਈ ਵਾਰ ਡਿਫਰੈਂਟ ਵੀ ਹੋ ਜਾਂਦੀ ਹੈ ਕਿਸੇ ਦਾ ਆਈ ਕਲਰ, ਕਿਸੇ ਬੱਚੇ ਦਾ ਉਹਦੀ ਫੈਮਿਲੀ ਦੇ ਵਿੱਚ ਕਿਸੇ ਦਾ ਨਿਊ ਆਈ ਕਲਰ ਹੁੰਦਾ ਨਾ। ਸੋ ਸਾਰੇ ਚੇਂਜਸ ਜਦੋਂ DNA ਦੇ ਵਿੱਚ ਜਿਹੜੇ ਜੀਨਸ ਹੁੰਦੇ ਆ ਉਹਨਾਂ ਦੇ ਵਿੱਚ ਚੇਂਜਸ ਹੁੰਦੇ ਆ, ਤੇ ਜਦੋਂ ਜਿਹੜੀ ਐਟਮਸ ਦੀ ਮੈਂ ਗੱਲ ਕੀਤੀ ਆ, ਕਾਰਬਨ, ਹਾਈਡਰੋਜਨ, ਆਕਸੀਜਨ ਵਗੈਰਾ, ਇਹ ਸਾਰੇ ਐਟਮ ਜਿਹੜੇ ਆ ਮਿਲ ਕੇ ਜਿਹੜੇ ਮੋਲੀਕਿਊਲਸ ਬਣਾਉਂਦੇ ਆ। ਔਰ ਜਦੋਂ ਅਸੀਂ ਹਿਊਮਨ ਬੋਡੀ ਦੀ ਗੱਲ ਕਰਦੇ, ਸਾਨੂੰ ਪਤਾ ਕਿ ਸਾਡੀ ਬੋਡੀ ਅਸੀਂ ਕਹਿੰਦੇ ਕਿ ਮਲਟੀ ਸੈਲੂਲਰ ਬੋਡੀ ਆ, ਮਤਲਬ ਸਾਡੀ ਬੋਡੀ ਵਿੱਚ ਬਹੁਤ ਸਾਰੇ ਸੈਲਸ ਜਿਹੜੇ ਆ ਪ੍ਰੈਜੈਂਟ ਹੈਗੇ ਆ ਹਨਾ। ਉਹਨਾਂ ਹਰ ਇੱਕ ਸੈੱਲ ਦੇ ਅੰਦਰ ਜਿਹੜਾ ਇੱਕ ਨਿਊਕਲੀਅਸ ਹੁੰਦਾ ਆ, ਸਿਰਫ ਰੈਡ ਬਲੱਡ ਸੈੱਲਸ ਨੂੰ ਛੱਡ ਕੇ ਉਹਨਾਂ ਦੇ ਵਿੱਚ ਕੋਈ ਨਿਊਕਲੀਅਸ ਨਹੀਂ ਹੁੰਦਾ, ਬਾਕੀ ਸਾਰੇ ਬੋਡੀ ਸੈੱਲਸ ਦੇ ਵਿੱਚ ਜਿਹੜਾ ਨਿਊਕਲੀਅਸ ਹੁੰਦਾ ਆ। ਤੇ ਉਸ ਨਿਊਕਲੀਅਸ ਦੇ ਅੰਦਰ ਇੱਕ ਕ੍ਰੋਮੋਸੋਮ ਨਾਮ ਦੀ ਚੀਜ਼ ਹੁੰਦੀ ਆ, ਜਿਹੜੀ DNA ਸਟ੍ਰੈਂਡਸ ਤੋਂ ਬਣੀ ਹੁੰਦੀ ਆ।
0: ਓਕੇ,
1: ਜਿਹੜੀ DNA ਦੀ ਅਸੀਂ ਗੱਲ ਕਰਦੇ ਹਾਂ, ਜਿਹੜਾ ਸਾਨੂੰ ਇੱਕ ਪਰਟੀਕੁਲਰ ਹਿਊਮਨ ਬਣਾਉਂਦਾ ਨਾ, DNA ਮੇਕਸ ਯੂ ਹਨਾ, ਜੋ ਤੁਸੀਂ ਹੈਗੇ ਆ, ਤੁਹਾਡੀ ਖਾਸ ਕਰੈਕਟਰਿਸਟਿਕਸ ਹੈਗੀਆਂ। ਸੋ ਉਹ ਜਿਹੜਾ DNA ਹੁੰਦਾ ਉਹ ਜੈਨੇਟਿਕ ਇਨਫੋਰਮੇਸ਼ਨ ਨੂੰ ਟ੍ਰਾਂਸਫਰ ਕਰਦਾ ਆ ਤੁਹਾਡੇ ਪੇਰੈਂਟਸ ਤੋਂ ਬੱਚਿਆਂ ਦੇ ਵਿੱਚ, ਜਿਹੜੀ ਇਨਫੋਰਮੇਸ਼ਨ ਆਉਂਦੀ ਹੈ, ਜਿਹੜੀ ਫੈਮਿਲੀ ਟ੍ਰੀ ਦੀ ਤੁਸੀਂ ਗੱਲ ਕੀਤੀ, ਸਾਨੂੰ ਪਤਾ ਕਿ ਇਹ ਸਾਡੀ ਫੈਮਿਲੀ ਹੈ, ਮੇਰੇ ਗ੍ਰੈਂਡ ਪੇਰੈਂਟਸ ਆ, ਮੇਰੇ ਪੇਰੈਂਟਸ ਆ, ਜਾਂ ਪਿਛਲੀਆਂ ਜਿਹੜੀਆਂ ਪੀੜ੍ਹੀਆਂ ਹੈਗੀਆਂ। ਸੋ ਹਰ ਪੀੜ੍ਹੀ ਦੇ ਵਿੱਚ ਜਿਹੜਾ DNA ਟ੍ਰਾਂਸਫਰ ਹੋਈ ਜਾ ਰਿਹਾ ਇੱਕ ਪਰਸਨ ਤੋਂ ਦੂਜੇ ਪਰਸਨ ਦੇ ਵਿੱਚ, ਤੇ ਇਹ DNA ਜਿਹੜਾ ਮੋਸਟਲੀ ਸੇਮ ਰਹਿੰਦਾ, ਸਿਰਫ 0.1% ਜਿਹੜਾ DNA ਡਿਫਰ ਕਰਦਾ ਹਰ ਇੰਡੀਵਿਜੁਅਲ ਦੇ ਵਿੱਚ, ਮੋਸਟਲੀ ਜਿਹੜਾ ਸੇਮ ਹੁੰਦਾ, ਕਿਉਂਕਿ ਇਹਨਾਂ ਦੀ ਬੇਸਿਕ ਸਟਰਕਚਰ ਫਿਰ ਇਹਨਾਂ ਦੀ ਸੇਮ ਰਹਿੰਦੀ ਹੈ, ਸ਼ੂਗਰ ਦੇ ਬਣੇ ਹੁੰਦੇ ਆ ਜਿਵੇਂ ਮੈਂ ਕਿਹਾ। ਇਸ ਤੋਂ ਇਲਾਵਾ ਇਹਦੇ ਵਿੱਚ ਕੁਛ ਬੇਸਿਸ ਹੁੰਦੇ ਆ, 4 ਤਰ੍ਹਾਂ ਦੇ ਬੇਸਿਸ ਹੁੰਦੇ ਆ DNA ਦੇ ਵਿੱਚ ਜਿਹੜੇ ਬਣਾਉਂਦੇ ਹੈਗੇ ਆ, ਪਰਟੀਕੁਲਰ ਜੀਨ ਜਾਂ DNA ਜਿਹੜੀ ਇੱਕ ਉਹਦੀ ਸੀਕੁਐਂਸ ਬਣਾਉਂਦੇ ਆ, ਜਿਹੜੀ ਇੱਕ ਪਰਸਨ ਨੂੰ ਜਿਹੜਾ ਡਿਫਰੈਂਸ਼ੀਏਟ ਕਰਦੀ ਹੈ ਦੂਜੇ ਪਰਸਨ ਦੇ ਵਿੱਚ। ਸੋ ਅਗਰ ਸੈੱਲਸ ਜਿਹੜੀ ਹਿਊਮਨ ਬੋਡੀ ਜਿਹੜੀ ਹੈਗੀ ਉਹਦੇ 'ਚ ਇੰਨੇ ਸਾਰੇ ਸੈੱਲਸ ਆ, ਤਾਂ ਉਹਨਾਂ ਦੇ ਵਿੱਚ DNA ਹੋਣਾ ਜ਼ਰੂਰੀ ਆ। ਇਸੇ ਲਈ ਸਾਨੂੰ ਇੱਕ ਖਾਸੀਅਤ ਸਾਡੀ ਮਿਲਦੀ ਹੈ, ਸਾਡੀ ਹਾਈਟ, ਸਾਡੀ ਸ਼ਕਲ, ਸਾਡਾ ਹੇਅਰ ਕਲਰ, ਆਈ ਕਲਰ, ਉਹ ਸਾਰੀਆਂ ਚੀਜ਼ਾਂ ਜਿਹੜੀਆਂ DNA ਹੀ ਜਿਹੜਾ ਕਰਦਾ, ਨਿਰਧਾਰਿਤ ਕਰਦਾ ਕਿ ਕਿਹੜੀ ਚੀਜ਼ ਹੋਣੀ ਚਾਹੀਦੀ ਆ। ਔਰ DNA ਜਿਹੜਾ ਕਿਉਂਕਿ ਸੈੱਲ ਦੇ ਅੰਦਰ ਹੁੰਦਾ, ਇਹ ਬਾਹਰ ਨਹੀਂ ਨਿਕਲ ਸਕਦਾ, ਇਸ ਲਈ ਇਹ RNA ਜਿਹੜੀ ਇੱਕ ਹੋਰ ਚੀਜ਼ ਹੁੰਦੀ ਆ, ਉਹ ਜਿਹੜੀਆਂ ਕਾਪੀਜ਼ ਹੁੰਦੀਆਂ, ਇੱਕ ਤਰ੍ਹਾਂ DNA ਦੀ ਕਾਪੀ ਹੁੰਦੀ ਆ RNA, ਜਿਹੜੀ ਕਾਪੀ ਹੋ ਕੇ ਜਿਹੜੀ, ਕਿਉਂਕਿ ਜਿਹੜਾ DNA ਤੁਹਾਡੇ ਇੱਕ ਸੈੱਲ ਦੇ ਵਿੱਚ ਪ੍ਰੈਜੈਂਟ ਆ, ਉਹੀ DNA ਤੁਹਾਡੇ ਬਾਕੀ ਜਿਹੜੇ ਬਿਲੀਅਨ ਸੈੱਲਸ ਤੁਹਾਡੀ ਬੋਡੀ ਦੇ ਵਿੱਚ ਪ੍ਰੈਜੈਂਟ ਆ, ਉਹਨਾਂ ਦੇ ਵਿੱਚ ਵੀ ਸੇਮ DNA ਪ੍ਰੈਜੈਂਟ ਹੈਗਾ। ਉਹ ਇਸ ਲਈ ਕਿਉਂਕਿ DNA ਆਪਣੇ ਆਪ ਨੂੰ ਕਾਪੀ ਕਰਦਾ ਰਹਿੰਦਾ, ਔਰ ਹਰ ਸੈੱਲ ਦੇ ਜਿੱਦਾਂ ਜਿੱਦਾਂ ਨੰਬਰ ਆਫ ਸੈੱਲਸ ਵੱਧਦੇ ਜਾਂਦੇ ਆ, ਤਾਂ ਉਹ DNA ਕਾਪੀ ਹੋ ਕੇ ਜਿਹੜਾ ਆ ਸੇਮ ਜਿਹੜਾ ਇੱਕ ਇੱਕ ਪਰਟੀਕੁਲਰ ਹਿਊਮਨ ਬੀਂਗ ਜਿਹੜਾ ਬਣਾ ਦਿੰਦਾ ਆ। ਔਰ ਇਹਦੇ ਤੋਂ ਹੀ ਫਿਰ ਜਿਹੜੇ ਸਾਡੇ ਪ੍ਰੋਟੀਨਸ ਬੋਡੀ ਦੇ ਵਿੱਚ ਜਿਹੜੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਪ੍ਰੋਟੀਨਸ ਹੁੰਦੇ ਆ, ਉਹਦੀ ਫਾਰਮੇਸ਼ਨ ਹੁੰਦੀ ਆ। ਜਿਹੜੀ ਈਜ਼ੀਲੀ ਅਗਰ ਮੈਂ ਗੱਲ ਈਜ਼ੀਲੀ ਸਮਝਦੇ ਹਾਂ, ਤਾਂ DNA ਜਿਹੜਾ ਇੱਕ ਤਰ੍ਹਾਂ ਦੀ ਤੁਹਾਡੀ ਕੁੱਕ ਬੁੱਕ, ਜਿਹੜੀ ਰੈਸਪੀ ਬੁੱਕ ਜਿਹੜੀ ਤੁਸੀਂ ਕਹਿ ਸਕਦੇ ਆ, ਉਹ ਹੁੰਦੀ ਆ। ਉਹਦੇ ਵਿੱਚ RNA ਜਿਹੜੀ ਤੁਹਾਡੀ ਇੱਕ ਪਰਟੀਕੁਲਰ ਰੈਸਪੀ ਹੋ ਗਈ, ਮੰਨ ਲਓ ਤੁਸੀਂ ਅੱਜ ਕੋਈ ਪਰਟੀਕੁਲਰ ਡਿਸ਼ ਬਣਾਉਣਾ ਚਾਹੁੰਦੇ ਆ, ਕੋਈ ਗ੍ਰਿਲਡ ਚਿਕਨ ਬਣਾਉਣਾ ਚਾਹੁੰਦੇ ਆ, ਜਾਂ ਕੋਈ ਵੀ ਚਿਕਨ, ਕੋਈ ਵੀ ਡਿਸ਼ ਬਣਾਉਣੀ ਚਾਹੁੰਦੇ ਆ, ਤਾਂ ਤੁਸੀਂ ਉਸ ਰੈਸਪੀ ਬੁੱਕ ਦੇ ਵਿੱਚੋਂ ਇੱਕ ਰੈਸਪੀ ਕੱਢਦੇ ਆ, ਔਰ ਇੱਕ ਫਾਈਨਲ ਪ੍ਰੋਡਕਟ ਤੁਹਾਡਾ ਤਿਆਰ ਹੁੰਦਾ ਆ। ਸੋ DNA ਜਿਹੜੀ ਸਾਡੀ ਇੱਕ ਰੈਸਪੀ ਬੁੱਕ ਹੋ ਗਈ, ਔਰ ਉਹਦੇ ਵਿੱਚੋਂ ਜਦੋਂ ਰੈਸਪੀ ਅਸੀਂ ਜਿਹੜੀ ਲਈ, ਉਹਨੂੰ ਅਸੀਂ RNA ਕਹਿੰਦੇ ਹਾਂ, ਔਰ ਜਿਹੜਾ ਸਾਡਾ ਫਾਈਨਲ ਪ੍ਰੋਡਕਟ ਬਣਿਆ ਉਹ ਸਾਡੇ ਪ੍ਰੋਟੀਨਸ ਹੁੰਦੇ ਆ, ਜਿਹੜੇ ਸਾਡੀ ਬੋਡੀ ਦੀ ਜਿਹੜੀ ਆ ਸਾਰੀ ਐਕਟੀਵਿਟੀਜ਼ ਨੂੰ ਕੰਟਰੋਲ ਕਰਦੇ ਆ ਹਨਾ। ਤੇ ਇਹ ਜਿਹੜੀ ਆ ਜੀਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਜਿਹੜੇ जीन दे बारे तां सारे सुनदे हां कि जिहड़ा एक परसन दे जीन जिहड़े अपने पेरेंट्स दे उत्ते जांदे आ हां मदर जां फादर दे हां हां जिहड़े जीन्स जिहड़े उहनां दे चले जांदे आ कई बार मदर दे जीन डोमिनेंट हो जांदे तां मदर वर्गियां फीचर्स हो जांदियां कई बार फादर दे जीन डोमिनेंट हो जांदे तां उहनां वर्गियां फीचर्स हो जांदियां सो इह सारियां जिहड़ियां चीज़ां मिल के जिहड़ियां ह्यूमन बॉडी दे फंक्शन करन दे लई जरूरी हुंदियां जिहनां दे विच कार्बन हाइड्रोजन दा वी उहना ही रोल आ और ओदा दी भी उन्नी ही इंपोर्टेंस आ जिन्नी डीएनए और आरएनए वगैरह दी हैगी आ और अगर कार्बन जिहड़ा नहीं होएगा जां बाकी एलीमेंट्स नहीं होणगे तां डीएनए भी नहीं होएगा सेल्स ही नहीं होणगे तां ह्यूमन बॉडी भी नहीं जिहड़ी एग्जिस्ट कर पाऊगी लाइफ नहीं होगी
0: राइट सो बेसिकली जिहड़ी ह्यूमन बॉडी है ओदा एक किस्म दा जिवें आपां कहिंदे हुंदे आ कि एक्सरे है या एक किस्म दा ब्लू प्रिंट है ए डी एन ए आर एन ए है ना इस किस्म के न्यूकलिक एसिड ने मैं ब्रेक ते जाना चाहना पर एक गल तुसीं विच जे वरती सी गल कही सी एदा ही सवाल निकलिया है कि तुसीं कहा कि जिहड़े रैड ब्लड सैल्स ने वो उन्हां दे विच इस किस्म के न्यूकलिक एसिड नहीं होंगे है डी एन ए दे नाल उन्हां दा कोई लेना देना नहीं इज दैट राइट
1: हाँ जी क्योंकि उहदे विच न्यूक्लियस नहीं हुंदा तो उहदे विच ए वाला डी एन ए नहीं हुंदा जिहड़ा बेसिकली जिहड़ा क्योंकि जदों असीं डी एन ए दी भी गल करदे हां तां डी एन ए दा सिर्फ 3% अच्छा अगर तुसीं डी एन ए दी जिहड़ी आ लेंथ लो तां इक ह्यूमन दे इक सैल दे विच 2 मीटर दा डी एन ए जिहड़ा हुंदा आ ਜਿਹੜਾ ਦੀ ਲੈਂਥ 2 ਮੀਟਰ ਦੀ ਹੁੰਦੀ ਆ ਹਾਲਾਂਕਿ ਉਹ ਬਹੁਤ ਜ਼ਿਆਦਾ ਛੋਟੇ ਜਿਹੜੇ ਆ ਸਾਈਜ਼ ਦੇ ਵਿੱਚ ਮਤਲਬ ਬਹੁਤ ਇਕੱਠੀ ਹੋ ਕੇ ਇੱਕ ਤਰ੍ਹਾਂ ਤੁਸੀਂ ਕਹਿ ਸਕਦੇ ਆ ਕਿ ਤੁਸੀਂ ਇੱਕ ਜਿਹੜਾ ਲੋਕਰ ਦੇ ਵਿੱਚ ਕੋਈ ਚੀਜ਼ ਰੱਖੀ ਹੈ ਤਾਂ ਬਹੁਤ ਛੋਟੇ ਅਮਾਊਂਟ ਦੇ ਵਿੱਚ ਕੋਇਲ ਹੋ ਕੇ ਜਿਹੜੀ ਉਹ ਪ੍ਰੈਜੈਂਟ ਹੁੰਦੀ ਹੈ ਨਾ ਗੁੱਛਾ ਮੁੱਛਾ ਉਹਦਾ ਬਣ ਕੇ ਡੀ ਐਨ ਏ ਪ੍ਰੈਜੈਂਟ ਹੁੰਦਾ ਹੈ ਬੋਡੀ ਦੇ ਵਿੱਚ ਸੋ ਉਹ ਜਿਹੜੀ ਸੈਲਸ ਦੇ ਵਿੱਚ ਡੀ ਐਨ ਏ ਪ੍ਰੈਜੈਂਟ ਹੁੰਦਾ ਉਹ ਸੈਲਸ ਦੇ ਅੰਦਰ ਇੱਕ ਨਿਊਕਲੀਅਸ ਨਾਮ ਦੀ ਚੀਜ਼ ਹੁੰਦੀ ਆ ਉਹਦੇ ਅੰਦਰ ਪ੍ਰੈਜੈਂਟ ਹੁੰਦਾ ਹੈ ਪਰ ਜਿਹੜੇ ਰੈਡ ਬਲੱਡ ਸੈਲਸ ਹੁੰਦੇ ਆ ਉਹਨਾਂ ਦੇ ਵਿੱਚ ਉਹ

0: ਜੀ ਸਰ, ਸਾਡੀ ਬਾਡੀ ਦੇ ਵਿੱਚ ਸਿਰਫ ਰੈਡ ਬਲੱਡ ਸੈਲਸ ਵੀ ਹੁੰਦੇ, ਸਾਡੀ ਬਾਡੀ ਸੈਲ ਵਿੱਚ ਵਾਈਟ ਬਲੱਡ ਸੈਲਸ ਹੁੰਦੇ, ਪਲੇਟਲੈਟਸ ਹੁੰਦੇ ਆ, ਉਹ ਸਾਰਿਆਂ ਦਾ ਅਲੱਗ ਅਲੱਗ ਫੰਕਸ਼ਨ ਆ. ਜਿਵੇਂ ਵਾਈਟ ਬਲੱਡ ਸੈਲਸ ਸਾਨੂੰ ਜਿਹੜੇ ਆ ਬਿਮਾਰੀਆਂ ਤੋਂ ਬਚਾਉਂਦੇ ਆ, ਪ੍ਰੋਟੈਕਸ਼ਨ ਜਿਹੜੀ ਉਹ ਕਰਦੇ ਆ, ਹਨਾ. ਰੈਡ ਬਲੱਡ ਸੈਲਸ ਜਿਹੜਾ ਉਹਨਾਂ ਦਾ ਡੀਐਨਏ ਉਹਨਾਂ ਨੂੰ ਚਾਹੀਦਾ ਨੀ, ਜਿਵੇਂ ਮੈਂ ਕਿਹਾ ਹੈ ਕਿ ਉਹਨਾਂ ਦੇ ਵਿੱਚ ਜਿਹੜਾ ਨਿਊਕਲੀਅਸ ਹੀ ਨਹੀਂ ਹੁੰਦਾ ਨਾ, ਪਰ ਇਹ ਜਿਹੜੇ ਰੈਡ ਬਲੱਡ ਸੈਲਸ ਇਸ ਲਈ ਜਿਹੜੇ ਆ ਜ਼ਰੂਰੀ ਹੁੰਦੇ ਆ, ਕਿਉਂਕਿ ਇਹ ਸਾਡੀ ਜਿਹੜੇ ਲੰਗਸ ਤੋਂ ਸਾਡੀ ਰੈਸਟ ਆਫ ਦਾ ਬਾਡੀ ਦੇ ਵਿੱਚ ਜਿਹੜੇ ਆ ਆਕਸੀਜਨ ਨੂੰ ਲੈ ਕੇ ਜਾਂਦੇ ਆ, ਹਨਾ. ਤੇ ਇਹਨਾਂ ਦੀ ਸਟੋਰੇਜ ਸਪੇਸ ਜਿਹੜੀ ਆ ਬਹੁਤ ਜ਼ਿਆਦਾ ਹੁੰਦੀ ਆ, ਤੇ ਵਾਇਰਸ ਰੈਜ਼ਿਸਟੈਂਸ. ਤੋਂ ਇਹਨਾਂ ਦਾ ਆਪਣਾ ਅਲੱਗ ਫੰਕਸ਼ਨ ਹੁੰਦਾ ਹੈ, ਈਵਨ ਦੋ, ਕਿਉਂਕਿ ਜਿਵੇਂ ਮੈਂ ਕਿਹਾ ਡੀਐਨਏ ਦਾ ਮਤਲਬ ਇਹ ਹੈ ਕਿ ਤੁਹਾਡੀ ਜੈਨੇਟਿਕ ਇਨਫੋਰਮੇਸ਼ਨ ਟ੍ਰਾਂਸਫਰ ਹੋਣੀ ਆ, ਇੱਕ ਜਿਹੜੀ ਆ ਪੀੜ੍ਹੀ ਤੋਂ ਦੂਜੀ ਪੀੜ੍ਹੀ ਦੇ ਵਿੱਚ, ਹਨਾ. ਜੋ ਤੁਹਾਡੇ ਜੀਨਸ ਹੈਗੇ ਆ ਤੁਹਾਡੇ ਬੱਚਿਆਂ ਦੇ ਵਿੱਚ ਅੱਗੇ ਜਾਣੇ ਆ, ਜਾਂ ਤੁਹਾਡੇ ਪੇਰੈਂਟਸ ਦੇ ਜੀਨ ਤੁਹਾਡੇ ਚ ਜਾ ਗਏ ਹੈਗੇ ਆ, ਇੱਕ ਡਿਫਰੈਂਟ ਚੀਜ਼ ਹੈਗੀ ਆ ਕਿ ਜੈਨੇਟਿਕਲੀ ਜਿਵੇਂ ਟ੍ਰਾਂਸਫਰ ਹੋ ਰਿਹਾ ਉਹਦੇ ਲਈ ਡੀਐਨਏ ਜ਼ਰੂਰੀ ਆ, ਬਟ ਤੁਹਾਡੀ ਬਾਡੀ ਦੇ ਡਿਫਰੈਂਟ ਫੰਕਸ਼ਨਸ ਦੇ ਲਈ ਅੱਗੇ ਜਿਹੜੇ ਹੋਰ ਜਿਹੜੇ ਸੈਲਸ ਜਿਹੜੇ ਜ਼ਰੂਰੀ ਹੈਗੇ, ਜਿਨ੍ਹਾਂ ਦੇ ਵਿੱਚ ਰੈਡ ਬਲੱਡ ਸੈਲਸ ਵੀ ਜ਼ਰੂਰੀ ਹੈਗੇ ਆ, ਉਹ ਤੁਹਾਡੀ ਜੈਨੇਟਿਕ ਇਨਫੋਰਮੇਸ਼ਨ ਟ੍ਰਾਂਸਫਰ ਨਹੀਂ ਕਰਦੇ. ਮਤਲਬ ਤੁਹਾਡੀ ਫੈਮਿਲੀ ਟ੍ਰੀ ਦੇ ਨਾਲ ਉਹਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ, ਬਟ ਉਹ ਤੁਹਾਡੀ ਬਾਡੀ ਨੂੰ ਜ਼ਿੰਦਾ ਰੱਖਣ ਦੇ ਲਈ ਜ਼ਰੂਰੀ ਹੁੰਦੇ ਆ.
1: ਰਾਈਟ ਵੈਸੇ ਡੀਐਨਏ ਨੂੰ ਥੋੜਾ ਜਿਹਾ ਹੋਰ ਸਪਸ਼ਟ ਕਰਕੇ ਹੋਰ ਥੋੜਾ ਜਿਹਾ ਸਾਦੀ ਭਾਸ਼ਾ ਦੇ ਵਿੱਚ ਤੁਹਾਨੂੰ ਦੱਸਾਂਗੇ. ਮੋਟੇ ਮੋਟੇ ਤੌਰ ਤੇ ਡੀਐਨਏ ਆਰਐਨਏ ਮੈਂ ਕਿਤੇ ਪੜ੍ਹਿਆ ਸੀਗਾ ਸੰਦੀਪ ਜੀ, ਬ੍ਰੇਕ ਤੇ ਜਾਣ ਤੋਂ ਪਹਿਲਾਂ ਇੱਕ ਗੱਲ ਮੈਂ ਸਾਂਝੀ ਕਰਦਾ, ਕਿ ਕਹਿੰਦੇ ਕਿ ਡੀਐਨਏ ਤੁਸੀਂ ਇਹ ਸਮਝ ਕੇ ਚੱਲੋ ਕਿ ਬੇਸਿਕਲੀ ਇੱਕ ਜਿਵੇਂ ਇੱਕ ਕੰਟਰੀ ਦੇ ਲਈ ਇੱਕ ਕੋਨਸਟੀਟਿਊਸ਼ਨ ਹੁੰਦਾ, ਤੇ ਆਰਐਨਏ ਜਿਹੜਾ ਹੈਗਾ ਉਹ ਇੱਕ ਉਸ ਕੰਟਰੀ ਦੇ ਲਈ ਪ੍ਰੈਜ਼ੀਡੈਂਟ ਤੇ ਜਾਂ ਪ੍ਰਾਈਮ ਮਿਨਿਸਟਰ ਵਰਗਾ ਕੰਮ ਕਰਦਾ ਹੈ ਕਿ ਉਹਨੇ ਉਹਨੂੰ ਇੰਪਲੀਮੈਂਟ ਕਰਨਾ, ਕਿਉਂਕਿ ਡੀਐਨਏ ਨੇ ਇਨਫੋਰਮੇਸ਼ਨ ਜਿਹੜੀ ਜੈਨੇਟਿਕ ਇਨਫੋਰਮੇਸ਼ਨ ਉਹਨੂੰ ਸਟੋਰ ਕਰਨਾ ਤੇ ਆਰਐਨਏ ਨੇ ਪ੍ਰੋਟੀਨਸ ਦਾ ਨਿਰਮਾਣ ਕਰਨਾ ਹੈਗਾ, ਸੋ ਬਣਾਉਣਾ ਹੈਗਾ. ਸੋ ਆਰਐਨਏ ਇੱਕ ਮਜ਼ਦੂਰ ਵਰਗਾ ਕਹਿ ਲਓ ਤੁਸੀਂ, ਇੱਕ ਕੰਮ ਕਰਨ ਵਾਲਾ ਹੋ ਗਿਆ ਤੇ ਜਿਹੜਾ ਉਸ ਗਾਈਡ ਉਸ ਇੰਸਟਰਕਸ਼ਨ ਬੁੱਕ ਦੇ ਵਿੱਚੋਂ ਇੰਸਟਰਕਸ਼ਨਸ ਪੜ੍ਹ ਪੜ੍ਹ ਕੇ ਕੰਮ ਕਰ ਰਿਹਾ ਹੈਗਾ. ਸੋ ਇਹਨੂੰ ਥੋੜ੍ਹਾ ਜਿਹਾ ਸੌਖਾ ਕਰਕੇ ਸਾਦਾ ਕਰਕੇ ਸਮਝ ਸਕਦੇ. ਬਾਕੀ ਜਿਹੜਾ ਸਵਾਲ ਮੈਂ ਸ਼ੁਰੂਆਤ 'ਚ ਤੁਹਾਡਾ ਪੁੱਛਿਆ ਸੀਗਾ ਉਹ ਹਲੇ ਵੀ ਬਰਕਰਾਰ ਹੈਗਾ, ਉਹਦਾ ਜਵਾਬ ਮੈਂ ਲੈ ਕੇ ਹਟਣਾ ਕਿ ਆਰ ਵੀ ਮੇਡ ਆਫ ਸਟਾਰ ਡਸਟ, ਅਤੇ ਉਹ ਤੁਸੀਂ ਕਿਹਾ ਸੀਗਾ ਕਿ ਐਂਡ 'ਚ ਪਹਿਲਾਂ ਇਹ ਸਾਰਾ ਸਮਝ ਲਓ ਫਿਰ ਤੁਹਾਨੂੰ ਐਂਡ ਦੇ ਵਿੱਚ ਸਮਝਣ 'ਚ ਆਸਾਨੀ ਹੋਏਗੀ. ਉਹ ਅਤੇ ਆਪਾਂ ਡੀਐਨਏ ਦੇ ਬਾਰੇ ਥੋੜ੍ਹੀ ਜਿਹੀ ਹੋਰ ਗੱਲ ਕਰਦੇ ਹੈਗੇ, ਅਤੇ ਨਾਲ ਹੀ ਇੱਕ ਥੋੜ੍ਹਾ ਜਿਹਾ ਫੈਕਟ ਹੈਗਾ ਜਿਹਦੀ ਗੱਲ ਵੀ ਆਪਾਂ ਅੱਗੇ ਚੱਲ ਕੇ ਅਗਲੇ ਸੈਗਮੈਂਟ ਦੇ ਵਿੱਚ ਕਰਾਂਗੇ. ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਹੁੰਦੇ ਹਾਂ ਜੀ ਹਾਜ਼ਰ.

0: ਤੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
2: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ।
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: ਹਾਂਜੀ, 1674

ਡੀਪ ਟਾਕ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਜੀ। ਔਰ ਗੱਲ ਅੱਜ ਬੋਡੀ ਫਾਰਮੇਸ਼ਨ, ਸਰੀਰ ਕਿਵੇਂ ਬਣਿਆ ਉਹਦੀ ਗੱਲ ਹੋ ਰਹੀ ਹੈਗੀ ਹੈ। ਔਰ ਡਾਕਟਰ ਸੰਦੀਪ ਜੀ ਸਾਡੇ ਨਾਲ ਇਸ ਵਕਤ ਇਸ ਸ਼ੋਅ ਦੇ ਵਿੱਚ ਮੌਜੂਦ ਨੇ। ਸੰਦੀਪ ਜੀ, ਡੀ ਐੱਨ ਏ ਆਰ ਐੱਨ ਏ ਦੀ ਬੇਸਿਕ ਇੱਕ ਜਿਹੜੀ ਦੋਵਾਂ ਦਾ ਜਿਹੜਾ ਮੁੱਖ ਅੰਤਰ ਹੈਗਾ ਉਹ ਆਪਾਂ ਗੱਲ ਕਰ ਲਈ ਹੈ, ਪਰ ਡੀ ਐੱਨ ਏ ਦੇ ਬਾਰੇ ਥੋੜ੍ਹੇ ਜਿਹੇ ਹੋਰ ਆਪਾਂ ਜੇ ਤੁਸੀਂ ਸਮਝਾ ਸਕੋ ਕਿ ਜਿੱਦਾਂ ਆਪਾਂ ਦੱਸ

0: ਹੈ ਕਿ ਬੇਸਿਕਲੀ ਜਿਹੜੇ ਐਲੀਮੈਂਟਸ ਹੈਗੇ ਨੇ ਸਰੀਰ ਜਿਹਦਾ ਬਣਿਆ ਹੋਇਆ ਉਹ ਤਾਂ ਯੂਨੀਵਰਸ ਦੇ ਵਿੱਚ ਹੀ ਹੈਗੇ ਨੇ, ਬਟ ਡੀ ਐੱਨ ਏ ਕਾਹਦਾ ਬਣਿਆ ਹੋਇਆ ਹੈਗਾ ਹੈ, ਮਤਲਬ ਕਿਸ ਕਿਸਮ ਦੇ ਮੋਲੀਕਿਊਲਸ, ਕਿਸ ਕਿਸਮ ਦੇ ਪ੍ਰੋਟੀਨ ਬਣਾਉਣਾ ਤਾਂ ਆਰ ਐੱਨ ਏ ਦਾ ਕੰਮ ਹੋ ਗਿਆ, ਫਿਰ ਡੀ ਐੱਨ ਏ ਦੇ ਵਿੱਚ ਇਹ ਕਿਸ ਚੀਜ਼ ਦਾ ਬਣਿਆ? ਤੁਸੀਂ ਸ਼ੂਗਰ ਗੱਲ ਦੱਸੀ ਸੀਗੀ, ਬਟ ਉਹਨੂੰ ਮੈਂ ਥੋੜ੍ਹਾ ਜਿਹਾ ਹੋਰ ਸਮਝਣਾ ਚਾਹੁੰਦਾ ਹੈਗਾ, ਔਰ ਇਹਨਾਂ ਦੇ ਬਾਰੇ ਥੋੜ੍ਹੇ ਜਿਹੇ ਹੋਰ ਫੈਕਟਸ ਜਿਹੜੇ ਹੈ ਉਹ ਜੇ ਆਪਾਂ ਸ਼ੇਅਰ ਕਰ ਸਕੀਏ।
1: ਹਾਂਜੀ ਜੀ, ਜਿੱਦਾਂ ਤੁਸੀਂ ਪਹਿਲਾਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਤੁਸੀਂ ਉਹ ਗੱਲ ਕੀਤੀ ਸੀ ਕਿ ਪ੍ਰਾਈਮ ਜਿਹੜਾ ਇੱਕ ਪ੍ਰੈਜ਼ੀਡੈਂਟ ਹੁੰਦਾ ਜਾਂ ਕੰਸਟੀਟਿਊਸ਼ਨ ਹੁੰਦਾ ਨਾ, ਤਾਂ ਡੀ ਐੱਨ ਏ ਉਹ ਚੀਜ਼ਾਂ ਜਿਹੜੀ ਬੇਸਿਕ ਇਨਫੋਰਮੇਸ਼ਨ ਪ੍ਰੋਵਾਈਡ ਕਰਨੀ ਆ, ਆਰ ਐੱਨ ਏ ਨੇ ਉਸ ਤੋਂ ਉਹ ਇਨਫੋਰਮੇਸ਼ਨ ਲੈਣੀ ਆ ਔਰ ਉਹਨੇ ਪ੍ਰੋਟੀਨ ਬਣਾਉਣਾ ਜਿਹੜਾ ਅੱਗੇ ਸਾਡੀ ਹਾਂਜੀ ਬੋਡੀ ਨੂੰ ਜਿਹੜਾ ਕੰਟਰੋਲ ਜਿਹੜੇ ਉਹਦੀ ਐਕਟੀਵਿਟੀਜ਼ ਹੈਗੀਆਂ ਉਹਨੂੰ ਕੰਟਰੋਲ ਕਰਨ ਲਈ ਹੈਲਪ ਕਰਦਾ। ਤੇ ਜਦੋਂ ਅਸੀਂ ਇਹਦੀ ਕੈਮੀਕਲ ਕੰਪੋਜੀਸ਼ਨ ਦੀ ਗੱਲ ਕਰਦੇ ਹਾਂ ਤਾਂ ਇਹ ਸ਼ੂਗਰ ਜਿਹੜਾ ਇੱਕ ਇਹਦੇ ਵਿੱਚ ਸ਼ੂਗਰ ਮੋਲੀਕਿਊਲ ਹੁੰਦਾ, ਇੱਕ ਡੀ ਐੱਨ ਏ ਜਿਹੜਾ ਡੀ ਐੱਨ ਏ ਦੇ ਅਗਰ ਅਸੀਂ ਮੋਲੀਕਿਊਲ ਦੀ ਗੱਲ ਕਰੀਏ ਤਾਂ ਉਹਦੇ ਚ ਇੱਕ ਸ਼ੂਗਰ ਮੋਲੀਕਿਊਲ ਹੋ ਗਿਆ ਔਰ ਉਸ ਤੋਂ ਇਲਾਵਾ ਚਾਰ ਤਰ੍ਹਾਂ ਦੇ ਬੇਸਿਸ ਜਿਹੜੇ ਪਾਏ ਜਾਂਦੇ ਆ ਜਿਹਨੂੰ ਅਸੀਂ ਐਡੀਨਿਨ, ਗੁਆਨਿਨ, ਸਾਈਟੋਸਿਨ, ਥਾਇਮਿਨ, ਸੋ ਏ ਟੀ ਸੀ ਜੀ, ਇਹਨਾਂ ਨੂੰ ਆਪਾਂ ਜਿਹੜੇ ਤਿੰਨ ਚਾਰ ਜਿਹੜੇ ਹਾਂਜੀ ਕਹਿ ਦਿੰਦੇ ਹਾਂ ਨਾ। ਸੋ ਇਹ ਸਾਨੂੰ ਪਤਾ ਕਿ ਜਿਹੜੇ ਬੇਸ ਪੇਅਰ ਜਿਹੜੇ ਹੈਗੇ ਡੀ ਐੱਨ ਏ ਦੇ ਵਿੱਚ, ਏ ਨੇ ਹਮੇਸ਼ਾ ਟੀ ਦੇ ਨਾਲ ਹੀ ਜਿਹੜਾ ਬਾਇੰਡ ਕਰਨਾ ਤੇ ਸੀ ਨੇ ਹਮੇਸ਼ਾ ਜੀ ਦੇ ਨਾਲ ਹੀ ਬਾਇੰਡ ਕਰਨਾ, ਸੀ ਕਦੇ ਵੀ ਟੀ ਦੇ ਨਾਲ ਬਾਇੰਡ ਨਹੀਂ ਕਰੇਗਾ। ਔਰ ਜਦੋਂ ਆਰ ਐੱਨ ਏ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਜਿਹੜਾ ਟੀ ਵਾਲਾ ਮਤਲਬ ਥਾਇਮਿਨ, ਉਹਦੀ ਜਗ੍ਹਾ ਇੱਕ ਜਿਹੜਾ ਯੂਰਾਸਿਲ ਕਰਕੇ ਜਿਹੜਾ ਬੇਸ ਹੁੰਦਾ, ਬੇਸ ਦਾ ਮਤਲਬ ਹੁੰਦਾ ਜਦੋਂ ਅਸੀਂ ਕੈਮਿਸਟਰੀ ਕਲਾਸ ਪੜ੍ਹਦੇ ਸੀ ਐਸਿਡ ਔਰ ਬੇਸ, ਜਿਹੜਾ ਮਤਲਬ ਤੇਜ਼ਾਬੀ ਚੀਜ਼ ਹੋਗੀ ਜਾਂ ਖਾਰੀ ਚੀਜ਼ ਹੋਗੀ, ਸੋ ਖਾਰਾ ਮਤਲਬ ਇੱਕ ਖਾਰੀ ਤਰ੍ਹਾਂ ਦੀ ਚੀਜ਼ ਜਿਹੜੀ ਇਹਦੀ, ਮੈਂ ਜ਼ਿਆਦਾ ਉਹਦੇ ਚ ਨਹੀਂ ਜਾਊਂਗੀ ਡਿਟੇਲ ਚ ਕਿ ਕੈਮੀਕਲੀ ਕੀ ਹੁੰਦਾ ਕਿਉਂਕਿ ਉਹ ਥੋੜਾ ਕੰਫਿਊਜ਼ਿੰਗ ਹੋ ਜਾਂਦਾ ਫਿਰ। ਤੋ ਇਹ ਜਿਹੜੀ ਚਾਰ ਜਿਹੜੇ ਬੇਸਿਸ ਤੇ ਸ਼ੂਗਰ ਨੂੰ ਮਿਲਾ ਕੇ ਜਿਹੜਾ ਸਾਡਾ ਡੀ ਐੱਨ ਏ ਬਣਦਾ ਆ, ਤੇ ਡੀ ਐੱਨ ਏ ਦੇ ਅੱਗੇ ਜਿਹੜੇ ਅਸੀਂ ਜੀਨਸ ਦੀ ਗੱਲ ਕਰਦੇ ਹਾਂ ਤਾਂ ਆਲਮੋਸਟ ਜਿਹੜਾ 3% ਇੱਕ ਡੀ ਐੱਨ ਏ, ਅੱਛਾ ਡੀ ਐੱਨ ਏ ਦੀ ਜਦੋਂ ਅਸੀਂ ਲੈਂਥ ਦੀ ਜਿਵੇਂ ਮੈਂ ਦੱਸਿਆ ਸੀ ਕਿ 2 meter ਜਿਹੜੀ ਇੱਕ ਡੀ ਐੱਨ ਏ ਦੀ, ਮਤਲਬ ਇੱਕ ਸੈੱਲ ਦੇ ਅੰਦਰ ਜਿਹੜਾ ਡੀ ਐੱਨ ਏ ਆ ਉਹਦੀ ਲੈਂਥ 2 meter ਦੇ, ਹਿਊਮਨ ਬੋਡੀ ਦੇ ਸੈੱਲ ਦੀ 2 meter ਦੀ ਲੈਂਥ ਹੁੰਦੀ ਆ, ਪਰ ਜੇ ਤੁਸੀਂ ਪੂਰੀ ਬੋਡੀ ਦੇ ਜਿੰਨੇ ਵੀ ਬਿਲੀਅਨ ਟ੍ਰਿਲੀਅਨ ਸੈੱਲਸ ਹੈਗੇ ਆ ਉਹਨਾਂ ਸਾਰੇ ਦੀ ਡੀ ਐੱਨ ਏ ਨੂੰ ਅਗਰ ਤੁਸੀਂ ਕੰਬਾਈਨ ਕਰ ਲਓ ਔਰ ਉਹਦੀ ਲੈਂਥ ਜਿਹੜੀ ਆ ਤੁਸੀਂ ਮੈਜ਼ਰ ਕਰਨਾ ਚਾਹੋ, ਤਾਂ ਤੁਹਾਡੀ ਜਿਹੜਾ ਸਾਡਾ ਸੋਲਰ ਸਿਸਟਮ ਆ ਉਹਦੇ ਡਾਇਆਮੀਟਰ ਨੂੰ ਤੁਸੀਂ 2 times ਘੁਮਾ ਦਿਓ, ਇੰਨੀ ਸਾਡੀ ਇੱਕ ਹਿਊਮਨ ਦੀ ਬੋਡੀ ਦੇ ਵਿੱਚ ਡੀ ਐੱਨ ਏ ਹੁੰਦਾ ਹੈ ਨਾ।
0: ਸੰਦੀਪ ਜੀ ਇਹ ਕਹਿ ਰਹੇ ਨੇ ਕਿ ਜਿਹੜਾ ਡੀ ਐੱਨ ਏ ਹੈ ਉਹ ਬੇਸਿਕਲੀ ਇੱਕ ਚੇਨ ਹੁੰਦਾ, ਅਸੀਂ ਆਪਾਂ ਹੈਲਿਕਸ ਜਦੋਂ ਬਣਾਉਂਦੇ ਹੁੰਦੇ ਸੀਗੇ ਸਾਇੰਸ ਦੀਆਂ ਕਿਤਾਬਾਂ 'ਚ ਛੋਟੇ ਹੁੰਦੇ ਤਾਂ ਉਹ ਦੇਖਦੇ ਹੁੰਦੇ ਸੀਗੇ ਕਿ ਆ ਜਿਹੜਾ ਏ ਟੀ ਜੀ ਸੀ ਇਹ 4 ਜਿਹੜੇ ਮੋਲੀਕਿਊਲਸ ਜਿਹੜੇ ਨੇ ਜੋੜ ਕੇ ਡੀ ਐੱਨ ਏ ਬਣਦਾ, ਉਹਨਾਂ ਨੂੰ ਟਵਿਸਟ ਕਰਕੇ ਆਪਾਂ ਉਹ ਜਿਹੜੀ ਚੇਂਜ ਹੀ ਦੇਖਦੇ ਹੈਗੇ। ਪਰ ਉਹ ਕਹਿੰਦੇ ਕਿ ਜਿਹੜੇ ਹਿਊਮਨ ਬੋਡੀ ਦੇ ਅੰਦਰ ਸੈੱਲ ਹੈਗੇ ਨੇ ਅਤੇ ਜੇ ਇੱਕ ਸੈੱਲ ਦਾ ਡੀ ਐੱਨ ਏ ਕੱਢ ਕੇ ਬਾਹਰ ਸਰੀਰ ਤੋਂ ਅਤੇ ਜ਼ਮੀਨ 'ਤੇ ਧਰ ਦਈਏ ਅਤੇ ਉਹਨੂੰ ਖਿੱਚ ਕੇ ਲੰਬਾ, ਖਿੱਚ ਕੇ ਵੀ ਨਹੀਂ ਉਹਨੂੰ ਇੱਦਾਂ ਹੀ ਲੰਬਾ ਕਰਕੇ ਰੱਖ ਦਈਏ ਉਹ ਸੈੱਲ ਨੂੰ, ਤਾਂ ਉਹ 2 meter ਲਗਭਗ 6 feet ਦਾ ਇੱਕ ਇਨਸਾਨ ਦੇ ਕੱਦ ਜਿੱਡਾ ਹੋ ਗਿਆ, ਉਹ ਇੱਕ ਸੈੱਲ ਹੈ। ਪਰ ਸੰਦੀਪ ਜੀ ਤੁਸੀਂ ਇਹ ਗੱਲ ਕਹੀ ਹੈ ਕਿ ਜੇ ਸਾਰੇ ਡੀ ਐੱਨ ਏ ਆਪਸ ਦੇ ਵਿੱਚ ਇੱਕੋ ਹੀ ਇਨਸਾਨ ਦੇ ਸਰੀਰ ਦੇ ਅੰਦਰ ਜਿੰਨੇ ਵੀ ਡੀ ਐੱਨ ਏ ਹਰ ਇੱਕ ਸੈੱਲ ਦੇ ਅੰਦਰ ਮੌਜੂਦ ਨੇ, ਜੇ ਉਹਨਾਂ ਸਾਰਿਆਂ ਨੂੰ ਇੱਕ ਚੇਨ ਬਣਾ ਕੇ ਜਾਂ ਜਿਵੇਂ ਆਪਾਂ ਬੀਡਸ ਮਾਲਾ ਬਣਾਉਂਦੇ ਹੁੰਦੇ ਉਸ ਤਰੀਕੇ ਦੇ ਨਾਲ ਰੱਖ ਦਈਏ ਤਾਂ ਐਡੀ ਲੰਬੀ ਚੇਨ ਹੋ ਜਾਏਗੀ ਇੱਕ ਸਰੀਰ ਦੇ ਅੰਦਰੋਂ ਕਿ ਉਹ ਸੂਰਜ ਦਾ ਗੇੜਾ ਕੱਢ ਕੇ ਵਾਪਸ ਆ ਜਾਣਗੇ, ਐਡੀ ਲੰਬੀ ਲੈਂਥ ਹੈ।
1: ਹਾਂਜੀ
0: ਹਾਂਜੀ ਬਿਲਕੁਲ, ਦੈਟਸ ਇੰਟਰਸਟਿੰਗ, ਇਹ ਬਹੁਤ ਇੰਟਰਸਟਿੰਗ ਚੀਜ਼ ਹੈਗੀ ਹੈ ਕਿ ਆਪਣੇ ਅੰਦਰ ਐਡਾ ਵੱਡੀ ਵੀ ਕੋਈ ਚੀਜ਼ ਹੈਗੀ ਐਡੀ ਲੰਬੀ, ਪਰ ਕਿੰਨੀ ਬਾਰੀਕ ਕਿੰਨੀ ਮਹੀਨ ਹੋਏਗੀ ਉਹ, ਹੈਨਾ।
1: ਹਾਂਜੀ, ਔਰ ਇਹ ਕਿ ਜਦੋਂ ਤੁਸੀਂ ਮਤਲਬ ਇਹ ਤਾਂ ਲੈਂਥ ਦੀ ਆਪਾਂ ਉਹਦੇ ਗੱਲ, ਅਗਰ ਤੁਸੀਂ ਮੰਨੋ ਕਿ ਤਾਂ ਮਤਲਬ ਬੋਡੀ ਕਰ ਰਹੀ ਆ, ਅਗਰ ਇੱਕ ਹਿਊਮਨ ਬੀਂਗ ਮਤਲਬ ਮੈਂ ਬਹਿ ਕੇ ਅਗਰ ਇਹ ਡੀ ਐੱਨ ਏ ਦੀ ਸੀਕੁਐਂਸ ਲਿਖਣ ਲੱਗ ਜਾਵਾਂ ਤਾਂ ਮੈਨੂੰ ਆਲਮੋਸਟ 50 ਲੱਗ ਜਾਣਗੇ ਇੱਕ ਹਿਊਮਨ ਬੀਂਗ ਦੀ ਡੀ ਐੱਨ ਏ ਜਿਹੜੀ ਲਿਖਣ ਦੀ, ਅਗਰ ਮੈਂ 8 hours ਬੈਠੀ ਰੋਜ਼ ਜਿਹੜੀ ਆ ਉਹ ਡੀ ਐੱਨ ਏ ਸੀਕੁਐਂਸ ਲਿਖੀ ਜਾਵਾਂ ਹਮੇਸ਼ਾ ਮਤਲਬ 365 days, ਤਾਂ ਮੈਨੂੰ ਜਿਹੜਾ 50 ਲੱਗਣਗੇ ਇੱਕ ਪਰਸਨ ਦੀ ਹਿਊਮਨ ਬੀਂਗ ਨੂੰ, ਇੱਕ ਪਰਸਨ ਦੇ ਜਿਹੜੇ ਡੀ ਐੱਨ ਏ ਨੂੰ ਕਰਨ ਦੇ ਲਈ, ਹੈਨਾ। ਸੋ ਇਹ ਇਸ ਲਈ ਜਿਹੜਾ ਅਸੀਂ ਮੰਨਦੇ ਕਿ ਸਾਡੀ ਨੇਚਰ ਬਹੁਤ ਜ਼ਿਆਦਾ ਜਿਹੜੀ ਪਾਵਰਫੁਲ ਔਰ ਸਟਰੋਂਗ ਆ ਕਿ ਜਿਹੜੀ ਇੰਨੀ ਵੱਡੀ, ਮਤਲਬ ਜਦੋਂ ਮੈਂ ਕਿਹਾ ਹੀ ਹੈ ਕਿ ਅਗਰ ਮਤਲਬ ਮੇਰੀ ਸ਼ਕਲ ਅਗਰ ਆਪਣੀ ਜਾਂ ਕਿਸੇ ਦੀ ਸ਼ਕਲ ਆਪਣੇ ਫਾਦਰ ਨਾਲ ਜਾਂ ਮਦਰ ਨਾਲ ਮਿਲਦੀ ਆ, ਹਨਾ, ਉਹ ਸਾਰੀ ਜਿਹੜੀ ਚੀਜ਼ਾਂ ਇਹ ਜਿਹੜੀ ਡੀ ਐੱਨ ਏ ਦੇ ਸਟ੍ਰੈਂਡ ਦੀ ਅਸੀਂ ਗੱਲ ਕੀਤੀ ਆ ਉਹਨਾਂ ਦੀ ਵਜ੍ਹਾ ਨਾਲ ਆਉਂਦੀ ਆ। ਔਰ ਇਹ ਡੀ ਐੱਨ ਏ ਦਾ ਜਿਹੜਾ ਇੰਨੀ ਲੈਂਥ ਦੀ ਜਿਹੜੇ ਜੀਨਸ, ਜਿਹੜੇ ਜੀਨਸ ਜਿਹੜੇ ਆ ਇਹ ਮਤਲਬ ਅਗਰ ਕਿਸੇ ਦੀ ਜਿਹੜੀ ਆਈਜ਼ ਦਾ ਕਲਰ ਬਲੂ ਆ, ਗ੍ਰੀਨ ਆ ਜਾਂ ਬਲੈਕ ਆ, ਬਰਾਊਨ ਆ, ਉਹ ਇਸ ਤੇ ਡਿਪੈਂਡ ਕਰਦਾ ਕਿ ਕਿਹੜੀ ਤਰ੍ਹਾਂ ਦਾ ਜੀਨ ਉਹਦੀ ਬੋਡੀ ਦੇ ਵਿੱਚ ਡੋਮੀਨੈਂਟ ਆ, ਹਨਾ। ਤੋ ਇਹ ਜਿਹੜੇ ਜੀਨ ਹੁੰਦੇ ਪੂਰਾ ਜਿਹੜਾ ਡੀ ਐਨ ਏ ਲੈਂਥ ਦੀ ਅਸੀਂ ਗੱਲ ਕੀਤੀ ਸਾਰੀ ਦੀ ਸਾਰੀ ਤੇ ਜਿਹੜਾ ਇਹ ਜੀਨ ਆ ਜਿਹੜਾ ਪੂਰੇ ਦਾ ਪੂਰਾ ਜੀਨ ਨਾ ਕਵਰ ਨਹੀਂ ਹੁੰਦਾ ਸਾਡੀ ਬਾਡੀ ਦੇ ਵਿੱਚ 25,000 ਦੇ ਕਰੀਬ ਜਿਹੜੇ ਜੀਨ ਹੁੰਦੇ ਆ ਜਿਹੜੀ ਸਾਡੇ ਡੀ ਐਨ ਏ ਦਾ ਸਿਰਫ 3% ਹਿੱਸਾ ਬਣਾਉਂਦੇ ਆ ਸੋ ਇਹ ਹੀ ਜਿਹੜੇ 3% ਜਿਹੜੇ ਡੀ ਐਨ ਏ ਦਾ ਜੀਨ ਹੈਗੇ ਆ ਇਹ ਹੀ ਸਾਡੀ ਜਿਹੜੀ ਬਾਡੀ ਦੀ ਜਿਹੜੀ ਆ ਸ਼ੇਪ ਨੂੰ ਜਾਂ ਸਾਈਜ਼ ਨੂੰ ਸਾਨੂੰ ਜਿਹੜਾ ਡਿਫਾਈਨ ਕਰਦਾ ਹੈ ਔਰ ਬਾਕੀ ਸਾਰੇ ਜਿੰਨੇ ਵੀ ਜਿਹੜੇ ਆ ਡੀ ਐਨ ਏ ਬਚ ਜਾਂਦਾ ਆ ਉਹ ਇਹਨਾਂ ਜੀਨਸ ਦੀ ਐਕਟੀਵਿਟੀ ਨੂੰ ਕੰਟਰੋਲ ਕਰਦਾ ਆ
0: ਰਾਈਟ ਸੋ ਇਹ ਵੈਰੀ ਵੈਰੀ ਇੰਟਰਸਟਿੰਗ ਹੈਗਾ ਇੱਕ ਨਾ ਮੈਂ ਕਿਤੇ ਆਪਾਂ ਜਿਵੇਂ ਕਹਿੰਦੇ ਹੁੰਦੇ ਸੀਗੇ ਕਿ ਜਿਹੜਾ ਇਨਸਾਨ ਹੈਗਾ ਉਹ ਬਾਂਦਰ ਤੋਂ ਬਣਿਆ ਅਤੇ ਫਿਰ ਆਪਾਂ ਜੋਕ ਵੀ ਕਹਿੰਦੇ ਹੁੰਦੇ ਸੀਗੇ ਕਿ ਮਾਸਟਰ ਦੱਸ ਰਿਹਾ ਅਤੇ ਬੱਚਾ ਕਹਿ ਰਿਹਾ ਕਿ ਮਾਸਟਰ ਜੀ ਤੁਹਾਡੇ ਘਰ ਦੇ ਬਣੇ ਹੋਣਗੇ ਬਾਂਦਰ ਤੋਂ ਅਸੀਂ ਤਾਂ ਨਹੀਂ ਔਰ ਵਾਕਈ ਉਹ ਸਹੀ ਚੀਜ਼ ਹੈਗੀ ਆਪਾਂ ਅੱਗੇ ਵੀ ਕਈ ਵਾਰੀ ਸ਼ੇਅਰ ਕੀਤੀ ਸੀ ਪਰ ਕਹਿੰਦੇ ਕਿ ਇਨਸਾਨ ਦਾ ਡੀ ਐਨ ਏ ਜੇ ਸਭ ਤੋਂ ਜ਼ਿਆਦਾ ਕਲੋਜ਼ਲੀ ਕਿਸੇ ਦੇ ਨਾਲ ਇਨਸਾਨ ਤੋਂ ਇਲਾਵਾ ਮੈਚ ਕਰਦਾ ਤਾਂ ਉਹ ਚਿੰਪੈਂਜ਼ੀ ਹੈ ਨਾ ਅਤੇ ਜੇ ਇਹ ਵੀ ਇੱਕ ਫੈਕਟ ਹੈਗਾ ਅਤੇ ਜੇ ਜੀਵਤ ਚੀਜ਼ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਕਿ ਜਿਵੇਂ ਜਾਨਵਰ ਤੋਂ ਇਲਾਵਾ ਇਨਸਾਨ ਦਾ ਇਨਸਾਨ ਦੇ ਨਾਲ ਮੈਚ ਕਰਦਾ ਹੈ ਨਾ ਤੁਹਾਡਾ ਤੁਹਾਡੇ ਮਾਂ ਪਿਓ ਦੇ ਨਾਲ ਕਰਦਾ ਹੋਊਗਾ ਕਿਸੇ ਹੋਰ ਨਾਲ ਕਰਦਾ ਹੋਊਗਾ ਚਿਪੈਂਜ਼ੀ ਦੇ ਨਾਲ ਕਰਦਾ ਹੋਏਗਾ ਪਰ ਇੱਕ ਸ਼ੈ ਹੋਰ ਵੀ ਹੈ ਧਰਤੀ 'ਤੇ ਕਹਿੰਦੇ ਇਨਸਾਨ ਦਾ ਵਿਗਿਆਨੀਆਂ ਨੇ ਦੇਖਿਆ ਹੈ ਕਿ ਇਨਸਾਨ ਦਾ ਡੀ ਐਨ ਏ 60% ਮੈਚਿੰਗ ਕੇਲੇ ਦੇ ਨਾਲ ਵੀ ਹੁੰਦਾ ਸੋ ਅਸੀਂ ਬਨਾਨਾ ਵਰਗੇ ਹੈਗੇ ਹਾਂ ਸੋ ਬਨਾਨਾ ਸ਼ੇਅਰਡ ਜੀਨਸ ਆਪਾਂ ਆਪਣੇ ਆਪ ਨੂੰ ਮੰਨ ਲੈਂਦੇ ਹੁੰਦੇ ਬਟ ਦੈਟਸ ਆਲਸੋ ਇਫੈਕਟ ਪਰ ਤੁਹਾਡੀ ਗੱਲ ਠੀਕ ਹੈ ਕਿ ਜੇ ਡੀ ਐਨ ਏ 'ਤੇ ਗੱਲ ਕਰਨ ਬੈਠੀਏ ਅਤੇ ਜੇ ਲਿਖਣ ਬੈਠੀਏ ਉਹਨਾਂ ਦੇ ਬਾਰੇ ਅਤੇ ਅੱਧੀ ਉਮਰ ਵੀ ਲੰਘ ਜਾਏਗੀ ਸ਼ਾਇਦ ਅਤੇ ਉਹ ਵੀ ਘੱਟ ਪੈ ਜਾਏਗੀ ਪਰ ਫਿਰ ਮੈਂ ਇੱਥੇ ਕਿਉਂਕਿ ਪ੍ਰੋਗਰਾਮ ਦੀ ਲੈਂਥ ਵੀ ਦੇਖਣੀ ਆਪਾਂ ਸ਼ਾਇਦ ਇਹਨੂੰ ਹੋਰ ਵੀ ਅੱਗੇ ਲਿਜਾ ਸਕਦੇ ਸੀਗੇ ਮੈਂ ਇੱਥੇ ਇਹ ਵੀ ਦੇਖਣਾ ਚਾਹੁੰਦਾ ਕਿ ਜਿਹੜਾ ਸਵਾਲ ਆਪਾਂ ਸ਼ੁਰੂਆਤ ਦੇ ਵਿੱਚ ਰੱਖਿਆ ਸੀਗਾ ਕਿ ਆਰ ਵੀ ਮੇਡ ਆਫ ਸਟਾਰ ਡਸਟ ਉਹਨੂੰ ਹੁਣ ਕਾਫੀ ਹੱਦ ਤੱਕ ਤੁਹਾਡੀਆਂ ਗੱਲਾਂ ਸਮਝ ਗਏ ਪਰ ਉਹਦਾ ਕੀ ਜਵਾਬ ਹੈ
1: ਹਾਂਜੀ ਹਾਂਜੀ ਉਹਦਾ ਮੈਂ ਜਵਾਬ ਦਿੰਦੀ ਹਾਂ ਥੋੜੀ ਜਿਹੀ ਮੈਂ ਹੋਰ ਜਿਵੇਂ ਤੁਸੀਂ ਬਨਾਨਾ ਦੀ ਗੱਲ ਕੀਤੀ ਸਾਡੀ 60% ਬਨਾਨਾ ਨਾਲ ਮੈਚ ਕਰਦਾ ਚਿੰਪੈਂਜੀ ਨਾਲ ਸਾਡਾ 97 ਤੋਂ ਇਸ ਤਰ੍ਹਾਂ ਦੀ ਇੱਕ ਸੀ ਕ੍ਰੀਏਚਰ ਵੀ ਹੈਗੀ ਆ ਜਿਹਦਾ ਜਿਹੜਾ ਮਤਲਬ ਸਮੁੰਦਰੀ ਪਾਣੀ ਦੇ ਵਿੱਚ ਮਿਲਦੀ ਆ ਰੌਕਸ ਦੇ ਨਾਲ ਲੱਗੀ ਹੁੰਦੀ ਹੈ ਇਨਵਰਟੀਬਰੇਟ ਇਨਵਰਟੀਬਰੇਟ ਦਾ ਮਤਲਬ ਹੁੰਦਾ ਉਹ ਵਾਲੇ ਜਿਹੜੇ ਐਨੀਮਲਸ ਜਿਹਨਾਂ ਦੇ ਵਿੱਚ ਹੱਡੀਆਂ ਨਹੀਂ ਹੁੰਦੀਆਂ ਹਿਊਮਨ ਬੀਂਗ ਅਸੀਂ ਇਹ ਜਿਹੜੇ ਆ ਵਰਟੀਬਰੇਟ ਐਨੀਮਲਸ ਆ ਕਿਉਂਕਿ ਸਾਡੀ ਬਾਡੀ ਦੇ ਵਿੱਚ ਹੱਡੀਆਂ ਹੁੰਦੀਆਂ ਤੇ ਇੱਕ ਮਰੀਨ ਐਨੀਮਲ ਜਿਹੜਾ ਜਿਹਦੀ ਬਾਡੀ ਦੇ ਵਿੱਚ ਹੱਡੀਆਂ ਨਹੀਂ ਹੁੰਦੀਆਂ ਉਹ ਸਮੁੰਦਰ ਦੇ ਵਿੱਚ ਰਹਿੰਦਾ ਉਹਦੇ ਨਾਲ ਵੀ ਜਿਹੜਾ ਸਾਡਾ ਡੀ ਐਨ ਏ ਜਿਹੜਾ ਮੈਚ ਕਰਦਾ ਹੈਗਾ ਕਾਫੀ ਜਿਹੜਾ ਕਿਉਂਕਿ ਮਤਲਬ ਕਿ ਔਰ ਸਾਇੰਟਿਸਟ ਇਹਦੇ ਤੇ ਕਾਫੀ ਰਿਸਰਚ ਵੀ ਕਰ ਰਹੇ ਆ ਕਿ ਆਪਾਂ ਇੱਕ ਪੋਡਕਾਸਟ ਉਹਦੇ ਤੇ ਵੀ ਕਰਾਂਗੇ ਜ਼ਰੂਰ ਬਟ ਉਹਦੇ ਨਾਲ ਜਿਹੜਾ ਸਾਡਾ ਡੀ ਐਨ ਏ ਜਿਹੜਾ ਵੀ ਕਾਫੀ ਮੈਚ ਕਰਦਾ ਜਿਵੇਂ ਸਾਡਾ ਇਹਦੇ ਨਾਲ ਬਨਾਨਾ ਦੇ ਨਾਲ ਜਾਂ ਹੋਰ ਚੀਜ਼ਾਂ ਦੇ ਨਾਲ ਜਿਹੜਾ ਕਰਦਾ ਹੈ ਔਰ ਜਿਹੜੀ ਅਸੀਂ ਜਦੋਂ ਡੀ ਐਨ ਏ ਡਬਲ ਹੈਲਿਕਸ ਸਟਰਕਚਰ ਦੀ ਮੈਂ ਗੱਲ ਕੀਤੀ ਕਿ ਦੋ ਜਿਹੜੀਆਂ ਜਿੱਦਾਂ ਆਪਾਂ ਸਾਇੰਸ ਚ ਡਰਾ ਕਰਦੇ ਹੁੰਦੇ ਸੀ ਹਨਾ ਤੇ ਜਿਹੜੇ ਸਾਇੰਟਿਸਟ ਨੇ ਉਹਨਾਂ ਦੇ ਨਾਮ ਸੀਗਾ ਜੇਮਸ ਵਾਟਸਨ ਤੇ ਫ੍ਰਾਂਸਿਸ ਕ੍ਰਿਕ ਜਿਹਨਾਂ ਨੇ ਇਹ ਜਿਹੜਾ ਇਹ ਫਾਇੰਡ ਆਊਟ ਕੀਤਾ ਸੀ ਕਿ ਡੀ ਐਨ ਏ ਏਦਾਂ ਦੀ ਜਿਹੜੀ ਸ਼ਕਲ ਦੇ ਵਿੱਚ ਮਿਲਦਾ ਆ ਹਨਾ ਉਹ 1953 ਦੇ ਵਿੱਚ ਉਹਨਾਂ ਨੂੰ ਇਸ ਚੀਜ਼ ਦੇ ਲਈ ਨੋਬਲ ਪ੍ਰਾਈਜ਼ ਵੀ ਦਿੱਤਾ ਗਿਆ ਸੀ ਉਹਨਾਂ ਨੇ ਜਿਹੜਾ ਸਟਰਕਚਰ ਇਹਨੂੰ ਫਾਇੰਡ ਆਊਟ ਕੀਤੀ ਸੀ ਤੇ ਡੀ ਐਨ ਏ ਜਿਹੜਾ ਜਦੋਂ ਕੋਇਲ ਹੋ ਕੇ ਜਿੱਦਾਂ ਇਕੱਠਾ ਗੁੱਛਾ ਮੁੱਛਾ ਕਰਕੇ ਜਦੋਂ ਅਸੀਂ ਇੱਕ ਸੈੱਲ ਦੇ ਵਿੱਚ ਉਸ ਡੀ ਐਨ ਏ ਪ੍ਰੈਜੈਂਟ ਹੁੰਦਾ ਆ ਉਹਨੂੰ ਅਸੀਂ ਕ੍ਰੋਮੋਸੋਮ ਜਿਹੜਾ ਮੈਂ ਪਹਿਲਾਂ ਹੀ ਕਿਹਾ ਸੀਗਾ ਕ੍ਰੋਮੋਸੋਮ ਕਹਿੰਦੇ ਹਾਂ ਸੋ ਹਿਊਮਨ ਬਾਡੀ ਦੇ ਵਿੱਚ ਜਿਹੜੇ ਆ ਇੱਕ ਸੈੱਲ ਦੇ ਵਿੱਚ 42 ਕ੍ਰੋਮੋਸੋਮ ਜਿਹੜੇ ਹੁੰਦੇ ਆ ਉਹਨਾਂ ਦੇ ਵਿੱਚੋਂ ਜਿਹੜੇ ਆ 44 ਕ੍ਰੋਮੋਸੋਮ ਸੇਮ ਹੋਣਗੇ ਬਟ ਜਿਹੜਾ ਲਾਸਟ ਕ੍ਰੋਮੋਸੋਮ ਹੋਊਗਾ 23 ਨੰਬਰ ਦਾ ਕ੍ਰੋਮੋਸੋਮ ਕਿਉਂਕਿ ਹਰ ਕ੍ਰੋਮੋਸੋਮ ਦੇ ਵਿੱਚ ਦੋ ਜਿਹੜੇ ਆ ਪੇਅਰ ਹੁੰਦੇ ਆ ਸੋ ਜਿਹੜਾ ਲਾਸਟ ਨੰਬਰ ਦਾ ਕ੍ਰੋਮੋਸੋਮ ਹੋਊਗਾ ਉਹ ਸਾਡਾ ਜੈਂਡਰ ਡਿਫਾਈਨ ਕਰਦਾ ਹੈ ਜਿਹਨੂੰ ਅਸੀਂ ਐਕਸ ਔਰ ਵਾਈ ਕ੍ਰੋਮੋਸੋਮ ਕਹਿ ਦਿੰਦੇ ਹਾਂ ਅਗਰ ਜਿਹੜਾ ਆ ਉਹ ਐਕਸ ਕ੍ਰੋਮੋਸੋਮ ਜਿਹੜਾ ਉਹ ਜਿਹੜਾ 23ਵਾਂ ਕ੍ਰੋਮੋਸੋਮ ਵੀ ਅਗਰ ਬੋਥ ਉਹਦੇ ਵਿੱਚ ਦੋਨੋਂ ਪੇਅਰ ਜਿਹੜੇ ਐਕਸ ਮਤਲਬ ਪੇਅਰ ਜਿਹੜਾ ਉਹਦਾ ਐਕਸ ਕ੍ਰੋਮੋਸੋਮ ਆ ਤਾਂ ਉਹ ਇੱਕ ਫੀਮੇਲ ਤਾਂ ਉਸਦਾ ਜੈਂਡਰ ਫੀਮੇਲ ਹੋਏਗਾ ਬਟ ਜੇ ਉਹ ਐਕਸ ਔਰ ਵਾਈ ਕ੍ਰੋਮੋਸੋਮ ਹੈਗਾ ਮਤਲਬ ਦੋ ਡਿਫਰੈਂਟ ਕ੍ਰੋਮੋਸੋਮ ਹੈਗੇ ਆ ਤਾਂ ਇਹਦਾ ਮਤਲਬ ਉਹ ਮੇਲ ਜਿਹੜਾ ਕੋਈ ਬੱਚਾ ਹੈਗਾ ਉਹ ਮੇਲ ਹੋਏਗਾ ਜਿਹੜਾ ਮੇਲ ਹੋਏਗਾ ਨਾ ਕਿ ਫੀਮੇਲ ਹੋਏਗਾ ਹਨਾ ਸੋ ਇਹ ਜਿਹੜੇ ਇਹੀ ਕ੍ਰੋਮੋਸੋਮ ਜਿਹੜੇ ਇਹ ਵੀ ਡਿਫਾਈਨ ਕਰਦੇ ਕਿ ਸਾਡਾ ਜੈਂਡਰ ਕੀ ਹੋਊਗਾ ਇੱਕ ਹਿਊਮਨ ਬੀਂਗ ਦਾ ਸੋ ਜਿਹੜੇ ਜਿੱਦਾਂ ਮੈਂ ਕਿਹਾ ਹੀ ਹੈ ਕਿ ਇਹਨਾਂ ਦੇ ਜਿਹੜੇ ਜੀਨਸ ਜਿਹੜੇ ਆ ਕੁਛ ਜੀਨਸ ਹੀ ਹੁੰਦੇ ਆ ਜਿਹੜੇ ਡੀ ਐਨ ਏ ਨੂੰ ਜਿਹੜਾ ਸਾਡੀ ਇਹ ਸਾਰੀ ਕਰੈਕਟਰਿਸਟਿਕਸ ਜਿਹੜੀਆਂ ਡਿਫਾਈਨ ਕਰਦੇ ਉਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀ ਇੰਟਰਸਟਿੰਗ ਚੀਜ਼ਾਂ ਹੈਗੀਆਂ ਡੀ ਐਨ ਏ ਦੇ ਬਾਰੇ ਬਟ ਜਿਹੜੀ ਸਟਾਰ ਡਸਟ ਵਾਲੀ ਕੁਐਸਚਨ ਤੁਸੀਂ ਕਿਹਾ ਕਿ ਆਰ ਵੀ ਸਟਾਰ ਡਸਟ ਆਰ ਵੀ ਮੇਡ ਅਪ ਆਫ ਸਟਾਰ ਡਸਟ ਇਹ ਕਾਫੀ ਜਿਹੜਾ ਅੱਜ ਕੱਲ੍ਹ ਤੁਸੀਂ ਪੜ੍ਹ ਸਕਦੇ ਆ ਮਤਲਬ ਸੁਣ ਸਕਦੇ ਆ ਇਹ ਜਦੋਂ ਅਸੀਂ ਪੋਡਕਾਸਟ ਦੀ ਗੱਲ ਕੀਤੀ ਸੀ ਇਹ ਲਾਈਫ ਓਰੀਜੀਨੇਟ ਵੀ ਔਰ ਅੱਜ ਵੀ ਜਿਹੜੀ ਅਸੀਂ ਗੱਲ ਕੀਤੀ ਹੈ ਕਿ ਕਾਰਬਨ ਹਾਈਡਰੋਜਨ ਜਾਂ ਹੋਰ ਐਲੀਮੈਂਟ ਸਾਡੀ ਬਾਡੀ ਨੂੰ ਚਾਹੀਦੇ ਹੁੰਦੇ ਆ ਇਹ ਉਹੀ ਐਲੀਮੈਂਟ ਆ ਜਦੋਂ ਬਿਗ ਬੈਂਗ ਦੀ ਗੱਲ ਕੀਤੀ ਸੀ ਤਾਂ ਬਿਗ ਬੈਂਗ ਸਾਨੂੰ ਪਤਾ ਹੈ ਕਿ ਹੋਣ ਵੇਲੇ ਕੀ ਹੋਇਆ ਸੀ ਕਿ ਜਿਹੜਾ ਟੈਂਪਰੇਚਰ ਜਿਹੜਾ ਕਾਫੀ ਜਿਹੜਾ ਜ਼ਿਆਦਾ ਹੋ ਗਿਆ ਸੀ, ਜਿਹਦੀ ਵਜ੍ਹਾ ਨਾਲ ਹਾਈਡਰੋਜਨ ਮਤਲਬ ਫਿਊਜ਼ਨ ਹੋ ਗਈ ਸੀ, ਮਤਲਬ ਜਿਹੜੇ ਆ ਐਲੀਮੈਂਟ ਜਿਹੜੇ ਆਪਸ ਚ ਇਕੱਠੇ ਹੋਣ ਲੱਗ ਗਏ ਸੀ। ਤੋਂ ਸਭ ਤੋਂ ਪਹਿਲੇ ਜਿਹੜੇ ਐਲੀਮੈਂਟ ਬਣੇ ਸੀਗੇ ਉਹ ਸੀਗੇ ਹਾਈਡਰੋਜਨ ਐਂਡ ਹੀਲੀਅਮ, ਜਿਹੜੇ ਪਹਿਲੇ ਪੀਰੀਓਡਿਕ ਟੇਬਲ ਦਾ ਨੰਬਰ 1 ਔਰ ਨੰਬਰ 2 ਦੇ ਜਿਹੜੇ ਐਟਮ ਹੈਗੇ ਆ। ਸਭ ਤੋਂ ਪਹਿਲਾਂ ਹਾਈਡਰੋਜਨ ਐਂਡ ਹੀਲੀਅਮ ਬਣੇ ਸੀ, ਉਹ ਕਾਫੀ ਟਾਈਮ ਤੱਕ ਜਿਹੜੇ ਆ ਉਹੀ ਰਹੇ ਸੀ, ਉਹ ਸਭ ਤੋਂ ਹਲਕੇ ਜਿਹੜੇ ਐਲੀਮੈਂਟਸ ਹੁੰਦੇ ਆ। ਤੋਂ ਜਿੱਦਾਂ ਜਿੱਦਾਂ ਜਿੱਦਾਂ ਹੌਲੀ ਹੌਲੀ ਜਿਹੜਾ ਟਾਈਮ ਲੰਘਦਾ ਗਿਆ ਤਾਂ ਹਾਈਡਰੋਜਨ ਹੀਲੀਅਮ ਲੀਥੀਅਮ ਬਣ ਗਿਆ, ਫਿਰ ਹੌਲੀ ਹੌਲੀ ਕਾਰਬਨ ਹਾਈਡਰੋਜਨ ਕਾਰਬਨ ਜਾਂ ਨਾਈਟ੍ਰੋਜਨ ਜਾਂ ਬਾਕੀ ਜਿਹੜੇ ਐਲੀਮੈਂਟਸ ਬਣਨ ਲੱਗ ਗਏ, ਆਇਰਨ ਤੱਕ ਜਿਹੜੇ ਐਲੀਮੈਂਟਸ ਬਣ ਗਏ ਜਿਹੜੇ ਸਾਡੀ ਬੋਡੀ ਦੇ ਵਿੱਚ ਸਾਨੂੰ ਮਿਲਦੇ ਹੈਗੇ ਆ, ਹਨਾ। ਤੇ ਇਹ ਸਾਰੇ ਜਿਹੜੇ ਆ ਕਿਉਂਕਿ ਬਿਗ ਬੈਂਗ ਜਦੋਂ ਹੋਇਆ ਤਾਂ ਜਿਹੜਾ ਐਕਸਪਲੋਜਨ ਹੋਇਆ ਉਸ ਤੋਂ ਬਾਅਦ ਜਿਹੜਾ ਹਾਈਡਰੋਜਨ ਐਂਡ ਹੀਲੀਅਮ ਬਣਿਆ, ਫਿਰ ਹਾਈਡਰੋਜਨ ਹੀਲੀਅਮ ਨੇ ਅੱਗੇ ਜਿਹੜਾ ਕਮਰ, ਜੇ ਤੁਹਾਨੂੰ ਯਾਦ ਹੋਵੇ ਪੀਰੀਓਡਿਕ ਟੇਬਲ ਦੇ ਵਿੱਚ ਜਦੋਂ ਅਸੀਂ ਇਹ ਐਲੀਮੈਂਟ ਅਸੀਂ ਕਹਿੰਦੇ ਹਾਂ ਕਿ ਨੰਬਰ ਦਿੰਦੇ ਹਾਂ 1, 2, 3, 4, 5 ਜੋ ਵੀ ਨੰਬਰ ਦਿੰਦੇ ਹਾਂ, ਤਾਂ ਅਸੀਂ ਉਹਦੇ ਬੇਸ ਡਾਊਨ ਉਹਦੇ ਚ ਪ੍ਰੋਟੋਨ ਕਿੰਨੇ ਆ ਉਹਦੇ ਬੇਸ ਦੇ ਉੱਤੇ ਆਪਾਂ ਉਹ ਨੰਬਰ ਦਿੰਦੇ ਹਾਂ, ਹਨਾ। ਤੇ ਇਹਦਾ ਮਤਲਬ ਕਿ ਜਿੱਦਾਂ ਜਿੱਦਾਂ ਪ੍ਰੋਟੋਨ ਦਾ ਨੰਬਰ ਵੱਧਦਾ ਜਾਂਦਾ ਹੈ ਉਦਾਂ ਉਦਾਂ ਜਿਹੜਾ ਆ ਉਹ ਐਲੀਮੈਂਟ ਦਾ ਜਿਹੜਾ ਚੇਂਜ ਹੁੰਦਾ ਰਹਿੰਦਾ ਹੈ, ਹਾਈਡਰੋਜਨ ਤੋਂ ਹੀਲੀਅਮ ਜਿਹੜਾ ਹੀਲੀਅਮ ਬਣ ਜਾਂਦਾ, ਹੀਲੀਅਮ ਤੋਂ ਲੀਥੀਅਮ ਬਣ ਜਾਂਦਾ ਜਾਂ ਅੱਗੇ ਜਿਹੜੇ ਆ ਐਲੀਮੈਂਟਸ ਬਣ ਜਾਂਦੇ ਆ। ਸੋ ਇਹ ਜਿਹੜੇ ਐਲੀਮੈਂਟ ਸਾਡੀ ਬੋਡੀ ਦੇ ਵਿੱਚ ਮਿਲਦੇ ਆ, ਇਹਨਾਂ ਦੀ ਸ਼ੁਰੂਆਤ ਉਦਾਂ ਹੀ ਹੋਈ ਜਦੋਂ ਬਿਗ ਬੈਂਗ ਬਣਿਆ ਜਾਂ ਹੋਰ ਸਟਾਰਸ ਬਣੇ, ਹਨਾ। ਜਦੋਂ ਇਹ ਸਟਾਰਸ ਜਿਹੜੇ ਖਤਮ ਹੋ ਜਾਂਦੇ ਆ, ਅਸੀਂ ਉਹਦੀ ਵੀ ਗੱਲ ਕੀਤੀ ਸੀ, ਸੁਪਰਨੋਵਾ ਅਸੀਂ ਉਸ ਚੀਜ਼ ਨੂੰ ਕਹਿੰਦੇ ਹਾਂ। ਤੋ ਉਸ ਤੋਂ ਇਲਾਵਾ ਜਿਹੜੇ ਜਦੋਂ ਖਤਮ ਹੁੰਦੇ ਆ ਤਾਂ ਉਹਦਾ ਸਾਰੇ ਐਲੀਮੈਂਟ ਜਿਹੜੇ ਬਿਖਰ ਜਾਂਦੇ ਆ ਪੂਰੇ ਯੂਨੀਵਰਸ ਦੇ ਵਿੱਚ, ਹਨਾ, ਔਰ ਫਿਰ ਅਲਟੀਮੇਟਲੀ ਹੋਰ ਸਟਾਰਸ ਬਣਾ ਦਿੰਦੇ ਆ, ਔਰ ਉਹ ਸਟਾਰਸ ਦੇ ਵਿੱਚੋਂ ਜਿਹੜੇ ਫਿਰ ਮੈਟਰੋਇਡਸ ਬਣਦੇ ਆ, ਮਤਲਬ ਉਲਕਾ ਪਿੰਡ ਵਗੈਰਾ ਬਣਦੇ ਆ। ਉਹ ਜਦੋਂ ਅਰਥ ਦੇ ਉੱਤੇ ਆਏ ਤਾਂ ਪਾਣੀ, ਸਾਨੂੰ ਪਤਾ ਉਹੀ ਲੈ ਕੇ ਆਏ ਸਾਡੀ ਅਰਥ ਦੇ ਉੱਤੇ, ਜਿਹਦੀ ਵਜ੍ਹਾ ਨਾਲ ਕਿਉਂਕਿ ਲਾਈਫ ਸਭ ਤੋਂ ਪਹਿਲਾਂ ਪਾਣੀ ਦੇ ਵਿੱਚ ਸ਼ੁਰੂ ਹੋਈ ਸੀ। ਇਹਦਾ ਮਤਲਬ ਜਿਹੜਾ ਸਭ ਤੋਂ ਪਹਿਲਾਂ ਪਾਣੀ ਦੇ ਵਿੱਚ ਹੀ ਜਿਹੜਾ ਜਿਹੜੇ ਡਿਫਰੈਂਟ ਡਿਫਰੈਂਟ ਐਨੀਮਲਸ ਜਾਂ ਪਲਾਂਟ ਹੋਣੇ ਸ਼ੁਰੂ ਹੋਏ ਸੀ ਨਾ। ਸੋ ਇਹ ਜਿਹੜੀ ਸਾਡੀ ਬੋਡੀ ਦੇ ਵਿੱਚ ਐਲੀਮੈਂਟ ਮਿਲਦੇ ਆ ਜਾਂ ਕਿਸੇ ਜਿਹੜੀ ਆ ਟ੍ਰੀ ਦੇ ਵਿੱਚ ਐਲੀਮੈਂਟ ਮਿਲਦੇ ਆ, ਜਾਂ ਤੁਹਾਡੇ ਕਿਸੇ ਫੇਵਰੇਟ ਜਿਹੜੇ ਪੁਰਾਣੀ ਸੈਲੀਬ੍ਰਿਟੀ ਦੇ ਵਿੱਚ ਜਿਹੜੇ ਐਲੀਮੈਂਟ ਮਿਲਦੇ ਸੀ, ਜਾਂ ਕੋਈ ਆਈਨਸਟਾਈਨ ਦੇ ਵਿੱਚ ਐਲੀਮੈਂਟਸ ਐਟਮਸ ਜਿਹੜੇ ਐਲੀਮੈਂਟ ਸੀਗੇ, ਉਹ ਅੱਜ ਵੀ ਇਸ ਜਿਹੜੀ ਯੂਨੀਵਰਸ ਦੇ ਵਿੱਚ ਜਾਂ ਅਰਥ ਦੇ ਵਿੱਚ ਜਿਹੜੇ ਘੁੰਮਦੇ ਫਿਰਦੇ ਆ, ਇੱਕ ਇੱਕ ਇੰਡੀਵਿਜੁਅਲ ਤੋਂ ਇੱਕ ਸਪੀਸੀਜ਼ ਤੋਂ ਦੂਜੀ ਸਪੀਸੀਜ਼ ਦੇ ਵਿੱਚ ਜਿਹੜੇ ਟ੍ਰਾਂਸਫਰ ਹੁੰਦੇ ਜਾਂਦੇ ਆ। ਬਟ ਇਹ ਜਿਹੜੇ ਹੈਗੇ ਸੇਮ ਹੀ ਆ ਜਿਹੜੇ ਜਿਹੜੇ ਜਿਨ੍ਹਾਂ ਤੋਂ ਸਟਾਰਸ ਬਣੇ ਆ, ਇਸ ਲਈ ਅਸੀਂ ਆਪਣੇ ਆਪ ਨੂੰ ਵੀ ਸਟਾਰ ਡਸਟ ਕਹਿੰਦੇ ਹਾਂ, ਕਿਉਂਕਿ ਅਸੀਂ ਵੀ ਉਹਨਾਂ ਸਟਾਰਸ ਦੇ ਜਿਹੜੇ ਆ ਬਣਨ ਦੇ, ਜਦੋਂ ਉਹ ਬਣਦੇ ਆ ਮਰਦੇ ਆ ਬਣਦੇ ਆ ਮਰਦੇ ਆ, ਹਨਾ, ਤੋਂ ਅਲਟੀਮੇਟਲੀ ਜਿਹੜੀ ਬਾਕੀ ਲਾਈਫ ਫਾਰਮਸ ਵੀ ਉਹਨਾਂ ਤੋਂ ਹੀ ਬਣਦੀਆਂ।
0: ਰਾਈਟ ਨਹੀਂ, ਬਹੁਤ ਸੋਹਣਾ, ਔਰ ਮੇਰੇ ਖਿਆਲ ਦੇ ਨਾਲ ਇੱਥੇ ਟੌਪਿਕ ਖਤਮ ਨਹੀਂ ਹੁੰਦਾ, ਇੱਥੋਂ ਇਹ ਸ਼ੁਰੂ ਹੁੰਦਾ ਹੈ, ਕਿਉਂਕਿ ਹਾਲੇ ਇਹਦੇ 'ਚ ਬਹੁਤ ਸਾਰੀਆਂ ਗੱਲਾਂ ਕਰਨੀਆਂ ਬਾਕੀ। ਮੈਂ ਨਾ ਪਰਸਨਲੀ ਅੱਗੇ ਵੀ ਬੜੀ ਵਾਰ ਰੇਡੀਓ 'ਤੇ ਵੀ ਕਹਿ ਚੁੱਕੇ ਹਾਂ ਸੰਦੀਪ ਜੀ, ਅਤੇ ਮੈਂ ਖੁੱਲ੍ਹ ਕੇ ਇਹ ਗੱਲ ਕੜੀ ਵਾਰ ਕਰਦਾ ਹੁੰਦਾ ਕਿ ਜਿਹੜੇ ਡਾਕਟਰ ਰਿਚਰਡ ਸਕੈਲਰ ਸੀ, ਜਿਨ੍ਹਾਂ ਦੇ ਪਿੱਛੇ ਜੇ ਦੇਹਾਂਤ ਹੋਇਆ ਨਾ, ਕੈਂਸਰ ਦੇ ਉੱਤੇ ਰਿਸਰਚ ਕਰ ਰਹੇ ਸੀਗੇ, ਆਈ ਰੀਅਲੀ ਫਾਊਂਡ, ਮਤਲਬ ਮੈਂ ਬਹੁਤ ਜ਼ਿਆਦਾ ਮੁਰੀਦ ਹਾਂ ਉਸ ਸ਼ਖਸ ਦਾ, ਚਲੇ ਵੀ ਗਏ ਨੇ ਧਰਤੀ ਤੋਂ, ਪਰ ਉਹਨਾਂ ਨੇ ਜੋ ਰਿਸਰਚ ਕੀਤੀ ਸੀਗੀ, ਇਨਫੈਕਟ ਆ ਗੱਲ ਬਿਲਕੁਲ ਠੀਕ ਹੈ ਜਿਹੜੀ ਤੁਸੀਂ ਗੱਲ ਕੀਤੀ ਸੀ ਉਹਦੇ 'ਚ। ਇੱਕ ਗੱਲ ਜ਼ਰੂਰ ਇਹ ਗੱਲ ਆਪਾਂ ਅੱਜ ਦੇ ਐਪੀਸੋਡ ਦੇ ਵਿੱਚ ਕੀਤੀ ਕਿ ਹਿਊਮਨ ਐਲੀਮੈਂਟਸ ਜਿਹੜੇ ਨੇ ਉਹ ਯੂਨੀਵਰਸ ਦੇ ਵਿੱਚ ਹੀ ਰਲ ਮਿਲ ਜਾਂਦੇ ਨੇ ਇਨਸਾਨ ਦੇ ਜਾਣ ਤੋਂ ਬਾਅਦ, ਪਰ ਜਿਹੜਾ DNA ਹੈਗਾ ਉਹ ਕਿੰਨੀ ਜ਼ਿਆਦਾ ਸਾਡੇ ਸਰੀਰ ਨੂੰ ਪ੍ਰਭਾਵਿਤ ਕਰਦਾ ਹੈਗਾ, ਕਿੰਨਾ ਉਹਦਾ ਇੰਪੋਰਟੈਂਟ ਰੋਲ ਹੈ, ਜਿਵੇਂ ਦੱਸਿਆ ਸੰਦੀਪ ਜੀ ਨੇ, ATGC ਚਾਰ ਸਰੋਤਾਂ ਦਾ ਰਲ ਕੇ ਬਣਿਆ ਹੋਇਆ। ਪਰ ਜਿਹੜੀਆਂ ਸੂਰਜ ਦੀਆਂ ਕਿਰਨਾਂ ਨੇ, ਜਿਨ੍ਹਾਂ ਨੂੰ UV ਰੇਜ਼ ਆਪਾਂ ਕਹਿ ਦਿੰਦੇ ਹਾਂ, ਅਲਟਰਾ ਵਾਇਲਟ ਰੇਜ਼, ਬਚਪਨ 'ਚ ਪੈਰਾ ਬੈਂਗਣੀ ਕਿਰਨਾਂ ਪੜ੍ਹੀਆਂ ਹੈਗੀਆਂ ਨੇ ਅਸੀਂ, ਉਹ ਜਿਹੜੀਆਂ ਪੈਰਾ ਬੈਂਗਣੀ ਕਿਰਨਾਂ ਨੇ, ਉਹ ਜਿਹੜੀਆਂ UV ਰੇਜ਼ ਨੇ, ਉਹ DNA ਦਾ ਜਿਹੜਾ ਇਹ ATGC ਜਿਹੜੇ ਚਾਰ ਹੈਗੇ ਨੇ ਉਹਦੇ 'ਚੋਂ ਸਿਰਫ ਇੱਕ ਜਿਹੜਾ ਸਰੋਤ ਸਭ ਤੋਂ ਇੰਪੋਰਟੈਂਟ ਹੈਗਾ, ਸਭ ਤੋਂ ਇੰਪੋਰਟੈਂਟ, ਚਾਰੇ ਇੰਪੋਰਟੈਂਟ ਨੇ, ਪਰ ਥਾਇਮੀਨ ਉਹਨੂੰ ਇੰਪੈਕਟ ਕਰਦਾ। ਉਦੋਂ ਤਾਂ ਨਹੀਂ ਸੀ ਮੈਨੂੰ ਪਤਾ, ਪਰ ਅੱਜ ਜਦੋਂ ਹੁਣ ਸੰਦੀਪ ਜੀ ਨੇ ਅੱਜ ਦੱਸਿਆ ਤਾਂ ਮੈਂ ਉਹਨਾਂ ਚੀਜ਼ਾਂ ਨੂੰ ਲਿੰਕ ਕਰ ਗਿਆ, ਕਿਉਂਕਿ ਮੈਂ ਪ੍ਰੋਫੈਸਰ ਰਿਚਰਡ ਦੀ ਬੜੀਆਂ ਕਲੋਜ਼ਲੀ ਸਟੱਡੀਜ਼ ਪੜ੍ਹੀਆਂ ਹੋਈਆਂ, ਅਤੇ ਉਹਨਾਂ ਨੇ ਸਕਿਨ ਕੈਂਸਰ ਦੇ ਉੱਤੇ ਜਿਹੜੀ ਇੱਕ ਬਹੁਤ ਚੰਗੀ ਰਿਸਰਚ ਕੀਤੀ ਸੀਗੀ, ਅਤੇ ਹਾਲਾਂਕਿ ਉਹ ਇੱਕ ਤ੍ਰਾਸਦੀ ਰਹੀ ਹੈ ਕਿ ਉਹ ਆਪ ਖੁਦ ਬ੍ਰੇਨ ਕੈਂਸਰ ਦੇ ਮਰੀਜ਼ ਹੋਏ ਅਤੇ ਉਹਨਾਂ ਦਾ ਦੇਹਾਂਤ ਇਸ ਤਰੀਕੇ ਦੇ ਨਾਲ ਹੋਇਆ। ਪਰ ਇਹ ਜਿਹੜੀਆਂ DNAs ਨੇ ਜਾਂ RNAs ਨੇ, ਇਹਨਾਂ ਦੇ ਉੱਤੇ ਹਾਲੇ ਬਹੁਤ ਸਾਰੀਆਂ ਗੱਲਾਂ ਹੋਣੀਆਂ ਬਾਕੀ ਹੈਗੀਆਂ ਨੇ। ਸੰਦੀਪ ਜੀ ਥੈਂਕ ਯੂ ਸੋ ਮੱਚ, ਇਨਫੈਕਟ ਆ ਜਿਹੜਾ ਅਖੀਰ ਦੇ ਵਿੱਚ ਤੁਸੀਂ ਇਹ ਗੱਲ ਦੱਸੀ ਹੈਗੀ ਹੈ ਕਿ ਅਸੀਂ ਸਰੀਰ ਜਿਹੜਾ ਹੈਗਾ ਉਹ ਤਾਰਿਆਂ ਦੀ ਧੂੜ ਦਾ ਬਣਿਆ ਹੋਇਆ ਹੈਗਾ, ਸਟਾਰ ਡਸਟ ਦਾ ਬਣਿਆ ਹੋਇਆ ਹੈਗਾ, ਔਰ ਇਹਦੇ 'ਚ ਜਿਹੜੇ ਸਾਡੇ ਸਰੀਰ ਦੇ ਅੰਦਰ ਆਕਸੀਜਨ, ਨਾਈਟ੍ਰੋਜਨ, ਆਇਰਨ ਜੋ ਵੀ ਹੈਗੇ ਨੇ ਉਹ ਸਾਡੇ ਇਸ ਯੂਨੀਵਰਸ ਦੇ ਵਿੱਚ ਵੀ ਮੌਜੂਦ ਹੈਗੇ ਨੇ, ਅਤੇ ਇਸ ਕਰਕੇ ਅਸੀਂ ਮੰਨ ਸਕਦੇ ਹੈਗੇ ਹਾਂ ਕਿ ਯੈਸ, ਵੀ ਆਰ ਮੇਡ ਆਫ ਸਟਾਰ ਡਸਟ। ਪਰ ਅਖੀਰ ਚ ਮੈਂ ਇੱਕ ਸਵਾਲ ਜ਼ਰੂਰ ਛੱਡ ਕੇ ਜਾਣਾ, ਅੱਜ ਨਹੀਂ ਮੈਂ ਕਹਿ ਰਿਹਾ ਸੰਦੀਪ ਜੀ, ਪਰ ਫੇਰ ਕਦੇ ਜਦੋਂ ਕਦੇ ਮੌਕਾ ਲੱਗਿਆ। ਮੈਂ ਕਿਤੇ ਪੋਡਕਾਸਟ ਸੁਣ ਰਿਹਾ ਸੀ, ਉਹ ਕਹਿੰਦੇ ਕਿ ਸਰੀਰ ਦੇ ਉੱਤੇ ਜਿਵੇਂ ਸਰੀਰ ਕਾਹਦਾ ਬਣਿਆ ਹੋਇਆ, ਉਹਦੇ 'ਤੇ ਬੜੀ ਰਿਸਰਚ ਅਲੱਗ ਅਲੱਗ ਟਾਈਮ ਦੇ ਉੱਤੇ ਅਲੱਗ ਅਲੱਗ ਕੰਟਰੀ 'ਚ ਅਲੱਗ ਅਲੱਗ ਰਿਸਰਚਰਸ ਨੇ ਕੀਤੀਆਂ ਨੇ। ਇੱਕ ਕਿਸੇ ਪੋਡਕਾਸਟ ਦੇ ਵਿੱਚ ਮੈਂ ਦੇਖ ਰਿਹਾ ਸੀ, ਉਹ ਕਹਿੰਦੇ ਕਿ ਇੱਕ ਕਈ ਇਨਸਾਨਾਂ ਦੇ ਸਰੀਰ ਦੇ ਉੱਤੇ ਨਾ, ਜਦੋਂ ਉਹਨਾਂ ਦੀ ਡੈਥ ਬੈੱਡ ਦੇ ਉੱਤੇ ਉਹ ਸੀਗੇ, ਤਾਂ ਰਿਸਰਚਰਸ ਨੇ ਵਿਦ ਦੇਅਰ ਫੈਮਿਲੀ ਪਰਮਿਸ਼ਨ ਉਹਨਾਂ ਦੀ ਬਾਡੀ ਦੇ ਉੱਤੇ ਇੱਕ ਰਿਸਰਚ ਕੀਤੀ। ਉਹ ਇਹ ਸੀਗੀ ਕਿ ਇੱਕ ਵਿਅਕਤੀ ਦਾ ਮਰਨ ਦੇ ਵੇਲੇ ਭਾਰ ਕਿੰਨਾ ਸੀ, ਉਹਨਾਂ ਨੂੰ ਵੇ ਸਕੇਲ ਦੇ ਉੱਤੇ ਲਿਟਾਇਆ ਹੋਇਆ ਸੀਗਾ, ਅਤੇ ਫਿਰ ਜਦੋਂ ਉਹਨਾਂ ਦੀ ਡੈਥ ਹੋ ਜਾਂਦੀ, ਉਸ ਤੋਂ ਬਾਅਦ ਉਹਦੀ ਬਾਡੀ ਦਾ ਵੇਟ ਕਿੰਨਾ ਰਹਿ ਗਿਆ। ਉਹ ਜਿੰਨਾ ਮਰਜ਼ੀ ਕੈਲਕੂਲੇਸ਼ਨਾਂ ਕਰ ਲੈਣ, ਜਿਵੇਂ ਆਪਾਂ ਕਹਿੰਦੇ ਹਾਂ ਕਿ ਸਰੀਰ ਦੇ ਵਿੱਚ 90% ਤੋਂ ਜ਼ਿਆਦਾ ਪਾਣੀ ਹੈ, ਹੱਡੀਆਂ ਦਾ ਭਾਰ ਹੈ, ਮਾਸ ਦਾ ਭਾਰ ਹੈ, ਜਾਂ ਜੋ ਵੀ ਆਹ ਤੁਸੀਂ ਕਣ ਅਣੂ ਜੋ ਵੀ ਲਗਾਏ ਹੈਗੇ ਨੇ, ਮੋਲੀਕਿਊਲਸ ਵਗੈਰਾ ਜਾਂ ਬਲੱਡ ਵਗੈਰਾ, ਇਹ ਤੋਂ ਇਲਾਵਾ ਜਦੋਂ ਵੀ ਕੈਲਕੂਲੇਸ਼ਨਾਂ ਕਰੀਆਂ ਜਾਣ, ਤਾਂ 1-1.5-2% ਕਿਤੇ ਨਾ ਕਿਤੇ ਭਾਰ ਘੱਟ ਹੀ ਰਿਹਾ ਸੀਗਾ, ਵੀ ਉਹ ਮੈਚ ਨਹੀਂ ਕਰ ਰਿਹਾ ਸਕੇਲ ਦੇ ਨਾਲ। ਤਾਂ ਉਹ ਕਹਿੰਦੇ ਕਿ ਇਹ ਆਤਮਾ ਦਾ ਭਾਰ ਹੋ ਸਕਦਾ, ਇਹ ਵਜ਼ਨ ਜਿਹੜਾ ਉਹ ਸੌਲ ਦਾ ਹੋ ਸਕਦਾ, ਪਰ ਉਹ ਅੱਜ ਦੇ ਟੋਪਿਕ ਦੇ ਨਾਲ ਬਿਲਕੁਲ ਰਲਦਾ ਮਿਲਦਾ ਨਹੀਂ ਹੈਗਾ। ਕਿਸੇ ਦਿਨ ਫੇਰ ਇਹਦੇ 'ਤੇ ਆਪਾਂ ਗੱਲ ਜ਼ਰੂਰ ਕਰਾਂਗੇ, ਸਾਇੰਸ ਦਾ ਇਹ ਟੋਪਿਕ ਹੈ ਨਹੀਂ ਹੈ, ਕੀ ਫਰਕ ਪੈਂਦਾ, ਅਸੀਂ ਤਾਂ ਸਿਰਫ ਜਾਣਕਾਰੀ ਦੇਣੀ ਹੈ, ਇਨਫੋਰਮੇਸ਼ਨ ਦੇਣੀ ਹੈ, ਔਰ ਇਸ ਇਨਫੋਰਮੇਸ਼ਨ ਦੇ ਵਿੱਚ ਜਿਹੜੀਆਂ ਥਿਊਰੀਜ਼ ਹੈਗੀਆਂ ਨੇ, ਜਿਹੜੀਆਂ ਇੱਕ ਕੀ ਕਹਿ ਲੈਂਦੇ ਕੰਟਰੋਵਰਸੀਜ਼ ਹੈਗੀਆਂ ਨੇ, ਉਹਨਾਂ ਨੂੰ ਵੀ ਆਪਾਂ ਇਨਵੋਲਵ ਕਰਾਂਗੇ ਅਤੇ ਦੱਸਾਂਗੇ, ਜਿਵੇਂ ਫੈਕਟ ਸ਼ੀਟ ਆ ਜਾਂਦੀ ਹੁੰਦੀ ਹੈ ਨਾ, ਕਿ ਅਸੀਂ ਤੁਹਾਨੂੰ ਦੱਸਾਂਗੇ ਕਿ ਸਹੀ ਕੀ ਹੈ, ਗਲਤ ਕੀ ਹੈ, ਜੋ ਸਾਇੰਸ ਕਹਿ ਰਹੀ ਹੈਗੀ ਹੈ, ਤੱਥਾਂ ਦੇ ਆਧਾਰ ਦੇ ਉੱਤੇ ਗੱਲ ਕਰਨੀ ਹੈ। ਥੈਂਕ ਯੂ ਸੋ ਮਚ ਸੰਦੀਪ ਜੀ।
1: ਇਹ ਬਿਲਕੁਲ ਇਹ ਅਲੱਗ ਆਪਣਾ ਇੱਕ ਟੋਪਿਕ ਬਣ ਸਕਦਾ, ਬਟ ਜਿਹੜੀ ਤੁਸੀਂ ਇਹ ਡੀ ਐਨ ਏ ਦੀ ਗੱਲ ਕੀਤੀ ਆ, ਕੈਂਸਰ ਦੀ ਗੱਲ ਕੀਤੀ ਆ, ਇਸ ਲਈ ਅਸੀਂ ਕਹਿੰਦੇ ਕਿ ਜਦੋਂ ਆਪਾਂ ਸਨਲਾਈਟ ਚ ਜਾਈਏ, ਸਪੈਸ਼ਲੀ ਜਦੋਂ ਅਸੀਂ ਆਸਟ੍ਰੇਲੀਆ ਵਰਗੀ ਕੰਟਰੀ ਦੇ ਵਿੱਚ ਰਹਿ ਰਹੇ ਹਾਂ, ਸਾਨੂੰ ਪਤਾ ਕਿ ਇੱਥੇ ਸਨ ਸਕਿਨ ਕੈਂਸਰ ਬਹੁਤ ਹੁੰਦੇ ਆ, ਇਸ ਲਈ ਅਸੀਂ ਕਹਿੰਦੇ ਹਾਂ ਕਿ ਸਾਨੂੰ ਜਿਹੜੀ ਆ ਸਨਸਕ੍ਰੀਨ ਲਾ ਕੇ ਹੀ ਨਿਕਲਣਾ ਚਾਹੀਦਾ ਘਰੋਂ ਬਾਹਰ, ਕਿਉਂਕਿ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ, ਸਪੈਸ਼ਲੀ ਸਨਲਾਈਟ ਦੀ ਅਗਰ ਜਦੋਂ ਅਸੀਂ ਗੱਲ ਕਰਦੇ ਹਾਂ, ਤਾਂ ਜੀਨਸ ਦੇ ਵਿੱਚ ਮਿਊਟੇਸ਼ਨ ਨਾਮ ਦੀ ਆਪਾਂ ਇੱਕ ਚੀਜ਼ ਕਹਿੰਦੇ, ਇਹਦਾ ਮਤਲਬ ਇਹ ਹੈ ਕਿ ਜੀਨ ਦੀ ਸੀਕੁਐਂਸ ਜਿਹੜੀ ਚੇਂਜ ਕਰ ਦਿੰਦਾ ਹੈ, ਮਤਲਬ ਕਿ ਸਾਨੂੰ ਇਫੈਕਟ ਕਰਦਾ, ਡੈਮੇਜ ਕਰ ਦਿੰਦਾ, ਤੁਸੀਂ ਇੱਕ ਤਰ੍ਹਾਂ ਸਿੰਪਲ ਲੈਂਗੁਏਜ ਦੇ ਵਿੱਚ ਕਹਿ ਸਕਦੇ ਹਾਂ ਨਾ, ਤਾਂ ਡੈਮੇਜ ਦੀ ਵਜ੍ਹਾ ਨਾਲ ਜਿਹੜਾ ਉਹ ਸਾਡਾ ਡੀ ਐਨ ਏ ਚੇਂਜ ਹੋ ਜਾਂਦਾ, ਜਿਹਦੀ ਵਜ੍ਹਾ ਨਾਲ ਸਾਨੂੰ ਕਈ ਵਾਰ ਕੈਂਸਰ ਵਰਗੀਆਂ ਪ੍ਰੋਬਲਮਸ ਹੋ ਜਾਂਦੀਆਂ। ਸੋ ਜਿਹੜੀ ਇਸ ਲਈ ਸਾਨੂੰ ਜਿਹੜੀ ਥੋੜੀ ਪ੍ਰੀਕੋਸ਼ਨਸ ਰੱਖਣ ਦੀ ਲੋੜ ਹੁੰਦੀ ਹੈ, ਜਿਹਦੇ ਵਿੱਚ ਇਨਵਾਇਰਮੈਂਟ ਦਾ ਕਾਫੀ ਜਿਹੜਾ ਇੰਪੈਕਟ ਪੈਂਦਾ ਹੈ, ਔਰ ਜਿਹੜਾ ਚਾਹੇ ਪੋਲਿਊਸ਼ਨ ਹੋ ਗਿਆ ਤੇ ਹੋਰ ਚੀਜ਼ਾਂ ਹੋ ਗਈਆਂ, ਬਟ ਜਿੱਦਾਂ ਡੀ ਐਨ ਏ ਦੀ ਮੈਂ ਆਪਾਂ ਗੱਲ ਲਾਸਟ ਗੱਲ ਮੈਂ ਕਹੂੰਗੀ ਕਿ ਜਿਵੇਂ ਆਪਾਂ ਗੱਲ ਕੀਤੀ ਹੈ ਕਿ ਪੇਰੈਂਟਸ ਦੀ, ਕਿ ਪੇਰੈਂਟਸ ਦਾ ਡੀ ਐਨ ਏ ਸਾਡੇ ਚ ਹੁੰਦਾ, ਜੋ ਗ੍ਰੈਂਡ ਪੇਰੈਂਟਸ ਦਾ ਹੈ ਨਾ ਉਹਨਾਂ ਚ ਹੁੰਦਾ ਹੈ ਅੱਗੇ, ਤਾਂ ਕਈ ਵਾਰ ਕੀ ਹੁੰਦਾ ਕਿ ਕੁਛ ਇੱਕ ਪਰਸਨ ਦੇ ਵਿੱਚ ਦੋ ਡੀ ਐਨ ਏ ਪ੍ਰੋਫਾਈਲ ਵੀ ਮਿਕਸ ਹੋ ਜਾਂਦੀਆਂ, ਜਿਹਨੂੰ ਚਾਈਮਰਿਜ਼ਮ ਅਸੀਂ ਕਹਿੰਦੇ ਹਾਂ ਸਾਇੰਟਿਫਿਕ ਲੈਂਗੁਏਜ,
0: ਰਾਈਟ ਰਾਈਟ,
1: ਉਹਦਾ ਹੁੰਦਾ ਕਿ ਕਈ ਵਾਰ ਤੁਸੀਂ ਮੰਨ ਲਓ ਟਰਾਂਸਪਲੈਂਟ ਕਿਸੇ ਚ ਹੋਇਆ, ਹੈਡ ਟਰਾਂਸਪਲੈਂਟ ਹੋਇਆ ਜਾਂ ਮਤਲਬ ਹਾਰਟ ਟਰਾਂਸਪਲੈਂਟ ਹੋਇਆ ਨਾ, ਤਾਂ ਕਈ ਵਾਰ ਜਿਹੜਾ ਉਹਨਾਂ ਦਾ ਜਿਹੜਾ ਡੀ ਐਨ ਏ ਜਿਹੜਾ ਮਿਕਸ ਹੋ ਸਕਦਾ ਹੈ, ਜਾਂ ਫਿਰ ਕਈ ਵਾਰ ਟਵਿਨ, ਜੇ ਮੰਨ ਲਓ ਕਿਸੇ ਦੇ ਜਿਹੜੀ ਪ੍ਰੈਗਨੈਂਸੀ ਟਾਈਮ ਟਵਿਨਸ ਬੱਚੇ ਹੈਗੇ ਆ, ਬਟ ਇੱਕ ਜਿਹੜਾ ਟਵਿਨ ਦੂਸਰੇ ਦੀ ਜਿਹੜੀ ਆ ਮਤਲਬ ਇੱਕੋ ਹੀ ਬੱਚਦਾ ਹੈ ਨਾ, ਤਾਂ ਉਹਦੇ ਵਿੱਚ ਵੀ ਹੋ ਸਕਦਾ ਕਿ ਜਿਹੜਾ ਡੀ ਐਨ ਏ ਕਾਪੀ ਹੋ ਸਕਦੀ, ਸੋ ਡਿਫਰੈਂਟ ਡਿਫਰੈਂਟ ਹੋ ਸਕਦੀ ਹੈ, ਬਟ ਬੇਸਿਕਲੀ ਜਿਹੜਾ ਡੀ ਐਨ ਏ ਜਿਹੜਾ ਆ, ਜਿਹੜਾ ਮੈਂ ਦੱਸਿਆ 0.1% ਡੀ ਐਨ ਏ ਹਿਊਮਨ, ਹਰ ਹਿਊਮਨ ਦਾ ਉਹ ਹੁੰਦਾ ਹੈ ਜਿਹੜਾ ਕਿਸੇ ਦੂਜੇ ਹਿਊਮਨ ਨਾਲ ਜਿਹੜਾ ਮੈਚ ਨਹੀਂ ਕਰਦਾ,
0: ਮੈਚ ਨਹੀਂ ਕਰਦਾ,
1: ਹਾਂ ਜਿਹੜਾ ਉਹਨੂੰ ਜਿਹੜਾ ਨਹੀਂ ਮੈਚ ਕਰਦਾ, ਔਰ ਉਹੀ ਕਿਉਂਕਿ ਸਾਨੂੰ ਪਤਾ ਨੇ ਕਿ ਇਹੀ ਚਾਰ ਬੇਸਿਸ ਆ ਜਿਹਨਾਂ ਦੀ ਤੁਸੀਂ ਗੱਲ ਕੀਤੀ, ਇਹਨਾਂ ਨੇ ਘੁੰਮ ਘੁਮਾ ਕੇ ਇੱਧਰ ਉੱਧਰ ਲੱਗੀ ਜਾਣਾ ਹਨਾ, ਤੋ ਸਿਰਫ 0.1% ਜਿਹੜਾ ਪਾਰਟ ਇਵੇਂ ਦਾ ਹੁੰਦਾ ਜਿਹੜਾ ਸਾਨੂੰ ਜਿਹੜਾ ਇੱਕ ਇੰਡੀਵਿਜੁਅਲ ਬਣਾਉਂਦਾ, ਇੱਕ ਪਾਰਟੀਕੁਲਰ ਮਤਲਬ ਇੱਕ ਅਲੱਗ ਇੰਡੀਵਿਜੁਅਲ
0: ਬਣਾਉਂਦਾ, ਆਪਣੀ ਇੱਕ ਆਈਡੈਂਟੀ ਜਿਹੜੀ ਉਹ ਅਲੱਗ ਤੋਂ ਕ੍ਰੀਏਟ ਕਰਦਾ ਹੈਗਾ।
1: ਹਾਂਜੀ
0: ਰਾਈਟ, ਨਹੀਂ ਥੈਂਕ ਯੂ ਸੋ ਮਚ। ਪਰ ਇਨਸਾਨੀ ਸਰੀਰ ਕਾਹਦਾ ਬਣਿਆ ਹੋਇਆ, ਇਹ ਸ਼ਾਇਦ ਅੱਜ ਦੇ ਐਪੀਸੋਡ ਦੇ ਵਿੱਚ ਤੁਹਾਨੂੰ ਪਤਾ ਚੱਲ ਗਿਆ ਹੋਵੇਗਾ ਕਿ ਵਾਟ ਆਰ ਵੀ ਮੇਡ ਆਫ, ਅਤੇ ਬੜੇ ਵਿਸਤਾਰ ਦੇ ਨਾਲ, ਬੜੇ ਤਰੀਕੇ ਦੇ ਨਾਲ ਜਿਹੜਾ ਸੰਦੀਪ ਜੀ ਨੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਸਾਰੀ ਜਾਣਕਾਰੀ ਦਿੱਤੀ ਹੈਗੀ, ਔਰ ਥੈਂਕ ਯੂ ਸੋ ਮਚ ਸੰਦੀਪ ਜੀ। ਔਰ ਡੈਫੀਨੇਟਲੀ ਉਹ ਐਪੀਸੋਡ ਕਰਨਾ ਜ਼ਰੂਰ ਹੈ ਕਦੇ ਨਾ ਕਦੇ, ਪਰ ਅਗਲੀ ਵਾਰ ਕੋਈ ਹੋਰ ਵੱਖਰਾ ਵਿਸ਼ਾ ਜਿਹੜਾ ਲੈ ਕੇ ਜ਼ਰੂਰ ਤੁਹਾਡੇ ਤੱਕ ਹਾਜ਼ਰ ਹੁੰਦੇ ਹਾਂ। ਫਿਲਹਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਦਿਓ ਇਜਾਜ਼ਤਾਂ, ਧੰਨਵਾਦ। ਰੇਡੀਓ ਹਾਂਜੀ 1674 AM 'ਤੇ ਸੁਣਦੇ ਰਹੋ ਅਲੱਗ ਅਲੱਗ ਪ੍ਰੋਗਰਾਮ, ਪਰ ਇਹ ਸੀ ਡੀਪ ਟਾਕ ਸ਼ੋਅ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਮੈਂ ਕਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ। ਦੋਸਤੋ, ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਆਪਣੇ ਵਾਤਾਵਰਨ ਦੇ ਸੰਬੰਧ ਦੇ ਵਿੱਚ ਆਪਾਂ ਥੋੜ੍ਹੀ ਜਾਣਕਾਰੀ ਰੱਖੀਏ, ਕਿਹੜੇ ਪਾਸੇ ਨੂੰ ਕੀ ਆਪਾਂ ਕਰ ਸਕਦੇ ਹਾਂ, ਕੀ ਨੁਕਸਾਨ ਹੋ ਰਹੇ ਨੇ, ਕੀ ਅੱਗੇ ਹੋਣ ਦੇ ਚਾਂਸ ਨੇ। ਸੋ ਇਸ ਸੰਬੰਧ ਦੇ ਵਿੱਚ ਆਪਾਂ ਮਦਦ ਲੈਂਦੇ ਹਾਂ ਹਰਵਿੰਦਰ ਢਿੱਲੋਂ ਜੀ ਦੇ ਕੋਲੋਂ। ਸੋ ਇਸ ਟਾਈਮ ਫਿਰ ਸਾਡੇ ਨਾਲ ਜੁੜ ਚੁੱਕੇ ਨੇ ਕੈਨੇਡਾ ਤੋਂ। ਆਓ ਜਾਣਦੇ ਹਾਂ ਅੱਜ ਦੇ ਦਿਨ ਕੀ ਜਾਣਕਾਰੀਆਂ ਨੇ ਇਸ ਬਾਬਤ। ਬਾਈ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦਾ।
1: ਸਤਿ ਸ਼੍ਰੀ ਅਕਾਲ ਬਾਈ ਜੀ, ਤੁਹਾਨੂੰ, ਤੁਹਾਡੀ ਟੀਮ ਨੂੰ ਤੇ ਸੁਣਨ ਵਾਲਿਆਂ ਨੂੰ।
0: ਜੀ ਬਾਈ, ਠੀਕ ਠਾਕ ਸਭ। ਕੈਨੇਡਾ ਦੇ ਕੀ ਸੂਰਤ ਹਾਲ ਨੇ?
1: ਕੈਨੇਡਾ ਬੜੀ ਸ਼ਾਂਤੀ ਵਿੱਚ ਚੱਲ ਰਿਹਾ। ਸਾਡੇ ਗੁਆਂਢ ਚ ਹੁਣ ਇੱਕ ਪਾਗਲ ਰਾਸ਼ਟਰਪਤੀ ਹੈ, ਕੋਈ ਨਾ ਕੋਈ ਤਾਂ ਕਰੀ ਜਾਂਦੇ ਨੇ, ਆਤਿਸ਼ਬਾਜ਼ੀ ਛੱਡ ਦਿੰਦੇ ਨੇ, ਫਿਰ ਮੁੜ ਕੇ ਵਕਤ ਪਿਆ ਰਹਿੰਦਾ ਸਾਰਿਆਂ ਨੂੰ, ਫਿਰ ਸ਼ਾਂਤੀ ਹੋ ਜਾਂਦੀ ਹੈ। ਸੋ ਉਹਨਾਂ ਦੀ ਚੋਣਾਂ ਨੇ ਹੁਣ, ਅਮਰੀਕਾ ਦੀ ਚੋਣਾਂ ਨੇ ਨਵੰਬਰ ਦੇ ਪਹਿਲੇ ਹਫ਼ਤੇ, ਉਦੋਂ ਤੱਕ ਇੰਝ ਹੀ ਚੱਲਣਾ,
0: ਕੁੱਲ ਮਿਲਾ ਕੇ
1: ਸ਼ਾਂਤੀ ਆਏਗੀ।
0: ਕੁੱਲ ਮਿਲਾ ਕੇ ਉਹੀ ਕੁਛ ਹੈ। ਵਾਪਸ ਆਈ ਆਪਾਂ ਆਪਣੇ ਪ੍ਰੋਗਰਾਮ ਦੇ ਉੱਤੇ, ਅੱਜ ਕਿਹੜੇ ਵਿਸ਼ੇ ਤੇ ਫਿਰ ਗੱਲ ਕਰਾਂਗੇ ਆਪਾਂ?
1: ਹਾਂਜੀ, ਮੈਂ ਇਸ ਵਾਰੀ ਸੋਚ ਰਿਹਾ ਸੀ ਕਿ ਕਿਉਂਕਿ ਹਰ ਵਾਰੀ ਜਦੋਂ ਮੌਸਮ ਆਉਂਦਾ ਦੀਵਾਲੀ ਦਾ, ਤੇ ਉੱਥੇ ਆਪਣੇ ਝੋਨਾ ਹੁਣ ਜਿਹੜਾ ਆ ਉਹ ਪੱਕ ਰਿਹਾ, ਤੇ ਝੋਨੇ ਦੀ ਚੜ੍ਹਾਈ ਸ਼ੁਰੂ ਹੋ ਜਾਏਗੀ, ਤੇ ਉਹ ਤੋਂ ਬਾਅਦ ਪਰਾਲੀ ਨੂੰ ਅੱਗ ਲਾਉਣ ਦਾ, ਭਾਵੇਂ ਕਿ ਆਪਾਂ ਆਸਟ੍ਰੇਲੀਆ ਚ ਗੱਲ ਕਰ ਰਹੇ ਹਾਂ, ਤੇ ਪਰ ਸਾਡਾ ਸੰਬੰਧ ਪੰਜਾਬ ਨਾਲ, ਅਸੀਂ ਉੱਥੇ ਆਉਂਦੇ ਜਾਂਦੇ ਹਾਂ, ਸਾਡੇ ਜੋ ਕਈ ਕਿਸਾਨਾਂ ਕਿਸਾਨੀ ਦੇ ਪਰਿਵਾਰਾਂ ਨਾਲ ਜੁੜੇ ਹੋਏ ਨੇ। ਸੋ ਤੇ ਔਰ ਉਹ ਮੁੜ ਕੇ ਸਾਡੇ ਜਿਹੜਾ ਜਲਵਾਯੂ ਉਹਨਾਂ ਨਾਲ ਜੁੜਿਆ ਹੋਇਆ ਮਸਲਾ, ਤੇ ਜਿਹੜੀ ਸਾਡੇ ਝੋਨਾ ਪਰਾਲੀ ਜਾਲੀ ਜਾਂਦੀ ਝੋਨੇ ਦੀ, ਤੇ ਪੰਜਾਬ ਦੇ ਵਿੱਚ ਇੱਕ ਖਾਸ ਤਰ੍ਹਾਂ ਦਾ ਉਹਨਾਂ ਨੇ, ਖਾਸ ਕਰਕੇ ਕਿਸਾਨ ਯੂਨੀਅਨ ਜਿਹੜੀਆਂ ਨੇ ਜਾਂ ਕਿਸਾਨ ਲੀਡਰਸ਼ਿਪ ਹੈ, ਉਹ ਇਵੇਂ ਉਹਨੂੰ ਦੱਸਦੇ ਵੀ ਜਿਵੇਂ ਕਿਤੇ ਇਹ ਦਿੱਲੀ ਦੇ ਖਿਲਾਫ਼ ਇੱਕ ਬਗਾਵਤ ਹੋਵੇ। ਬਈ ਉਹ ਕਹਿੰਦੇ ਜੀ ਦਿੱਲੀ ਚ ਧੂੰਆਂ ਇਸ ਲਈ ਹੁੰਦਾ, ਪੰਜਾਬ ਹਰਿਆਣਾ ਚੋਂ ਯੂਪੀ ਚੋਂ ਪਰਾਲੀ ਦਾ ਧੂੰਆਂ ਆਉਂਦਾ, ਤੇ ਇਸ ਲਈ ਅਸੀਂ ਉਹਨਾਂ ਨੂੰ ਕਿਉਂਕਿ ਸਾਡੀ ਗੱਲ ਨਹੀਂ ਮੰਨਦੇ ਜਾਂ ਸਾਡੇ ਖਿਲਾਫ਼ ਨੇ, ਅਸੀਂ ਉਹਨਾਂ ਦੇ ਖਿਲਾਫ਼ ਹੈ, ਅਸੀਂ ਤੇ ਇਹ ਕੰਮ ਕਰਨਾ ਹੀ ਕਰਨਾ ਨਾ। ਸੋ ਦਿੱਲੀ ਵਿੱਚ ਧੂੰਆਂ ਆਉਂਦਾ ਕਿ ਨਹੀਂ ਆਉਂਦਾ ਉਹ ਤੁਸੀਂ ਸਾਰੀ ਗੱਲ ਛੱਡ ਦਿਓ, ਪਰ ਜਿਹੜੀ ਪਰਾਲੀ ਜਾਲਣ ਇੰਨਾ ਨੁਕਸਾਨ ਪੰਜਾਬ ਨੂੰ ਆਪ ਹੁੰਦਾ ਜਾਂ ਹਰਿਆਣੇ ਨੂੰ ਵੀ ਆਪ ਹੁੰਦਾ, ਅਸੀਂ ਕਈ ਵਾਰੀ ਉਹਦੇ ਤੋਂ ਅਵੇਫਰੇ ਹੋ ਜਾਂਦੇ ਹਾਂ। ਤੇ ਜਿਵੇਂ ਆਪਾਂ ਪਿਛਲੀ ਵਾਰੀ ਵੀ ਗੱਲ ਕੀਤੀ ਸੀ ਵੀ ਜਿਹੜਾ ਧੂੰਆਂ ਪੰਜਾਬ ਚੋਂ ਉੱਤਰੀ ਭਾਰਤ ਚੋਂ ਆਉਂਦਾ, ਉੱਧਰੋਂ ਪਾਕਿਸਤਾਨ ਚੋਂ ਆਉਂਦਾ, ਤੇ ਉਹ ਮੁੜ ਕੇ ਹਿਮਾਲਿਆ ਦੇ ਸਾਰੇ ਗਲੇਸ਼ੀਅਰ ਤੇ ਜੰਮ ਜਾਂਦਾ, ਤੇ ਉਹ ਜੰਮਣ ਦੇ ਨਾਲ ਉਹਦਾ ਰੰਗ ਕਾਲਾ ਹੋ ਜਾਂਦਾ, ਕਾਲਾ ਰੰਗ ਹੋਣ ਨਾਲ ਜਿਹੜੀ ਉਹਨਾਂ ਦੇ ਪੰਘਰਨ ਦੀ ਜਿਹੜੀ ਰਫ਼ਤਾਰ ਹੈ ਉਹ 40% ਤੇਜ਼ ਹੋ ਜਾਂਦੀ। ਉਹ ਇਹ ਸਭ ਗੱਲਾਂ ਜੁੜੀਆਂ ਹੋਈਆਂ ਨੇ, ਤੇ ਪਰ ਜਿਹੜਾ ਸਭ ਤੋਂ ਵੱਡਾ ਜਿਹੜਾ ਇਹ ਹੈ ਸਾਨੂੰ ਕਿ ਸਿਰਫ ਇਸ ਲਈ ਕਿ ਅਸੀਂ ਦਿੱਲੀ ਸਰਕਾਰ ਨੂੰ ਜਾਂ ਕਿਸੇ ਹੋਰ ਤਾਕਤ ਨੂੰ ਇਹ ਦਿਖਾਉਣਾ ਹੈ ਵੀ ਅਸੀਂ ਤੁਹਾਡੀ ਗੱਲ ਨਹੀਂ ਮੰਨਦੇ, ਅਸੀਂ ਤੁਹਾਡੇ ਖਿਲਾਫ਼ ਹੈ, ਉਹਦੇ ਨਾਲ ਤੁਸੀਂ ਆਪਣੇ ਪੈਰਾਂ ਤੇ ਕੁਹਾੜੀ ਮਾਰ ਲਓ, ਤੇ ਇਹ ਕੋਈ ਵਾਲੀ ਚੰਗੀ ਗੱਲ ਨਹੀਂ ਹੈ। ਤੇ ਕਈ ਵਾਰੀ ਸਾਨੂੰ ਭੁਲੇਖਾ ਇਹ ਹੁੰਦਾ ਵੀ ਪਤਾ ਨਹੀਂ ਕਿੱਡੀ ਕੁ ਵੱਡੀ ਗੱਲ ਹੈ, ਛੋਟੀ ਹੈ ਨਾ। ਤਕਰੀਬਨ ਪੰਜਾਬ ਹਰਿਆਣਾ ਤੇ ਯੂਪੀ ਦੇ ਵਿੱਚ 50 ਲੱਖ ਏਕੜ ਹੈ ਜਿੱਥੇ ਝੋਨੇ ਦੀ ਜਿਹੜੀ ਪਰਾਲੀ ਨੂੰ ਜਾਲਿਆ ਜਾਂਦਾ, 50 ਲੱਖ ਏਕੜ। ਤੇ ਉਹ ਤੁਸੀਂ ਹੁਣ ਉਹਨੂੰ ਵੇਖ ਲਓ, ਤੇ ਉਹਦਾ ਭਾਰ ਬਣਦਾ ਕੋਈ 400 ਲੱਖ, 4 ਕਰੋੜ ਟਨ। ਸੋ 4 ਕਰੋੜ ਟਨ ਜਿਹੜੀ ਹੈ ਪਰਾਲੀ ਨੂੰ ਲਾਈ ਜਾਂਦੀ ਅੱਗ, ਤੇ ਉਹਦਾ ਵਿੱਚੋਂ ਜਿਹੜਾ ਧੂੰਆਂ ਨਿਕਲਦਾ ਹੈ ਉਹਦੇ ਨਾਲ ਸਾਰੇ ਹੁੰਦਾ। ਸੋ ਇਹ ਬਹੁਤ ਵੱਡੀ ਸਮੱਸਿਆ
0: ਜੀ। ਸੋ ਹੁਣ ਇਸ ਟਾਈਮ ਦੇ ਉੱਤੇ ਆਪਾਂ ਵੇਖੀਏ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਚਾਂਸ ਫੇਰ ਨੇ ਕਿ ਦੁਬਾਰਾ ਤੋਂ ਰੌਲਾ ਪੈਣਾ ਸ਼ੁਰੂ ਹੋ ਜਾਣਾ ਹਰ ਵੇਲੇ ਜਾਂ ਹਰ ਵਾਰੀ ਰੌਲਾ ਰੱਪਾ ਪੈ ਕੇ ਤੇ ਉਹ ਉੱਥੇ ਦੇ ਉੱਥੇ ਹੀ ਸਮਾਪਤ ਹੋ ਜਾਂਦਾ। ਸੋ ਕੀ ਫਿਰ ਅਗਾਉਂ ਜਾਣਕਾਰੀਆਂ ਜਾਂ ਫਿਰ ਕੋਈ ਇਸ ਵਾਰੀ ਕੁਛ ਖਾਸ ਜਾਂ ਫਿਰ ਹੁਣ ਠੰਡਾ ਮੱਠਾ ਪੈ ਗਿਆ?
1: ਹਾਂਜੀ, ਵੇਖੋ ਜਦੋਂ ਧੂੰਆਂ ਚੱਲਦਾ ਤੇ ਉਹਦੀ ਜਿਹੜੀ ਪਾਣੀ ਦੇ ਨਾਲ ਉਹਦੇ ਸ਼ੁਰੂ ਹੁੰਦੀ ਹੈ ਸਾਰੇ ਜਿਹਨੂੰ ਆਪਾਂ ਸੁਆਹ ਕਹਿੰਦੇ ਹਾਂ ਜਾਂ ਹੋਰ ਪੋਲੂਸ਼ਨ ਹੁੰਦੀ ਹੈ, ਉਹ ਜਿਹੜੀ ਪੋਲੂਸ਼ਨ ਹੈ ਉਹ ਸਾਡੇ ਸਾਹ ਤੇ ਫਰਕ ਪਾਉਂਦੀ ਆ। ਸੋ ਪੰਜਾਬ ਹਰਿਆਣਾ ਦੇ ਵਿੱਚ ਹਰ ਸਾਲ ਕੇਵਲ ਜਿਹੜੀ ਪੋਲੂਸ਼ਨ ਝੋਨੇ ਦੀ ਪਰਾਲੀ ਜਾਲਣ ਨਾਲ ਹੁੰਦੀ ਹੈ, ਜਿਹੜੀ ਉਹਦੇ ਨਾਲ ਸਾਹ ਚ ਆਉਂਦੀ ਆ ਉਹਦੇ ਨਾਲ 1 ਲੱਖ ਮੌਤਾਂ ਪ੍ਰੀ ਮਚਿਓਰ ਹੁੰਦੀਆਂ, 1 ਲੱਖ ਮੌਤਾਂ ਪ੍ਰੀ ਮਚਿਓਰ। ਸੋ ਹਾਂ, ਮੇਰੇ ਪਿੰਡ ਦੀ ਆਬਾਦੀ ਸਾਰੀ 1 ਹਜ਼ਾਰ ਹੈ। ਸੋ ਤੁਸੀਂ ਲਾ ਲਓ ਵੀ ਮੇਰੇ ਵਰਗੇ ਜਿਹੜਾ ਪਿੰਡ ਹੈ ਉਹ ਜੇ 100 ਪਿੰਡ ਮਰਦੇ ਨੇ ਹਰ ਵਾਰੀ। ਤੇ ਇਹ ਉਹ ਲੋਕ ਨੇ ਜਿਹੜੇ ਬਜ਼ੁਰਗ ਨੇ ਨਾ, ਜਿਹਨੇ ਮਾੜਾ ਜਿਹਾ ਵੀ ਸਾਹ ਦੀ ਪ੍ਰੋਬਲਮ ਆਵੇ ਮਰ ਸਕਦਾ ਹੈ, ਕਿਸੇ ਨੂੰ ਦਮੇ ਦੀ ਸ਼ਿਕਾਇਤ ਹੈ, ਕੋਈ ਬੱਚਾ ਆ ਜਾਂ ਕੋਈ ਹੋਰ ਬਿਮਾਰ ਹੈ। ਸੋ ਇਹ ਪ੍ਰੀ ਮਚਿਓਰ ਡੈਥ ਸੀ। ਇਹ ਜੇ ਪੋਲੂਸ਼ਨ ਨਾ ਹੁੰਦੀ ਇਹਨਾਂ ਲੋਕਾਂ ਨੇ ਮਰਨਾ ਨਹੀਂ ਸੀ, ਉਹਨਾਂ ਨੇ ਅਗਲੇ 5 ਸਾਲ 10 ਸਾਲ 15 ਸਾਲ 20 ਸਾਲ ਹੋਰ ਜਿਉਂ ਸਕਦੇ ਸੀ। ਤੇ ਅਸੀਂ 1 ਲੱਖ ਬੰਦਾ ਆਪਣੇ ਹੀ, ਉਹ ਆਪਣੇ ਸਾਡੇ ਰਿਸ਼ਤੇਦਾਰ ਨੇ, ਆਪਣੇ ਪਿੰਡਾਂ ਦੇ ਰਹਿਣ ਵਾਲੇ ਨੇ, ਪਰ ਸਾਨੂੰ ਉਹ ਦਿਖਦੇ ਨਹੀਂ ਕਿਉਂਕਿ 1 ਇੱਥੇ ਮਰ ਗਿਆ, 1 ਉੱਥੇ ਮਰ ਗਿਆ, 1 ਉੱਥੇ ਮਰ ਗਿਆ, ਤੇ ਜਾਂ ਉਹ ਪਹਿਲਾਂ ਹੀ ਬਿਮਾਰ ਹੈ, ਸਾਨੂੰ ਲੱਗਦਾ ਵੀ ਖਰੇ ਉਹ ਆਪਣੀ ਬਿਮਾਰੀ ਨਾਲ ਮਰ ਗਿਆ। ਸੋ 1 ਲੱਖ ਬੰਦਾ ਮਰਦਾ, ਜੇ ਇਹਨੂੰ ਤੁਸੀਂ 20 ਸਾਲਾਂ ਦਾ ਵੀ ਗੁਣਾ ਕਰ ਲਓ ਵੀ 20 ਸਾਲਾਂ ਤੋਂ ਇਹ ਸਮੱਸਿਆ ਚੱਲ ਰਹੀ ਹੈ ਜਾਂ 30 ਸਾਲ ਤੋਂ ਚੱਲਦੀ ਹੈ, ਫਿਰ ਤਾਂ ਮਤਲਬ 30 ਲੱਖ ਬੰਦੇ ਅਸੀਂ ਮਾਰ ਚੁੱਕੇ ਹਾਂ ਪ੍ਰੀ ਮਚਿਓਰ ਡੈਥ। ਸੋ ਜਿਹੜੀ ਗੱਲ ਸਾਨੂੰ ਕਰਨ ਦੀ, ਉਹ ਦਿੱਲੀ ਚ ਨੀ ਮਰਦੇ, ਉਹ ਦਿੱਲੀ ਸਰਕਾਰ ਦੇ ਨੀ ਮਰਦੇ, ਉਹ ਦਿੱਲੀ ਸਰਕਾਰ ਦਾ ਸਰਕਾਰ ਦੀ ਸਿਹਤ ਤੇ ਉਹਦਾ ਕੋਈ ਅਸਰ ਨਹੀਂ ਪੈਂਦਾ, ਉਹ ਸਾਡੇ ਹੀ ਰਿਸ਼ਤੇਦਾਰ ਨੇ, ਸਾਡੇ ਹੀ ਜਾਣ ਪਛਾਣ ਵਾਲੇ ਨੇ, ਸਾਡੇ ਹੀ ਪਿੰਡਾਂ ਸ਼ਹਿਰਾਂ ਦੇ ਰਹਿਣ ਵਾਲੇ ਨੇ। ਸੋ ਇਹ ਏਡਾ ਵੱਡਾ ਸੰਕਟ ਹੈ ਸਾਡਾ, ਤੁਸੀਂ ਇਹਦਾ ਪੋਲੀਟੀਕਲ ਐਂਗਲ ਜਿਹੜਾ ਉਹਨੂੰ ਛੱਡ ਵੀ ਦਿਓ, ਤੇ ਇਹ ਕੱਲ ਜੇ ਅਸੀਂ ਇਕੱਲੇ ਇਹਦੇ ਤੇ ਫੋਕਸ ਰੱਖੀਏ ਤੇ ਇਹ 1 ਕਾਰਨ ਹੀ ਇਨਫ ਹੈ ਸਾਨੂੰ ਇਹ ਕਹਿਣ ਲਈ ਅਸੀਂ ਪਰਾਲੀ ਜਿਹੜੀ ਹੈ ਨਹੀਂ ਜਲਣੀ। ਉਹਦੇ ਜਿਹੜੇ ਪਹਿਲਾਂ ਅਸੀਂ, ਮੇਰੇ ਫਾਦਰ ਕਿਸਾਨੀ ਕਰਦੇ ਸੀ, ਅਸੀਂ ਉੱਥੋਂ 1980 ਦੇ ਕਰੀਬ 90 ਦੇ ਕਰੀਬ ਆਏ ਮੇਰੇ ਫਾਦਰ ਇੰਡ ਤੱਕ, ਉਹਨਾਂ ਨੇ ਕਦੇ ਝੋਨੇ ਦੀ ਪਰਾਲੀ ਨਹੀਂ ਸੀ ਜਾਲੀ। ਸੋ ਪੰਜਾਬ ਚ ਪਰਾਲੀ ਨਹੀਂ ਸੀ ਜਾਲੀ ਜਾਂਦੀ 1990-95 ਤੋਂ ਬਾਅਦ ਦੀਆਂ ਗੱਲਾਂ ਨੇ। ਸੋ ਕਈ ਵਾਰੀ ਜੇ ਅਸੀਂ ਉਹਦਾ ਜਿਹੜਾ ਨੁਕਸਾਨ ਹੈ ਉਹਦਾ ਜਾਇਜ਼ਾ ਲਈਏ ਤਾਂ ਸਾਨੂੰ ਫਿਰ ਸ਼ਾਇਦ ਸਾਡੇ ਮਨ ਚ ਗੱਲ ਹੋ ਜੇ, ਤੇ ਅਸੀਂ ਜਿਹੜੇ ਸਾਡੇ ਬਹੁਤ ਸਾਰੇ ਪਿੰਡ ਨੇ ਸੁਲਤਾਨਪੁਰ ਦੇ ਲਾਗੇ ਮੈਂ ਜਾਣਦਾ, ਉੱਥੇ ਕੋਈ 40 ਦੇ ਕਰੀਬ ਪਿੰਡ ਨੇ ਜਿਹਨਾਂ ਨੇ ਤਹੱਈਆ ਕੀਤਾ ਹੋਇਆ ਕਿ ਉਹ ਪਿਛਲੇ 8-7 ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਾਉਂਦੇ। ਇਸੇ ਤਰ੍ਹਾਂ ਹੀ ਪੰਜਾਬ 'ਚ ਹੋਰ ਵੀ ਛੋਟੀ ਛੋਟੀਆਂ ਥਾਵਾਂ ਨੇ ਜਿੱਥੇ ਕੋਈ ਅਗਾਂਹ ਵਧੂ ਜਾਂ ਕੋਈ ਸਿਆਣੇ ਲੀਡਰ ਨੇ ਸੀ ਅਕਾਲੀ, ਉਹਨਾਂ ਨੇ ਫੈਸਲਾ ਕੀਤਾ ਨਹੀਂ ਅਸੀਂ ਅੱਗਾਂ ਨਹੀਂ ਲਾਉਣੀਆਂ, ਉਹਨੂੰ ਜੋ ਵੀ ਕਰ ਸਕਦੇ ਨੇ, ਅੱਜ ਕੱਲ੍ਹ ਵਿਕਦੀ ਵੀ ਆ ਉਹ ਪਰਾਲੀ, ਆ ਕੇ ਲੈ ਵੀ ਜਾਂਦੇ ਨੇ ਤੇ ਤੁਹਾਨੂੰ ਪੈਸੇ ਵੀ ਦਿੰਦੇ ਨੇ। ਸੋ ਬਾਈ ਜੀ, ਜਦੋਂ ਤੁਸੀਂ ਇਹਨੂੰ ਸੋਚਦੇ ਹੋ ਵੀ 1 ਲੱਖ ਮੌਤ ਹੁੰਦੀ ਹੈ, ਤੇ ਇਹਦੇ ਲਈ ਸਾਨੂੰ ਬਿੰਦ ਜ਼ਰੂਰ ਸੋਚਣਾ ਚਾਹੀਦਾ ਵੀ ਕੀ ਇਹ ਅਸੀਂ ਨਾ ਇਸ ਹੱਦ ਤੱਕ ਪਹੁੰਚ ਕਿਵੇਂ ਗਏ।
0: ਸੋ ਇਹਦਾ ਫਿਰ ਕੀ ਕਿਸਾਨਾਂ ਨਾਲ ਜਦੋਂ ਵੀ ਕੋਈ ਗੱਲ ਕਰਦਾ ਵਾ ਜਾ ਕੇ ਕੋਈ ਵੇਖੀਦੇ ਆ ਜਾਂ ਫਿਰ ਸਰਕਾਰਾਂ ਦੀ ਗੱਲ ਹੁੰਦੀ ਆ ਤੇ ਉਹ ਕਹਿੰਦੇ ਨੇ ਵੀ ਸਾਨੂੰ ਫਿਰ ਇਹਦਾ ਹੱਲ ਦਿਓ, ਜਿੰਨੇ ਦਾ ਆਪਾਂ ਇਹਦਾ ਹੱਲ ਕਰਦੇ ਹਾਂ ਉਹ ਤੋਂ ਵੱਧ ਹੋਰ ਕਿਤੇ ਵੱਧ ਸਾਡਾ ਖਰਚਾ ਹੋ ਜਾਂਦਾ। ਰਹੀ ਗੱਲ ਪਹਿਲੇ ਦੀ ਤੇ ਉਹ ਕਹਿੰਦੇ ਵੀ ਪਹਿਲੀਆਂ ਜਿਹੜੀਆਂ ਪਰਾਲੀਆਂ ਨੇ ਉਹ ਕੰਮ ਆ ਜਾਂਦੀਆਂ ਸੀ, ਉਹ ਆਪਾਂ ਪਸ਼ੂਆਂ ਨੂੰ ਪਾ ਲੈਂਦੇ ਹਾਂ ਜਾਂ ਫਿਰ ਹੁਣ ਜਿਹੜੀ ਫਸਲ ਆ ਉਹ ਥੋੜ੍ਹੀ ਜਿਹੀ ਵੱਖਰੀ ਇਹ ਪਰਾਲੀ ਨਹੀਂ ਕੰਮ ਆਉਂਦੀ ਜਾਂ ਫਿਰ ਉਹਨਾਂ ਨੇ ਪਸ਼ੂ ਹੀ ਨਹੀਂ ਸਾਰਿਆਂ ਨੇ ਹੁਣ ਰੱਖੇ। ਸੋ ਇਸ ਵਜ੍ਹਾ ਕਰਕੇ ਇਹ ਸਮੱਸਿਆ ਹੋਰ ਜ਼ਿਆਦਾ ਵੱਧ ਰਹੀ ਹੈ। ਕੀ ਆਈਡੀਅਲ ਸੋਲੂਸ਼ਨ ਕੀ ਆ ਫਿਰ ਇਸ ਲਿਹਾਜ਼ ਦੇ ਨਾਲ?
1: ਆਈਡੀਅਲ ਸੋਲੂਸ਼ਨ ਵੱਲ ਆਪਾਂ ਆਉਂਦੇ ਹਾਂ, ਪਹਿਲਾਂ ਇਹਦਾ ਜਿਹੜਾ ਨੁਕਸਾਨ ਆ, ਸੋ 1 ਤਾਂ ਇਹ ਹੋ ਗਿਆ ਜਿਹੜਾ 1 ਲੱਖ ਦੇ ਕਰੀਬ ਮੌਤ ਹੁੰਦੀ ਆ, ਤੇ ਇਹਦੇ ਨਾਲ ਜਿਹੜੀ ਮਤਲਬ ਇਹ ਕਹਿਣਾ ਵੀ ਕਿ ਇਹ ਮਹਿੰਗੀ ਪੈਂਦੀ ਆ, ਇਹ ਠੀਕ ਨਹੀਂ ਉਹਦਾ ਜਵਾਬ, ਕਿਉਂਕਿ ਜਦੋਂ ਤੁਸੀਂ ਅੱਗ ਲਾਉਂਦੇ ਹੋ ਪਰਾਲੀ ਨੂੰ ਤੇ ਉਹ ਤੁਹਾਡੀ ਪਰਾਲੀ ਜਿਹੜੀ ਧਰਤੀ ਦੇ ਵਿੱਚ ਜਿੰਨੇ ਵੀ ਕੀਟਾਣੂ ਹੁੰਦੇ ਆ ਜਿਹੜੇ ਧਰਤੀ ਨੂੰ ਜ਼ਿੰਦਾ ਰੱਖਦੇ ਆ ਉਹ ਮਰ ਜਾਂਦੇ ਆ। 1 ਗ੍ਰਾਮ ਮਿੱਟੀ ਦੇ ਵਿੱਚ 1,000 ਕਰੋੜ ਮਾਈਕਰੋਬਸ ਹੁੰਦੇ ਆ, 1 ਗ੍ਰਾਮ ਮਿੱਟੀ ਦੇ ਵਿੱਚ।
0: ਸੋ ਫਿਰ ਅਗਲੀ ਫਸਲ ਤੇ ਵੀ ਤੁਹਾਡੇ ਅਸਰ ਪੈਂਦਾ ਉਸ ਚੀਜ਼ ਦਾ, ਫਿਰ ਦੁਬਾਰਾ ਤੁਸੀਂ ਦਵਾਈਆਂ ਪਾ ਪਾ ਖਾਦਾਂ ਪਾ ਪਾ ਕੇ ਫਿਰ ਉੱਥੇ ਲੈ ਕੇ।
1: ਇਹ ਉਹੀ ਕੀਟਾਣੂ ਨੇ ਜਿਹੜੇ ਕਿ ਬਾਕੀ ਦੇ ਘਾਹ ਫੂਸ ਨੂੰ ਖਤਮ ਕਰਕੇ ਉਹਦੇ ਵਿੱਚੋਂ ਨਿਊਟ੍ਰੀਸ਼ਨ ਕੱਢਦੇ ਆ, ਨਾਈਟ੍ਰੋਜਨ ਕੱਢਦੇ ਆ, ਉਹ ਮੁੜ ਕੇ ਨਾਈਟ੍ਰੋਜਨ ਜਿਹੜੀ ਅਸੀਂ ਖਾਦ ਵੀ ਨਾਈਟ੍ਰੋਜਨ ਦੀ ਪਾਉਂਦੇ ਹਾਂ ਉਹਦੀ ਥਾਂ 'ਤੇ ਕੰਮ ਕਰਦੀ ਆ। ਇਹ ਹਵਾ ਦੇ ਵਿੱਚੋਂ ਜਿਹੜੇ ਮਾਈਕਰੋਬਸ ਨੇ, ਹਵਾ ਦੇ ਵਿੱਚੋਂ ਕਾਰਬਨ ਡਾਈਆਕਸਾਈਡ ਅਤੇ ਕਾਰਬਨ ਮੋਨੋਆਕਸਾਈਡ ਨੂੰ ਚੂਸ ਕੇ ਉਹਨੂੰ ਫਿਰ ਮੁੜ ਕੇ ਜਿਹੜੇ ਨਿਊਟ੍ਰੀਸ਼ਨ ਬਣਾਉਂਦੇ ਨੇ, ਤੁਹਾਡੀ ਧਰਤੀ ਨੂੰ ਪੋਲਾ ਕਰਦੇ ਨੇ, ਉਹਦੇ ਵਿੱਚ ਪੋਲਾ ਹੋਣ ਕਰਕੇ ਜਿਹੜੀ ਤੁਹਾਡੀ ਧਰਤੀ ਦੀ ਜਿਹੜੀ ਫਸਲ ਉੱਗਦੀ ਆ। ਸੋ ਜੇ ਤੁਸੀਂ ਇਹ ਨਹੀਂ ਕੰਮ ਕਰਦੇ, ਤੁਸੀਂ ਉਹ ਸਾਰੇ ਕੀਟਾਣੂਆਂ ਨੂੰ ਮਾਰ ਦਿੰਦੇ ਹੋ, ਤਾਂ ਇਹ ਕਿਸ ਨਾ ਸਮਝ ਲਓ ਵੀ ਤੁਹਾਡੀ ਜਿਹੜੀ ਧਰਤੀ ਆ ਤੁਸੀਂ ਉਹਨੂੰ ਬੰਜਰ ਕਰ ਦਿੱਤਾ, ਬਾਂਝ ਕਰਤਾ। ਹੁਣ ਉਹ 'ਚ ਕੁਛ ਉੱਗਣ ਖਾਤਰ ਉਹਦੇ ਕੋਲ ਕੁਛ ਨਹੀਂ ਬਚਿਆ, ਕਿਉਂਕਿ ਜਿਹੜੇ ਸਿਸਟਮ ਨੇ ਕੁਦਰਤ ਨੇ ਬਣਾਏ ਸੀ ਹਵਾ 'ਚੋਂ ਨਿਊਟ੍ਰੀਸ਼ਨ ਲੈਣ ਦੇ, ਧਰਤੀ 'ਚੋਂ ਨਿਊਟ੍ਰੀਸ਼ਨ ਲੈਣ ਦੇ, ਉਹ ਤੁਸੀਂ ਸਾਰੇ ਮਾਰ ਦਿੱਤੇ। ਹੁਣ ਤੁਸੀਂ ਉੱਥੇ ਵੱਧ ਖਾਦ ਪਾਓਗੇ, ਤੁਸੀਂ ਤਾਂ ਪੈਸੇ ਬਚਾਏ ਨਾ ਪਰਾਲੀ ਕਰਕੇ, ਪਰ ਤੁਸੀਂ ਉਦੋਂ ਵੱਧ ਖਾਦ ਪਾ ਰਹੇ ਹੋ, ਤੇ ਨਾਲ ਦੇ ਨਾਲ ਤੁਸੀਂ ਵੱਧ ਦਵਾਈਆਂ ਪਾਓਗੇ, ਕਿਉਂਕਿ ਉਹ ਜਿਹੜੀਆਂ ਮਾਈਕਰੋਬ ਨੇ ਉਹਨਾਂ 'ਚ ਬੜੀ ਤਰ੍ਹਾਂ ਦੀਆਂ ਫੰਗਸ ਨੇ, ਉਹ ਜਿਹੜੀਆਂ ਫੰਗਸ ਨੇ ਉਹ ਤੁਹਾਡੀਆਂ ਦੂਜੀਆਂ ਬਿਮਾਰੀਆਂ ਨੂੰ ਖਤਮ ਕਰਦੀਆਂ ਨੇ, ਤੇ ਜਿਹੜੇ ਉਹ ਕੀਟਾਣੂ ਨੇ ਜਿਹੜੇ ਸਾਡੇ ਉਹ ਇਨਫੈਕਟਸ ਨੇ ਉਹ ਤੁਹਾਡੀਆਂ ਦੂਸਰੇ ਇਨਫੈਕਟ ਨੂੰ ਖਾਂਦੇ ਨੇ। ਫਿਰ ਹਾਲੇ ਅਸੀਂ ਉਹਦੇ ਵਿੱਚ ਫੱਪ ਮਰ ਜਾਂਦੇ ਨੇ, ਸਾਰੇ ਡੱਡੂ ਮਰ ਜਾਂਦੇ, ਫੱਪ ਡੱਡੂ ਜਦੋਂ ਅੱਗ ਲੱਗਦੀ ਦੌੜ ਨਹੀਂ ਸਕਦੇ, ਉਹਨਾਂ ਉਹ ਬਹੁਤ ਹੌਲੀ ਚੱਲਦੇ ਆ, ਤੇ ਜਿਹੜੇ ਸਾਡੇ ਇਨਫੈਕਟ ਨੇ ਉਹ ਤਾਂ ਦੌੜ ਸਕਦੇ ਨਹੀਂ, ਉਹ ਮਰ ਜਾਂਦੇ ਨੇ। ਜਿਹੜੇ ਪੰਛੀਆਂ ਨੇ ਆਪਣੇ ਬੱਚੇ ਦਿੱਤੇ ਹੁੰਦੇ ਨੇ, ਕੁਝ ਦੇ ਆਂਡੇ ਪਏ ਹੁੰਦੇ ਨੇ, ਤੁਸੀਂ ਵੇਖਿਆ ਹੋਣਾ ਕਈ ਟਟੀਰੀਆਂ ਵਗੈਰਾ ਉਹ ਨਾ ਉਹ ਇਸ ਤਰ੍ਹਾਂ ਦੀ ਥਾਂ ਤੇ ਆਂਡੇ ਦਿੰਦੀਆਂ ਨੇ, ਉਹ ਸਾਰੇ ਖਤਮ ਹੋ ਜਾਂਦੇ। ਸੋ ਤੁਸੀਂ ਜਿਹੜਾ ਇਹਦਾ ਪਰਾਲੀ ਨੂੰ ਜਾਲ ਕੇ ਕਹਿੰਦੇ ਹੋ ਮੈਂ ਪੈਸੇ ਬਚਾ ਰਿਹਾ, ਉਹ ਗਲਤ ਹੈ, ਤੁਸੀਂ ਪੈਸੇ ਬਚਾ ਨਹੀਂ ਰਹੇ, ਤੁਸੀਂ ਸਗੋਂ ਆਪਣਾ ਨੁਕਸਾਨ ਕਰ ਰਹੇ ਹੋ, ਜਿਹਦੇ ਵਿੱਚ ਮੁੜ ਕੇ ਤੁਸੀਂ ਜ਼ਿਆਦਾ ਖਾਦ ਤੇ ਉਹਦੇ ਦਵਾਈਆਂ ਪਾਓਗੇ ਤਾਂ ਫਿਰ ਵੀ ਤੁਹਾਡੀ ਫਸਲ ਚੰਗੀ ਨਹੀਂ ਹੋਏਗੀ।
0: ਸੋ ਇਹ ਵੱਡੀ ਇੱਕ ਸਮੱਸਿਆ ਇੱਥੇ ਆਪਾਂ ਵੇਖ ਰਹੇ ਹਾਂ ਬਾਇਓਡਾਇਵਰਸਿਟੀ ਦਾ, ਅਕਸਰ ਆਪਾਂ ਇੱਥੇ ਵੀ ਰੌਲਾ ਵੇਖਦੇ ਹਾਂ ਜਦੋਂ ਅੱਗਾਂ ਵਗੈਰਾ ਲੱਗਦੀਆਂ ਨੇ, ਅਤੇ ਵੇਖਿਆ ਜਾਵੇ ਤਾਂ ਇਸ ਤੋਂ ਬਾਅਦ ਕਹਿੰਦੇ ਨੇ ਕਿ ਪਾਣੀ ਦੀ ਵੀ ਵੱਧ ਵਰਤੋਂ ਜਿਹੜੀ ਉਹ ਜ਼ਮੀਨ ਦੇ ਵਿੱਚ ਕਰਨੀ ਪੈਂਦੀ, ਉਹ ਇੱਕ ਵੱਖਰਾ ਨੁਕਸਾਨ ਹੋ ਗਿਆ।
1: ਬਿਲਕੁਲ ਜੀ ਬਿਲਕੁਲ, ਮੈਨੂੰ ਮੈਂ ਕਿਸੇ ਨਾਲ ਗੱਲ ਕਰ ਰਿਹਾ ਸੀ ਜਿੱਥੇ ਕਿਤੇ ਉਹਨਾਂ ਦੀ, ਉਹ ਕਹਿੰਦੇ ਸਾਡੀ ਜ਼ਮੀਨ ਪਟਿਆਲੇ ਦੇ ਲਾਗੇ ਸੀਗੀ ਤੇ ਉਹਨਾਂ ਦੇ ਵੀ ਪਿੰਡਾਂ 'ਚ ਅੱਗ ਲਾਉਂਦੇ ਸੀ, ਕਹਿੰਦਾ ਮੈਂ ਦੇਖ ਕੇ ਅਸੀਂ ਕੀਤਾ ਫੈਸਲਾ ਕਰ ਲਿਆ ਕਿ ਅਸੀਂ ਪਰਾਲੀ ਵਿੱਚ ਹੀ ਵਾਹ ਦੇਣੀ ਆ, ਅਸੀਂ ਚੱਕਣੀ ਨਹੀਂ ਆ, ਉਦੋਂ ਹੀ ਵਾਹ ਦੇਣੀ ਆ। ਉਹ ਕਹਿੰਦਾ ਸਾਡੀ ਜਿਹੜੀ ਜ਼ਮੀਨ ਸੀ ਉਹ ਮਿੱਟੀ ਬਹੁਤ ਚਾਹੀ ਮਤਲਬ ਸਖ਼ਤ ਸੀਗੀ, ਤੇ ਉਹ ਪਰਾਲੀ ਵਾਹੁਣ ਦੇ ਨਾਲ ਪੋਲੀ ਹੋਣੀ ਸ਼ੁਰੂ ਹੋ ਗਈ, ਪੋਲੀ ਹੋ ਕੇ ਉਹਦੇ 'ਚ ਗਡੋਏ ਆਉਣੇ ਸ਼ੁਰੂ ਹੋ ਗਏ, ਉਹ 'ਚ ਕੋਈ ਗਡੋਆ ਨਹੀਂ ਸੁਣਦਾ। ਗਡੋਏ ਹੋਣ ਦੇ ਨਾਲ ਜਿਹੜੇ ਕਹਿੰਦੇ ਉਹ ਤੋਂ ਬਾਅਦ ਉਹਨਾਂ ਦੀ ਜਿਹੜੀ ਕਣਕ ਮੰਨਦੀ ਸੀ ਉਹ ਕਣਕ ਨੂੰ ਪੀੜੀ ਪੀੜੀ ਪੈ ਕੇ ਮਰਨ ਲੱਗ ਜਾਂਦੀ ਸੀ, ਉਹਦਾ ਝਾੜ ਘੱਟ ਜਾਂਦਾ ਸੀ। ਕਹਿੰਦੇ ਉਹ ਕਣਕ ਪੀੜੀ ਪੈਣੀ ਬਚ ਗਈ, ਇੱਕ ਏਕੜ ਪਿੱਛੇ ਇੱਕ ਬੋਰਾ ਖਾਦ ਦਾ ਘੱਟ ਗਿਆ ਜਿਹੜਾ ਉਹਨਾਂ ਨੂੰ ਪਾਉਣ ਦੀ ਲੋੜ ਨਹੀਂ ਸੀ, ਇੱਕ ਬੋਰਾ ਖਾਦ ਦਾ ਇੱਕ ਏਕੜ ਪਿੱਛੇ ਘੱਟ ਗਿਆ, ਤੇ ਬੋਰ ਉਹਦੇ ਪਿੱਛੇ ਏਕੜ ਪਿੱਛੇ ਕੁਇੰਟਲ ਕਣਕ ਦਾ ਝਾੜ ਵੱਧ ਗਿਆ ਫਿਰ ਪਰਾਲੀ ਉਹਦੇ ਵਿੱਚ ਵਾਹਣ ਦੇ ਨਾਲ। ਸੋ ਇਹ ਜਿਹੜਾ ਸਾਡਾ ਅਸੀਂ ਮਤਲਬ ਵੀ ਸਰਕਾਰ ਸਾਨੂੰ ਦੇਵੇ, ਇਹ ਸਾਡੇ ਮਾਡਲ ਨੇ ਅਸੀਂ ਪੈਦਾ ਕਰਦੇ ਹਾਂ। ਜਿਹੜਾ ਕੋਈ ਰੈਸਟੋਰੈਂਟ ਬੰਦਾ ਚਲਾਉਂਦਾ ਉਹਨੂੰ ਸਰਕਾਰ ਨਹੀਂ ਦਿੰਦੀ ਆ ਕਿ ਉਹ ਆਪਣਾ ਕੂੜਾ ਕਿੱਥੇ ਸਿੰਡ ਕੇ ਆਵੇ, ਉਹਨੂੰ ਉਹਦਾ ਉਹਨੂੰ ਆਪਣੀਆਂ ਜਿਹੜੀਆਂ ਚੀਜ਼ਾਂ ਵੇਚਦਾ ਉਹਦੀ ਉਹਦੇ 'ਚ ਕੀਮਤ ਦੇ ਵਿੱਚ ਪਾਉਣਾ ਪੈਂਦਾ, ਤੇ ਇਹ ਸਾਡੀਆਂ ਜਿਹੜੀਆਂ ਫਾਈਨੈਂਸ਼ੀਅਲ ਨਾਲੋਂ ਇਹ ਜ਼ਿਆਦਾ ਸਾਡਾ ਜਿਹੜਾ ਇੱਕ ਕਿਸਨਾ ਤੁਸੀਂ ਆਲਸਪੂਣਾ ਕਹਿ ਲਓ ਕਿ ਮੈਨੂੰ ਮਿਹਨਤ ਨਾ ਕਰਨੀ ਪਵੇ ਵਾਲਾ, ਪੈਸੇ ਤਾਂ ਖੈਰ ਲੱਗਣਗੇ ਲੱਗਣਗੇ, ਪਰ ਉਹ ਪੈਸੇ ਤੁਹਾਡੇ ਕਿਸੇ ਕਿੰਨੇ ਵੱਧ ਰੂਪ ਦੇ ਵਿੱਚ ਤੈਨੂੰ ਵਾਪਸ ਜਿਹੜਾ ਬਚਾ ਕਰ ਦਿੰਦੇ ਨੇ। ਪਰ ਜੇ ਪੈਸੇ ਲੱਗਣ ਵਾਲੀ ਵੀ ਗੱਲ ਇਹ ਕੀ ਗੱਲ ਹੋਈ ਕਿ ਤੁਸੀਂ ਪੈਸੇ ਬਚਾਉਂਦੇ ਨੇ ਆਪਣੇ ਬਜ਼ੁਰਗ ਨੂੰ ਮਾਰ ਲੈ, ਤੁਹਾਡੇ ਉਹ ਬਜ਼ੁਰਗ ਨੇ ਮਰਨ ਵਾਲੇ,
0: ਉਹ ਸਮਝ ਨਹੀਂ ਆਉਂਦੀ
1: ਉਹ ਉਹ ਆਮਦਨੀ ਕੀ ਹੋਈ, ਉਹ ਤੁਹਾਡੀ ਅਮੀਰੀ ਕੀ ਹੋਈ ਵੀ ਤੁਸੀਂ ਅਮੀਰ ਹੁੰਦੇ ਹੁੰਦੇ ਪੈਸੇ ਬਚਾਉਂਦੇ ਬਚਾਉਂਦੇ ਆਪਣੇ ਘਰ ਦੇ ਬਜ਼ੁਰਗਾਂ ਨੂੰ ਮਾਰ ਦਿਓ।
0: ਸੋ ਇਹ ਵੱਡਾ ਮਸਲਾ ਇਸ ਟਾਈਮ ਦੇ ਉੱਤੇ, ਕਿਉਂਕਿ ਇਸ ਤਰੀਕੇ ਦੇ ਨਾਲ ਵੀ ਸ਼ਾਇਦ ਸਮਝਾਉਣ ਦੀ ਲੋੜ ਆ, ਜਦਕਿ ਆਪਾਂ ਸਿਰਫ ਇੰਨਾ ਕਹਿ ਦਈਏ ਕਿ ਵਾਤਾਵਰਣ ਦਾ ਨੁਕਸਾਨ ਆ, ਦਿੱਲੀ ਵੱਲ ਨੂੰ ਧੂੰਆਂ ਜਾਂਦਾ ਆ ਅਤੇ ਇਸ ਕਰਕੇ ਤੁਸੀਂ ਉਹਨੂੰ ਪਰਾਲੀ ਨਹੀਂ ਸਾੜਨੀ। ਸੋ ਇਸ ਸਾਰੇ ਸੰਬੰਧ ਵਿੱਚ ਇੱਕ ਪ੍ਰੋਪਰ ਐਜੂਕੇਸ਼ਨ ਜਿੰਨਾ ਚਿਰ ਤੱਕ ਨਹੀਂ ਮਿਲਦੀ ਬੰਦੇ ਨੂੰ ਪਤਾ ਨਹੀਂ ਲੱਗਦਾ ਕਿ ਉਹਦਾ ਹੋਰ ਕੀ ਅਤੇ ਕਿੱਦਾਂ ਨੁਕਸਾਨ ਹੈ, ਉਲਟਾ ਘੁੰਮ ਘੁੰਮਾ ਕੇ ਆਪਣਾ ਹੀ ਨੁਕਸਾਨ ਉਹ ਕਿੱਦਾਂ ਕਰ ਰਿਹਾ, ਉਹਨਾਂ ਚਿਰ ਤੱਕ ਸ਼ਾਇਦ ਇਹ ਬਹੁਤ ਔਖਾ ਵਾ ਕਿਸੇ ਦੇ ਲਈ ਸਮਝਣਾ ਅਤੇ ਉਸ ਚੀਜ਼ ਨੂੰ ਬੰਦ ਕਰਨਾ। ਸੋ ਉਲਟਾ ਜਿੱਦਾਂ ਤੁਸੀਂ ਗੱਲ ਜਿੱਥੋਂ ਸ਼ੁਰੂ ਕੀਤੀ ਹੈ, ਇਹ ਪ੍ਰਤੀਤ ਹੁੰਦਾ ਕਿ ਸਗੋਂ ਇਹ ਚੀਜ਼ ਜਿਹੜੀ ਆ ਕੁਛ ਇੱਕ ਇਲਾਕਿਆਂ ਦੇ ਵਿੱਚ ਇਹ ਹੋਰ ਅਗਰੈਸਿਵਲੀ ਹੋਈ ਆ ਕਿ ਹਾਂ ਤੁਸੀਂ ਰੋਕ ਦਿਓ ਅਤੇ ਫਿਰ ਆਪਾਂ ਕਰਕੇ ਵਿਖਾਵਾਂਗੇ, ਕਿਉਂਕਿ ਇਸ ਵਿਸ਼ੇ ਦੇ ਉੱਤੇ ਆਪਾਂ ਬੜੀ ਵਾਰੀ ਵੇਖਿਆ ਵੀ ਸਗੋਂ ਆਪਾਂ ਉਹਦੇ ਉੱਤੇ ਰੋਕਣ ਦੇ ਵੀ ਜਿਹੜੇ ਢੰਗ ਤਰੀਕੇ ਨੇ ਉਹ ਵੀ ਬੜੇ ਮਾਈਲਡ ਜਿਹੇ ਨੇ ਕਿ ਤੁਸੀਂ ਚਲੋ ਇੰਨੇ ਕੁ ਵੇਲੇ ਕਰ ਲਓ ਆਹ ਨਾ ਕਰੋ, ਕਿਉਂਕਿ ਉਹਦੇ ਵਿੱਚ ਅੱਗੇ ਲਈ ਫਿਰ ਗੱਲਬਾਤ ਆ ਜਾਂਦੀ ਆ ਕਿ ਇਹਦੇ ਨਾਲ ਨੁਕਸਾਨ ਬਹੁਤ ਆ ਕਿਸਾਨਾਂ ਦਾ, ਸਰਕਾਰ ਉਹਨਾਂ ਨੂੰ ਕੋਈ ਹੱਲ ਨਹੀਂ ਦੇ ਪਾ ਰਹੀ।
1: ਹਾਂਜੀ ਦੇਖੋ, ਮੈਂ ਸਰਕਾਰ ਨੂੰ ਇਹ ਨਹੀਂ ਕਹਿ ਰਿਹਾ ਕਿ ਉਹਨਾਂ ਦਾ ਕੋਈ ਜ਼ਿੰਮੇਦਾਰੀ ਨਹੀਂ, ਬਿਲਕੁਲ ਜ਼ਿੰਮੇਦਾਰੀ ਆ, ਪਰ ਸਾਡੀਆਂ ਸਰਕਾਰਾਂ ਇੰਨੀਆਂ ਕੁਰਪਟ ਨੇ, ਇੰਨੀਆਂ ਨਖਿੱਧ ਨੇ, ਇੰਨੀਆਂ ਬੇਕਾਰ ਨੇ, ਅਸੀਂ ਉਹਨਾਂ ਦੇ ਕਰਕੇ ਆਪਣਾ ਨੁਕਸਾਨ ਨਹੀਂ ਕਰਾ ਸਕਦੇ। ਇਹ ਕੰਮ ਜਿਹੜੀਆਂ ਆਪਾਂ ਗੱਲਾਂ ਕਰ ਰਹੇ ਸਰਕਾਰ ਨੂੰ ਕਿਸਾਨਾਂ ਤੱਕ ਪਹੁੰਚਾਉਣੀਆਂ ਚਾਹੀਦੀਆਂ, ਬਹੁਤ ਸਾਰੇ ਕਿਸਾਨ ਹੋਣਗੇ ਜਿਹਨਾਂ ਨੂੰ ਇਹਨਾਂ ਮਾਈਕਰੋਬ ਕੀ ਨੇ, ਉਹ ਕਿਵੇਂ ਕੰਮ ਕਰਦੇ ਆ, ਜਾਂ ਜਿਹੜੀ ਪਰਾਲੀ ਆ ਉਹ ਧਰਤੀ ਨੂੰ ਕਿਵੇਂ ਅੱਛਾ ਬਣਾਉਂਦੀ ਆ, ਇਹ ਉਹਨਾਂ ਨੂੰ ਪਤਾ ਨਾ ਪਤਾ ਹੋਵੇ। ਸੋ ਸਰਕਾਰ ਦੇ ਬਹੁਤ ਵੱਡੇ ਕੰਮ ਨੇ, ਸਾਡੀ ਐਗਰੀਕਲਚਰ ਯੂਨੀਵਰਸਿਟੀਆਂ ਦੇ ਬਹੁਤ ਵੱਡੇ ਕੰਮ ਨੇ, ਜਿਹੜੀਆਂ ਉੱਥੇ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੇ ਬਹੁਤ ਵੱਡੇ ਕੰਮ ਨੇ। ਪਰ ਇਹ ਸਾਰੇ ਦੇ ਸਾਰੀਆਂ ਸਾਰੇ ਕੰਮ ਨੂੰ ਕਰਨ ਦੀ ਬਜਾਏ ਇਹ ਤਾਂ ਜੀ ਦਿੱਲੀ ਵਾਲੇ ਕਹਿੰਦੇ ਅਸੀਂ ਕਰਨਾ, ਇਹ ਤਾਂ ਜੀ ਸਰਕਾਰ ਕਹਿੰਦੀ ਅਸੀਂ ਕਰਨਾ, ਸਾਨੂੰ ਫੜ ਕੇ ਦਿਖਾ ਦਿਓ ਜੀ, ਅਸੀਂ ਇੱਥੇ ਮੋਰਚਾ ਲਾ ਦਾਂਗੇ, ਅਸੀਂ ਸੜਕ ਬੰਦ ਕਰ ਦਾਂਗੇ, ਜਦਕਿ ਉਹਦੇ ਨਾਲ ਉਹ ਸਾਡਾ ਆਪਣਾ ਨੁਕਸਾਨ ਹੋ ਰਿਹਾ, ਪੰਜਾਬ ਦਾ ਨੁਕਸਾਨ ਹੋ ਰਿਹਾ। ਤੁਸੀਂ ਆਪਣੀ ਧਰਤੀ ਨੂੰ ਬਾਂਝ ਕਰ ਰਹੇ ਹੋ, ਉਹਨੂੰ ਬੰਜਰ ਕਰ ਰਹੇ ਹੋ, ਤੁਸੀਂ ਆਪਣੀਆਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਮਾਰ ਰਹੇ ਹੋ। ਇਹੀ ਗੱਲ ਨਹੀਂ, ਹਰ ਸਾਲ ਜਦੋਂ ਲੱਗਣੀ ਪਰਾਲੀ ਤੁਸੀਂ ਵੇਖੋ ਖਬਰ ਆਏਗੀ ਕਿਤੇ ਉਹ ਜਿਹੜੀ ਅੱਗ ਸੀ ਉਹ ਉਹਨਾਂ ਦੇ ਕੰਟਰੋਲ ਤੋਂ ਬਾਹਰ ਹੋ ਗਈ, ਉਹ ਕੋਈ ਲੱਗਦੀ ਉਹਦੇ ਨੇੜੇ ਦੀ ਕੋਈ ਬੱਚਿਆਂ ਦੀ ਸਕੂਲ ਬੱਸ ਜਾਂਦੀ ਸੀ ਉਹਨੂੰ ਅੱਗ ਲੱਗ ਗਈ, ਉਹ 'ਚ 10 ਬੱਚੇ ਜਲ ਕੇ ਮਰ ਗਏ, ਦੂਜੀ ਬੱਸ ਨੂੰ ਅੱਗ ਲੱਗ ਗਈ, ਨਾ ਕਿਸੇ ਦੇ ਘਰ ਨੂੰ ਅੱਗ ਲੱਗ ਗਈ। ਖੁਦ ਜਦੋਂ ਅੱਗ ਲੱਗੀ ਹੋਈ ਆ ਫਿਰ ਜੇ ਹਵਾ ਚੱਲਣ ਲੱਗ ਜਾਏ ਤੁਸੀਂ ਉਹਨੂੰ ਕਿੱਦਾਂ ਕੰਟਰੋਲ ਕਰੋਗੇ ਨਾ? ਉਹ ਟ੍ਰੈਜਡੀ ਉਹ ਟ੍ਰੈਜਡੀ ਨੇ ਜਿਹੜੀਆਂ ਬੜੀਆਂ ਓਬਵੀਅਸ ਨੇ ਸਾਨੂੰ, ਪਰ ਜਿਹੜੀਆਂ ਉਹਦਾ ਇਹ ਸਾਡਾ ਇਹ ਜਿਹੜਾ ਸਾਡਾ ਪ੍ਰਕਿਰਤੀ ਦਾ ਨੁਕਸਾਨ ਆ। ਪ੍ਰਕਿਰਤੀ ਦਾ ਮਤਲਬ ਇਹ ਨਹੀਂ ਇਕੱਲਾ ਕਿ ਜੇ ਚਿੜੀਆਂ ਪੰਛੀ ਮਰ ਗਏ ਤਾਂ ਉਹ ਤੁਹਾਨੂੰ ਸੋਹਣੇ ਨਹੀਂ ਮਿਲਣਗੇ ਜਾਂ ਉਹਨਾਂ ਦੇ ਵਫ਼ਦ ਨਾ, ਉਹਨਾਂ ਦਾ ਇੱਕ ਰੋਲ ਹੈ। ਜਿਹੜੇ ਸਾਡੇ ਪੰਛੀ ਨੇ ਉਹ ਹੀ ਸਾਡੀਆਂ ਫਸਲਾਂ ਤੋਂ ਸੁੰਡੀ ਜਦੋਂ ਪੈਂਦੀ ਉਹਨੂੰ ਖਾਂਦੇ ਨੇ, ਤੇ ਜੇ ਉਹ ਪੰਛੀ ਨਹੀਂ ਹੋਣਗੇ ਤੇ ਜਿਹੜੀਆਂ ਉਸ ਫਸਲਾਂ ਨੂੰ ਸੁੰਡੀਆਂ ਪੈਂਦੀਆਂ ਨੇ, ਹੋਰ ਕੀੜੇ ਪੈਂਦੇ ਨੇ, ਉਹ ਫਿਰ ਤੁਹਾਨੂੰ ਦਵਾਈਆਂ ਛਿੜਕਣੀਆਂ ਪੈਣਗੀਆਂ ਉੱਥੇ, ਜਾਂ ਤੁਹਾਡੀ ਫਸਲ ਦਾ ਨੁਕਸਾਨ ਹੋਏਗਾ। ਸੋ ਇਹ ਪੂਰੇ ਦਾ ਪੂਰਾ ਇੱਕ ਸਰਕਲ ਬੱਝਾ ਹੋਇਆ, ਤੇ ਇਹ ਸਰਕਲ ਜਿਹੜਾ ਬੱਝਾ ਹੋਇਆ ਕੁਦਰਤ ਨੇ ਕਈ ਲੱਖਾਂ ਕਰੋੜਾਂ ਸਾਲਾਂ ਦੇ ਵਿੱਚ ਚੱਲ ਕੇ ਇਹ ਸਿਸਟਮ ਤਿਆਰ ਕੀਤਾ ਜਿੱਥੇ ਇੱਕ ਚੀਜ਼ ਦੂਜੀ ਚੀਜ਼ ਨੂੰ ਬੈਲੈਂਸ ਕਰਦੀ ਆ। ਔਰ ਇਹ ਕਿੰਨਾ ਜੁੜਿਆ ਹੋਇਆ ਆਪਸ 'ਚ, ਉਹਦੀ ਛੋਟੀ ਜਿਹੀ ਮਿਸਾਲ ਦਿੰਦਾ ਵੀ ਪੰਜਾਬ ਦੇ ਵਿੱਚੋਂ ਨੌਰਥ ਇੰਡੀਆ 'ਚੋਂ ਪਿਛਲੇ ਤਕਰੀਬਨ 30 ਸਾਲਾਂ 'ਚ 90% ਗਿਰਜਾਂ ਖਤਮ ਹੋ ਗਈਆਂ। ਤੁਹਾਨੂੰ ਗਿਰਜ ਨਹੀਂ ਮਿਲੇਗੀ ਪੰਜਾਬ 'ਚ ਕਦੇ ਵੀ। ਉਹਨਾਂ ਦਾ ਕਾਰਨ ਇਹ ਸੀ ਕਿ ਜਿਹੜੇ ਅਸੀਂ ਮੱਝਾਂ ਤੇ ਗਾਵਾਂ ਨੂੰ ਟੀਕੇ ਲਾਉਂਦੇ ਸੀਗੇ ਦੁੱਧ ਦੇਣ ਲਈ ਨਾ, ਸਟੀਰੋਇਡ ਲਾਉਂਦੇ ਸੀ, ਉਹਨਾਂ ਦੇ ਨਾਲ ਉਹਨਾਂ ਦੇ ਮਾਸ 'ਚ ਇੰਨੀ ਕੈਮੀਕਲ ਆ ਜਾਂਦੀ ਸੀ ਜਦੋਂ ਉਹਨਾਂ ਮਰਿਆਂ ਨੂੰ ਗਿਰਜ ਖਾਂਦੀ ਸੀ ਤਾਂ ਉਹ ਗਿਰਜ ਉਹਦਾ ਬਾਇਓਲੋਜੀਕਲ ਸਿਸਟਮ ਖਰਾਬ ਹੋ ਜਾਂਦਾ ਸੀ। ਉਹ ਗਿਰਜਾ ਮਰਨ ਦੇ ਨਾਲ ਇਹ ਸ਼ਿਕਾਗੋ ਯੂਨੀਵਰਸਿਟੀ ਦੀ ਸਟੱਡੀ ਹੈ, 5 ਲੱਖ ਵੱਧ ਮੌਤਾਂ ਹੋਈਆਂ ਜਿਹੜੀਆਂ ਨਹੀਂ ਸੀ ਹੋਣੀਆਂ, ਕਿਉਂਕਿ ਉਹ ਬਿਮਾਰੀਆਂ ਜਿਹੜੀਆਂ ਫੈਲਦੀਆਂ ਸੀ ਜੇ ਗਿਰਜਾਂ ਹੁੰਦੀਆਂ ਉਹਨਾਂ ਨੇ ਉਹ ਗੰਦਗੀ ਵਾਲਾ ਮੀਟ ਖਾ ਕੇ ਉਹਨੂੰ ਫੈਲਣ ਨਹੀਂ ਸੀ ਦੇਣਾ। ਸੋ ਗਿਰਜਾਂ ਦੇ ਮਰਨ ਦੇ ਨਾਲ 5 ਲੱਖ ਲੋਕ ਹੋਰ ਮਰ ਗਏ। ਸੋ ਜਦੋਂ ਇਹ ਅਸੀਂ ਪ੍ਰਕਿਰਤੀ ਦੀ ਜਿਹੜੀ ਸਰਕਲ ਹੈ ਉਹਦੇ ਨਾਲ ਉਹਨੂੰ ਤੋੜ ਮਰੋੜ ਕਰਦੇ ਹਾਂ, ਉਹਦੇ ਨਾਲ ਛੇੜਛਾੜ ਕਰਦੇ ਹਾਂ, ਉਹਦੇ ਸਿੱਟੇ ਕੀ ਨਿਕਲਣੇ, ਕਿੰਨੇ ਭਿਆਨਕ ਨਿਕਲਣਗੇ ਸਾਨੂੰ ਪਤਾ ਨਹੀਂ ਹੁੰਦਾ, ਕਿਉਂਕਿ ਸਾਨੂੰ ਪਤਾ ਹੀ ਨਹੀਂ ਹੈ ਇਹ ਕਿਹੜੀ ਚੀਜ਼ ਦੂਜੀ ਚੀਜ਼ ਨਾਲ ਕਿਵੇਂ ਜੁੜੀ ਹੋਈ ਹੈ। ਸੋ ਸਾਨੂੰ ਜਿਹੜਾ ਇਹ ਜਿਹੜਾ ਪਰਾਲੀ ਵਾਲਾ ਇਹ ਮੈਂ ਕਿਉਂਕਿ ਜਿਵੇਂ ਸ਼ੁਰੂ 'ਚ ਆਪਾਂ ਕਿਹਾ ਵੀ ਆਪਾਂ ਆਸਟ੍ਰੇਲੀਆ 'ਚ ਗੱਲ ਕਰ ਰਹੇ ਹਾਂ ਤਾਂ ਆਪਾਂ ਪੰਜਾਬ ਦੀ ਗੱਲ ਹੈ, ਪਰ ਕਿਉਂਕਿ ਸਾਡਾ ਕਲਾਈਮੇਟ ਚੇਂਜ ਜੁੜਿਆ ਹੋਇਆ ਉਹਦੇ ਨਾਲ ਜਿਹੜੀ ਕਾਰਬਨ ਡਾਈਆਕਸਾਈਡ ਜਾਂਦੀ ਆ ਲੱਖਾਂ ਕਰੋੜਾਂ ਟਨ, ਉਹ ਤਾਂ ਹੈ ਹੀ ਹੈ, ਪਰ ਇਹ ਉਦੋਂ ਵੀ ਜਿਹੜੇ ਵੱਧਦੇ ਕਾਰਨ ਨੇ ਜਿਹੜੇ ਸਾਨੂੰ ਦੱਸੇ ਨਹੀਂ ਜਾਂਦੇ, ਸਾਨੂੰ ਨਹੀਂ ਦਿਖਦੇ ਜਾਂ ਅਸੀਂ ਨਹੀਂ ਦੇਖਦੇ, ਇਹ ਜਿਹੜੇ ਅਸੀਂ ਸੁਣਨ ਵਾਲੇ ਨੇ ਤੁਹਾਡਾ ਸ਼ੋਰ ਤਾਂ ਪੂਰੇ ਦੁਨੀਆਂ 'ਚ ਸੁਣਦੇ ਨੇ, ਕਈ ਵਾਰੀ ਵਿਨੀਪੈਗ ਤੋਂ ਸੁਣ ਰਹੇ ਹੁੰਦੇ ਨੇ, ਉਹ ਪੰਜਾਬ 'ਚ ਵੀ ਸੁਣ ਰਹੇ ਹੋਣਗੇ, ਤੇ ਜਿਹੜੇ ਸੁਣ ਵੀ ਰਹੇ ਨੇ ਜਿਹਨਾਂ ਦਾ ਕਿਸਾਨੀ ਨਾਲ ਸੰਬੰਧ ਹੈ, ਪਿੰਡਾਂ ਨਾਲ ਸੰਬੰਧ ਹੈ, ਸੋ ਉਹਨਾਂ ਨੂੰ ਇਹ ਜਿਹੜੀ ਜਾਣਕਾਰੀ ਹੈ ਇਹ ਜਿਹੜਾ ਉਹਨਾਂ ਨਾਲ ਡਾਇਲੋਗ ਸ਼ੁਰੂ ਕਰਨ ਦੀ ਲੋੜ ਹੈ ਬਈ ਇਹ ਜਿਹੜੀ ਪਰਾਲੀ ਆ ਹੁਣ ਤਾਂ ਵਿਕਦੀ ਆ ਪੰਜਾਬੀ 'ਚ, ਉਹਦਾ ਬਣਾ ਕੇ ਉਹਦੀਆਂ ਪੈਲਟਸ ਬਣਾਉਂਦੇ ਨੇ, ਪੈਲਟਸ ਬਣਾ ਕੇ ਉਹ ਥਰਮਲ ਪਲਾਂਟ 'ਚ ਕੋਲੇ ਦੀ ਵਿੱਚ ਰਲਾ ਕੇ ਉਹਨੂੰ ਜਾਲ ਕੇ ਬਿਜਲੀ ਬਣਾਉਂਦੇ ਆ। ਸੋ ਅੱਜ ਦੀ ਤਰੀਕ ਦੇ ਵਿੱਚ ਉਹ ਆ ਕੇ ਲੈ ਕੇ ਜਾਂਦੇ ਨੇ ਤੁਹਾਡੇ ਤੋਂ ਪਰਾਲੀ, ਤੁਹਾਨੂੰ ਦੇ ਕੇ ਵੀ ਨਹੀਂ ਆਉਣੀ ਪੈਂਦੀ, ਪੰਜਾਬ 'ਚ ਬੜੇ ਪਲਾਂਟ ਲੱਗੇ ਨੇ, ਪਰ ਤੁਹਾਨੂੰ ਇਹ ਤੁਹਾਡੀ ਆਪਣੀ ਵੀ ਜ਼ਿੰਮੇਵਾਰੀ ਬਣਦੀ ਆ ਵੀ ਤੁਸੀਂ ਵੀ ਆਪਣਾ ਐਫਰਟ ਲੈ ਕੇ ਜਿਹੜਾ ਇੰਨਾ ਵੱਡਾ ਨੁਕਸਾਨ ਅਸੀਂ ਕਰ ਰਹੇ ਹਾਂ ਧਰਤੀ ਦਾ, ਹਵਾ ਦਾ, ਪਾਣੀ ਦਾ, ਪ੍ਰਕਿਰਤੀ ਦਾ, ਤੇ ਆਪਣੀਆਂ ਫਸਲਾਂ ਦਾ ਜਿਹੜੀਆਂ ਗਾਹ ਹੋਣ ਵਾਲੀਆਂ ਨੇ। ਸੋ ਜਦੋਂ ਉਹ ਖੇਤਾਂ 'ਚ ਅੱਗ ਲੱਗੀ ਹੁੰਦੀ ਜਿਹੜੀਆਂ ਲਾਟਾਂ ਨਿਕਲਦੀਆਂ ਨੇ, ਧੂੰਆਂ ਨਿਕਲਦਾ ਹੈ, ਉਹ ਸੱਚ ਪਰਾਲੀ ਜਲਣ ਦਾ ਧੂੰਆਂ ਨਹੀਂ ਆ, ਉਹ ਸਾਡੇ ਜਲ ਰਹੇ ਭਵਿੱਖ ਦਾ, ਸਾਡੀ ਜਲ ਰਹੀ ਧਰਤੀ ਦਾ ਲਾਟਾਂ ਨੇ ਤੇ ਉਹਦਾ ਧੂੰਆਂ ਆ। ਸੋ ਸਾਨੂੰ ਇਹਨੂੰ ਬਹੁਤ ਜ਼ਿਆਦਾ ਸੀਰੀਅਸਲੀ ਲੈਣ ਦੀ ਲੋੜ ਹੈ
0: ਜੀ, ਬਿਲਕੁਲ। ਸੋ ਇਹ ਤੇ ਇਦਾਂ ਦਾ ਮਸਲਾ ਹੈ ਕਿ ਜਿੱਥੇ ਸਾਡਾ ਵੀ ਯੋਗਦਾਨ ਪਾਉਣਾ ਬਣਦਾ, ਜਿੱਥੇ ਆਪਾਂ ਆਪਣੇ ਇਖਲਾਕੀ ਧਰਮ ਹੈ ਸਾਡਾ, ਇੱਕ ਧਾਰਮਿਕ ਪੱਧਰ ਦੇ ਉੱਤੇ ਵੀ ਆਪਾਂ ਦਸਵੰਧ ਕੱਢਦੇ ਹਾਂ, ਅਤੇ ਇਹਨੂੰ ਆਪਾਂ ਉਸ ਦਸਵੰਧ ਨੂੰ ਆਪਾਂ ਜਿਹੜਾ ਸਕਦੀ ਬਿਲਕੁਲ ਪੈਸੇ ਤੱਕ ਹੀ ਸੀਮਿਤ ਰੱਖ ਲੈਂਦੇ ਹਾਂ, ਆਪਾਂ ਇਧਰਲੇ ਪਾਸੇ ਨੂੰ ਵੀ ਦਸਵੰਧ ਪਾ ਸਕਦੇ ਹਾਂ ਕਿ ਆਪਾਂ ਵਾਤਾਵਰਨ ਦਾ ਕੋਈ ਚੰਗਾ ਕਰ ਰਹੇ ਹਾਂ, ਕਿਸੇ ਦੂਸਰੇ ਦਾ ਕੁਛ ਚੰਗਾ ਕਰ ਰਹੇ ਹਾਂ, ਜੀਵ ਜੰਤੂਆਂ ਦਾ ਚੰਗਾ ਕਰ ਰਹੇ ਹਾਂ, ਆਪਣੇ ਆਪ ਦਾ, ਆਪਣੇ ਪਰਿਵਾਰ ਦਾ, ਬਜ਼ੁਰਗਾਂ ਦਾ, ਆਉਣ ਵਾਲੇ ਭਵਿੱਖ ਦਾ ਕੁਛ ਚੰਗਾ ਕਰ ਰਹੇ ਹਾਂ। ਸੋ ਇਹ ਚੀਜ਼ਾਂ ਵੀ ਤੁਹਾਨੂੰ ਫਿਰ ਅੰਦਰੂਨੀ ਮਾਨਸਿਕ ਤੌਰ ਦੇ ਉੱਤੇ, ਦਿਮਾਗੀ ਤੌਰ ਦੇ ਉੱਤੇ ਤੁਹਾਨੂੰ ਸਕੂਨ ਦਿੰਦੀਆਂ ਨੇ। ਭਾਈ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਲਈ।
1: ਹਾਂਜੀ ਬਾਈ ਜੀ, ਧੰਨਵਾਦ
0: ਜੀ। ਦੋਸਤੋ, ਇਹ ਸਨ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ, ਅਤੇ ਹੋਰ ਵਧੇਰੇ ਜਾਂ ਪਿਛਲੇ ਪ੍ਰੋਗਰਾਮ ਤੁਸੀਂ ਸੁਣਨ ਦੇ ਲਈ ਸਾਡੇ ਪੋਡਕਾਸਟ ਦੇ ਉੱਤੇ ਜਾ ਕੇ ਸੁਣ ਸਕਦੇ ਹੋ। ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 ਐਮ।
2: दिवाली रोशनी का त्योहार, तो चलो शान के साथ जायके से लगाएं। इसमें चार चांद, रिवाजों के रंग, खानों का स्वाद और दिवाली का एहसास रखें बरकरार। अपनी थाली को बनाएं खास शान के वेज बिरयानी, चना मसाला, पालक पनीर, किचन किंग, दाल मसाला, चाट मसाला और ढेरों मसालों की रेंज के साथ। इस दिवाली खुशियाँ बने और भी रोशन शान के साथ।
3: Attention ladies and gentlemen, this is your captain. Thoadi flights Melbourne to India ya Pakistan, Sydney to India ya Pakistan kithe vi ja sakdi hai. Attention.

0: ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au। ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਬਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ। ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
1: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ? ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।
4: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ, ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ, ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2-Fold Lending। ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ-ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300-151616, quicksignage.com.au।
5: ਹਾਂਜੀ ਹਾਂਜੀ, ਓਏ ਹਾਂਜੀ ਹਾਂਜੀ,
6: ਹਾਂਜੀ ਰੇਡੀਓ,
7: ਰੇਡੀਓ ਹਾਂਜੀ 1674। ਆਸ ਕਰਦੇ ਹਾਂ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਵੇਗਾ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਮਨ ਦੇ ਵਿੱਚ ਸ਼ੁਕਰਾਨਾ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ, ਅਤੇ ਕੋਸ਼ਿਸ਼ ਕਰਿਓ ਕਿ ਸਾਰਾ ਦਿਨ ਇਸੇ ਤਰ੍ਹਾਂ ਦੇ ਨਾਲ ਇਹ ਖੁਸ਼ੀ ਚਿਹਰੇ ਦੇ ਉੱਤੇ ਬਣੀ ਰਹੇ। ਦਿਨ ਦੇ ਦਰਮਿਆਨ ਬਹੁਤ ਕੁਛ ਇੱਦਾਂ ਦਾ ਹੋਣਾ ਜਿਹਨੇ ਤੁਹਾਡੀ ਇਹ ਖੁਸ਼ੀ, ਇਹ ਮੁਸਕਰਾਹਟ ਖੋਣ ਦੀ ਕੋਸ਼ਿਸ਼ ਕਰਨੀ। ਖੈਰ ਉਹ ਵੀ ਨਾਲ ਨਾਲ ਚੱਲਦਾ ਰਹਿਣਾ, ਪਰ ਨਾਲ ਸਾਡੀ ਇਹ ਵੀ ਕੋਸ਼ਿਸ਼ ਰਹੇ ਕਿ ਆਪਾਂ ਯਾਦ ਰੱਖੀਏ ਕਿ ਕਿੰਨਾ ਜ਼ਰੂਰੀ ਹੈ ਸਾਡਾ ਖੁਸ਼ ਰਹਿਣਾ, ਕਿੰਨਾ ਜ਼ਰੂਰੀ ਹੈ ਸਾਡੇ ਚਿਹਰੇ 'ਤੇ ਮੁਸਕਰਾਹਟ ਰਹਿਣੀ, ਕਿੰਨਾ ਜ਼ਰੂਰੀ ਹੈ ਸਾਡਾ ਸ਼ੁਕਰਾਨੇ ਦੇ ਵਿੱਚ ਰਹਿਣਾ। ਸਮਾਂ ਹੋ ਚੁੱਕਾ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਅੱਜ ਦੀ ਕਹਾਣੀ ਦਾ ਸਿਰਲੇਖ ਹੈ ਨਿਆਂ। ਉਂਝ ਤਾਂ ਮੈਂ ਕਿਸੇ ਨਾ ਕਿਸੇ ਕੰਮ ਵਾਸਤੇ ਸਿਫਾਰਿਸ਼ ਕਰਨ ਦੇ ਹੱਕ ਦੇ ਵਿੱਚ ਬਿਲਕੁਲ ਨਹੀਂ, ਕਿਉਂਕਿ ਮੈਂ ਸਮਝਦਾ ਕਿ ਜੇਕਰ ਕਿਸੇ ਦਾ ਕੋਈ ਕੰਮ ਹੋਣਾ ਤਾਂ ਉਸਦੀ ਮੈਰਿਟ ਦੇ ਆਧਾਰ ਦੇ ਉੱਤੇ ਹੋ ਜਾਊਗਾ, ਜੇਕਰ ਨਹੀਂ ਹੋਣਾ ਤਾਂ ਸਿਫਾਰਿਸ਼ ਦੇ ਨਾਲ ਵੀ ਨਹੀਂ ਹੋਣਾ। ਪਰ ਫਿਰ ਵੀ ਬੰਦੇ ਦੀ ਜ਼ਿੰਦਗੀ ਦੇ ਵਿੱਚ ਕੁਛ ਐਸੇ ਪਲ ਵਾਪਰਦੇ ਨੇ ਜਦੋਂ ਕੁਛ ਸਿੱਖਦਾ, ਵੱਡਾ ਸਿੱਖਦਾ, ਅਤੇ ਉਸ ਵੱਡੇ ਸਿੱਖੇ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਲਈ ਲਾਗੂ ਕਰਦਾ, ਅਤੇ ਜਦੋਂ ਉਹ ਚੀਜ਼ ਵਧੀਆ ਕੰਮ ਕਰ ਰਹੀ ਹੋਵੇ ਤਾਂ ਫਿਰ ਉਹ ਅੱਗੇ ਵੀ ਦੱਸਦਾ। ਗੱਲ 1974 ਦੀ ਹੈ। ਮੇਰੇ ਇੱਕ ਜਾਣਕਾਰ ਦੇ ਬੇਟੇ ਦਾ NCC ਦਾ ਪ੍ਰੈਕਟੀਕਲ ਸੀ DAV ਕਾਲਜ ਚੰਡੀਗੜ੍ਹ ਦੇ ਵਿੱਚ। ਉਹਨਾਂ ਨੇ ਪ੍ਰੈਕਟੀਕਲ ਲੈਣ ਆਏ ਪ੍ਰੋਫੈਸਰ ਨੂੰ ਮਿਲ ਕੇ ਸਿਫਾਰਿਸ਼ ਕਰਨ ਦੇ ਲਈ ਕਹਿ ਦਿੱਤਾ। ਉਹ ਸਮਝਦੇ ਸਨ ਕਿ ਮੈਂ ਉੱਥੇ ਪੜ੍ਹਾਇਆ ਅਤੇ ਇਸ ਕਰਕੇ ਸਾਰੇ ਮੈਨੂੰ ਜਾਣਦੇ ਨੇ, ਜੇਕਰ ਮੈਂ ਕਹੂੰਗਾ ਤਾਂ ਬੱਚੇ ਦੇ ਵਧੀਆ ਨੰਬਰ ਲੱਗ ਜਾਣਗੇ। ਸੰਬੰਧ ਕੁਛ ਇਸ ਤਰ੍ਹਾਂ ਦੇ ਸੀ ਕਿ ਮੈਂ ਵੀ ਨਾਂਹ ਨਹੀਂ ਕਰ ਸਕਿਆ। ਪ੍ਰੈਕਟੀਕਲ ਵਾਲੇ ਦਿਨ ਜੱਖੋ ਤੱਕੀ ਦੇ ਵਿੱਚ ਪ੍ਰੈਕਟੀਕਲ ਤੋਂ ਪਹਿਲਾਂ ਸਾਇੰਸ ਕਾਲਜ ਜਗਰਾਓਂ ਤੋਂ ਆਏ ਪ੍ਰੋਫੈਸਰ ਸ਼ਰਮਾ ਨੂੰ ਜਾ ਕੇ ਮਿਲਿਆ। ਪ੍ਰੋਫੈਸਰ ਸ਼ਰਮਾ ਨੇ ਵੀ ਮੇਰੀ ਗੱਲ ਮੰਨ ਲਈ, ਸ਼ਾਇਦ ਉਹਨਾਂ ਦੀ ਵੀ ਅਵਸਥਾ ਮੇਰੇ ਵਰਗੀ, ਨਾਂਹ ਨਹੀਂ ਕਰ ਸਕੇ। ਨਾਲ ਹੀ ਉਹਨਾਂ ਨੇ ਆਪਣੇ ਕੋਲ ਬੈਠਣ ਦੇ ਲਈ ਕਹਿ ਦਿੱਤਾ, ਚਾਹ ਪਾਣੀ ਪੁੱਛਿਆ। ਇਮਤਿਹਾਨ ਤਾਂ ਬਈ ਆਖਰ ਫਿਰ ਇਮਤਿਹਾਨ ਹੀ ਆ। ਅਸੂਲ ਦੇ ਅਨੁਸਾਰ ਮੇਰਾ ਉੱਥੇ ਬਹਿਣਾ ਠੀਕ ਨਹੀਂ ਸੀ, ਪਰ ਮੈਂ ਉਹਨਾਂ ਦਾ ਕਿਹਾ ਟਾਲ ਵੀ ਨਹੀਂ ਸਕਿਆ। ਜਦੋਂ ਆਪਾਂ ਕਿਸੇ ਕੋਲ ਕਦੀ ਕੰਮ ਗਏ ਹੋਈਏ ਨਾ, ਤੇ ਫਿਰ ਸਾਨੂੰ ਅਗਲੇ ਦੇ ਮੁਤਾਬਿਕ ਚੱਲਣਾ ਪੈਂਦਾ। ਨਾ ਚਾਹੁੰਦਿਆਂ ਹੋਇਆਂ ਵੀ ਬੜੀਆਂ ਚੀਜ਼ਾਂ ਤੁਹਾਨੂੰ ਮੰਨਣੀਆਂ ਪੈਂਦੀਆਂ, ਸਮਾਂ ਨਾ ਹੁੰਦਿਆਂ ਵੀ ਸਮਾਂ ਫਿਰ ਤੁਹਾਨੂੰ ਕੱਢਣਾ ਪੈਂਦਾ, ਕਿਉਂਕਿ ਤੁਸੀਂ ਕਿਸੇ ਦੇ ਲਈ ਜਦੋਂ ਇੱਕ ਕੰਮ ਕਰਦੇ ਹੋ ਤੇ ਉਹਨੂੰ ਵੀ ਤੁਹਾਨੂੰ ਅੱਗੋਂ ਤੁਹਾਡੇ ਲਈ ਕੁਛ ਨਾ ਕੁਛ ਕਰਨਾ ਪੈਂਦਾ। ਆਖਿਰਕਾਰ ਪ੍ਰੈਕਟੀਕਲ ਸ਼ੁਰੂ ਹੋ ਗਿਆ, ਇੱਕ ਇੱਕ ਕਰਕੇ ਕੁੱਲ 23 ਦੇ ਕਰੀਬ ਵਿਦਿਆਰਥੀ ਆਏ। ਸਭ ਦੇ ਚੰਗੇ ਨੰਬਰ ਸੀ ਸਿਵਾਏ ਇੱਕ ਦੇ। ਪ੍ਰੋਫੈਸਰ ਸ਼ਰਮਾ ਕਹਿਣ ਲੱਗੇ, ਪ੍ਰੋਫੈਸਰ ਸਾਹਿਬ ਦੱਸੋ ਕੀ ਕਰੀਏ, ਇਸ ਲੜਕੇ ਦਾ ਭਾਈ ਕੀ ਕਸੂਰ ਆ। ਇਹ ਕਹਿ ਕੇ ਉਹਨਾਂ ਨੇ ਮੇਰੇ ਵੱਲ ਵੇਖਿਆ, ਇਸ ਤੋਂ ਪਹਿਲਾਂ ਕਿ ਮੈਂ ਕੋਈ ਜਵਾਬ ਦੇ ਪਾਉਂਦਾ। ਉਸ ਲੜਕੇ ਨੂੰ ਦੁਬਾਰਾ ਆਵਾਜ਼ ਮਾਰ ਲਈ, ਪਿੱਠ ਪਿੱਛੇ ਮਾਰੀ ਆਵਾਜ਼ ਦੇ ਉੱਤੇ ਲੜਕਾ ਘੁੰਮਿਆ, ਵਾਪਸ ਆਇਆ। ਪ੍ਰੋਫੈਸਰ ਸ਼ਰਮਾ ਨੂੰ ਸਵਾਲੀਆਂ ਨਜ਼ਰਾਂ ਦੇ ਨਾਲ ਵੇਖਣ ਲੱਗ ਪਿਆ, ਪਤਾ ਨਹੀਂ ਮੈਂ ਕੀ ਗਲਤੀ ਕਰ ਦਿੱਤੀ। ਸ਼ਰਮਾ ਸਾਹਿਬ ਨੇ ਪੁੱਛਿਆ, ਕਾਕਾ ਉਹ ਤੇਰੀ ਕੋਈ ਸਿਫਾਰਿਸ਼ ਨਹੀਂ ਹੈਗੀ। ਲੜਕੇ ਨੇ ਸ਼ਰਮਾ ਸਾਹਿਬ ਤੋਂ ਨਜ਼ਰ ਹਟਾਈ ਤੇ ਮੇਰੇ ਵੱਲ ਵੀ ਮਾਰ ਲਈ। ਹੈਰਾਨ ਹੋ ਕੇ ਜਵਾਬ ਦਿੱਤਾ, ਜੀ ਨਹੀਂ। ਸ਼ਰਮਾ ਸਾਹਿਬ ਨੇ ਪਰੇ ਨੁਕਰੇ ਪਈ ਇੱਕ ਰਾਈਫਲ ਵੱਲ ਇਸ਼ਾਰਾ ਕਰਕੇ ਕਿਹਾ, ਜੇ ਮੈਂ ਤੈਨੂੰ ਕਹਾਂ ਵੀ ਇਹਨੂੰ ਖੋਲ੍ਹ ਕੇ ਦੁਬਾਰਾ ਜੋੜ ਦੇ, ਜੋੜ ਸਕਦਾ। ਲੜਕੇ ਦੇ ਚਿਹਰੇ ਦੇ ਉੱਤੇ ਇੱਕ ਖੁਸ਼ੀ ਜੀ ਦੌੜ ਗਈ, ਹਾਂਜੀ ਜ਼ਰੂਰ ਜੋੜ ਸਕਦਾ ਸਰ। ਤੇ ਜਾ ਫਿਰ ਇੱਕ ਵਾਰੀ ਖੋਲ੍ਹ ਕੇ ਇਹ ਰਾਈਫਲ ਜੋੜ ਕੇ ਤੇ ਵਿਖਾ। ਲੜਕਾ ਫਟਾਫਟ ਗਿਆ, ਰਾਈਫਲ ਖੋਲ੍ਹੀ, ਸਾਡੇ ਦੋਵਾਂ ਦੇ ਸਾਹਮਣੇ ਦੁਬਾਰਾ ਜੋੜ ਕੇ ਰੱਖ ਦਿੱਤੀ। ਸ਼ਰਮਾ ਸਾਹਿਬ ਨੇ ਉਹਨੂੰ ਜਾਣ ਦੇ ਲਈ ਕਹਿ ਦਿੱਤਾ। ਉਸ ਤੋਂ ਜਾਣ ਮਗਰੋਂ ਸ਼ਰਮਾ ਸਾਹਿਬ ਨੇ ਉਹਦੇ ਵੀ ਬਾਕੀਆਂ ਦੇ ਬਰਾਬਰ ਦੇ ਨੰਬਰ ਲਾਏ। ਮੈਨੂੰ ਇਹ ਫੈਸਲਾ ਚੰਗਾ ਲੱਗਾ, ਸਿਫਾਰਿਸ਼ ਕਰਕੇ ਵੱਧ ਨੰਬਰ ਲੈਣ ਵਾਲਿਆਂ ਦੇ ਕਰਕੇ ਆਪਣੀ ਮਿਹਨਤ ਦੇ ਸਹਾਰੇ ਜਿਹੜੇ ਪੜ੍ਹਨ ਵਾਲੇ ਬੱਚੇ ਨੇ ਨਾ, ਉਹਨਾਂ ਦਾ ਬੜਾ ਨੁਕਸਾਨ ਹੋ ਜਾਂਦਾ, ਤੇ ਇਹ ਨੁਕਸਾਨ ਹੋਣਾ ਨਹੀਂ ਚਾਹੀਦਾ। ਮੈਨੂੰ ਪ੍ਰੋਫੈਸਰ ਸ਼ਰਮਾ ਦੇ ਅਸੂਲ ਬਹੁਤ ਵਧੀਆ ਲੱਗੇ। ਉਹਨਾਂ ਨੇ ਦੋਵੇਂ ਪੱਖ ਪੂਰ ਲਏ ਸੀ, ਮੇਰਾ ਵੀ ਮਾਣ ਰੱਖਿਆ ਤੇ ਜਿਹੜੇ ਬੱਚੇ ਦਾ ਬਣਦਾ ਹੱਕ ਸੀ ਉਹ ਵੀ ਬੜੇ ਸੁਚੱਜੇ ਤਰੀਕੇ ਦੇ ਨਾਲ ਉਹਨੂੰ ਦਿੱਤਾ। ਉਸ ਦਿਨ ਤੋਂ ਬਾਅਦ ਮੈਂ ਸ਼ਰਮਾ ਸਾਹਿਬ ਕੋਲ ਇਹ ਗੱਲ ਸਿੱਖ ਲਈ ਸੀ, ਕਿਸੇ ਦੀ ਕਦੇ ਸਿਫਾਰਿਸ਼ ਨਹੀਂ ਕਰਨੀ। ਸਿਫਾਰਿਸ਼ਾਂ ਦੇ ਨਾਲ ਕਈਆਂ ਦੇ ਬਣਦੇ ਹੱਕ ਖੁੱਸ ਜਾਂਦੇ ਨੇ, ਕਈਆਂ ਦੀ ਮਿਹਨਤ ਮਿੱਟੀ ਦੇ ਵਿੱਚ ਮਿਲ ਜਾਂਦੀ ਹੈ। ਜਿਹੜੇ ਸਿਫਾਰਿਸ਼ ਕਰਵਾ ਰਹੇ ਹੁੰਦੇ ਨੇ ਨਾ, ਉਹਨਾਂ ਨੂੰ ਚਾਹੇ ਉਹਨਾਂ ਅੰਕਾਂ ਦੇ ਨਾਲ ਕਦੀ ਕੋਈ ਫਾਇਦਾ ਹੋ ਰਿਹਾ ਹੋਵੇ ਜਾਂ ਨਾ ਹੋ ਰਿਹਾ ਹੋਵੇ, ਬਹੁਤੀ ਵਾਰੀ ਉਹਨਾਂ ਨੇ ਫਾਈਲਾਂ ਹੀ ਭਰਨੀਆਂ ਹੁੰਦੀਆਂ। ਪਰ ਜਿਨ੍ਹਾਂ ਦੇ ਨਾਲ ਧੱਕੇ ਹੋ ਜਾਂਦੇ ਨੇ ਨਾ, ਜਿਨ੍ਹਾਂ ਨੂੰ ਵਾਕਈ ਲੋੜ ਹੁੰਦੀ ਹੈ ਉਹਨਾਂ ਨੰਬਰਾਂ ਦੀ, ਜਿਨ੍ਹਾਂ ਨੇ ਵਾਕਈ ਉਸੇ ਹੀ ਕਿਸੇ ਸਰਟੀਫਿਕੇਟ ਦੇ ਸਿਰ ਦੇ ਉੱਤੇ ਕੱਲ੍ਹ ਨੂੰ ਨੌਕਰੀ ਲੈਣੀ ਹੁੰਦੀ ਹੈ ਅਤੇ ਉਸੇ ਮਾੜੀ ਮੋਟੀ ਨੌਕਰੀ ਦੇ ਸਿਰੋਂ ਆਪਣਾ ਪਰਿਵਾਰ ਚਲਾਉਣਾ ਹੁੰਦਾ, ਉਹ ਚਾਹੇ ਨਾ ਵੀ ਦੇਣ ਪਰ ਪਤਾ ਨਹੀਂ ਕਦੋਂ ਤੱਕ ਉਹਨਾਂ ਦੀਆਂ ਹਾਵਾਂ ਤੁਹਾਡਾ ਪਿੱਛਾ ਕਰਦੀਆਂ ਰਹਿਣ। ਪਤਾ ਨਹੀਂ ਕਦੋਂ ਤੱਕ ਉਹਨਾਂ ਦੇ ਘਰ ਦੀ ਭੁੱਖ ਤੁਹਾਨੂੰ ਹਾਵਾਂ ਦਿੰਦੀ ਰਹੇ, ਜਾਂ ਫਿਰ ਇੱਥੋਂ ਤੱਕ ਆਪਾਂ ਸੋਚਦੇ ਹੀ ਨਹੀਂ। ਇਹੋ ਸਬਕ ਜਿਹੜਾ ਮੈਂ ਸ਼ਰਮਾ ਸਾਹਿਬ ਤੋਂ ਸਿੱਖਿਆ। ਇਹ ਕਹਾਣੀ ਲਿਖੀ ਸੀ ਡਾਕਟਰ ਅਜਮੇਰ ਸਿੰਘ ਹੋਰਾਂ ਨੇ, ਸਾਡੇ ਤੱਕ ਭੇਜੀ ਸੀ ਸੁਖਦੀਪ ਸਿੰਘ ਘੁੰਮਣ ਹੋਰਾਂ ਨੇ, ਅਤੇ ਮੈਂ ਆਸ ਕਰਦਾ ਕਿ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ इस कहानी का मनोरथ पहुँचाउण दे विच जरूर कामयाब रहा होगा। कोई उनताई कमी पेशी रह गई हो ते उहदे लई माफ करो, अगे तो वधिया कहण की कोशिश करांगे। ते आपां भी इस कहानी तो अज कुछ सीखण की कोशिश करदे हां किदां किसी का बनता हक जेकर उहनूं तुसीं दवा देंदे हो जां दवाउण की कोशिश करदे हो। ते तुहाडे कोल जिंदगी दे विच सुनाउण दे लई एक कहानी आ जांदी आ, ते जिन्हां कोल जिंदगी च चंगीआं कहानीआं नहीं ना आउंदीआं वह कभी चैन की नींद नहीं सौ पाते। उन्होंने बच्चे सिर उठा के नहीं कभी जी पाते, हिक ताण के नहीं वह कभी तुर पाते, क्योंकि यह हो ही नहीं सकता। दुनिया से पैदा हुए किसी इंसान को आप के जीवन में कोई चंगी कहानी ना हो, ताड़े कोल भी जरूर होगी, एक नहीं हजारां लखां होणगियां। गल सिर्फ यह है कि आपां कदी सोच के नहीं वेखी, तो उन्हां चंगियां दे विच जेकर कोई माड़ी तुहानू याद आ जाए चंगा याद करदिआं करदिआं, तो वादा करिओ कि वह अगे फिर किते रिपीट ना होवे।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਰੇਡੀਓ ਹਾਂਜੀ 1674 ਐਮ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ ਸ਼ਨੀਵਾਰ ਦਾ ਦਿਨ ਤੇ 3 ਅਕਤੂਬਰ 2026। ਭਾਰਤ ਆਸਟ੍ਰੇਲੀਆ ਦੁਨੀਆਂ ਜਹਾਨ ਦੀਆਂ ਖਬਰਾਂ ਲੈ ਕੇ ਆਏ। ਸਭ ਤੋਂ ਪਹਿਲਾਂ ਭਾਰਤ ਦੇ ਨਾਲ ਨਾਲ ਦੁਨੀਆਂ ਭਰ ਦੇ ਵਿੱਚੋਂ ਖਬਰਾਂ ਦੀ ਸਾਂਝ ਪਾ ਲਈਏ, ਜਿੱਥੇ ਫਰਾਂਸ ਤੋਂ ਪਹਿਲੀ ਖਬਰ, ਕਈ ਹਿੱਸਿਆਂ ਦੇ ਵਿੱਚ ਫਰਾਂਸ ਦੇਸ਼ ਦੇ ਅੰਦਰ ਸਟੂਡੈਂਟਸ ਦੇ ਹਿੰਸਕ ਪ੍ਰਦਰਸ਼ਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਸਕੂਲਾਂ ਦੀ ਖਰਾਬ ਸਥਿਤੀ ਦੇ ਖਿਲਾਫ ਇਹ ਪ੍ਰਦਰਸ਼ਨਾਂ ਦੀ ਤਾਜ਼ਾ ਲਹਿਰ, ਅੱਗਜਨੀ ਦੀਆਂ ਘਟਨਾਵਾਂ ਔਰ ਦੰਗਾ ਰੋਧੀ ਪੁਲਿਸ ਜਿਹੜੀ ਹੈ ਉਹਨਾਂ ਦੇ ਦਰਮਿਆਨ ਜਿਹੜੇ ਪ੍ਰਦਰਸ਼ਨਕਾਰੀ ਬੱਚੇ ਨੇ ਸੜਕਾਂ ਦੇ ਉੱਤੇ ਨਾਅਰੇਬਾਜ਼ੀ ਕਰ ਰਹੇ ਨੇ। ਪੁਲਿਸ ਦੇ ਕੁਝ ਵਾਹਨਾਂ ਨੂੰ ਅੱਗ ਵੀ ਲਗਾ ਦਿੱਤੀ ਗਈ। ਭਾਰਤੀ ਸਮੇਂ ਦੇ ਮੁਤਾਬਕ ਸ਼ੁੱਕਰਵਾਰ ਦੁਪਹਿਰ ਤੱਕ ਦੀਆਂ ਤਸਵੀਰਾਂ ਦੇ ਵਿੱਚ ਪੈਂਟਿਨ ਦੇ ਅੰਦਰ ਜਲਦੇ ਬੈਰੀਕੇਡਸ, ਪੈਰਿਸ ਦੇ ਵਿੱਚ ਲੱਗੀ ਅੱਗ ਅਤੇ ਉਸ ਦੇ ਵਿੱਚ ਕੂੜੇਦਾਨ ਜਿਹੜੇ ਨੇ ਉਹਨਾਂ ਨੂੰ ਅੱਗ ਲਗਾ ਦਿੱਤੀ ਗਈ ਹੈ। ਸੜਕਾਂ ਦੇ ਉੱਤੇ ਪ੍ਰਦਰਸ਼ਨਕਾਰੀਆਂ ਅਤੇ ਦੰਗਾਰੋਧੀ ਪੁਲਿਸ ਦੇ ਦਰਮਿਆਨ ਜਿਹੜੇ ਇੱਕ ਦੂਸਰੇ ਦੇ ਨਾਲ ਖਿੱਚੋਤਾਨ ਹੋ ਰਹੀ ਹੈ ਨਾ। ਪ੍ਰਦਰਸ਼ਨਾਂ 'ਚ 500 ਤੋਂ ਜ਼ਿਆਦਾ ਸਕੂਲਾਂ ਦਾ ਕੰਮਕਾਜ ਵੀ ਪ੍ਰਭਾਵਿਤ ਹੋਇਆ। ਦੇਸ਼ ਦੇ ਸਿੱਖਿਆ ਮੰਤਰਾਲੇ ਦੇ ਮੁਤਾਬਕ ਇਸ ਅਸ਼ਾਂਤੀ ਦੀ ਵਜ੍ਹਾ ਦੇ ਚੱਲਦਿਆਂ ਘੱਟੋ ਘੱਟ 65 ਪੁਲਿਸ ਕਰਮਚਾਰੀ ਜਿਹੜੇ ਨੇ ਉਹ ਜ਼ਖਮੀ ਵੀ ਹੋਏ ਨੇ। ਦੇਸ਼ ਭਰ ਦੇ ਵਿੱਚ ਅਧਿਆਪਕਾਂ ਦੀ ਕਮੀ, ਵਿਦਿਆਰਥੀਆਂ ਦੀ ਭੀੜ ਲਗਾਤਾਰ ਵੱਧ ਰਹੀ ਹੈ ਜਮਾਤਾਂ ਦੇ ਵਿੱਚ ਔਰ ਜਰਜਰ ਹੋ ਰਹੀਆਂ ਇਮਾਰਤਾਂ ਨੂੰ ਲੈ ਕੇ ਫਰਾਂਸ ਦੇ ਵਿੱਚ ਇਸੇ ਹਫ਼ਤੇ ਦੀ ਸ਼ੁਰੂਆਤ ਤੋਂ ਇਹ ਪ੍ਰਦਰਸ਼ਨ ਸ਼ੁਰੂ ਹੋਏ ਸੀ। ਉੱਧਰ ਭਾਰਤ ਦੇ ਵਿੱਚ ਵੀ ਪ੍ਰਦਰਸ਼ਨ ਹੋ ਰਹੇ ਨੇ, ਪਰ ਇਸ ਵਾਰ ਪ੍ਰਦਰਸ਼ਨ ਜਿਹੜੇ ਨੇ ਉਹ ਵਿਦਿਆਰਥੀਆਂ ਦੇ ਅੰਦੋਲਨ ਦੇ ਨਾਲ ਜੁੜੇ ਹੋਏ ਨਹੀਂ ਨੇ, ਬਲਕਿ ਉਹ ਗਿਆਨੇਸ਼ ਕੁਮਾਰ ਜਿਹੜੇ ਕਿ ਇਸ ਵਕਤ ਚੀਫ ਕਮਿਸ਼ਨਰ ਨੇ ਇਲੈਕਸ਼ਨ ਕਮਿਸ਼ਨ ਦੇ, ਉਹਨਾਂ ਦੇ ਖਿਲਾਫ ਇਹ ਪ੍ਰਦਰਸ਼ਨ ਹੋ ਰਹੇ ਨੇ। ਗਿਆਨੇਸ਼ ਕੁਮਾਰ ਦੇ ਖਿਲਾਫ ਦਿੱਲੀ ਤੋਂ ਲੈ ਕੇ ਮੁੰਬਈ ਤੱਕ ਜਿਹੜੇ ਪ੍ਰਦਰਸ਼ਨਾਂ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਕਾਂਗਰਸ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਇਲਾਵਾ ਕੁਝ ਹੋਰ ਪਾਰਟੀਆਂ ਦੇ ਨੇਤਾ, ਖਾਸ ਤੌਰ ਦੇ ਉੱਤੇ ਖੱਬੇ ਪੱਖੀ ਪਾਰਟੀਆਂ ਦੀ ਤਰਫ ਤੋਂ ਵੀ ਇਹ ਜਿਹੜੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਖੱਬੇ ਪੱਖੀ ਸੰਗਠਨ ਇਹਨਾਂ ਦੇ ਵਿੱਚ ਆਈਸਾ, SFI, CPM, CPI ਦੇ ਨੇਤਾ, ਕਾਰਕੁਨ ਵਿਦਿਆਰਥੀ ਸ਼ਾਮਲ ਨੇ, ਜਿਨ੍ਹਾਂ ਦੀ ਤਰਫ ਤੋਂ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਪ੍ਰਦਰਸ਼ਨ ਕੀਤੇ ਗਏ। 700 ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਤਾਂ ਕੱਲ੍ਹ ਦੇ ਦਿਨ ਹਿਰਾਸਤ ਦੇ ਵਿੱਚ ਵੀ ਲੈ ਲਿਆ। ਦਿੱਲੀ ਪੁਲਿਸ ਨੇ ਜੰਤਰ ਮੰਤਰ ਦੇ ਆਲੇ ਦੁਆਲੇ ਧਾਰਾ 163 ਲਗਾ ਰੱਖੀ ਹੈ ਅਤੇ ਭਾਰੀ ਗਿਣਤੀ ਦੇ ਵਿੱਚ ਪੁਲਿਸ ਬਲ ਵੀ ਤੈਨਾਤ ਕਰ ਦਿੱਤਾ ਹੈ। ਉੱਧਰ ਇਸੇ ਹੀ ਮਾਮਲੇ ਦੇ ਵਿੱਚ ਜੰਤਰ ਮੰਤਰ ਦੇ ਉੱਤੇ ਜਿਹੜੇ ਪ੍ਰਦਰਸ਼ਨਾਂ ਦੇ ਦਰਮਿਆਨ ਆਮ ਆਦਮੀ ਪਾਰਟੀ ਦੇ ਕਈ ਨੇਤਾਵਾਂ ਨੂੰ ਹਿਰਾਸਤ 'ਚ ਲਿਆ ਗਿਆ। ਆਮ ਆਦਮੀ ਪਾਰਟੀ ਦੇ ਸੂਬਾਈ ਪ੍ਰਮੁੱਖ ਸੌਰਭ ਭਾਰਦਵਾਜ ਨੂੰ, ਦਿੱਲੀ ਵਿਧਾਨ ਸਭਾ ਦੀ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਨੂੰ, ਨੇਤਾ ਸੰਜੀਵ ਝਾ ਨੂੰ, ਇਹਨਾਂ ਸਾਰਿਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਐਸੇ ਦਰਮਿਆਨ ਸਿਆਸੀ ਕਾਰਕੁਨ ਨੇ ਜਿਹੜੇ ਯੋਗਿੰਦਰ ਯਾਦਵ, ਉਹਨਾਂ ਨੇ ਦਾਅਵਾ ਕੀਤਾ ਕਿ ਚੀਫ ਇਲੈਕਸ਼ਨ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਖਿਲਾਫ਼ ਪ੍ਰਦਰਸ਼ਨ ਕਰ ਰਹੇ RJD ਦੇ ਸੰਸਦ ਮੈਂਬਰ ਮਨੋਜ ਝਾ ਨੂੰ ਵੀ ਦਿੱਲੀ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ। ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਹਨਾਂ ਨੇ ਲਿਖਿਆ ਕਿ ਬੌਖਲਾਈ ਹੋਈ ਸਰਕਾਰ ਨੇ ਜੰਤਰ ਮੰਤਰ ਦੇ ਉੱਤੇ ਸੱਤਿਆਗ੍ਰਹਿ ਦੇ ਵਿੱਚ ਸ਼ਾਮਲ ਹੋਏ ਰਾਜ ਸਭਾ ਮੈਂਬਰ ਨੂੰ ਵੀ ਹਿਰਾਸਤ 'ਚ ਲੈ ਲਿਆ। ਪ੍ਰਸ਼ਾਂਤ ਭੂਸ਼ਣ ਨੇ ਇਹ ਸੋਸ਼ਲ ਮੀਡੀਆ ਦੇ ਉੱਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਹਨਾਂ ਪ੍ਰਦਰਸ਼ਨਾਂ ਦੇ ਵਿੱਚ ਵੱਧ ਤੋਂ ਵੱਧ ਹੋਰ ਲੋਕ ਵੀ ਜਿਹੜੇ ਨੇ ਉਹ ਸ਼ਾਮਲ ਹੋਣ। ਦੱਸ ਦਈਏ ਕਿ ਭਾਰਤ ਭਰ ਦੇ ਵਿੱਚ ਚੱਲ ਰਹੇ ਇਹਨਾਂ ਪ੍ਰਦਰਸ਼ਨਾਂ ਦੇ ਦਰਮਿਆਨ ਅਲੱਗ ਅਲੱਗ ਖਬਰਾਂ ਮੀਡੀਆ ਅਦਾਰਿਆਂ ਦੀ ਤਰਫ ਤੋਂ ਸਾਹਮਣੇ ਆ ਰਹੀਆਂ ਨੇ। ਉੱਧਰ ਦੂਸਰੇ ਪਾਸੇ ਚੋਣ ਕਮਿਸ਼ਨ ਨੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਯਾਨੀ SIR ਦੇ ਵਿੱਚ ਛੁੱਟ ਜਿਹੜੇ ਰਹਿ ਗਏ ਸੀਗੇ ਨਾਮ, ਉਹ ਜੋੜਨ ਦੇ ਲਈ ਹੁਣ ਵਿਸ਼ੇਸ਼ ਮੁਹਿੰਮ ਚਲਾਉਣ ਦਾ ਐਲਾਨ ਕੀਤਾ। ਸੋਸ਼ਲ ਮੀਡੀਆ ਦੇ ਉੱਤੇ ਚੋਣ ਕਮਿਸ਼ਨ ਨੇ ਇੱਕ ਯੂ ਟਰਨ ਲਿਆ, ਇੰਡੀਅਨ ਐਕਸਪ੍ਰੈਸ ਦੀ ਖਬਰ ਦਾ ਇਹ ਸਿੱਟਾ ਕਹਿ ਲਓ ਚਾਹੇ ਭਾਰਤ ਭਰ ਦੇ ਵਿੱਚ ਇੱਕ ਦਬਾਅ ਕਹਿ ਲਓ। ਸੀਨੀਅਰ ਪੱਤਰਕਾਰ ਸੁਹਾਸਨੀ ਹੈਦਰ ਨੇ ਐਕਸ ਦੇ ਉੱਤੇ ਲਿਖਿਆ ਕਿ ਇੰਡੀਅਨ ਐਕਸਪ੍ਰੈਸ ਦੀ ਰਿਪੋਰਟਾਂ ਨੂੰ ਸਾਰਾ ਕ੍ਰੈਡਿਟ ਦਿੱਤਾ ਜਾਣਾ ਚਾਹੀਦਾ, ਜਿਸ ਤੋਂ ਬਾਅਦ ਚੋਣ ਕਮਿਸ਼ਨ ਨੇ ਪੂਰੇ ਤਰੀਕੇ ਦੇ ਨਾਲ ਯੂ ਟਰਨ ਲੈਂਦਿਆਂ ਹੋਇਆਂ ਹੁਣ ਵੋਟਰਾਂ ਦੇ ਨਾਮ ਦੁਬਾਰਾ ਸੂਚੀ ਦੇ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਹੁਣ ਇਹ ਸਵਾਲ ਹੈ ਕਿ ਪਿਛਲੇ 1 ਸਾਲ ਤੋਂ ਉਹਨਾਂ ਵੋਟਰਾਂ ਦੇ ਨਾਲ ਜਿਹੜੇ ਇਹ ਅਸੰਵੇਦਨਸ਼ੀਲ ਵਿਵਹਾਰ ਹੋਏ ਨੇ ਉਸ ਦੇ ਲਈ ਜ਼ਿੰਮੇਵਾਰ ਕਿਸ ਨੂੰ ਠਹਿਰਾਇਆ ਜਾਵੇ। ਚੋਣ ਕਮਿਸ਼ਨ ਨੇ ਰਿਪੋਰਟ ਕਰਨ ਵਾਲੀ ਇੰਡੀਅਨ ਐਕਸਪ੍ਰੈਸ ਦੀ ਪੱਤਰਕਾਰ ਰਿਤਿਕਾ ਚੋਪੜਾ ਨੇ ਵੀ ਐਕਸ ਦੇ ਉੱਤੇ ਲਿਖਿਆ ਕਿ ਜੁਲਾਈ ਦੇ ਵਿੱਚ ਫਾਰਮ 6 ਦੇ ਵਿੱਚ ਜੋੜਿਆ ਗਿਆ ਇੱਕ ਵਾਧੂ ਸਵਾਲ ਹੁਣ ਸਿਰਫ SIR ਪ੍ਰਕਿਰਿਆ ਦੇ ਦਰਮਿਆਨ ਲਾਗੂ ਹੋਏਗਾ। ਇਹਦਾ ਕੀ ਮਤਲਬ ਹੈ? ਜਿਨ੍ਹਾਂ 20 ਸੂਬਿਆਂ ਦੇ ਵਿੱਚ SIR ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਉੱਥੇ ਜਿਹੜੇ ਵੋਟਰ ਰਹਿ ਗਏ ਨੇ ਅਤੇ ਪਹਿਲੀ ਵਾਰ ਵੋਟ ਕਰਨ ਵਾਲੇ ਜਿਹੜੇ ਵੋਟਰ ਨੇ ਉਹਨਾਂ ਨੂੰ ਫਾਰਮ 6 ਦਾ ਇਸਤੇਮਾਲ ਕਰਨਾ ਪਏਗਾ। कि उन्हां दे परिवारां नूं SIR दी सूची दे विच शामिल किया जाएगा। बहुत सारे सवाल ने, BLO घर घर जाके वोटरां दी मौजूदा स्थिति की जानकारी लैणगे ते फॉर्म 6 भरवाणगे। BLO नूं हर हफ्ते घट्टो घट 20-25 वोटरां तक पहुंचण दा टीचा दिता गया और यह प्रक्रिया करीब 1 महीने च पूरी करन दे लई भी कहा गया है। उथे भारत तो बाद आस्ट्रेलिया दीयां खबरां दी सांझ पाई है, पर पहला OpenAI दे नाल जुड़ी हुई खबर, जिथे ChatGPT दी पेरेंट कंपनी OpenAI ने अंदरूनी नियमां दे उल्लंघन दे दोष दे विच अपने 3 रिसर्चर्स नूं बरखास्त कीता है। कंपनी दे बुलारे ने कहा है कि साडी जांच दे विच इस गल दी पुष्टि हुई है कि इन्हां व्यक्तियां ने कंपनी दी साख नूं उसका दुरुपयोग किया और साडियां नीतियां दा उल्लंघन किया, साडे संचालन दे विच जिहड़ा एक विश्वास है लोगों का उस नूं घट किया। OpenAI दी ने मंगी हुई जानकारी या उस दे उपयोग दे बारे कोई भी होर वेरवा नहीं दिता। हालांकि दस्या जा रहा है कि 3 रिसर्चर जिहड़े ने वह AI सुरक्षा दे उत्ते काम कर रही एक स्वतंत्र संस्था दे नाल गुप्त तरीके दे नाल जानकारियां सांझियां कर रहे सी। OpenAI इस गल दे उत्ते जोर दे रही है कि बर्खास्तगी संबंधी जिहड़ियां सारियां दियां चिंतावां ने उहनां दा हल तुरंत प्रभाव दे नाल तां नहीं हो सकदा, पर अगे वो इस मामले की अंदरूनी जांच कर रहे ने। वैसे OpenAI दे उत्ते पिछले दिनों दे विच आस्ट्रेलिया दे प्रधानमंत्री एंथनी अल्बनीज ने अमरीका दे विच खड़े होकर इल्जाम लगाया सी कि आस्ट्रेलिया की सब तो वकारी जिहड़ी एक वैब पोर्टल है मेडिकेयर, उस दे विच सन लगाई गई है AI एजेंट्स के द्वारा। जून महीने दे विच इह वाकया वापरिया सी। हुण एक होर खबर सामने आ रही है, पता है चल रहा है कि OpenAI दे कुछ होर एजेंट्स ने अनऑथराइज्ड हैक जिहड़ा उह कीता गया NSW दी सरकारी वैबसाइट तक यह पहुँच की गई है और इस दरम्यान मेडिकेयर तो इलावा जिहड़ा दूसरा डेटा उसनू जिहड़ा उसनू चक्या गया। OpenAI ने दस्या है कि NSW सरकार तक यह जानकारी जिहड़ी है पहुँचा दी गई है। कंपनी नूं इस दे बारे जिहड़ा कदों पता लग्या उस दे बारे आने वाले दिनों दे विच यह खबर सामने आनगियां। यह 1 महीने दे विच विच ही दूसरी घटना सामने आई है। हालांकि वह भी घटना जून महीने ही वापरी सी जदों AI एजेंट्स जिहड़े सी उन्होंने गलत तरीके दे नाल मेडिकेयर दे विच सन लगा दी सी। उथे ब्रूस बेयर्ड जिहड़े कि लिबरल पार्टी के सीनियर साबका फैडरल सियासतदान भी रह चुके हैं, डिप्टी लीडर भी रह चुके हैं NSW की ब्रांच के, उन्हों का 84 साल की उम्र देहांत हो गया। दस दिए कि ब्रूस बेयर्ड जिहड़े सी उन्होंने NSW के ट्रांसपोर्ट मिनिस्टर के तौर के उत्ते भी सर्व किया। 1988 तो 1995 के दरम्यान वह जिहड़े NSW के ट्रांसपोर्ट मिनिस्टर भी रहे ने। खास गल यह रही है कि वह जिहड़े NSW दे प्रीमियर रह चुके ने माइक बेयर्ड उन्हां दे पिता ने। इस दरम्यान NSW दे जिन्हें भी सियासतदान ने चाहे वह फैडरल पद्धर ते ने चाहे स्टेट पद्धर ते ने लिबरल पार्टी दे नाल जुड़े हुए उन्होंने ब्रूस बेयर्ड की तारीफ की। दस दिए कि ब्रूस बेयर्ड वो शख्स सी जिन्होंने साल 2000 दे विच ओलंपिक खेडां सिडनी दे विच लिआउण दे लई आस्ट्रेलिया दे तरफ तो लॉबिंग की सी और ओलंपिक दे विच NSW की नुमाइंदगी भी की सी कि इस सूबे दे विच और सिडनी शहर के अंदर ये खेडा होनिया चाहीदियां ने। इस दरम्यान उन्होंने जिहड़ियां उन्होंने बारे याद करदे हैं लिबरल पार्टी की मौजूदा नेता कैली सोलेन ने कहा कि ब्रूस बेयर्ड जिहड़ी सर्विस दिती है लिबरल पार्टी नूं ही नहीं बल्कि आस्ट्रेलिया के लोगों नूं वह बड़ी बेमिसाल रही है। उधर विक्टोरिया दे डॉक्टर्स नूं 10% दा तनखा वाधा ऑफर कर दिता गया और आखिरी मौके दे उत्ते एक होर जिहड़ी स्ट्राइक की धमकी दी गई सी विक्टोरिया दे पब्लिक हॉस्पिटल दे डॉक्टर्स की तरफ तो उस नूं हुण फिलहाल कुछ समय दे लई टाल दिता गया। दस दईए कि ये तनखा वाधा जिहड़ा है पहला यूनियन जिहड़ी डॉक्टरां दी यूनियन है वो अगले 4 सालां दे दरम्यान 30% तनखा वाधा मंग रही सी, पर हुण अगले 12 महीनों के दरम्यान 10% का तनखा वाधा फिलहाल विक्टोरिया के डॉक्टर्स नूं दे दिता गया। इस तो अलावा एक लमसम जिहड़ी सीनियर डॉक्टर ने उन्हां नूं लमसम यानी एक मुश्त $25,000 की रकम है वह भी दिती जाएगी। चेते करवा दईए कि वीरवार के दिन विक्टोरिया भर के जिन्हें भी पब्लिक हॉस्पिटल मैडिकल फैसिलिटीज़ ने उन्होंने काम करते डॉक्टर्स पहली बार हड़ताल दे उत्ते गए। पहली बार तो नहीं कह सकते पर घट्टो घट पिछले 25 सालों के कोई हड़ताल डॉक्टरों की हुई नहीं सी। ते हुण धमकी यह दी गई सी कि जेकर ये मंग नूं ना प्रवान किया गया ਤਨਖਾਹ ਵਾਧੇ ਦੀ ਮੰਗ ਨੂੰ ਤੇ ਕੁਝ ਹੋਰ ਜਿਵੇਂ ਕੰਮ ਕਰਨ ਦੀਆਂ ਸਹੂਲਤਾਂ ਜਿਹੜੀਆਂ ਨੇ ਉਹਨਾਂ ਨੂੰ ਥੋੜਾ ਸੁਹਿਰਦ ਬਣਾਇਆ ਜਾ ਸਕੇ, ਕੰਮ ਦੀਆਂ 12.5 ਘੰਟੇ ਦੀਆਂ ਜਿਹੜੀਆਂ ਲੰਮੀਆਂ ਲੰਮੀਆਂ ਸ਼ਿਫਟਾਂ ਉਹਨਾਂ ਨੂੰ ਘੱਟ ਕੀਤਾ ਜਾ ਸਕੇ ਆਦਿ ਆਦਿ। ਇਹਨਾਂ ਮੰਗਾਂ ਦੇ ਉੱਤੇ ਹਾਲ ਫਿਲਹਾਲ ਕੋਈ ਗੱਲ ਨਹੀਂ ਹੋਈ ਹੈ, ਪਰ ਇੰਨਾ ਜ਼ਰੂਰ ਹੈ ਕਿ ਯੂਨੀਅਨ ਨੇ ਇਹ ਗੱਲ ਕਹੀ ਸੀ ਕਿ ਜੇਕਰ ਇਹਨਾਂ ਮੰਗਾਂ ਨੂੰ ਨਹੀਂ ਮੰਨਿਆ ਜਾਂਦਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ 24 ਘੰਟੇ ਦੀ ਵੀ ਇੱਕ ਹੜਤਾਲ ਕੀਤੀ ਜਾਏਗੀ, ਜਿਸ ਨੂੰ ਫਿਲਹਾਲ ਟਾਲ ਲਿਆ ਗਿਆ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ, ਦਿਓ ਇਜਾਜ਼ਤ।
2: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ। ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰੁਗਨੀਨਾ, ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ। ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
3: ਦੀਵਾਲੀ ਰੋਸ਼ਨੀ ਕਾ ਤਿਉਹਾਰ, ਤੋ ਚਲੋ ਸ਼ਾਨ ਕੇ ਸਾਥ ਜ਼ਾਇਕੇ ਸੇ ਲਗਾਏ ਇਸਮੇ ਚਾਰ ਚਾਂਦ। ਰਿਵਾਜ਼ੋਂ ਕੇ ਰੰਗ, ਖਾਨੋਂ ਕਾ ਸਵਾਦ ਔਰ ਦੀਵਾਲੀ ਕਾ ਅਹਿਸਾਸ ਰੱਖੇ ਬਰਕਰਾਰ। ਆਪਣੀ ਥਾਲੀ ਕੋ ਬਣਾਏ ਖਾਸ ਸ਼ਾਨ ਕੇ ਵੈਜ ਬਿਰਯਾਨੀ, ਚਨਾ ਮਸਾਲਾ, ਪਾਲਕ ਪਨੀਰ, ਕਿਚਨ ਕਿੰਗ, ਦਾਲ ਮਸਾਲਾ, ਚਾਟ ਮਸਾਲਾ ਔਰ ਢੇਰੋ ਮਸਾਲੋਂ ਕੀ ਰੇਂਜ ਕੇ ਸਾਥ ਇਸ ਦੀਵਾਲੀ ਖੁਸ਼ੀਆਂ ਬਨੇ ਔਰ ਵੀ ਰੋਸ਼ਨ ਸ਼ਾਨ ਕੇ ਸਾਥ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ.com.au।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
3: Attention, ladies and gentlemen, this is your captain. ਤੁਹਾਡੀ ਫਲਾਈਟ ਮੈਲਬਨ ਤੋਂ ਇੰਡੀਆ ਜਾਂ ਪਾਕਿਸਤਾਨ, ਸਿਡਨੀ ਤੋਂ ਇੰਡੀਆ ਜਾਂ ਪਾਕਿਸਤਾਨ ਕਿਤੇ ਵੀ ਜਾ ਸਕਦੀ ਹੈ।
0: Attention, please. ਦਿਲ ਕਹਿੰਦਾ ਹੈ ਘਰ ਜਾਣਾ ਹੈ, ਫਲਾਈਟ ਸਰਚ ਕਰਕੇ ਥੱਕ ਗਏ, ਸਵਿਚ ਕਰੋ ਹਾਈਫਾਈ ਟ੍ਰੈਵਲਸ ਤੇ, ਯੋਰ ਲੋਕਲ ਟ੍ਰੈਵਲ ਏਜੰਸੀ, ਰੇਟਡ 4.9 ਸਟਾਰ ਔਨ ਗੂਗਲ। ਬੁੱਕ ਨਾਓ, ਪੇ ਲੇਟਰ। ਫਲਾਈਟ ਬੁੱਕ ਕਰਨੀ ਹੈ, ਅੱਜ ਹੀ ਕਾਲ ਕਰੋ 1300-533-311 ਤੇ, ਜਾਂ ਆਨਲਾਈਨ ਬੁੱਕ ਕਰੋ ਹਾਈਫਾਈ ਟ੍ਰੈਵਲਸ.com.au ਤੇ।
4: ਹਾਂਜੀ ਹਾਂਜੀ।

0: ਬਸ ਬਸ ਬਸ ਬਸ
1: ਸ਼ਾਂਤ ਮੇਰਾ ਵੀਰ,
0: ਪਤਾ ਕਰਨਾ ਕੀ ਸਾਡੇ ਬਾਰੇ ਆਪੇ ਦੱਸ ਦਿੰਦੇ ਆ।
2: ਵਾਹ ਵਾਹ ਵਾਹ ਵਾਹ ਵਾਹ,
1: ਜਿੱਥੇ ਜੀ ਕਰੇ ਉਦੋਂ ਉੱਥੇ ਕਹਿੰਦੇ ਆ।
0: ਕੀ ਕਹਿੰਦੇ ਆ ਜੀ?
1: ਨੀਂਦ ਇਜ਼ ਮੀਠਾ, ਵਾਇਜ਼ ਮੀਠਾ,
0: ਬਾਇਜ਼ ਮੀਠਾ। ਰੇਡੀਓ ਹਾਂਜੀ 1674 ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਕ੍ਰਿਸ਼ਨਾ, ਮੇਰੇ ਨਾਲ ਬਲਕੀਰਤ, ਤੇ ਤੁਸੀਂ ਜੁੜ ਚੁੱਕੇ ਹੋ ਵਾਇਜ਼ ਮੀਟਅਪ ਦੇ ਵਧੀਆ ਜੇ ਘੈਂਟ ਜੇ ਇੱਕ ਐਪੀਸੋਡ ਦੇ ਨਾਲ। ਤੁਸੀਂ ਸੁਣ ਰਹੇ ਸੀਗੇ ਕਰਨ ਔਜਲਾ ਦੀ ਨਵੀਂ ਆਈ ਹੈ ਜੀ ਈਪੀ, ਜਿਹਦਾ ਨਾਮ ਹੈ ਔਜਲਾ ਸੀਜ਼ਨ। ਅਤੇ ਜੀ ਉਹਦਾ ਗਾਣਾ ਰੈਪ ਕਿਲਰ, ਕਿਉਂਕਿ ਪਿਛਲੀ ਵਾਰੀ ਅਸੀਂ ਤੁਹਾਨੂੰ ਸੁਣਾਇਆ ਸੀਗਾ ਮੂਸੇ ਵਾਲੇ ਦਾ ਗੋਸਟ ਫੇਸ ਕਿਲਰ, ਸੋ ਅਸੀਂ ਕਿਹਾ ਕਿ ਹੁਣ ਤੁਹਾਨੂੰ ਰੈਪ ਕਿਲਰ ਵੀ ਸੁਣਾ ਦਿੰਦੇ ਹਾਂ। ਅਤੇ ਬਸ ਬਈ ਆਹੀ ਗਾਣਾ ਸੀਗਾ ਜਾ ਰਿਹਾ,
2: ਕਿਲ ਕਿਲ ਕਿਲ,
0: ਇੱਕ ਕਿਲਰ ਦੋ ਕਿਲਰ ਨੋ ਫਿਲਰ, ਬੜੀ ਘੈਂਟ ਈਪੀ ਹੈ ਯਾਰ, ਮਜ਼ੇ ਆ ਗਏ ਗਾਣੇ।
2: ਔਜਲਾ ਸੀਜ਼ਨ,
0: ਔਜਲਾ ਸੀਜ਼ਨ, ਔਜਲਾ, ਵਾਹ ਕੀ ਬਾਤ ਹੈ ਕ੍ਰਿਸ਼ਨਾ, ਵੈਰੀ ਗੁੱਡ ਬੱਚੇ, ਵੈਰੀ ਗੁੱਡ। ਹੋਰ ਸੁਣਾਓ ਬਲਕੀਰਤ, ਕਿਵਾਂ, ਠੀਕ ਠਾਕ?
2: ਵੈਰੀ ਗੁੱਡ, ਕਿਉਂਕਿ ਔਜਲੇ ਦਾ ਜਿਹੜਾ ਸੀਜ਼ਨ ਗਾਣਾ ਨਾ ਉਹ ਸੁਣਿਆ ਤੁਸੀਂ?
0: ਕਿਹੜਾ?
2: ਕੱਲਾ ਸੀਜ਼ਨ, ਜਿਹੜਾ ਨਾਮ ਹੀ ਔਜਲਾ ਸੀਜ਼ਨ ਹੈ।
0: ਨਹੀਂ ਉਹ ਨਹੀਂ ਮੈਂ ਸੁਣਿਆ।
2: ਕੱਲਾ ਨਹੀਂ ਸੁਣਿਆ? ਇੱਕ ਵਾਰੀ ਲਾਓ ਫਿਰ, ਮਾੜਾ ਜਿਹਾ ਸੁਣੋ ਫਿਰ।
0: ਅੱਛਾ, ਉਹ ਵੀ ਲਾ
2: ਦੇਣਾ, ਮਿਸ ਨਾ ਕਰਦੇ।
0: ਨਹੀਂ ਮਿਸ ਤਾਂ ਕਰਨਾ ਨਹੀਂ ਯਾਰ ਵਿਰਜੇ, ਆਪਾਂ ਮਿਸ ਕਰਦੇ।
2: ਵੀਰ ਜੀ ਕੀ ਕਰਦੇ ਹੁੰਦੇ ਤੁਸੀਂ, ਗਾਣਾ ਨਹੀਂ ਇੱਧਰ ਉੱਧਰ ਲਾਉਂਦੇ ਹੈਗੇ, ਤੁਹਾਡਾ ਧਿਆਨ ਕੰਮਾਂ ਕਾਰਾਂ ਦੇ ਵਿੱਚ ਲੱਗਦਾ।
0: ਅੱਛਾ, ਇੱਕ ਗੱਲ ਨੋਟਿਸ ਕੀਤੀ ਆ ਯਾਰ, ਹਰ ਸਿੰਗਰ ਧੋਣ ਚ ਕਿੱਲਾ ਵੀ ਪਾਉਂਦਾ, ਫਿਰ ਬਾਅਦ ਚੋਂ 25 ਕਿੱਲੇ ਜਾਂ 40 ਕਿੱਲੇ ਜ਼ਮੀਨ ਵੀ ਦੱਸ ਦਿੰਦਾ। ਸਾਡੇ ਹਾਲਾਤ ਨਹੀਂ ਪਤਾ ਕਿ ਇੱਥੇ ਮਤਲਬ ਬਹੁਤ ਕੰਮ ਹੈਵੀ ਹੈ ਯਾਰ, ਇੱਥੇ ਜ਼ਮੀਨਾਂ ਨਾਲ ਨਹੀਂ ਸਰ ਰਿਹਾ ਕਿਸੇ ਦਾ ਬਈ, ਇੱਥੇ ਬਹੁਤ ਕੰਮ ਕਰਨਾ ਪੈ ਰਿਹਾ, ਇੱਥੇ
2: ਜ਼ਮੀਨ 'ਚ ਖੁਦ ਜਾਣਾ ਪੈ ਰਿਹਾ।
0: ਸਹੀ ਕਿ ਨਹੀਂ?
2: ਬਾਕੀ ਤੁਸੀਂ ਇੱਦਾਂ ਦਾ ਕੋਈ ਗਾਣਾ ਕੱਢੋ, ਇੱਕ ਕੰਮ ਦੋ ਕੰਮ ਤੀਜਾ ਕਰੀ ਜਾਵਾਂ, ਜਿੱਥੇ ਜਿੱਥੇ ਜੀ ਕਰੇ ਉੱਥੇ ਸ਼ੁਰੂ ਕਰ, ਸਾਈਡ ਕਰਕੇ ਮੈਂ ਮੁੱਕਦੀ ਨਹੀਂ ਦਿਨ,
0: ਮੁੰਡਾ ਹਾਸਲ ਕਰਦਾ
2: ਕਦੋਂ ਚੜੇ ਦਿਨ, ਇੱਦਾਂ ਦਾ ਕੁਛ ਬਣਾ।
0: ਕਿਆ ਬਾਤ ਹੈ ਬੱਚੇ, ਬਹੁਤ ਵਧੀਆ।
2: ਦਿਨ ਦਿਨ ਸਾਰਾ ਦਿਨ ਕੰਮ ਕਰ, ਰਾਤ ਨੂੰ ਮੈਂ ਸੋਵਾਂ ਸਵੇਰੇ ਉੱਠਾ ਕੰਮ ਕਰ।
0: ਤੁਸੀਂ ਵੀ ਇਲੂਮਨਾਟੀ ਨਾਲ ਜੁੜੇ ਹੋਏ ਹੋ?
2: ਜਦੋਂ ਕੰਮ ਕਰਾਂ ਕੰਮ ਵਧੀ ਜਾਵੇ, ਕੰਮ ਵਧੀ ਜਾਵੇ ਮੇਰੇ ਪੈਸੇ ਨਹੀਂ ਉਹ ਵਧੇ,
0: ਪੈਸੇ ਮੈਨੂੰ
2: ਕੰਮ ਦੋ ਕਰਨੇ ਪੈਣੇ, ਜੇ ਦੋ ਕੀਤੇ ਕੰਮ ਨਾਲ ਤੀਜਾ ਵੀ ਆ ਕਰਨਾ, ਰਾਤੀ ਫੇਰ ਜਾ ਕੇ ਸੋਣਾ ਸਵੇਰੇ ਉੱਠੇ ਖੜਨਾ ਹੈ।
0: ਤਾਂ ਵੀ ਲੋਕਾਂ ਨੇ ਕਹਿਣਾ ਏਦਾਂ ਨਹੀਂ ਉਸਰਨਾ,
2: ਹਰੀ ਕਿਸਮਤ ਨਹੀਂ ਮੇਰੇ ਨਾਲ ਲੜਨਾ, ਮੈਂ ਕਿੱਥੇ ਆ ਗਿਆ ਤੇ ਕਿਹੜੇ ਸ਼ਹਿਰ ਰਹਿਣਾ ਵਾ, ਕਿੱਥੇ ਉੱਠਦਾ ਤੇ ਕਿਹਦੇ ਨਾਲ ਬਹਿਣਾ ਆ,
0: ਉਹ ਕੀ ਕਹੀ ਜਾਣਾ ਆ ਤੂੰ,
2: ਢਾਲਬੰਸ ਏਰੀਆ ਦੇ ਵਿੱਚ ਰਹਿਣਾ ਆ, ਇੱਕੋ ਕੁਰਸੀ ਆ ਖਾਕੀ ਰੰਗ ਦੀ ਵਾ ਜਿੱਥੇ ਰੋਜ਼ ਬਹਿਣਾ ਆ।
0: ਖਾਕੀ ਨਹੀਂ, ਗ੍ਰੇ ਆ।
2: ਓ ਯਾਰ
0: ਸੋਰੀ ਸੋਰੀ,
2: ਤੁਹਾਡੇ ਵਰਗੇ ਆ ਬੰਦੇ ਜਿਹੜੇ ਰੈਪ ਨਹੀਂ ਬਣਾਉਂਦੇ,
0: ਗੱਲਾਂ ਆ ਬਣਾਉਂਦੇ, ਗੱਲਾਂ ਦਾ ਕੜਾ ਆ ਬਣਾਉਂਦੇ।
2: ਔਜਲਾ
0: ਸੀਜ਼ਨ ਸੁਣਾਓ ਫਿਰ ਤੁਹਾਨੂੰ, ਗੱਲਾਂ ਬਾਤਾਂ ਕਰਾਂਗੇ, ਪਹਿਲੇ ਗਾਣਾ ਸੁਣ ਲਓ ਯਾਰ।

0: वाह वाह वाह क्या बात है, जत्थों मैं लंगा उते खाली राह नखरो
1: इको फोन उते भजे दे।
0: वाह क्या बात है, एक मेंटल हेल्थ पेशेंट ले भी लोग किस तरह ही कर दे कि यार माड़ा राह छाड़ दो, यदा पता नहीं की करे की ना करे। मैनू गाइस जोक्स हो रहा जी, एनी ओजला फैंस इन द हाउस, असी भी फैन है जी, फैन है जी, फैन है जी, फैन है जी। तो यह थानू एक होर अपना गाना सुनाता जी ओजले की नवी ईपी का। तो अज असी गलबात जी करांगे साडे विशेषज्ञ बलकीरत दे नाल।
1: What's that, bro?
0: गलबात यह कि मैं पढ़ रहा सीगा जी एक रिपोर्ट, ਉਹਦੇ ਤੇ ਆਪਾਂ ਥੋੜਾ ਜਿਹਾ ਪਿਛਲੇ ਹਫਤੇ ਕੀਤਾ ਸੀਗਾ ਹਾਂਜੀ ਮੈਲਬਨ ਤੇ ਗੱਲਬਾਤ।
1: ਹਾਂਜੀ ਕਿਹੜੀ ਰਿਪੋਰਟ ਪੜ੍ਹਦੀ ਸੀ?
0: ਉਹ ਸੀਗੀ ਹਿਲਡਾ ਦੀ ਰਿਪੋਰਟ। ਉਸ ਤੋਂ ਬਾਅਦ ਜੀ ਆਰ ਬੀ ਏ ਵਾਲਾ ਜਿਹੜਾ ਕਾਂਡ ਹੋਇਆ ਸਾਰਿਆਂ ਨੂੰ ਪਤਾ ਜੀ, ਇੰਟਰਸਟ ਰੇਟ ਵੱਧ ਗਏ, ਠੀਕ ਹੈ ਜੀ। ਫਿਰ ਜੀ ਅੱਜ ਜਦੋਂ ਮੈਨੂੰ ਕਰਦੇ ਪਏ ਰਿਕਾਰਡ ਤੇ ਆਸਟ੍ਰੇਲੀਆ ਦੇ ਅੰਦਰ ਸਰਚਾਰਜ ਔਨ ਯੋਰ ਐਫਟ ਪੋਸ ਐਂਡ ਮਾਸਟਰ ਵੀਜ਼ਾ ਕਾਰਡ ਯੂਜ਼ ਕਰਨ 'ਤੇ ਉਹ ਬੰਦ ਕਰ ਦਿੱਤੇ ਨੇ ਐਂਥਨੀ ਐਲਬਨੀਜ਼ੀ ਦੀ ਸਰਕਾਰ ਨੇ। ਇਹ ਵੀ ਸਭ ਨੂੰ ਪਤਾ, ਪਰ ਉਹਦਾ ਖਾਮਿਆਜ਼ਾ ਇਹ ਹੋਏਗਾ ਕਿ ਸ਼ਾਇਦ ਜਿਸ ਚੀਜ਼ ਦਾ ਤੁਸੀਂ ਲੈਟ ਸਪੋਜ਼ ਜੇ ਤੁਸੀਂ ਉਸ ਕੌਫੀ ਦਾ ਜਿਹਦਾ 5.60 ਦੇ ਰਹੇ ਸੀਗੇ, ਹੁਣ ਉਹ 6.5 or 7 ਦੀ ਸਿੱਧੇ ਮਾਲਕ ਨੂੰ ਕਰਨੀ ਪਈ, ਕਿਉਂਕਿ ਸਮਾਲ ਬਿਜ਼ਨਸ ਨੂੰ ਇਹ ਖਰਚਾ ਆਪ ਬੇਅਰ ਕਰਨਾ ਪੈਣਾ ਹੈ। ਸੋ ਇਹ ਸਭ ਚੀਜ਼ਾਂ ਦੇ ਮੁੱਦੇ ਨਜ਼ਰ ਆਉਣ, ਉਹ ਹਿਲਡਾ ਦੀ ਰਿਪੋਰਟ ਵੀ ਜਿਹੜੀ ਸੀ ਉਸ ਬਾਰੇ ਵੀ ਦੱਸ ਦਈਏ ਕਿ ਆਸਟ੍ਰੇਲੀਅਨ ਲੋਕ ਜੋ 18 to 29 ਦੇ ਉਮਰ 'ਚ ਨੇ, ਇਹ ਯੂਨੀਵਰਸਿਟੀ ਆਫ ਮੈਲਬਨ ਦੀ ਬਣਾਈ ਹੋਈ ਰਿਪੋਰਟ ਆ ਹਾਊਸ ਹੋਲਡ ਇਨਕਮ ਲੇਬਰ ਡਾਇਨਾਮਿਕਸ ਨਾਮ ਤੋਂ, ਉਹਦੇ ਅੰਦਰ 50% ਤਕਰੀਬਨ 50% ਯੰਗ ਅਡਲਟਸ ਜਿਹੜੇ 18 to 29 ਸਾਲ ਦੇ ਨੇ ਉਹ ਕਹਿ ਰਹੇ ਨੇ ਕਿ ਅਸੀਂ ਆਪਣੇ ਪੇਰੈਂਟਸ ਨਾਲ ਮੂਵ ਇਨ ਕਰਨਾ ਚਾਹੁੰਦੇ ਹਾਂ ਜਾਂ ਫਿਰ ਅਸੀਂ ਆਪਣੇ ਪੇਰੈਂਟਸ ਨਾਲ ਮੂਵ ਇਨ ਕਰ ਚੁੱਕੇ ਹਾਂ ਕਿਉਂਕਿ ਘਰ ਨਹੀਂ ਖਰੀਦ ਹੋ ਰਿਹਾ, ਰੈਂਟ ਨਹੀਂ ਪੇ ਕਰ ਹੋ ਰਿਹਾ। ਸੋ ਅਸੀਂ ਸੋਚਿਆ ਜੀ ਕਿ ਬਈ ਆਪਾਂ ਗੱਲ ਇਹ ਕਰਦੇ ਹਾਂ ਕਿ ਖਰਚਾ ਵੱਧ ਗਿਆ, ਖਰਚਾ ਵੱਧ ਗਿਆ, ਖਰਚਾ ਵੱਧ ਗਿਆ, ਆਪਾਂ ਅੱਜ ਇਹਦਾ ਜਿਹੜਾ ਦੂਸਰਾ ਪਹਿਲੂ ਹੈ ਕਿ ਕਮਾਈ ਕਿਸ ਤਰ੍ਹਾਂ ਵਧਾਈ ਜਾ ਸਕੇ ਜਾਂ ਫਿਰ ਲੋਕ ਕਮਾਈ ਕਿਸ ਤਰ੍ਹਾਂ ਵਧਾ ਸਕਦੇ ਨੇ ਜਾਂ ਫਿਰ ਲੋਕ ਕਿਸ ਤਰ੍ਹਾਂ ਕਮਾਈਆਂ ਵਧਾਉਂਦੇ ਨੇ, ਉਸ ਬਾਰੇ ਗੱਲ ਕਰਾਂਗੇ। ਐਂਡ ਇਹ ਜਿਹੜੀ ਟੌਕ ਹੈ ਇਹ ਕੋਈ ਸੁਜੈਸ਼ਨ ਬੇਸਡ ਨਹੀਂ, ਇਹ ਓਪੀਨੀਅਨ ਬੇਸਡ ਨਹੀਂ, ਇਹ ਓਬਜ਼ਰਵੇਸ਼ਨ ਬੇਸਡ ਹੈ। ਮਤਲਬ ਜੋ ਆਪਾਂ ਗੱਲਾਂ ਬਾਤਾਂ ਕਰਾਂਗੇ ਉਹ ਇਹ ਨਹੀਂ ਕਹਿ ਰਹੇ ਤੁਹਾਨੂੰ ਕਿ ਇਹ ਕਰੋ, ਇਹ ਨਹੀਂ ਕਹਿ ਰਹੇ ਕਿ ਆਹ ਸਹੀ ਹੈ ਜਾਂ ਗਲਤ ਹੈ। ਇਹ ਦੱਸਾਂਗੇ ਕਿ ਆਸੇ ਪਾਸੇ ਜੋ ਅਸੀਂ ਵੇਖਦੇ ਹਾਂ ਸੁਣਦੇ ਹਾਂ ਲੋਕ ਕਰਦੇ ਪਏ ਨੇ, ਐਂਡ ਜੋ ਪਰਸਨਲ ਮਾੜਾ ਮੋਟਾ ਕਦੀ ਪੰਗਾ ਲੈ ਕੇ ਵੇਖਿਆ ਕੁਛ ਠੀਕ ਗਿਆ ਨਹੀਂ ਗਿਆ, ਉਸ ਬਾਰੇ ਆਪਾਂ ਗੱਲਬਾਤ ਕਰਾਂਗੇ। ਐਂਡ ਜਦੋਂ ਤੁਸੀਂ ਇਹ ਸ਼ੋਅ ਸੁਣੋਗੇ ਜੋ ਤੁਹਾਨੂੰ ਚੀਜ਼ ਸਹੀ ਲੱਗੇ ਅਤੇ ਜੋ ਤੁਹਾਨੂੰ ਗਲਤ ਲੱਗੇ ਤੁਸੀਂ ਫੀਡਬੈਕ ਭੇਜਣੀ ਹੈ ਬਈ, ਭੇਜਣੀ ਕਦੋਂ ਹੈ ਉਹ ਬਲਕੀਰਤ ਦੱਸੇਗਾ। ਦੱਸੋ ਬਾਈ ਕਦੋਂ ਕਦੋਂ ਭੇਜਣੀ ਆ?
1: ਇੱਦਾਂ ਨਾ ਨਾ ਕਰਿਆ ਕਰੋ, ਜਿਹੜੀ ਥੋੜੀ ਜੀ ਉਦਾਂ ਦੀ ਗੱਲ ਆ ਉਹ ਮੈਂ ਦੱਸੂਗਾ।
0: ਮੈਂ ਕਿਹਾ ਮੈਂ ਇੰਨੀ ਦੇਰ ਤਾਂ ਬੋਲੀ ਜਾ ਰਿਹਾ ਤਾਂ ਕਰਕੇ ਨਹੀਂ, ਮੈਂ ਦੱਸ ਦਿੰਦਾ ਕੋਈ ਗੱਲ
2: ਨਹੀਂ। ਨਹੀਂ
0: ਤੁਸੀਂ ਦੱਸੋ,
1: ਤੁਸੀਂ ਭੇਜਣੀ ਆ ਜੀ? ਹਾਂਜੀ ਮੈਲਬਨ ਸ਼ੋਅ ਦਾ ਨਾਮ ਤੁਸੀਂ ਸਾਰਿਆਂ ਨੇ ਸੁਣਿਆ ਹੋਊਗਾ, ਤੁਸੀਂ ਸ਼ੋਅ ਵੀ ਸੁਣਦੇ ਹੋ,
2: ਬਿਲਕੁਲ
1: ਚੱਲਦੇ ਚੱਲਦੇ ਸ਼ੋਅ 'ਚ ਤੁਸੀਂ ਭੇਜ ਦੇਣਾ,
0: ਚੱਲਦੇ ਹੋਏ ਸ਼ੋਅ 'ਚ
1: ਕੁਝ ਨਹੀਂ ਕਰਨਾ ਤੁਸੀਂ, ਕੁਝ ਨਹੀਂ ਕਰਨਾ,
0: ਸੋਮਵਾਰ
1: ਤੋਂ ਲਿਖਣਾ ਵਾ ਬੋਇਜ਼ ਮੀਟ ਅਪ,
0: ਹਾਂ ਮੰਡੇ ਤੋਂ ਥਰਸਡੇ ਜਦੋਂ ਵੀ ਚੱਲ ਰਿਹਾ ਹੁੰਦਾ, ਉਹ ਫਰਾਈਡੇ ਫਿਰ ਖੁੱਲਾ ਖਾੜਾ ਹੁੰਦਾ ਨਾ, ਮਾਹੌਲ ਹੀ ਵੱਖਰਾ ਹੁੰਦਾ। ਸੋ ਮੰਡੇ ਤੋਂ ਥਰਸਡੇ ਕੋਈ ਵੀ ਟੌਪਿਕ ਚੱਲ ਰਿਹਾ, ਕੋਈ ਵੀ ਆਰਜੇ ਆਏ ਹੁਣ, ਤੁਸੀਂ ਬੋਇਜ਼ ਮੀਟ ਅਪ ਅੱਗੇ ਲਿਖ ਕੇ ਨਾ ਸਾਈਡ 'ਤੇ ਮੈਸੇਜ ਘੱਲ ਦੇਣਾ ਕਿ ਯਾਰ ਆਹ ਟੌਪਿਕ 'ਤੇ ਗੱਲ ਹੋਈ, ਵਧੀਆ ਲੱਗੀ, ਮਾੜੀ ਲੱਗੀ,
1: ਸਭ ਸਾਡੇ ਸਿਰ ਮੱਥੇ। ਮੈਂ ਤੇ ਆਪ ਨਹੀਂ ਏਡਾ ਵੱਡਾ ਮੈਸੇਜ
0: ਲਿਖਣਾ, ਆਪ ਹੀ ਦੇਖ, ਆਪ ਹੀ ਯਾਰ, ਹਾਂ ਮਤਲਬ ਬੋਇਜ਼ ਮੀਟ ਅਪ ਜ਼ਰੂਰ ਲਿਖੋ, ਥੰਮਸ ਅਪ ਪਾ ਦਿਓ, ਥੰਮਸ ਡਾਊਨ ਪਾ ਦਿਓ, ਸਮਾਈਲੀ ਫੇਸ ਪਾ ਦਿਓ, ਮਤਲਬ
1: ਹਾਂ ਕੁਝ
0: ਪਹੁੰਚਦਾ ਕਰੋ ਯਾਰ, ਕੁਛ ਤੇ ਪਹੁੰਚਦਾ ਕਰੋ 10 to 12 ਦੇ ਵਿੱਚ,
1: ਪਹੁੰਚਣਾ ਜ਼ਰੂਰੀ ਆ,
0: ਪਹੁੰਚਣਾ ਜ਼ਰੂਰੀ ਹੈ।
1: ਰਿਪੋਰਟ ਮੈਂ ਵੀ ਪੜ੍ਹੀ ਆ ਕ੍ਰਿਸ਼ਨਾ ਜੀ,
0: ਹਾਏ
1: ਰਿਪੋਰਟ ਕਹਿ ਰਹੀ ਆ
0: ਕਿਆ
1: ਕਿ ਜਿਹੜੇ
0: ਜਿਹੜੇ
1: ਲੋਕ ਨੇ, ਲੋਕਾਂ ਦੇ ਵਿੱਚੋਂ ਜਿਹੜੀਆਂ ਔਰਤਾਂ ਨੇ ਉਹ ਬੰਦਿਆਂ ਨਾਲੋਂ ਜ਼ਿਆਦਾ ਸਾਈਡ ਜੌਬ ਕਰ ਰਹੀਆਂ ਨੇ।
0: ਹਾਂ ਉਹ ਹੈ, ਉਹਦੇ ਪਿੱਛੇ ਕਾਰਨ ਵੀ ਹੈ, ਸੋ
1: ਕਾਰਨ ਤੇ ਹੋਣਗੇ, ਓਬਵੀਅਸਲੀ ਹੋਣਗੇ, ਵਾਈ ਨਾਟ ਹੋਣਗੇ, ਪਰ ਮੁੱਦਾ ਪਤਾ ਕੀ ਆ ਜੀ, ਮੁੱਦਾ ਇਹ ਆ ਕਿ ਪੈਸਾ ਪੈਸਾ ਕਰਤੀ ਹੈ ਤੂੰ ਪੈਸੇ ਵੇਖ ਕੇ ਉਮਰਤੀ ਹੈ, ਕਿਆ ਚੀਜ਼ ਹੈ ਪੈਸਾ,
0: ਕਿਆ ਬਾਤ
1: ਕਿਆ ਪਿਆਜ ਹੈ ਪੈਸਾ ਪੈਸਾ ਪੈਸਾ, ਮੇਰੀ ਜੇਬ ਮੇ ਪੈਸਾ, ਮੇਰੇ ਪਰਸ ਮੇ ਪੈਸਾ ਨਹੀਂ ਹੈ, ਨਹੀਂ ਹੈ
0: ਪੈਸਾ, ਪੈਸਾ
1: ਆਪਕੇ ਪਰਸ ਮੇ ਪੈਸਾ
0: ਨਹੀਂ
1: ਹੋਗਾ ਹਮੇ ਨਹੀਂ ਪਤਾ। ਬਾਤ ਪਤਾ ਕਿਆ ਹੈ, ਗੱਲ ਇਹ ਹੈ ਕਿ ਪੈਸਾ ਕਿਸੇ ਕੋ ਹੈਗਾ ਕਿਸੇ ਕੋ ਨਹੀਂ ਹੈਗਾ, ਪਰ ਦੋਵੇਂ ਸਾਈਡ ਹਸਲ ਕਰ ਰਹੇ ਨੇ,
0: ਹਾਂ ਉਹ ਤੇ ਹੈ,
1: ਮੈਟਰ ਨਹੀਂ ਕਰਦਾ ਜੇ ਕਿਸੇ ਕੋਲ ਜ਼ਿਆਦਾ ਪੈਸੇ ਆ ਤੇ ਉਹ ਫਿਰ ਵੱਡੀ ਸਾਈਡ ਹਸਲ ਕਰ ਰਿਹਾ, ਜੇ ਕਿਸੇ ਕੋਲ ਥੋੜੇ ਆ ਤੇ ਉਹ ਨਿੱਕੀ ਸਾਈਡ ਹਸਲ ਕਰ ਰਿਹਾ, ਪਰ ਸਾਈਡ ਜੋਬ, ਸਾਈਡ ਹਸਲ ਜਾਂ ਸੈਕਿੰਡ ਕੰਮ ਜਾਂ ਫਿਰ ਬਿਜ਼ਨਸ,
0: ਉਹ ਵੀ ਕਹਿੰਦੇ ਨੇ ਇਹਨੂੰ ਪੈਸਿਵ ਇਨਕਮ।
1: ਹਾਂ ਪੈਸਿਵ ਇਨਕਮ, ਯੈਸ ਯੈਸ ਯੈਸ,
0: ਸਭ ਚੀਜ਼ਾਂ
1: ਸੈਕੰਡਰੀ ਇਨਕਮ ਵੀ ਅੱਜ ਕੱਲ੍ਹ,
0: ਅੱਜ ਕੱਲ੍ਹ ਬਹੁਤ ਜ਼ਰੂਰੀ ਵੀ ਹੈ, ਸਮੇਂ ਦੀ ਮੰਗ ਵੀ ਹੈ ਤੇ ਲੋਕ ਕਰ ਵੀ ਰਹੇ ਨੇ। ਅੱਛਾ ਦੇਖ,
1: ਤੰਗ ਵੀ ਹੈ ਨਾ,
0: ਲੋਕ ਤੰਗ ਵੀ ਹੈ ਯਾਰ, ਇੱਕ ਇਹਦੇ ਅੰਦਰ ਨਾ ਦੋ ਤਰੀਕੇ ਹੈ ਇਸ ਚੀਜ਼ ਨੂੰ ਵੇਖਣ ਦੇ। ਇੱਕ ਤਰੀਕਾ ਇਹ ਹੈ ਕਿ ਜਦੋਂ ਇੱਕ ਟਾਈਮ ਸੀਗਾ ਜੈਂਡਰ ਡਿਫਾਈਨਡ ਰੋਲਸ ਹੋਇਆ ਕਰਦੇ ਸੀ, ਹੁਣ ਉਹ ਨਹੀਂ ਰਹੇ, ਐਂਡ ਇਟਸ ਅ ਵੈਰੀ ਵੈਲਕਮ ਥਿੰਗ ਆਲਸੋ, ਹੈ ਨਾ। ਅਤੇ ਜਿਸਦਾ ਜਿਸ ਤਰੀਕੇ ਦਾ ਹੁਨਰ ਹੋਵੇ ਉਸ ਤਰੀਕੇ ਦਾ ਕੰਮ ਮਿਲਣਾ ਚਾਹੀਦਾ। ਪਰ ਮੈਂ ਇਸ ਲਿਹਾਜ਼ ਨਾਲ ਵੀ ਵੇਖਦਾ ਕਿ ਜਿਸ ਤਰ੍ਹਾਂ ਦੇ ਕਲਚਰ ਤੋਂ ਆਪਾਂ ਆਉਂਦੇ ਹਾਂ, ਜਿਸ ਸੈਕਟਰਸ ਤੋਂ ਆਪਾਂ ਆਉਂਦੇ ਹਾਂ, ਕਿ ਜੇ ਮਤਲਬ ਦੋਨੋਂ ਜੀਆਂ ਨੂੰ ਕੰਮ ਵੀ ਕਰਨਾ ਪੈ ਰਿਹਾ, ਤਾਂ ਦੋਨੋਂ ਜੀਆਂ ਨੂੰ ਜੇ ਸਾਈਡ ਹਸਲ ਵਾਲਾ ਵੀ ਕੰਮ ਕਰਨਾ ਪੈ ਰਿਹਾ, ਮਤਲਬ ਦੋ ਜੀ ਚਾਰ ਕੰਮ ਜੇ ਕਰ ਰਹੇ ਨੇ, ਤਾਂ ਫਿਰ ਮਤਲਬ ਇਕੋਨਮੀ ਦਾ ਬਹੁਤ ਬੁਰੇ ਹਾਲਾਤ ਹੈ ਯਾਰ, ਹੈ ਨਾ।
1: ਆਈ ਡੋਂਟ ਨੋ ਕਿ ਜੇ ਹੁਣ ਮੇਨ ਕੀ ਹੈ, ਕੱਲ੍ਹ ਕੋਈ ਨਾ ਪ੍ਰੋਡਕਟੀਵਿਟੀ 'ਤੇ ਕੋਈ ਮਾਹਿਰ ਗੱਲ ਕਰਨ ਡਿਆ ਸੀ, ਇੰਟਰਸਟਿਡ ਵੱਧ ਗਏ ਤੇ, ਹੈ ਨਾ, ਅਤੇ ਉਹ ਵੀ ਦੱਸਦਾ ਵੀ ਪ੍ਰੋਡਕਟੀਵਿਟੀ ਨਹੀਂ ਹੈਗੀ ਆਸਟ੍ਰੇਲੀਆ ਦੇ ਵਿੱਚ, ਨਾ ਤਾਂ ਕਰਕੇ ਇਹਨੂੰ ਇੰਨੀਆਂ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ।
0: ਓਕੇ,
1: ਅਤੇ ਯਾਰ ਹੁਣ ਪ੍ਰੋਡਕਟੀਵਿਟੀ ਮਤਲਬ ਜੇ ਆਪਾਂ ਦੋ ਦੋ ਕੰਮ ਕਰ ਰਹੇ ਹਾਂ, ਤਿੰਨ ਤਿੰਨ ਕੰਮ ਕਰ ਰਹੇ ਹਾਂ, ਤਾਂ ਪ੍ਰੋਡਕਟੀਵਿਟੀ ਕਿਉਂ ਨਹੀਂ ਹੋਊਗੀ? ਪ੍ਰੋਡਕਟੀਵਿਟੀ ਕਦੋਂ ਹੁੰਦੀ ਆ? ਕੰਮ ਕਰਕੇ ਤੁਸੀਂ ਕੁਛ ਕਰਦੇ ਹੋ। ਹਾਂ ਇਹ ਗੱਲ ਜ਼ਰੂਰ ਆ ਕਿ ਆਪਾਂ ਕਿਸੇ ਵੇਲੇ ਇੱਦਾਂ ਦਾ ਵੀ ਕੰਮ ਕਰ ਰਹੇ ਹੁੰਦੇ ਕਿ ਜਿਹੜਾ ਸਿਰਫ ਕਰ ਰਹੇ ਹੁੰਦੇ ਹਾਂ ਪਰ ਉਹ ਪ੍ਰੋਡਕਟਿਵ ਨਹੀਂ ਹੋ ਰਿਹਾ ਹੁੰਦਾ, ਪਰ ਕਿਤੇ ਨਾ ਕਿਤੇ ਜੇ ਆਪਾਂ ਟਰਾਈ ਕਰ ਰਹੇ ਹਾਂ ਤਾਂ ਪ੍ਰੋਡਕਟਿਵ ਤਾਂ ਹੋਊਗਾ, ਅੱਜ ਨਹੀਂ ਤਾਂ ਕੱਲ੍ਹ ਹੋ ਜੂਗਾ। ਮੰਨ ਲਓ ਤੁਸੀਂ ਹੌਲੀ ਹੌਲੀ ਸਿੱਖ ਜਾਓਗੇ ਜੇ ਨਹੀਂ ਆਉਂਦਾ, ਪਰ ਪ੍ਰੋਡਕਟੀਵਿਟੀ 'ਤੇ ਆਪਾਂ ਸਾਰੇ ਵਰਕਆਊਟ ਕਰ ਰਹੇ ਹਾਂ, ਫਿਰ ਪ੍ਰੋਡਕਟੀਵਿਟੀ 'ਤੇ ਕਿਤੇ ਵੀ ਨਹੀਂ ਲਾਇਆ ਕਰਨ ਦੀ।
0: ਟਰੂ ਸਟੋਰੀ, ਐਬਸੋਲੂਟਲੀ ਰਾਈਟ। ਇਹਦੇ ਅੰਦਰ ਯਾਰ ਇੱਕ ਆਹ ਵੀ ਚੱਕਰ ਆ ਜਾਂਦਾ ਨਾ, ਆਪਾਂ ਚਲੋ ਪ੍ਰੋਡਕਟੀਵਿਟੀ ਦੀ ਵੀ ਗੱਲ ਕਰ ਲੈਂਦੇ ਹਾਂ, ਦੈਟ ਇਜ਼ ਆਲਸੋ ਫਾਈਨ। ਕੀ ਹੈ ਨਾ, ਜਿਹੜਾ ਇਕੋਨਮਿਸਟ ਲੋਕ ਆ ਉਹਨਾਂ ਕੋਲ ਦੋ ਤਿੰਨ ਮੈਕਰੋ ਅਤੇ ਮਾਈਕਰੋ ਇਕਨੋਮਿਕਸ ਦੀਆਂ ਟਰਮੀਨੋਲੋਜੀਆਂ ਹੁੰਦੀਆਂ, ਉਹੀ ਵਾਲੀ ਝਾੜ ਦਿੰਦੇ ਆ, ਹੈ ਨਾ। ਤੁਹਾਡੇ ਉੱਪਰ ਬੇਸਿਕ ਪੁਆਇੰਟ, ਜੇ ਆਪਾਂ ਸਿੱਧੀ ਸਾਦੀ ਜੀ ਗੱਲ ਕਰੀਏ ਤਾਂ ਗੱਲ ਇਹ ਹੈ ਕਿ ਬਈ ਜਿੰਨੀ ਆਮਦਨ ਆ ਉਸ ਹਿਸਾਬ ਦਾ ਉਸ ਤੋਂ ਵੱਧ ਖਰਚਾ ਜਾਂ ਇੱਕਦਮ ਉਸਨੂੰ ਛੂੰਦਾ ਹੋਇਆ ਖਰਚਾ, ਐਜ ਸਿੰਪਲ ਐਜ ਦੈਟ, ਹੈ ਨਾ। ਫਿਰ ਇਹ ਇੰਡੀਵਿਜੁਅਲ ਲੈਵਲ 'ਤੇ ਆ, ਅਤੇ ਸਰਕਾਰ ਨੂੰ ਨੈਸ਼ਨਲ ਲੈਵਲ 'ਤੇ ਇਹ ਵਾਲੀ ਚੀਜ਼ ਦੀ ਪ੍ਰੋਬਲਮ ਆ, ਅਗਲਿਆਂ ਨੂੰ ਸਮਝ ਨਹੀਂ ਆਉਂਦਾ ਪਾ ਕਰੀਏ ਤਾਂ ਕਰੀਏ, ਬੇਸਿਕ ਪੁਆਇੰਟ ਇਹ ਹੈ। ਪਰ ਜਿਸ ਤਰ੍ਹਾਂ ਇੱਕ ਪੁਆਇੰਟ ਤਾਂ ਆਪਾਂ ਛੂ ਲਿਆ, ਹੈ ਨਾ, ਕਿ ਇਕੋਨਮੀ ਦਾ ਬੜੇ ਬੁਰੇ ਹਾਲਾਤ, ਦੂਸਰੇ ਪਾਸੇ ਇੱਕ ਇਹ ਵੀ ਪੁਆਇੰਟ ਆ ਜਾਂਦਾ ਬਲਕੀਰਤ, ਜੋ ਇਸ ਤੋਂ ਥੋੜ੍ਹਾ ਅਲੈਦਾ ਹੋ ਜਾਂਦਾ, ਉਹ ਹੈ ਸਾਡਾ ਸਟੈਂਡਰਡ ਆਫ ਲਿਵਿੰਗ।
1: ਓਕੇ,
0: ਹੈ ਨਾ, ਅਸੀਂ ਵੀ ਦੇਖਿਆ ਜਾਵੇ, ਐਂਡ ਇਟਸ ਅ ਵੈਲਕਮ ਥਿੰਗ ਅਗੇਨ, ਵਧੀਆ ਚੀਜ਼ ਆ, ਪਰ ਮੇਰੇ ਖਿਆਲ ਨਾਲ ਅਸੀਂ ਬਹੁਤ ਜ਼ਿਆਦਾ ਸਟ੍ਰਾਈਵ ਕਰਦੇ ਹਾਂ ਫੋਰ ਅ ਬੈਟਰ ਸਟੈਂਡਰਡ ਆਫ ਲਿਵਿੰਗ, ਐਂਡ ਉਹ ਬੈਟਰ ਸਟੈਂਡਰਡ ਆਫ ਲਿਵਿੰਗ ਸਾਡੇ ਲਈ ਮਟੀਰੀਅਲਿਸਟਿਕ ਚੀਜ਼ਾਂ ਤੋਂ ਬਹੁਤ ਜ਼ਿਆਦਾ ਜੁੜ ਕੇ ਆਉਂਦਾ। ਸਾਡੇ ਤੋਂ ਪਿਛਲੀ ਜਨਰੇਸ਼ਨਸ ਲਈ ਇਹ ਸਭ ਚੀਜ਼ਾਂ ਇੰਨੀਆਂ ਨਹੀਂ ਸੀਗੀਆਂ, ਖੈਰ ਪਿਛਲੀ ਜਨਰੇਸ਼ਨਸ ਤਾਂ ਕਾਫ਼ੀ ਜਦੋਂ ਪੇਰੈਂਟਸ ਬਣ ਜਾਂਦੇ ਸੀਗੇ ਤਾਂ ਬੇਸਿਕਲੀ ਲਾਈਫ ਇਜ਼ ਸੈਕਰੀਫਾਈਸ, ਕਿ ਹੈ ਨਾ, ਆਪਣੇ ਲਈ ਨਹੀਂ ਕਰਨਾ ਬੱਚਿਆਂ ਲਈ ਕਰਨਾ, ਹੈ ਨਾ। ਹੁਣ ਉਹ ਵੀ ਚੀਜ਼ ਨਹੀਂ ਰਹੀ ਹੈ, ਹਰ ਕੋਈ ਜਿਸ ਉਮਰ ਦਾ ਉਸ ਉਮਰ ਦੇ ਅੰਦਰ ਜੋ ਬੈਸਟ ਦਿਨ ਤੁਸੀਂ ਜੀ ਸਕਦੇ ਹੋ, ਉਹ ਰੋਬਿਨ ਵਿਲੀਅਮਸ ਨਹੀਂ ਕਹਿੰਦਾ ਸੀਗਾ ਕਾਰਪੇਡੀਅਮ ਸੀਜ਼ ਦਾ ਡੇ, ਉਸ ਤਰ੍ਹਾਂ ਦਾ ਦਿਨ ਜੀਣਾ ਚਾਹੁੰਦਾ, ਫਿਰ ਉਹਦੇ ਅੰਦਰ ਇਹ ਹੈ ਕਿ ਤੁਹਾਨੂੰ ਆਮਦਨ ਬੈਟਰ ਕਰਨੀ ਪੈਣੀ ਹੈ। ਫਿਰ ਦੂਸਰੇ ਪਾਸੇ ਇੱਕ ਹੋਰ ਆ ਜਾਂਦਾ ਕਿ ਕਿਉਂਕਿ ਤੂੰ ਕਰ ਰਿਹਾ ਅਤੇ ਕਿਉਂਕਿ ਤੇਰਾ ਵੀ ਇੱਕ ਮਿੱਤਰ ਉਹ ਵੀ ਕਰਦਾ ਪਿਆ ਅਤੇ ਇੱਕ ਮੇਰਾ ਵੀ ਗੂੜਾ ਮਿੱਤਰ ਹੈ ਕਰਦਾ ਪਿਆ, ਅਤੇ ਮੈਂ ਕਿਸ ਤਰ੍ਹਾਂ ਮਹਿਫਿਲ 'ਚ ਬੈਠਾ, ਮੈਨੂੰ ਵੀ ਤਾਂ ਕੁਛ ਸ਼ੁਰੂ ਕਰਨਾ ਚਾਹੀਦਾ।
1: ਆਹੋ, ਨਹੀਂ ਤਾਂ ਫਿਰ ਮੇਰੀ ਗੱਲ ਨਹੀਂ ਹੋਣੀ ਮਹਿਫਲ 'ਚ, ਮੇਰੀ ਕਿਸੇ ਨੇ ਸੁਣਨੀ ਕਰਨੀ ਨਹੀਂ, ਕਿਉਂਕਿ ਮੈਂ ਤਾਂ ਕੁਛ ਕਰ ਹੀ ਨਹੀਂ ਰਿਹਾ, ਮੈਂ ਤਾਂ ਇੱਕੋ ਕੰਮ ਹੀ ਕਰ ਰਿਹਾ, ਬਾਕੀ ਤਿੰਨ ਤਿੰਨ ਕਰ ਰਹੇ ਨੇ, ਜੇ ਮੈਂ ਆਪਣੇ ਆਪ ਨੂੰ ਲੈਕ ਬਿਹਾਈਂਡ ਵਾਲਾ ਉਹ ਫੀਲ ਕਰ ਰਿਹਾ ਕਿਉਂਕਿ ਮੈਂ ਕਰ ਨਹੀਂ ਰਿਹਾ। ਹੁਣ ਕਰ ਕੀ ਨਹੀਂ ਰਿਹਾ, ਇਹ ਸਾਰਿਆਂ ਦਾ ਆਪੋ ਆਪਣਾ ਹੋ ਸਕਦਾ, ਕਿਉਂਕਿ ਜੇ ਆਪਾਂ ਆਸਟ੍ਰੇਲੀਅਨ ਜਿਹੜਾ ਆਪਣਾ ABS ਆ ਉਹਦੇ ਜੇ ਹਿਸਾਬ ਨਾਲ ਗੱਲ ਕਰੀਏ, ਆਸਟ੍ਰੇਲੀਅਨ ਬਿਊਰੋ ਆਫ ਸਟੈਟਿਕਸ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹ ਕਹਿੰਦਾ ਜੀ ਜੂਨ 26 ਤੱਕ ਦੇ ਡਾਟੇ ਦੇ ਹਿਸਾਬ ਨਾਲ 10 ਲੱਖ ਆਸਟ੍ਰੇਲੀਅਨਸ ਕੋ ਸਮੇਂ ਇੱਕ ਤੋਂ ਵੱਧ ਜੋਬ ਕਰ ਰਹੇ ਨੇ। ਮਤਲਬ ਸਮਝੋ ਗੱਲ ਨੂੰ, ਇੱਕੋ ਸਮੇਂ ਇੱਕ ਤੋਂ ਵੱਧ ਜੋਬ ਕਰ ਰਹੇ ਨੇ।
0: ਓਕੇ, ਵਾਹ,
1: ਯੈਸ। ਹੁਣ ਉਹਦੇ ਵਿੱਚ ਆ ਸਕਦਾ ਕਿ ਮੰਨ ਲਓ ਇੱਕ, ਹੁਣ ਕੋਈ ਕਹੂਗਾ ਕਿ ਯਾਰ ਮੰਨ ਲਓ ਹੁਣ ਅਸੀਂ ਰੇਡੀਓ 'ਤੇ ਬੈਠੇ ਹਾਂ ਅਤੇ ਅਸੀਂ ਦੂਜੀ ਜੋਬ ਕਿੱਦਾਂ ਕਰ ਲਵਾਂਗੇ, ਮੰਨ ਲਓ ਫੋਰ ਐਗਜ਼ਾਮਪਲ। ਅਤੇ ਹੁਣ ਕਈ ਜੋਬਾਂ ਅੱਜ ਕੱਲ ਤੇ ਸਗੋਂ ਹੀ ਜ਼ਿਆਦਾ ਬਦਲ ਗਿਆ ਕਿਉਂਕਿ ਸਾਰੀਆਂ ਜੋਬਾਂ ਜਿਹੜੀਆਂ ਉਹ ਰਹਿ ਹੀ ਨਹੀਂ ਗਈਆਂ ਵੀ ਤੁਸੀਂ ਜਾ ਕੇ ਕਰਨੀਆਂ ਨੇ।
0: ਹਾਂ ਮਤਲਬ
1: ਫੋਨ ਤੇ ਕਰੋ, ਘਰੇ ਬੈਠੇ ਕਰੋ, ਕੁਝ ਮਤਲਬ ਹਰ ਇੱਕ ਚੀਜ਼ ਦਾ ਸਾਧਨ ਬਦਲ ਗਿਆ
0: ਫੋਰ ਟ੍ਰੇਡੀ ਵਰਕ ਜਾਂ ਫਿਰ ਬਲੂ ਕਾਲਰ ਜੋਬ ਆਪਾਂ ਕਹਿ ਦਿੰਦੇ ਜਿੱਦਾਂ ਹਨਾ, ਜਿਹਨਾਂ ਨੂੰ ਕਰਾਊਡ ਕੰਟਰੋਲ ਹੋ ਗਿਆ, ਕੰਸਟਰਕਸ਼ਨ ਹੋ ਗਿਆ, ਸਿਕਿਉਰਿਟੀ ਵਗੈਰਾ ਹੋ ਗਈ, ਟ੍ਰੇਡੀ ਵਰਕ, ਆਲ ਆਫ ਇਟ ਹਨਾ। ਉਸ ਤੋਂ ਇਲਾਵਾ ਤਾਂ ਜੋ ਲੈਪਟਾਪ ਤੋਂ ਰਿਲੇਟਡ ਹੋ ਗਿਆ
1: ਡਿਜੀਟਲੀ ਸਾਰਾ ਕੁਝ,
0: ਉਹ ਤਾਂ ਹੁਣ ਹਾਈਬ੍ਰਿਡ ਹੀ ਹੋ ਗਿਆ ਹਨਾ।
1: ਤੇ ਉਹਦੇ ਕਰਕੇ ਪੋਸੀਬਲ ਆ, ਕਿਉਂਕਿ ਮੰਨ ਲਓ ਹੋ ਸਕਦਾ ਮੈਂ ਫੋਨ ਦੇ ਉੱਤੇ ਕੁਛ ਹੋਰ ਕਰ ਰਿਹਾ ਵਾਂ, ਕਿਸੇ ਨੂੰ ਕੀ ਪਤਾ ਲੱਗਣ ਡਿਆ, ਟਾਈਮ ਮੇਰੇ ਤੋਂ ਉਹੀ ਆ, ਮੰਨ ਲਓ 1:36 ਹੋਏ ਆ, 1:36 ਤੇ ਮੈਂ 2 ਕੰਮ ਕਰ ਰਿਹਾ, ਹੋ ਸਕਦਾ ਮੈਂ ਤੀਜਾ ਵੀ 2 ਫੋਨ ਤੇ ਕਰ ਰਿਹਾ ਵਾਂ। ਸੋ ਪੋਸੀਬਲ ਆ, ਪੋਸੀਬਲ ਕੀ ਹੁੰਦਾ ਹੀ ਆ ਇੱਦਾਂ ਸਾਰੇ, ਮੈਨੂੰ ਲੱਗਦਾ ਆਪਾਂ 70-80% ਲੋਕ ਕਰਦੇ ਹੀ ਆ, ਕਿਉਂਕਿ ਆਪਾਂ ਕੋਈ ਵੀ ਆਪਣੇ 'ਚੋਂ ਇੱਦਾਂ ਦਾ ਨਹੀਂ ਹੋਊਗਾ ਕਿ ਜਿਹਨੇ ਕਦੀ ਸਾਈਡ ਕੰਮ ਨਹੀਂ ਕੀਤਾ ਜਾਂ ਨਹੀਂ ਕਰ ਲਿਆ।
0: ਇੱਕ ਇਹ ਵੀ ਆ ਜਾਂਦਾ ਕਿ ਆਪਣੇ ਚੋਂ ਇੱਦਾਂ ਦਾ ਕੋਈ ਵੀ ਨਹੀਂ ਹੋਏਗਾ ਜਿਹੜਾ ਜਿਹਨੂੰ ਤਰੱਕੀ ਦਿਸਦੀ ਹੋਵੇ ਕਿਸੇ ਕੰਮ ਦੇ ਅੰਦਰ ਤੇ ਉਹ ਕੋਸ਼ਿਸ਼ ਨਾ ਕਰੇ ਉਹਨੂੰ ਕਰਨ ਦੀ ਹਨਾ। ਖਾਸ
1: ਕਰਕੇ ਸਰਕਮਸਟਾਂਸ ਕੋਈ ਇਦਾਂ ਦੇ ਹੋਣ ਵੀ ਉਹ ਕਰ ਨਹੀਂ,
0: ਹਾਂ ਮਤਲਬ ਜੇ ਹੱਥ ਨਹੀਂ ਪੈਂਦਾ ਫੇਰ ਹੀ ਆ, ਜੇ ਤੁਹਾਡੇ ਕੋਲ ਰਿਸਕ ਐਪੀਟਾਈਟ ਹੈ ਜਾਂ ਫਿਰ ਉਸ ਕੰਮ ਦੇ ਅੰਦਰ ਇੰਨੀ ਕੁ ਸੇਫਟੀ ਨੈੱਟ ਹੈ ਕਿ ਤੁਹਾਡੇ ਸਮਾਂ ਜਾਂ ਫਿਰ ਤੁਹਾਡਾ ਪੈਸਾ ਜਿਹੜਾ ਉਹ ਬੜਾ ਓਨਾ ਕੁ ਤੁਸੀਂ ਉਹਦੇ 'ਤੇ ਰਿਸਕ ਲਗਾ ਸਕਦੇ ਹੋ ਕਿ ਉਹ ਤੁਹਾਡੇ ਲਈ ਅਫੋਰਡੇਬਲ ਹੈ, ਅਤੇ ਹਰ ਕੋਈ ਕਹਿੰਦਾ ਵੈਲਕਮ ਹਨਾ। ਕਿਉਂਕਿ ਇਹ ਦੇਖਣਾ ਵੀ ਇੱਕ ਇੰਡਸਟਰੀ ਹੈ ਪੂਰੀ ਹਨਾ, ਇਹਦੇ ਉੱਪਰ ਆਪਾਂ ਆਹ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਪਾਂ ਗੱਲ ਵੀ ਕਰਾਂਗੇ। ਇੱਕ ਪ੍ਰੋਪਰ ਇੰਡਸਟਰੀ ਹੈ ਜੋ ਇਸ ਚੀਜ਼ ਦੇ ਉੱਪਰ, ਜੋ ਸਾਡੀ ਇਸ ਜਿਹੜੀ ਨਵੀਂ ਨੀਡ ਹੈ ਕਿ ਇੱਕ ਤੋਂ ਵੱਧ ਕੰਮ ਹੋਣ
1: ਜੀ,
0: ਉਹਦੇ 'ਤੇ ਉਹ ਜੀ ਰਹੀ ਹੈ। ਇਟ ਇਜ਼ ਕਾਲਡ ਕੰਸਲਟੈਂਸੀ, ਇਟ ਇਜ਼ ਕਾਲਡ ਵੈਲਨੈਸ ਕੋਚ, ਇਟ ਇਜ਼ ਕਾਲਡ ਬਿਜ਼ਨਸ ਕੋਚ, ਇਟ ਇਜ਼ ਕਾਲਡ ਬਿਜ਼ਨਸ ਆਪਣਾ ਕੀ ਕਹਿੰਦੇ ਕੰਸਲਟੈਂਟ ਹੈ ਨਾ, ਬਿਜ਼ਨਸ ਐਡਵਾਈਜ਼ਰ। ਫਿਰ ਇੰਨੇ ਹੀ ਯੂਟਿਊਬ ਅਕਾਊਂਟ ਨੇ ਇਹਨਾਂ ਲੋਕਾਂ ਦੇ, ਇੰਨੇ ਹੀ ਸੋਸ਼ਲ ਮੀਡੀਆ ਅਕਾਊਂਟ, ਇੰਨੇ ਹੀ ਕੋਰਸ ਨੇ। $50 ਦਾ ਕੋਰਸ ਲਓ ਮੇਰਾ, ਮੈਂ ਤੁਹਾਨੂੰ ਦੱਸਾਂਗਾ ਲਾਈਫ ਕਿਸ ਤਰ੍ਹਾਂ ਬਦਲਣੀ ਆ, ਆਹ ਵਾਲਾ ਕੰਮ ਸ਼ੁਰੂ ਕਰੋ, AI ਤੋਂ 6 ਸਾਈਡ ਹਸਲ ਸ਼ੁਰੂ ਕਰੋ, AI ਤੋਂ 7 ਸਾਈਡ ਹਸਲ ਸ਼ੁਰੂ ਕਰੋ। ਸੋ ਇੱਕ ਛੋਟਾ ਜਿਹਾ ਨਾ ਬ੍ਰੇਕ ਲੈਂਦੇ ਹਾਂ, ਇੱਕ ਗਾਣਾ ਸੁਣਾਉਂਦੇ ਤੁਹਾਨੂੰ, ਫਿਰ ਉਸ ਤੋਂ ਬਾਅਦ ਆ ਕੇ ਨਾ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਕਿਹੜੀ ਕਿਹੜੀ ਇੰਡਸਟਰੀ ਦੇ ਅੰਦਰ ਅਸੀਂ ਜੋ ਦੇਖਿਆ ਸੁਣਿਆ ਪਰਖਿਆ ਐਂਡ ਖੁਦ ਸੈਲਫ ਐਕਸਪੀਰੀਅੰਸ ਕੀਤਾ ਕਿ ਸ਼ਾਇਦ ਸਿਰ ਖਪਾਈ ਕਰੋ ਤਾਂ ਕੁਛ ਬਣ ਸਕਦਾ, ਕਿ ਇਹ ਤਾਂ ਬਿਲਕੁਲ ਹੀ ਫਰੌਡ ਹਨਾ। ਬਸ ਮੈਂ ਹੁਣੇ ਆਇਆ, ਅਕਸ਼ੈ ਕੁਮਾਰ ਜੀ ਕੀ ਕਹਿ ਰਹੇ ਸੁਣੋ ਮਾੜਾ ਜਿਹਾ।

0: ਓ ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ

0: ਓਏ ਹੋਏ ਹੋਏ ਹੋਏ ਅਕਸ਼ੇ ਕੁਮਾਰ ਜੀ, ਤੁਸੀਂ ਵਰਖਾ ਕਰਨ ਨੂੰ ਫਿਰਦੇ ਹੋ ਪਹਿਆਂ ਦੀ। ਸੁਣਿਆ ਕਿ ਤੁਹਾਡੀ ਫਿਲਮ ਜਿਹੜੀ ਪਿੱਛੇ ਜੇ ਹੁਣੇ ਆਈ ਹੈ ਹੈਵਾਨ, ਬਾਲੀਵੁੱਡ ਦੇ ਅੱਜ ਦੇ ਦੌਰ ਦੀ ਸਭ ਤੋਂ ਵੱਡੀ ਡਿਜ਼ਾਸਟਰ ਗਿਣੀ ਗਈ ਯਾਰ। 150 ਕਰੋੜ ਦੇ ਬਜਟ ਤੇ ਫਿਲਮ ਨੇ ਕਮਾਈ ਕੀਤੀ ਸਿਰਫ 9 ਕਰੋੜ ਤੇ ਪਰਦੇ ਤੋਂ ਉਤਰ ਗਈ। ਕਿਹਾ ਜਾ ਰਿਹਾ ਕਿ ਸੈਫ ਅਲੀ ਖਾਨ ਤੇ ਅਕਸ਼ੇ ਕੁਮਾਰ ਦੋਨਾਂ ਦਾ ਖਾਸਾ ਕੋਈ ਇੰਟਰਸਟ ਸੀਗਾ ਨਹੀਂ ਇਸ ਫਿਲਮ ਨੂੰ ਪ੍ਰਮੋਟ ਕਰਨ ਦਾ, ਉਹਨਾਂ ਨੇ ਫਿਲਮ ਪ੍ਰਮੋਟ ਵੀ ਨਹੀਂ ਕੀਤੀ।
1: ਓਕੇ,
0: ਇਸੇ ਕਰਕੇ ਆਈ ਤੇ ਗਈ, ਲੋਕਾਂ ਨੂੰ ਪਤਾ ਵੀ ਨਹੀਂ ਲੱਗਾ ਇਹ ਵਾਲਾ ਸੀ ਨਾ। ਚਲੋ ਬਈ, ਇੱਥੇ ਤਾਂ ਚਲੋ ਤੁਸੀਂ ਪਹਿਲਾਂ ਪਾ ਰਹੇ ਹੋ ਕਟਰੀਨਾ ਜੀ ਦੇ ਨਾਲ। ਕਟਰੀਨਾ ਜੀ ਦਾ ਠੀਕ ਚੱਲ ਰਿਹਾ ਵੀ, ਸਭ ਕੁਛ ਆਲ ਗੁੱਡ ਹੈ, ਉਹ ਪੈਸਾ ਕਮਾ ਰਹੇ ਨੇ। ਹਾਂ, ਐਂਡ ਕਟਰੀਨਾ ਇਜ਼ ਅ ਗ੍ਰੇਟ ਐਗਜ਼ਾਮਪਲ ਐਕਚੁਅਲੀ ਗਾਇਸ। ਮੈਂ ਦੱਸਦਾ, ਕਟਰੀਨਾ

0: ਕਿਉਂ ਇੰਨਾ ਘੈਂਟ ਐਗਜ਼ਾਮਪਲ ਹੈ ਸਾਈਡ ਹਸਲ ਜਾਂ ਸਾਈਡ ਪੈਸਾ ਕਮਾਉਣ ਦਾ? ਓਬਵੀਅਸਲੀ ਇੱਥੇ ਸਿਫਰਾਂ ਬਹੁਤ ਹੋਣਗੀਆਂ, ਜ਼ੀਰੋ ਜ਼ਿਆਦਾ ਲੱਗਣਗੀਆਂ ਇਹਦੇ ਅੰਦਰ, ਸੋ ਤੁਸੀਂ ਲੋਕ ਕਹਿ ਸਕਦਾ ਕਿ ਵਾਹ ਬਈ ਵਾਹ ਆਈਡੀਆ ਵੀ ਤਾਂ ਇਹਦਾ ਦਿੱਤਾ। ਪਰ ਕਤਰੀਨਾ ਕੈਫ, ਤੁਸੀਂ ਬੰਦੇ ਦੀ ਓਬਜ਼ਰਵੇਸ਼ਨ ਕਰਨੀ ਕਿ ਬੰਦੇ ਦੀ ਸੋਚ ਕੀ ਹੈ, ਹੈ ਨਾ, ਇਹ ਸਮਝਣਾ ਤੁਸੀਂ। ਕਤਰੀਨਾ ਕੈਫ ਕਾਫੀ ਮਸ਼ਹੂਰ ਐਕਟਰੈਸ, ਹੈ ਨਾ, ਉਹਦੇ ਕੋਲ ਇੱਕ ਛੋਟਾ ਜਿਹਾ ਬ੍ਰਾਂਡ ਜਾਂਦਾ ਤੇ ਕਹਿੰਦੇ ਕਿ ਜੀ ਸਾਡੇ ਨਾ ਬ੍ਰਾਂਡ ਅੰਬੈਸਡਰ ਬਣ ਜਾਓਗੇ ਪਲੀਜ਼, ਤੇ ਕਤਰੀਨਾ ਕੈਫ ਕਹਿੰਦੀ ਜ਼ਰੂਰ, ਫਲਾਂ ਫਲਾਂ ਅਮਾਊਂਟ ਦਿਓ, ਜੋ ਕਿ ਆਰਾਮ ਨਾਲ 10-12-15-20 ਜੋ ਵੀ ਕਰੋੜ ਹੋਣਗੇ, ਹੈ ਨਾ, 2 ਸਾਲ ਦੇ 3 ਸਾਲ ਦੇ ਤੁਹਾਨੂੰ ਮੈਂ ਆਪਣੇ ਫੇਸ ਦੇ ਰਾਈਟਸ, ਐਡਸ ਦੇ ਰਾਈਟਸ, ਹੈ ਨਾ, ਇਹ ਸਭ ਜੋ ਵੀ ਹੁੰਦਾ, ਹੈ ਨਾ, ਉਹ ਕੰਟਰੈਕਟ ਯੂਜੁਅਲ ਉਹ ਕਰਾਂਗੇ। ਹੁਣ ਉਹ ਕੰਪਨੀ ਸੀ ਬਹੁਤ ਨਵੀਂ, ਉਹ ਕਹਿੰਦੇ ਸੋਰੀ ਅਸੀਂ ਨਹੀਂ ਕਰ ਸਕਦੇ ਕਿ ਸਾਡੀ ਇੰਨੀ ਹੈ ਨਹੀਂ। ਉਹਨੇ ਪਤਾ ਨਹੀਂ ਉਹਦੇ ਮਾਇੰਡ 'ਚ ਕੀ ਆ, ਉਹਨੇ ਕਿਹਾ ਸਾਰਾ ਬਿਜ਼ਨਸ ਮਾਡਲ ਸਮਝਾਓ, ਉਹਨੇ ਸਾਰਾ ਬਿਜ਼ਨਸ ਮਾਡਲ ਸਮਝਾਇਆ ਉਹਨਾਂ ਦਾ। ਕਹਿੰਦੀ ਮੈਂ ਵੀ ਬਣੂੰਗੀ, ਇੱਕ ਹੋਰ ਐਕਟਰੈਸ ਲੈ ਕੇ ਆਊਂਗੀ, ਮੈਨੂੰ ਹਿੱਸਾ ਚਾਹੀਦਾ ਕੰਪਨੀ 'ਚ। ਉਹ ਕਹਿੰਦੇ ਕਹਿੰਦੇ ਹੈਪੀਲੀ ਲੈ ਲਓ ਮੈਡਮ, ਕਾਫੀ ਮੇਜਰ ਚੰਕ। ਹੁਣ ਇਹ ਅਗੇਨ ਅਨਓਫੀਸ਼ੀਅਲ ਚੰਕ ਹੈ, ਪਰ ਕਿਹਾ ਜਾਂਦਾ ਕਿ 15-18% ਕਤਰੀਨਾ ਕੈਫ ਨੇ ਕੰਪਨੀ ਦੇ ਨਾਲ ਬ੍ਰਾਂਡ ਅੰਬੈਸਡਰ ਬਣ ਕੇ ਆਲਿਆ ਭੱਟ ਨੂੰ ਵੀ ਬਾਅਦ ਚੋਂ ਕਹਿੰਦੇ ਐਡ ਕੀਤਾ, ਤੇ ਉਹ ਵਾਲਾ ਰੱਖਿਆ ਆਪਣਾ ਸੈਟਅਪ, ਤੇ ਕਿਹਾ ਕਿ ਮੈਂ ਕੋਈ ਪੈਸੇ ਚਾਰਜ ਨਹੀਂ ਕਰਾਂਗੀ, ਕਰੋ ਬੇਅੰਤਹਾ ਐਡ ਮੇਰਾ ਫੇਸ ਲਗਾ ਕੇ। ਕੰਪਨੀ ਛੋਟੀ ਤੋਂ ਵੱਡੀ ਹੋਈ, ਕਾਫੀ ਵੱਡੀ ਹੋਈ, ਕਤਰੀਨਾ ਦਾ ਚਿਹਰਾ ਲੱਗ ਗਿਆ। ਕੰਪਨੀ ਵੇਚਦੀ ਸੀ ਜੀ ਬਿਊਟੀ ਪ੍ਰੋਡਕਟਸ, ਸਕਿਨ ਕੇਅਰ, ਹੈ ਨਾ, ਹੌਲੀ ਹੌਲੀ ਫੈਸ਼ਨ ਦੇ ਕੱਪੜੇ ਵੇਚਣੇ ਸ਼ੁਰੂ ਕਰਤੇ, ਹੌਲੀ ਹੌਲੀ ਦੂਸਰੇ ਬ੍ਰਾਂਡਸ ਦੇ ਕੱਪੜੇ ਵੇਚਣੇ ਸ਼ੁਰੂ ਕਰਤੇ। ਕਤਰੀਨਾ ਕੈਫ ਨੇ ਆਪਣਾ ਖੁਦ ਦਾ ਬਈ ਕੋਈ ਬ੍ਰਾਂਡ ਬਣਾਇਆ, ਮਾਫ ਕਰਨਾ ਮੈਨੂੰ ਨਾਮ ਨਹੀਂ ਯਾਦ ਆ ਉਸਦਾ, ਉਹਦੇ 'ਤੇ ਵੀ ਉਹਨੇ ਉਹ ਸਕਿਨ ਬਿਊਟੀ ਪ੍ਰੋਡਕਟ ਵਗੈਰਾ ਵੇਚਣੇ ਸ਼ੁਰੂ ਕਰਤੇ। ਅਲਟੀਮੇਟਲੀ ਜੀ ਨਾਇਕਾ ਜੋ ਕੰਪਨੀ ਹੈ ਬਹੁਤ ਮਸ਼ਹੂਰ, ਕਾਫੀ ਲੋਕਾਂ ਦਾ ਨਾਮ ਸੁਣਿਆ ਹੋਣਾ, ਉਸਦੀ ਅੱਜ ਦੇ ਦੌਰ 'ਚ ਵੈਲੂਏਸ਼ਨ ਹੈ ਕੁਛ 8-10 ਹਜ਼ਾਰ ਕਰੋੜ ਰੁਪਏ, ਤੇ ਕਿਹਾ ਜਾਂਦਾ ਕਿ ਕਤਰੀਨਾ ਕੈਫ ਦਾ ਅੱਜ ਵੀ ਉਹਦੇ ਅੰਦਰ ਜੋ ਹਿੱਸਾ ਹੈ ਕੁਛ 700-800 ਕਰੋੜ ਰੁਪਏ ਦਾ ਬੋਲਦਾ
1: ਬੋਲੂਗਾ ਫਿਰ, ਕਿਉਂਕਿ ਮਾਇੰਡ ਹੈ ਨਾ, ਹੁਣ ਕਿਸੇ ਨੇ ਕਹਿਣਾ ਵੀ ਉਹਦੇ ਫਿਲਮਾਂ,
0: ਹਾਂ ਮਤਲਬ ਓਬਵੀਅਸ ਜੀ ਗੱਲ ਹੈ ਕਿ ਅਗਲੀ ਕੋਲ ਵੈਸੇ ਹੀ ਬਹੁਤ ਹੈ, ਪਰ ਇੱਕ ਇਹ ਗੱਲ ਹੈ ਕਿ ਕਿਸੇ ਨੇ ਕਿਸੇ ਬੰਦੇ 'ਤੇ ਇਨਵੈਸਟ ਕਰਤਾ ਕਿ ਬਈ ਤੂੰ, ਕਿਉਂਕਿ ਇਹਨਾਂ ਲਈ ਤਾਂ ਇਹਨਾਂ ਦਾ ਚਿਹਰਾ ਹੀ ਹੈ ਨਾ, ਤੁਸੀਂ ਇਹ ਨਾ ਵੇਖੋ ਕਿ ਅਗਲੀ ਪੈਸੇ ਵਾਲੀ ਕਿੰਨੀ, ਤੁਸੀਂ ਇਹ ਸੋਚੋ ਕਿ ਅਗਲੀ ਨੇ 20-30 ਕਰੋੜ ਜੋ ਉਹਦੀ ਵੈਲੂਏਸ਼ਨ ਹੈ ਜੋ ਸ਼ਾਇਦ ਉਹ ਕਿਤੇ ਹੋਰ ਯੂਜ਼ ਕਰ ਸਕਦੀ ਸੀ, ਕਿਉਂਕਿ ਓਬਵੀਅਸਲੀ ਜੇ ਤੁਸੀਂ ਐਡੀਡਾਸ ਵੇਚ ਰਹੇ ਹੋ ਤਾਂ ਤੁਸੀਂ ਨਾਇਕੀ ਨਹੀਂ ਵੇਚ ਸਕਦੇ, ਹੈ ਨਾ। ਸੋ ਉਹਨੇ ਇਹ ਚੀਜ਼ ਓਬਵੀਅਸਲੀ ਜੇ ਇੱਕ ਬਿਊਟੀ ਪ੍ਰੋਡਕਟ ਤੋਂ ਰਿਲੇਟਡ ਜੁੜੀ ਹੈ ਤਾਂ ਉਹਨੇ ਕਿਹਾ ਕਿ ਮੈਂ ਬਾਕੀ ਕੋਈ ਰਾਈਟ ਹੈ ਨਾ ਕਰਾਂਗੀ, ਹੈ ਨਾ, ਅਤੇ ਇਟ ਵਰਕਡ ਵੈਲ ਫੋਰ ਹਰ। ਸੋ ਜੀ ਸਭ ਤੋਂ ਪਹਿਲੀ ਸਾਈਡ ਹਸਲ ਜੋ ਹੈ, ਜੋ ਬਹੁਤ ਮਸ਼ਹੂਰ ਹੈ, ਉਹ ਹੈ ਇਨਵੈਸਟਮੈਂਟ।
1: ਯੈਸ,
0: ਸ਼ੇਅਰ ਮਾਰਕੀਟ 'ਚ
1: ਜਦੋਂ ਪੈਸੇ ਆ ਗਏ ਤੁਹਾਡੇ ਕੋਲ,
0: ਹਾਂ, ਗੋਲਡ 'ਚ, ਗੋਲਡ ਮਤਲਬ ਕਿ ਕਮੋਡਿਟੀਜ਼। ਸੋ ਤੁਸੀਂ ਜੇ ਜਾਣਕਾਰ ਹੈਗੇ ਹੋ ਤਾਂ ਵੈਲ ਐਂਡ ਗੁੱਡ, ਜੇ ਤੁਸੀਂ ਜਾਣਕਾਰ ਨਹੀਂ ਹੋ ਤਾਂ ਤੁਸੀਂ ਕਮੋਡਿਟੀਜ਼ 'ਚ ਪੈਸੇ ਲਗਾ ਸਕਦੇ ਹੋ, ਜਿਸ ਤਰ੍ਹਾਂ ਹੁੰਦਾ ਗੋਲਡ, ਚਾਂਦੀ, ਕਾਪਰ ਕੁਪਰ ਵੀ, ਹੈ ਨਾ।
1: ਅਗੇਨ ਯੂ ਹੈਵ ਟੂ ਸਟੱਡੀ ਕਿ ਜ਼ਿਆਦਾ ਸਰਚ ਦੀ ਲੋੜ ਨਹੀਂ, ਵੀ ਜਿਹੜੇ ਜਾਣੇ ਜਾਣੇ ਆ, ਤਾਂ ਜਿੱਦਾਂ ਗੋਲਡ ਵਨ ਆਫ ਦਾ
0: ਮੇਜਰ ਬਿਗੇਸਟ, ਹੈ ਨਾ। ਅਤੇ ਦੂਸਰੇ ਪਾਸੇ ਆ ਜਾਂਦਾ ਜੀ ਕਿ ਤੁਸੀਂ ਸ਼ੇਅਰ ਖਰੀਦ ਸਕਦੇ ਹੋ, ਸ਼ੇਅਰ ਇਕੱਲਾ ਵੀ ਖਰੀਦ ਸਕਦੇ ਹੋ, ਜਾਂ ਫਿਰ ਤੁਸੀਂ ਇੰਡੈਕਸ ਫੰਡ ਖਰੀਦ ਸਕਦੇ ਹੋ। ਇੰਡੈਕਸ ਫੰਡ ਕੀ ਹੁੰਦਾ ਕਿ ਲੈਟ ਸਪੋਜ਼ ਜੇ ਮੈਂ ਤੁਹਾਨੂੰ ਇੰਡੀਆ ਦਾ ਆਈਡੀਆ ਦੇਵਾਂ ਕਿ ਤੁਸੀਂ ਕਹਿੰਦੇ ਕਿ ਮੈਂ ਰਿਲਾਇੰਸ ਦਾ ਸ਼ੇਅਰ ਖਰੀਦ ਲੈਂਦਾ, ਅਤੇ ਤੁਸੀਂ ਫਿਰ ਇਕੱਲਾ ਜਾਓਗੇ ਰਿਲਾਇੰਸ ਦਾ ਸ਼ੇਅਰ ਖਰੀਦੋਗੇ, ਜੋ ਵੀ ਅੱਜ ਦਾ ਰੇਟ ਹੋਏਗਾ ਉਹ ਖਰੀਦ ਲਿਆ ਤੁਸੀਂ, ਹੈ ਨਾ। ਜਾਂ ਫਿਰ ਤੁਸੀਂ ਕਹਿ ਸਕਦੇ ਹੋ ਯਾਰ ਮੈਨੂੰ ਨਹੀਂ ਸਮਝ ਆਉਂਦਾ ਅਤੇ ਮੈਂ ਨਾ ਰਿਸਕ ਨਹੀਂ ਬਹੁਤਾ ਲੈ ਸਕਦਾ ਕ੍ਰਿਸ਼ਨਾ, ਮੈਂ ਕੀ ਕਰਾਂ, ਅਤੇ ਮੈਂ ਕਹੂੰਗਾ ਕਿ ਜੇ ਤੁਹਾਡੇ ਅੰਦਰ ਇਹ ਹੈ ਕਿ ਯਾਰ ਮੈਂ ਹੌਲੀ ਹੌਲੀ ਪੈਸੇ ਪਾਈ ਜਾਵਾਂ, ਮੈਂ 10-15 ਸਾਲ ਨਹੀਂ ਛੇੜਨੇ, ਮੈਂ ਫੋਰ ਦੈਟ ਮੈਂ ਫੈਕਟ ਆਫ ਮੈਟਰ ਆਫ ਫੈਕਟ ਸੋਰੀ ਕਿ ਮੈਂ 5 ਸਾਲ ਨਹੀਂ ਛੇੜਨੇ, ਪਰ ਮੈਂ ਐਵਰੇਜ ਵਾਈਜ਼ ਹਰ ਸਾਲ ਜਾਂ ਫਿਰ ਹਰ 2 ਮਹੀਨੇ ਹਰ 3 ਮਹੀਨੇ ਬਾਅਦ ਜਿੰਨੀ ਕੁ ਮੈਂ ਅਫੋਰਡੇਬਿਲਟੀ ਆ ਮੈਂ ਇਨਵੈਸਟ ਕਰਿਆ ਕਰਾਂਗਾ, ਹੈ ਨਾ। ਤਾਂ ਕਹਿ ਦੂੰਗਾ ਕਿ ਨਿਫਟੀ 50 'ਚ ਲਗਾ ਦਿਉ। ਹੁਣ ਨਿਫਟੀ 50 ਕੀ ਹੈ? ਉਹ ਇੱਕ ਇੰਡੈਕਸ ਫੰਡ ਹੈ, ਹੈ ਨਾ, ਉਹਦੇ ਅੰਦਰ ਇੰਡੀਆ ਦੀ 50 ਜੋ ਸਭ ਤੋਂ ਵੱਡੀ ਕੰਪਨੀ ਆ, ਜਿਸ ਤਰ੍ਹਾਂ ਕਿ ਹਿੰਦੁਸਤਾਨ ਯੂਨੀਲੀਵਰ ਹੋ ਗਿਆ ਜਿਹਦੇ ਅੰਦਰ ਤੁਹਾਡੇ ਕੰਘੀ ਤੋਂ ਲੈ ਕੇ ਸਾਬਣ ਸਭ ਕੁਛ ਆਉਂਦਾ, ਬ੍ਰਿਟਾਨੀਆ ਹੋ ਗਿਆ, ਏਸ਼ੀਅਨ ਪੇਂਟਸ ਹੋ ਗਿਆ, ਰਿਲਾਇੰਸ ਹੋ ਗਿਆ, ਅਡਾਨੀ ਹੋ ਗਿਆ, ਇਹ ਸਾਰਾ ਦਾ ਸਾਰਾ ਤੁਸੀਂ ਇੰਡੈਕਸ ਫੰਡ ਖਰੀਦ ਸਕਦੇ ਹੋ। ਉਸਦਾ ਜੋ ਰੇਟ ਚੱਲਦਾ ਤੁਸੀਂ ਉਹੀ, ਉਹ ਸਾਰੇ ਹਮੇਸ਼ਾ ਹੀ ਗਰੋ ਕਰਦੇ ਰਹਿਣਗੇ। ਉਹ ਜਦੋਂ ਨਹੀਂ ਗਰੋ ਕਰ ਰਹੇ, ਸਮਝੋ ਜੇ 5 ਸਾਲ ਬਾਅਦ ਵੀ ਗਰੋ ਨਹੀਂ ਕਰ ਰਹੇ, ਤਾਂ ਮਤਲਬ ਹੈ ਕਿ ਬਿਲਕੁਲ ਹੀ ਫਿਰ ਮਤਲਬ ਮਾਰਕੀਟ ਨਹੀਂ ਡੈਡ ਆ ਫਿਰ ਮਤਲਬ ਸਾਰੀ ਇਕਨੋਮੀ ਡੈਡ ਆ ਕਿਉਂਕਿ ਇਹ ਲੋਕ ਤਾਂ ਦੁਨੀਆਂ ਚਲਾਉਂਦੇ ਰਾਈਟ ਸੇਮ ਇਜ਼ ਦਾ ਕੇਸ ਵਿਦ ਹੇਅਰ ਜੇ ਤੁਸੀਂ ਏ ਐਸ ਐਕਸ 200 ਚ ਲਗਾਓਗੇ ਤੇ ਜੇ ਤੁਹਾਡੇ 5 ਸਾਲ ਬਾਅਦ ਵੀ ਪੈਸੇ ਨਹੀਂ ਵਧੇ ਪਏ ਉਹਦੇ ਅੰਦਰ ਬਹੁਤ ਜ਼ਿਆਦਾ ਰਿਸਕ ਐਪੀਟਾਈਟ ਹੈ ਤਾਂ ਤੁਸੀਂ ਸਟੋਕ ਮਾਰਕੀਟ ਬਾਰੇ ਪੜ੍ਹ ਸਕਦੇ ਹੋ। ਯੂਟਿਊਬ 'ਤੇ ਬਹੁਤ ਵਧੀਆ ਟਿਊਟੋਰੀਅਲਸ ਮਿਲ ਜਾਂਦੇ ਨੇ। ਇੱਕ ਚੀਜ਼ ਬਸ ਹਮੇਸ਼ਾ ਮਾਇੰਡ 'ਚ ਰੱਖਣਾ ਕਿ ਸਟੋਕ ਬਾਰੇ ਕੁਛ ਵੀ, ਅਗੇਨ ਇਹ ਮੇਰੇ ਪਰਸਨਲ ਤੋਂ ਆ ਕਿਉਂਕਿ ਮੈਂ ਇੱਥੇ ਤਾਂ ਨਹੀਂ ਕਰਦਾ, ਮੈਂ ਇੰਡੀਆ 'ਚ ਤਾਂ, ਕਿਉਂਕਿ ਤੁਸੀਂ ਦੁਕਾਨ 'ਤੇ ਬੈਠੇ ਹੋ, ਤੁਸੀਂ ਇੱਕ ਟਾਈਮ 'ਤੇ ਆ ਕੇ ਬੋਰ ਹੋ ਜਾਓਗੇ। ਸੋ ਮੈਂ ਪੜ੍ਹਨਾ ਸ਼ੁਰੂ ਕਰਤਾ, ਮੈਂ ਕਰਦਾ ਸੀਗਾ। ਜੇ ਤੁਸੀਂ ਨਿਊਜ਼ ਤੋਂ ਬਹੁਤ ਜਾਣਕਾਰ ਰਹਿੰਦੇ ਹੋ ਹੈ ਨਾ, ਐਂਡ ਨੋਰਮਲ ਕੋਮਨ ਸੈਂਸ ਲਗਾਉਂਦੇ ਹੋ, ਅਤੇ ਜੇ ਤੁਸੀਂ ਬਹੁਤੇ ਲਾਲਚੀ ਨਹੀਂ ਹੋ ਤਾਂ ਤੁਸੀਂ ਪੈਸੇ ਕਮਾ ਸਕਦੇ ਹੋ। ਇਹਦਾ ਮਤਲਬ ਕੀ, ਇਹਦਾ ਮਤਲਬ ਇਹ ਕਿ ਸਮਝੋ ਕੋਈ ਬੰਦਾ ਤੁਹਾਨੂੰ ਇੱਕਦਮ ਅਣਜਾਣ ਜੀ ਕੰਪਨੀ ਦਾ ਦੱਸ ਦੇਵੇ ਕਿ ਯਾਰ ਮੈਂ ਇਹਦੇ ਅੰਦਰ ਲਾਏ, ਇਹ ਮੇਰੇ ਇੱਕ ਦਾ 10 ਹੋ ਗਏ, ਤੂੰ ਵੀ ਲਾ ਦੇ, ਤਾਂ ਉਹਦੀ ਕੋਈ ਗਰੰਟੀ ਨਹੀਂ। ਪਰ ਅਗੇਨ ਤੁਸੀਂ ਕੋਈ ਬਹੁਤ ਤਕੜੇ ਜਾਇੰਟ, ਤੁਸੀਂ ਐਪਲ 'ਚ ਲਾ ਦਿਓ ਹੈ ਨਾ, ਤੁਹਾਨੂੰ ਪਤਾ ਹਰ ਸਤੰਬਰ ਐਪਲ ਦਾ ਸ਼ੇਅਰ ਵਧਣਾ ਕਿਉਂਕਿ ਹਰ ਸਤੰਬਰ ਉਹਨਾਂ ਨੇ ਨਵਾਂ ਫੋਨ ਕੱਢਣਾ, ਤੁਸੀਂ ਹੀ ਖਰੀਦਣ ਜਾਣਾ, ਤੁਹਾਡੇ ਹੀ ਯਾਰ ਮਿੱਤਰਾਂ ਨੇ ਖਰੀਦਣ ਜਾਣਾ ਹੈ ਨਾ। ਗੂਗਲ ਰੁਕਣਾ ਨਹੀਂ ਆ, ਐਪਲ ਰੁਕਣਾ ਨਹੀਂ ਆ, ਟੈਸਲਾ ਰੁਕਣਾ ਨਹੀਂ ਹੈ ਨਾ, ਦੇ ਵਿਲ ਆਲਵੇਜ਼ ਗਰੋ। ਸੈਮੀ ਕੰਡਕਟਰਸ, ਐਨਵੀਡੀਆ, ਸਾਰੀ ਦੁਨੀਆ ਇਸ ਵਕਤ AI ਦੇ ਉੱਪਰ ਬੈਟ ਕਰਦੀ ਪਈ ਹੈ ਨਾ। AI ਚੱਲੇ ਨਾ ਚੱਲੇ, ਪਰ ਚਿਪਸ ਹਰ ਕਿਸੇ ਨੂੰ ਚਾਹੀਦੀਆਂ, ਮਦਰਬੋਰਡ ਹਰ ਕਿਸੇ ਨੂੰ ਚਾਹੀਦਾ, ਸੈਮੀ ਕੰਡਕਟਰ ਹਰ ਕਿਸੇ ਨੂੰ ਚਾਹੀਦੇ ਨੇ। ਸੋ ਇੱਕ ਬੇਸਿਕ ਜੀ ਕੰਪਨੀਆਂ ਉੱਪਰ ਤੁਸੀਂ ਜੋ ਪੈਸਾ, ਜੇ ਸਮਝੋ ਆਪਾਂ ਸੇਵਿੰਗ 'ਚ ਰੱਖਦੇ ਹਾਂ, ਉਹਨੂੰ ਤੁਸੀਂ ਇਹਦੇ 'ਚ ਲਗਾ ਸਕਦੇ ਹੋ। ਇਹਦੇ ਅੰਦਰ ਇੱਕ ਪਲੱਸ ਪੁਆਇੰਟ ਇਹ ਹੋ ਜਾਂਦਾ ਬਲਕੀਰਤ ਕਿ ਯੂ ਹੈਵ ਮੋਰ ਲਿਕੁਇਡਿਟੀ ਐਟ ਯੋਰ ਹੈਂਡ, ਕਿ ਤੁਹਾਨੂੰ ਪਤਾ ਕਿ ਤੁਸੀਂ ਅੱਜ ਹੀ, ਤੁਹਾਨੂੰ ਕੈਸ਼ ਦੀ ਲੋੜ ਹੈ, ਤੁਸੀਂ ਅੱਜ ਹੀ ਉਹਨੂੰ ਵੇਚ ਸਕਦੇ ਹੋ, ਐਂਡ ਵਿਦਨ ਹੈ ਨਾ 24 ਆਵਰਸ ਤੁਹਾਡੇ ਕੋਲ ਤੁਹਾਡੇ ਪੈਸੇ ਵਾਪਸ ਆ ਜਾਂਦੇ। ਅਗੇਨ ਹੈ ਨਾ, ਇਹ ਉਹੀ ਗੱਲ ਆ ਕਿ ਆਪ ਪੜ੍ਹੋ ਲਿਖੋ ਤੇ ਹੈ, ਪਰ ਹਾਂ ਇਹ 2-4 ਮੇਜਰ ਬੇਸਿਕ ਜਿਹੀਆਂ ਚੀਜ਼ਾਂ ਨੇ ਹੈ ਨਾ। ਕਿ ਜਿਸ ਤਰ੍ਹਾਂ ਆਪਾਂ ਕਹਿ ਦਿੰਦੇ ਹਾਂ ਕਿ ਯਾਰ ਜੇ ਜ਼ਮੀਨ ਖਰੀਦੋਗੇ ਤਾਂ ਹਮੇਸ਼ਾ ਵੱਧਦੀ ਹੈ ਹੈ ਨਾ, ਉਹ ਵਾਲੀ ਚੀਜ਼ ਹੀ ਆ। ਸੋ ਇੱਕ ਇਹ ਹੋ ਜਾਂਦਾ, ਦੂਸਰੇ ਪਾਸੇ ਅਗੇਨ ਰੀਅਲ ਇਸਟੇਟ, ਪਰ ਅਗੇਨ ਯੂ ਨੀਡ ਦੈਟ ਕਾਇੰਡ ਆਫ ਸਬਸਟੈਂਸ਼ੀਅਲ ਅਮਾਊਂਟ ਟੂ ਡੂ ਰੀਅਲ ਇਸਟੇਟ। ਅਤੇ ਤੀਸਰਾ ਜਿਹੜਾ ਇੱਕ ਸਾਈਡ ਹਸਲ ਜਿਹੜੀ ਅੱਜ ਕੱਲ੍ਹ ਬੜੀ ਇਨ ਹੈ ਗਾਈਜ਼, ਬਹੁਤ ਜ਼ਿਆਦਾ ਮਸ਼ਹੂਰ ਹੈ, ਉਹ ਹੈ ਜੀ ਸੋਸ਼ਲ ਮੀਡੀਆ ਤੋਂ ਰਿਲੇਟਡ ਕਮਾਈ। ਉਹਦੇ ਅੰਦਰ ਕੀ ਹੁੰਦਾ, ਉਹਦੇ ਅੰਦਰ ਹੁੰਦਾ 2-3 ਤਰੀਕੇ। ਇੱਕ ਹੁੰਦਾ ਜੀ ਐਫੀਲੀਏਟ ਮਾਰਕੀਟਿੰਗ। ਐਫੀਲੀਏਟ ਮਾਰਕੀਟਿੰਗ ਦੇ ਅੰਦਰ ਲੋਕ ਕੀ ਕਰਦੇ ਨੇ, ਅਗੇਨ ਇਹ ਹੁਣ ਕਈ ਸੁਣੀ ਗੱਲ ਆ ਕਿ ਸਮਝੋ ਤੁਸੀਂ ਇੱਕ ਸੈਲਰ ਨਾਲ ਗੱਲ ਕੀਤੀ ਜੋ ਕਿ ਬੈਠਾ ਪਿਆ ਲੈਟ ਸਪੋਜ਼ ਐਮਾਜ਼ੋਨ 'ਚ ਹੈ ਨਾ, ਉਹਨਾਂ ਨੇ ਆਪਣੇ ਲਿੰਕ ਓਪਨ ਰੱਖੇ ਹੁੰਦੇ ਆ, ਤੁਸੀਂ ਉਹ ਲਿੰਕ ਉਹਨਾਂ ਤੋਂ ਲਓ ਅਤੇ ਤੁਸੀਂ ਆਪਣੇ ਪੇਜ 'ਤੇ ਸ਼ੇਅਰ ਕਰ ਦਿਉ, ਤੁਸੀਂ ਕੋਈ ਪੇਜ ਬਣਾਓ ਉਸ 'ਤੇ ਸ਼ੇਅਰ ਕਰੋ, ਜੇ ਕੋਈ ਤੁਹਾਡੇ ਦਿੱਤੇ ਲਿੰਕ ਤੋਂ ਉਹਨਾਂ ਦੀ ਚੀਜ਼ ਖਰੀਦਦਾ ਤਾਂ ਤੁਹਾਨੂੰ ਕੋਈ ਕਮਿਸ਼ਨ ਆ ਜਾਂਦੀ ਹੈ। ਇਹ ਹੋ ਜਾਂਦੀ ਐਫੀਲੀਏਟ ਮਾਰਕੀਟਿੰਗ ਹੈ ਨਾ। ਅੱਜ ਕੱਲ੍ਹ AI ਦਾ ਜ਼ਮਾਨਾ, ਕਾਫੀ ਲੋਕ ਪਤਾ ਕੀ ਕਰਦੇ ਪਏ ਆ, ਕਾਫੀ ਲੋਕ ਇਹ ਵੀ ਕਰਦੇ ਪਏ ਆ ਕਿ ਉਹ ਆਪਣਾ AI ਨੂੰ ਪ੍ਰੋਂਪਟ ਦਿੰਦੇ ਆ, AI ਨੂੰ ਪ੍ਰੋਂਪਟ ਦੇ ਕੇ ਬਣਵਾਉਂਦੇ ਆ ਜੀ ਉਹਦੇ ਤੋਂ ਕਲਰਿੰਗ ਬੁੱਕ ਬੱਚਿਆਂ ਦੀ,
1: ਓਕੇ,
0: ਅਤੇ ਉਹਨੂੰ ਬਾਅਦ 'ਚੋਂ ਲਿਸਟ ਕਰ ਦਿੰਦੇ ਆ ਐਮਾਜ਼ੋਨ 'ਤੇ। ਐਮਾਜ਼ੋਨ 'ਤੇ ਇੱਕ ਫੈਸਿਲਿਟੀ ਹੈ ਕਿ ਸਮਝੋ ਕਿਸੇ ਨੇ ਉਹ ਜੇ ਬੁੱਕ ਮੰਗਾਈ ਹੈ ਤਾਂ ਐਮਾਜ਼ੋਨ ਇੱਕ ਚਾਰਜ ਲੈਂਦਾ ਤੁਹਾਡੇ ਤੋਂ, ਉਹ ਚਾਰਜ 'ਤੇ ਉਹ ਉਸ ਬੁੱਕ ਨੂੰ ਛਾਪਦਾ ਅਤੇ ਭੇਜ ਦਿੰਦਾ। ਸੋ ਯੂ ਵਿਲ ਸਟਿਲ ਮੇਕ ਮਨੀ, ਬਟ ਅਗੇਨ ਇਹ ਕੀ ਹੈ, ਇਹ ਲੋਕ ਕਰ ਰਹੇ ਨੇ, ਕੋਈ ਸ਼ਾਇਦ ਇਹ ਤੋਂ $4 ਕਮਾਉਂਦਾ ਹੋਏਗਾ ਮਹੀਨੇ ਦਾ, ਕੋਈ ਸ਼ਾਇਦ ਇਸ ਚੀਜ਼ ਤੋਂ 400, ਕੋਈ ਇਸ ਚੀਜ਼ ਤੋਂ 4000 ਹੈ ਨਾ। ਅਗੇਨ ਸਬਜੈਕਟ ਟੂ ਕਿਸਮਤ, ਐਕਸ ਫੈਕਟਰ, ਜਾਂ ਫਿਰ ਤੁਸੀਂ ਤੁਹਾਡੇ, ਜਾਂ ਫਿਰ ਇੱਕ ਇਹ ਵੀ ਗੱਲ ਹੈ ਕਿ ਤੁਹਾਡੀ ਕ੍ਰੀਏਟੀਵਿਟੀ ਕਿਸ ਲੈਵਲ ਦੀ ਆ। ਹੁਣ ਕਿੰਨੇ ਲੋਕ ਈ ਬੁੱਕਸ ਖਰੀਦ ਲਿਖਦੇ ਆ, ਅੱਜ ਕੱਲ੍ਹ ਰੀਡਿੰਗ ਕਲਚਰ ਦੁਬਾਰਾ ਚਰਮ ਸੀਮਾ 'ਤੇ ਆ, ਹਰ ਕੋਈ ਫਿਜ਼ੀਕਲ ਨਹੀਂ ਖਰੀਦਦਾ ਹੈ ਨਾ। ਤੁਸੀਂ ਫਿਜ਼ੀਕਲ ਕਿਤਾਬ ਕੋਈ ਵੀ ਜਿਹੜੀ $25-26 ਦੀ ਆਉਂਦੀ ਹੋ, ਈ ਬੁੱਕ ਤੁਸੀਂ ਸੇਮ ਟੂ ਸੇਮ $2-2 ਦੀ ਖਰੀਦ ਸਕਦੇ ਹੋ ਹੈ ਨਾ। ਤਾਂ ਲੋਕ AI ਦੀ ਮਦਦ ਨਾਲ, ਅਗੇਨ ਇਹ ਉਹਨਾਂ ਲੋਕਾਂ ਵਾਸਤੇ ਜਿਹੜੇ ਥੋੜ੍ਹੇ ਕ੍ਰੀਏਟਿਵ ਨੇ, ਜਿਹੜੇ ਕਹਾਣੀਆਂ ਲਿਖਦੇ ਨੇ, ਜਿਨ੍ਹਾਂ ਨੂੰ ਥੋੜ੍ਹੀ ਲਿਖਣ ਦੀ ਜਾਂਚ ਹੈ, ਆਪਣੀ ਕੋਈ ਕਹਾਣੀ ਲਿਖੋ, AI ਦੀ ਮਦਦ ਨਾਲ ਉਹਨੂੰ ਐਡਿਟ ਕਰੋ, ਉਹਦੀ ਗ੍ਰਾਮਰ ਸੈੱਟ ਕਰੋ ਅਤੇ ਉਹਦੀ ਈ ਬੁੱਕ ਬਣਾ ਕੇ ਤੁਸੀਂ ਪਾ ਸਕਦੇ ਹੋ। ਅਗੇਨ ਜੇ ਤੁਹਾਡਾ ਸੋਸ਼ਲ ਮੀਡੀਆ ਹੈ, ਜਾਂ ਫਿਰ ਤੁਸੀਂ ਕਿਸੇ ਸੋਸ਼ਲ ਮੀਡੀਆ ਵਾਲੇ ਪੇਜ ਨੂੰ ਜਾਣਦੇ ਹੋ ਹੈ ਨਾ, ਕਿਸੇ ਤਰੀਕੇ ਨਾਲ ਤੁਹਾਡਾ ਕੋਈ ਇਨ ਹੈ, ਤੁਸੀਂ ਉਹਨਾਂ ਦੇ ਥਰੂ ਉਹਨੂੰ ਵਿਕਵਾਉਣ ਦੀ ਕੋਸ਼ਿਸ਼ ਕਰ ਸਕਦੇ ਹੋ, ਪ੍ਰਮੋਟ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ। ਇਹ ਉਹਨਾਂ ਲੋਕਾਂ ਵਾਸਤੇ ਚੀਜ਼ਾਂ ਹੋ ਗਈਆਂ ਜਿਹੜੇ ਥੋੜ੍ਹੇ ਕ੍ਰੀਏਟਿਵ ਮਾਇੰਡਸੈਟ ਦੇ ਨੇ ਹੈ ਨਾ। ਅਤੇ ਹੋਰ ਇੱਕ ਜਿਹੜਾ ਬਹੁਤ ਜ਼ਿਆਦਾ ਮਸ਼ਹੂਰ, ਜਿਹੜਾ ਮੈਨੂੰ ਅਗੇਨ ਟੋਪ ਆਫ ਦਾ ਹੈੱਡ ਮੇਰੇ ਚੱਲਦਾ ਪਿਆ, ਉਹ ਹੈਗਾ ਕਿ ਜੇ ਤੁਸੀਂ ਸਿੱਖ ਲਓ ਐਨੀ ਸੋਰਟ ਆਫ ਆਟੋਮੇਸ਼ਨ ਜੋ ਏ ਆਈ ਤੋਂ ਰਿਲੇਟਡ ਆ, ਅਗੇਨ ਸਮਾਂ ਦੇਣਾ ਪੈਂਦਾ ਯੂ, ਪਰ ਇਹ ਸਭ ਉਹ ਚੀਜ਼ਾਂ ਨੇ ਜਿਹੜੀ ਤੁਸੀਂ ਫ੍ਰੀ 'ਚ ਸਿੱਖ ਸਕਦੇ ਹੋ, ਤੁਹਾਨੂੰ ਆਪਣਾ ਟਾਈਮ ਦੇਣ ਦੀ ਲੋੜ ਹੈ ਐਂਡ ਤੁਹਾਨੂੰ ਪ੍ਰੈਕਟਿਸ ਕਰਨ ਦੀ ਲੋੜ ਹੈ, ਐਂਡ ਇਹਨਾਂ ਚੀਜ਼ਾਂ 'ਚ ਤੁਹਾਨੂੰ ਪੈਸਾ ਠੀਕ ਠਾਕ ਅੱਛਾ ਮਿਲ ਜਾਂਦਾ। ਜੇ ਤੁਸੀਂ ਕਿਸੇ ਬਿਜ਼ਨਸ ਨਾਲ ਗੱਲ ਕਰੋ ਕਿ ਤੁਹਾਡੇ ਰਿਸੈਪਸ਼ਨ ਦਾ ਜਿਹੜਾ ਫੋਨ ਹੈ, ਤੁਹਾਡਾ ਬੁਕਿੰਗਸ ਲਈ ਜਿਹੜਾ ਫੋਨ ਹੈ, ਹੈ ਨਾ, ਉਹ ਜੇ ਮੈਂ ਮੈਨੇਜ ਕਰ ਲਿਆ ਕਰਾਂ, ਦੀਜ਼ ਆਲ ਥਿੰਗਸ ਕੈਨ ਬੀ ਡਨ। ਪਰ ਅਗੇਨ ਇਹ ਉਹ ਚੀਜ਼ਾਂ ਨੇ, ਕਿਉਂਕਿ ਗੱਲ ਉਹੀ ਹੈ, ਜੇ ਕੋਈ ਸੈਕਿੰਡ ਕੰਮ ਕਰਨਾ ਚਾਹੁੰਦੇ ਹਾਂ ਆਪਾਂ ਤਾਂ ਤੁਹਾਨੂੰ ਕੁਛ ਨਾ ਕੁਛ ਤਾਂ ਇਨਵੈਸਟ ਕਰਨਾ ਪੈਂਦਾ ਇਹ ਚੀਜ਼ਾਂ 'ਚ। ਜੋ ਸੋਸ਼ਲ ਮੀਡੀਆ ਜਾਂ ਏ ਆਈ ਰਿਲੇਟਡ ਬਿਜ਼ਨਸਿਸ ਨੇ, ਇਹਨਾਂ ਚੀਜ਼ਾਂ 'ਚ ਵਕਤ ਦੇਣਾ ਬਹੁਤ ਜ਼ਰੂਰੀ ਹੈ, ਪ੍ਰੈਕਟਿਸ ਕਰਨਾ ਬਹੁਤ ਜ਼ਰੂਰੀ ਹੈ, ਐਂਡ ਉਸ ਤੋਂ ਬਾਅਦ ਕਿਉਂਕਿ ਤੁਹਾਡਾ ਪੈਸਾ ਨਹੀਂ ਲੱਗਾ ਅਤੇ ਇੰਨਾ ਕੁ ਮਾਦਾ ਜਾਂ ਇੰਨੀ ਕੁ ਪੇਸ਼ੈਂਸ ਰੱਖਣਾ ਜ਼ਰੂਰੀ ਹੈ, ਜਾਂ ਫਿਰ ਇੰਨਾ ਕੁ ਦਿਲ ਮਨਾ ਕੇ ਰੱਖਣਾ ਜ਼ਰੂਰੀ ਹੈ ਕਿ ਆਈ ਟਰਾਈਡ, ਹੋਇਆ ਹੋਇਆ, ਨਹੀਂ ਹੋਇਆ ਨਹੀਂ ਹੋਇਆ।
1: ਉਹਦੇ ਵਿੱਚ ਪਤਾ ਕੀ ਹੈ ਕ੍ਰਿਸ਼ਨਾ ਜੀ, ਜਦੋਂ ਸਾਈਡ ਹਸਲ ਦੀ ਗੱਲ ਆਉਂਦੀ ਹੈ ਨਾ, ਅਤੇ ਜਦੋਂ ਇੰਨੀਆਂ ਚੀਜ਼ਾਂ ਜਿਹੜੀਆਂ ਤੁਸੀਂ ਦੱਸੀਆਂ ਵਾ ਵੀ ਆਪਾਂ ਸਾਈਡ 'ਤੇ ਕਰ ਸਕਦੇ ਹਾਂ, ਕਈ ਚੀਜ਼ਾਂ ਮੰਗਦੀਆਂ ਉਹਦੇ ਵਿੱਚ ਪੈਸਾ, ਪੈਸੇ ਤੋਂ ਬਿਨਾਂ ਉਹ ਚੀਜ਼ ਨਹੀਂ ਹੋ ਸਕਦੀ ਸ਼ੁਰੂ, ਕਿਉਂਕਿ ਹੁਣ ਜੇ ਇਨਵੈਸਟਮੈਂਟ ਕਰਨੀ ਆ, ਨੀਡ ਮਨੀ, ਠੀਕ ਆ। ਜੇ ਮੰਨ ਲਓ ਤੁਸੀਂ ਕੋਈ ਇੱਦਾਂ ਦਾ ਕੰਮ ਆ ਜਿਹੜਾ ਤੁਹਾਡਾ ਟਾਈਮਿੰਗ ਅਤੇ ਪੈਸਾ ਜਿਹੜਾ ਜ਼ਿਆਦਾ ਲੈ ਰਿਹਾ ਵਾ, ਉਹ ਕਰਨਾ ਓਬਵੀਅਸਲੀ ਥੋੜ੍ਹਾ ਔਖਾ ਹੋਊਗਾ ਜਾਂ ਉਹਨੂੰ ਥੋੜ੍ਹਾ ਸਮਾਂ ਲੱਗੂਗਾ, ਵੀ ਉਹ ਤੁਸੀਂ ਛੇਤੀ ਨਹੀਂ ਕਰ ਸਕਦੇ। ਉਹਦੇ ਲਈ ਪਹਿਲਾਂ ਤੁਹਾਨੂੰ ਪਲੇਟਫਾਰਮ ਜਿਹਾ ਬਣਾਉਣਾ ਪੈਂਦਾ, ਥੋੜ੍ਹਾ ਬੇਸ ਜਿਹਾ ਬਣਾ ਕੇ ਅਤੇ ਫਿਰ ਸ਼ੁਰੂ ਕਰਨਾ ਪੈਂਦਾ। ਪਰ ਕਈ ਇੱਦਾਂ ਦੇ ਕੰਮ ਹੀ ਨੇ ਜਿਹੜੇ ਤੁਸੀਂ ਬਿਨਾਂ ਘੱਟ ਇਨਵੈਸਟਮੈਂਟ ਤੋਂ ਕਰ ਸਕਦੇ ਹੋ, ਕਿ ਥੋੜ੍ਹਾ ਘੱਟ ਐਫਰਟਸ ਕਹਿ ਲਓ, ਹੈ ਨਾ, ਵੀ ਜ਼ਿਆਦਾ ਹੁਣ ਇੱਥੇ ਸਿੱਖਣਾ ਕਰਨਾ ਪੈਂਦਾ ਉਹਦੇ ਵਿੱਚ ਟ੍ਰੇਡਿੰਗ ਦੇ ਵਿੱਚ। ਜੇ ਤੁਸੀਂ ਨਹੀਂ ਕਰੋਗੇ ਸਿੱਧਾ ਸਿੱਧਾ ਤੁਹਾਡਾ
0: ਨੁਕਸਾਨ ਸਿੱਖਣਾ ਤਾਂ ਹਰ ਚੀਜ਼
1: ਮੈਂ ਮੁੜ ਚੁੱਕਿਆ, ਉੱਥੇ ਪੈਸੇ ਲਾ ਦਾਂ ਅਤੇ ਮੇਰੇ ਪੈਸੇ 5 ਸਾਲ 'ਚ ਡਬਲ ਹੋ ਜਾਓਗੇ, ਸਵਾਲ ਨਹੀਂ ਪੈਦਾ ਹੁੰਦਾ।
0: ਇੰਪੋਸੀਬਲ,
1: ਉਹ ਹਾਰਡ ਵਰਕ ਨਾਲੋਂ ਵੀ ਜ਼ਿਆਦਾ ਵਰਕ ਕਰਨਾ ਪੈਂਦਾ ਉੱਥੇ, ਕਿ ਜੇ ਤੁਸੀਂ ਉਹ 'ਚੋਂ ਇਨਕਮ ਕੱਢਣੀ, ਪੈਸੇ ਕੱਢਣੇ ਆ। ਹੁਣ ਉਹਦੇ ਵਿੱਚ ਕਈ ਜਿਹੜੇ ਆਪਣੇ ਕਰ ਵੀ ਰਹੇ, ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਕਿ ਆਪਣੇ ਕਿਤੇ ਮਿਲੀਅਨਸ ਦੇ ਵਿੱਚ ਆਲਰੇਡੀ ਆਸਟ੍ਰੇਲੀਅਨਸ ਜਿਹੜੇ ਨੇ ਉਹ ਸੈਕਿੰਡ ਹਸਲ ਕਰ ਰਹੇ ਨੇ। ਉਹ ਕਿਉਂ ਕਰ ਰਹੇ ਨੇ, ਉਹ ਵੀ ਆਪਾਂ ਤੁਹਾਨੂੰ ਦੱਸ ਚੁੱਕੇ ਹਾਂ ਕਿ ਪੈਸੇ ਦੀ ਲੋੜ ਹੈ, ਇੱਥੇ ਰਹਿਣ ਲਈ ਕਿਹਨੂੰ ਨਹੀਂ ਲੋੜ, ਸਾਰਿਆਂ ਨੂੰ ਲੋੜ ਹੈ। ਉਹਦੇ ਵਿੱਚ ਕੀ ਹੈ ਜੀ, ਉਬਰ ਕਰਦੇ ਨੇ, ਡੋਰ ਡੈਸ਼ ਕਰ ਲਏ, ਮੈਨੂਅਲ ਲੋਗ ਜਿਹੜੇ ਕੀ ਆ ਡਿਲੀਵਰੀ ਡਰਾਈਵਰ ਵਾਲੇ ਕੰਮ ਨੇ, ਇਹ ਲੋਕ ਸਾਈਡ 'ਤੇ ਕਰ ਲੈਂਦੇ। ਮੰਨ ਲਓ ਤੁਸੀਂ 5 ਵਜੇ ਜੋਬ ਫਿਨਿਸ਼ ਕੀਤੀ, 6-7 ਵਜੇ ਤੁਸੀਂ ਘਰ ਆਏ, ਉਸ ਤੋਂ ਬਾਅਦ ਤੁਸੀਂ 4 ਘੰਟੇ ਲਾ ਲਏ, ਵੀਕਐਂਡ 'ਤੇ ਤੁਸੀਂ ਵਿਹਲੇ ਹੋ, ਵੀਕਐਂਡ 'ਤੇ ਤੁਸੀਂ ਲਾ ਲਏ, ਜਦੋਂ ਲੋਕ ਮੰਨ ਲਓ ਘਰ ਡਿਲੀਵਰੀ ਮੰਗਵਾਉਂਦੇ। ਇਹ ਆਪਾਂ ਕਰ ਵੀ ਰਹੇ ਹਾਂ, ਅਤੇ ਮੈਨੂੰ ਲੱਗਦਾ ਕਈਆਂ ਦਾ ਅਤੇ ਵੱਡੇ ਚੰਕ ਦਾ ਇਹ ਜਿਹੜਾ ਮੇਜਰ ਚੀਜ਼ ਹੋ ਗਈ ਸੈਕਿੰਡ ਜੋਬ ਮੇਜਰ।
0: ਕਾਫੀ ਲੋਕ ਇਹ ਕਰਦੇ ਹੋਣਗੇ, ਕਾਫੀ ਲੋਕ ਮੇਰੇ ਖਿਆਲ ਨਾਲ ਪ੍ਰਾਇਮਰੀ ਨੂੰ ਵੀ ਰਿਪਲੇਸ ਕਰ ਗਏ ਉਹਨਾਂ ਵੇਲਿਆਂ 'ਚ ਜਦੋਂ ਇਹ ਕੰਮ ਬਹੁਤ ਸੀ।
1: ਹਾਂ, ਜਦੋਂ ਕੋਵਿਡ ਦੇ ਟਾਈਮ ਬਹੁਤ ਸੀ,
0: ਸੈਚੂਰੇਸ਼ਨ ਬਹੁਤ ਹੋ ਗਈ ਹੈ, ਤਾਂ ਫਿਰ ਸ਼ਾਇਦ ਉਸ ਲੈਵਲ ਤਾਂ ਨਹੀਂ ਹੈ।
1: ਫਿਰ ਉਸ ਤੋਂ ਬਾਅਦ ਕੀ, ਉਦੋਂ ਤਾਂ ਚਲੋ ਵਧੀਆ ਪੇਮੈਂਟ ਕਰਦੇ ਸੀ, ਹੁਣ ਤਾਂ ਇਹਨਾਂ ਨੇ ਵੀ ਘੱਟ ਕਟੌਤੀਆਂ ਜਿਹੀਆਂ ਕਰਤੀਆਂ ਨਾ। ਬਸ ਉਸ ਤੋਂ ਬਾਅਦ ਕੀ ਹੈ ਕਿ ਇੱਕ ਹੋਰ ਚੀਜ਼ ਹੈ ਜਿਹੜੀ ਕਿ ਫੇਸਬੁੱਕ ਦੇ ਉੱਤੇ ਮਾਰਕੀਟ ਪਲੇਸ ਆ, ਹੁਣ ਉਹ ਚਲੋ ਗਾਂ ਗਾਂ ਨੇ ਪਲੇ ਹੌਲੀ ਹੌਲੀ ਘੱਟਦਾ ਜਾਂਦਾ ਕੰਮ, ਪਰ ਉਦੋਂ ਜਾਂ ਹੁਣ ਵੀ ਕਹਿ ਲਓ ਕਈ ਆਪਾਂ ਇੱਦਾਂ ਦੇ ਬਹੁਤ ਕੰਮ ਕਰਦੇ ਹਾਂ ਕਿ ਮਾਰਕੀਟ ਪਲੇਸ ਆ, ਉੱਥੋਂ ਕੋਈ ਚੀਜ਼ ਲੱਗੀ ਜਿਹੜੀ ਤੁਹਾਨੂੰ ਲੱਗਦਾ ਕਿ ਉਹਦੇ ਲਈ ਵੀ ਤੁਹਾਨੂੰ ਦਿਮਾਗ ਜ਼ਰੂਰੀ ਹੈ, ਉਹਦੇ ਲਈ ਤੁਹਾਨੂੰ ਟ੍ਰਿਕ ਜ਼ਰੂਰੀ ਹੈ ਕਿ ਤੁਸੀਂ ਤੁਹਾਡੇ ਤੁਹਾਨੂੰ ਕਿਸੇ ਕੋਲ ਸਮਾਨ ਖਰੀਦਣਾ ਆਉਣਾ ਚਾਹੀਦਾ ਵਧੀਆ ਡੀਲ 'ਤੇ, ਤੁਸੀਂ ਉੱਥੇ ਡੀਲ ਕਰ ਸਕੋ, ਹੈ ਨਾ। ਤੁਸੀਂ ਉਹਨਾਂ ਡੀਲ ਕੀਤੀ, ਮੰਨ ਲਓ 1000 ਦੀ ਚੀਜ਼ ਹੈ, ਤੁਸੀਂ ਉਹ ਚੁੱਕ ਕਿਤੇ ਨਾ ਕਿਤੇ 750 ਦੀ ਲੈ ਲਈ, 800 ਦੀ ਲੈ ਲਈ, ਹੁਣ ਉਹ 1000 ਦੀ ਚੀਜ਼ ਆ ਚੀਜ਼ ਤਾਂ ਉਹਨੇ ਦੀ ਵਿਕਣੀ ਹੈ, ਤੁਸੀਂ ਉਹਨੂੰ ਮੁੜ ਕੇ 200 ਵਧਾ ਕੇ ਵੇਚ ਦਿਓ, ਉੱਥੋਂ ਹੀ ਲੈ ਕੇ ਉੱਥੋਂ ਹੀ ਵੇਚਤੀ, 200 ਤੁਸੀਂ ਉਹ 'ਚੋਂ ਕੱਢ ਲਿਆ ਆਪਣੀ ਚੀਜ਼ 'ਚੋਂ, ਫੋਰ ਐਗਜ਼ਾਂਪਲ। ਇਹ ਵੀ ਇੱਕ ਸਾਈਡ ਅਸਲ ਹੈ ਜਿਹੜੀ ਕਿ ਬਹੁਤ ਜਣੇ ਕਰ ਰਹੇ ਨੇ, ਖਾਸ ਕਰਕੇ ਇੱਥੇ ਦੀ ਜੇ ਗੱਲ ਕਰੀਏ ਤੇ।
0: ਈ-ਕਾਮਰਸ ਦਾ ਕੰਮ ਤਾਂ ਵੈਸੇ ਹੀ ਬਹੁਤ ਹੈ, ਚਲੋ ਆਪਾਂ ਇਹ ਵੀ ਕਰਤਾ, ਜੇ ਸਮਝੋ ਤੁਹਾਡੇ ਕੋਲ ਥੋੜ੍ਹਾ ਜਿਹਾ ਅਗੇਨ ਪੈਸਾ ਹੈ ਇਨਵੈਸਟ ਕਰਨ ਲਈ, ਤਾਂ ਕਿੰਨੇ ਲੋਕ ਨੇ ਕਿ ਚੀਜ਼ਾਂ ਮੰਗਾਉਂਦੇ ਆ ਇੰਡੀਆ ਤੋਂ, ਚਾਈਨਾ ਤੋਂ। ਚਾਈਨਾ ਤੋਂ ਇਹ ਕਿ ਜਾਂ ਤਾਂ ਫਿਰ ਤੁਹਾਨੂੰ ਬਹੁਤ ਜ਼ਿਆਦਾ ਆਪਣੇ 'ਤੇ ਚੀਜ਼ ਦਾ, ਹੈ ਨਾ, ਕੌਨਫੀਡੈਂਸ ਹੋਵੇ ਕਿ ਤੁਸੀਂ ਪੂਰਾ ਕੰਟੇਨਰ ਮੰਗਾ ਸਕਦੇ ਹੋ, ਅਦਰਵਾਈਜ਼ ਇੰਡੀਆ ਤੋਂ ਮੰਗਾਉਣਾ ਚਾਹੀਦਾ
1: ਜਾਂ ਸਮਾਂ। ਪਰ ਉਹਦੇ ਲਈ ਵੀ ਫਿਰ ਸੈਕਿੰਡਲੀ ਇਹ ਹੈ ਕਿ ਤੁਹਾਨੂੰ ਉਹਦੇ ਲਈ ਥੋਟ ਚਾਹੀਦਾ ਵਾ ਕਿ ਕਿਹੜੀ ਚੀਜ਼ ਦੇ ਵਿੱਚ ਸਮਾਨ ਮੰਗਾ ਕੇ ਵਿਕੂਗੀ। ਹੁਣ ਇਹ ਨਹੀਂ ਹੈ ਕਿ ਤੁਸੀਂ ਕੰਟੇਨਰ ਭਰ ਕੇ ਮੰਗਾ ਲਿਆ ਅਤੇ ਉਹ ਗਾਹ ਵਿਕੇ ਨਾ, ਉਹ ਚੀਜ਼ ਹੀ ਇੱਦਾਂ ਦੀ ਮੰਗਾ ਲਈ ਕਿ ਜਿਹੜੀ ਇੱਥੇ ਵੈਰੀ ਕੋਮਨ ਆ ਚੰਗੇ ਭਲੇ ਪ੍ਰਾਈਸ 'ਤੇ ਮਿਲੇ। ਤੁਹਾਨੂੰ ਕੋਈ ਯੂਨੀਕ ਜਿਹੀ ਚੀਜ਼ ਲੱਭਣੀ ਪੈਣੀ ਹੈ ਜਿਹਦਾ ਤੁਸੀਂ ਪ੍ਰਾਈਸ ਵੀ ਕੰਪੀਟ ਕਰੋ, ਅਤੇ ਕੁਆਲਿਟੀ ਤਾਂ ਚਲੋ ਓਬਵੀਅਸਲੀ ਗੱਲ ਤੁਹਾਨੂੰ ਦੇਣੀ ਪੈਣੀ, ਪਰ ਥੋੜ੍ਹੀ ਡਿਫਰੈਂਟ ਚੀਜ਼ ਹੋਵੇ।
0: ਮੈਂ ਪਤਾ ਕਿ ਇਹਦੇ ਅੰਦਰ ਨੋਟਿਸ ਕੀਤਾ, ਕਿਉਂਕਿ ਓਬਵੀਅਸਲੀ ਮੇਰਾ ਕੰਮ ਇਸ ਚੀਜ਼ ਤੋਂ ਬਹੁਤ ਰਿਲੇਟਡ ਆ, ਹੈ ਨਾ, ਕਿ ਮਾਰਕੀਟਿੰਗ ਕਰਨੀ, ਵੈਬਸਾਈਟ ਬਣਾਉਣਾ, SEO ਵਗੈਰਾ ਸਾਰਾ ਕੁਛ, ਹੈ ਨਾ। ਚੀਜ਼ਾਂ ਓਬਵੀਅਸਲੀ ਆਲਮੋਸਟ ਸਾਰੀਆਂ ਹੀ ਸਿਮਿਲਰ ਹੁੰਦੀਆਂ, ਕੋਈ ਇੰਨਾ ਫਰਕ ਨਹੀਂ ਹੁੰਦਾ। ਤੁਸੀਂ ਆਪਣੀ ਪਰਸਨੈਲਿਟੀ ਉਹਦੇ ਅੰਦਰ ਕਿਸ ਤਰੀਕੇ ਨਾਲ ਪਾ ਸਕਦੇ ਹੋ, ਇਹ ਗੱਲ ਆ। ਬਹੁਤੇ ਲੋਕ ਸਮਝੋ, ਜੇ ਸਮਝੋ ਕੋਈ ਹਾਇਰ ਵੀ ਕਰਦਾ ਨਾ ਸਾਨੂੰ, ਤਾਂ ਬਹੁਤੇ ਲੋਕ ਇਹ ਸੋਚਦੇ ਕਿ ਅੱਛਾ ਤੁਸੀਂ ਹੀ ਵੇਖਣਾ, ਪਰ ਮੈਂ ਜੇ ਦੇਖੂੰਗਾ ਮੈਂ ਤਾਂ ਆਪਣੇ ਚਸ਼ਮੇ ਨਾਲ ਵੇਖੂੰਗਾ ਨਾ, ਦੇਖਣਾ ਹੁੰਦਾ ਉਸਨੇ ਜਿਸਨੇ ਇਹ ਮਾਲ ਨੂੰ ਖਰੀਦਿਆ, ਜਿਹੜਾ ਸਟੋਕ ਲੈ ਕੇ ਆਇਆ, ਜਿਹੜਾ ਵੇਚਣਾ ਚਾਹੁੰਦਾ, ਤੁਹਾਡੀ ਬ੍ਰਾਂਡ ਦੀ ਸਟੋਰੀ ਕੀ ਹੈ, ਤੁਹਾਡੀ ਆਈਡੈਂਟੀ ਕੀ ਹੈ, ਤੁਸੀਂ ਕਿਸ ਤਰੀਕੇ ਨਾਲ ਇਸ ਚੀਜ਼ ਨੂੰ ਵੇਖਦੇ ਹੋ, ਕਿਉਂਕਿ ਅਸੀਂ ਲੋਕ ਅਗੇਨ ਜਿਸ ਤਰ੍ਹਾਂ ਦੇ ਕਲਚਰ ਤੋਂ ਆਪਾਂ ਆਉਂਦੇ ਹਾਂ ਐਂਡ ਜਿੱਦਾਂ ਦੇ ਮਾਹੌਲ ਤੋਂ ਆਪਾਂ ਆਉਂਦੇ ਹਾਂ, ਪ੍ਰਾਈਸ ਬਹੁਤ ਵੱਡਾ ਫੈਕਟਰ ਹੁੰਦਾ ਸਾਡੇ ਲਈ ਹਮੇਸ਼ਾ ਸੋਚਣ ਲਈ ਕਿ ਯਾਰ ਮੈਂ ਸਸਤਾ ਮੰਗਾਊਂਗਾ ਨਾ ਅਤੇ ਵੇਚ ਲੂੰਗਾ। ਪਰ ਯੂਜਲੀ ਅੱਜ ਦੇ ਦੌਰ 'ਚ, ਕਿਉਂਕਿ ਅਗੇਨ ਜੋ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ, ਕਿਉਂਕਿ ਹਰ ਕਿਸੇ ਨੂੰ ਆਪਣੀ ਲਾਈਫ ਸਟਾਈਲ ਬੈਟਰ ਕਰਨ ਦੀ ਲਾਲਸਾ, ਲੋਕਾਂ ਨੂੰ ਤੁਹਾਡੇ ਪ੍ਰੋਡਕਟ ਦੇ ਅੰਦਰ ਨਾ ਪ੍ਰੋਡਕਟ ਨਹੀਂ ਦਿਖਣਾ ਚਾਹੀਦਾ, ਲੋਕਾਂ ਨੂੰ ਇਹ ਦਿਖਣਾ ਚਾਹੀਦਾ ਕਿ ਮੈਂ ਕਿੱਦਾਂ ਦਾ ਲੱਗਾਂਗਾ ਇਸ ਪ੍ਰੋਡਕਟ ਦੇ ਨਾਲ, ਮੇਰੀ ਲਾਈਫ 'ਚ ਇਜ਼ਾਫਾ ਕੀ ਹੋਏਗਾ। ਉਹ ਇਜ਼ਾਫਾ ਤਾਂ ਹੀ ਕਮਿਊਨੀਕੇਟ ਹੋ ਸਕਦਾ ਜੇ ਤੁਹਾਡੇ ਕੋਲ ਕੋਈ ਕਹਾਣੀ ਹੈ ਕਹਿਣ ਨੂੰ। ਜੇ ਤੁਹਾਡੇ ਕੋਲ ਕਹਾਣੀ ਨਹੀਂ ਹੈ ਕਹਿਣ ਨੂੰ, ਫਿਰ ਤੁਸੀਂ ਫਸ ਜਾਂਦੇ।
1: ਕਹਾਣੀ ਆ, ਪਰਸਨਲਾਈਜ਼ਡ ਹੋਣਾ ਚਾਹੀਦਾ ਚੀਜ਼ ਨੂੰ, ਕਿ ਮੇਰੇ ਕੁਛ ਵੱਖਰਾ ਆ, ਡਿਫਰੈਂਟ ਚੀਜ਼ ਜੇ ਦਿਖੇ, ਉਹ ਹੀ ਗੱਲ ਹੈ ਨਾ, ਜੋ ਦਿਖਤਾ ਹੈ ਉਹ ਵਿਕਦਾ ਹੈ। ਅਤੇ ਉਹ ਤਾਂ ਹੀ ਗੱਲ ਹੈ ਕਿ ਤੁਸੀਂ ਸੇਮ ਪ੍ਰੋਡਕਟ ਨੂੰ ਕਿਸ ਰੰਗ ਦੇ ਵਿੱਚ ਢਾਲ ਕੇ ਵੇਚਦੇ ਹੋ, ਇਹ ਚੀਜ਼ ਡਿਪੈਂਡ ਕਰਦੀ ਹੈ। ਜਿਹਦੇ ਅੱਗੇ ਫਿਰ ਕਲੀਨਿੰਗ ਸਰਵਿਸ, ਆਪਾਂ
0: ਨੂੰ
1: ਦੋ ਘੰਟੇ ਦੀ ਕਲੀਨਿੰਗ ਕਰ ਲਈ ਹੈ ਨਾ, ਸਾਈਡ ਲਈ ਡਨ ਹੋ ਗਿਆ। ਹੈਂਡੀਮੈਨ ਹੈ ਜਿਹੜੇ ਪ੍ਰੋਫੈਸ਼ਨਲੀ ਨਹੀਂ ਕੰਮ ਕਰਦੇ, ਪਰ ਇੱਦਾਂ ਸਾਈਡ ਲਈ ਹੈਂਡੀਮੈਨ ਦਾ ਕੰਮ ਕਰਦੇ, ਜਿੱਦਾਂ ਮੰਨ ਲਓ ਕੋਈ ਆਡ ਜੋਬਸ ਆ ਗਈਆਂ, ਕੋਈ ਨਿੱਕੀਆਂ ਜੋਬਸ, ਜਾਂ ਕਿਤੇ ਕੋਈ ਇੱਦਾਂ ਦੀਆਂ ਜਿੱਥੇ ਛੋਟੀ ਮੋਟੀ ਰਿਪੇਅਰ ਦੀ ਲੋੜ ਆ, ਮੰਨ ਲਓ ਜਿਹੜੀ ਆਮ ਬੰਦਾ ਨਹੀਂ ਕਰ ਸਕਦਾ, ਪਰ ਜਿਹੜਾ ਹੈਂਡੀਮੈਨ ਆ ਉਹ ਪ੍ਰੋਫੈਸ਼ਨਲ ਭਾਵੇਂ ਮਤਲਬ ਐਸ ਨਹੀਂ ਕੰਮ ਕਰ ਰਿਹਾ, ਪਰ ਸਟਿਲ ਜੇ ਉਹਨੂੰ ਨੌਲੇਜ ਐਕਸਪੀਰੀਅੰਸ ਹੈ ਤਾਂ ਉਹ ਕਰੇ। ਇੱਦਾਂ ਦੇ ਵੀ ਕਈ ਕੰਮ ਕਰਦੇ ਨੇ ਕਿ ਮੰਨ ਲਓ ਸਵੇਰੇ ਆਪਣੀ ਜੋਬ ਕੀਤੀ ਅਤੇ ਵੀਕਐਂਡ 'ਤੇ ਹੈਂਡੀਕਮੈਨ ਦਾ ਕੰਮ ਕਰ ਰਿਹਾ ਹੈ ਨਾ, ਦੋ ਦਿਨ ਵਾਸਤੇ।
0: ਹਾਂ ਮਤਲਬ ਉਹੀ ਜੇ ਤੁਹਾਨੂੰ ਆਉਂਦਾ ਤਾਂ ਫਿਰ ਤਾਂ ਲੈ ਲੈਣਾ ਤੁਹਾਡੇ ਨਾਲ ਸਕਿੱਲ,
1: ਫੋਟੋਗ੍ਰਾਫੀ ਦਾ, ਵੀਡੀਓਗ੍ਰਾਫੀ ਦਾ,
0: ਵੀਡੀਓਗ੍ਰਾਫੀ
1: ਫ੍ਰੀਲੈਂਸਿੰਗ ਦਾ ਕਿੱਡਾ ਕੰਮ ਆ। ਫਿਰ ਹੋਮ ਫੂਡ ਦੀ ਤੁਸੀਂ ਗੱਲ ਕਰਨ ਡੇ, ਹੋਮ ਫੂਡ ਬੇਸ ਦਾ ਕਿੰਨਾ ਵਾ, ਜਿਹੜੇ ਕੇਕ ਬਣਾ ਕੇ ਮੰਨ ਲਓ ਵੇਚਣਾ, ਹੁਣ ਉਹ ਕੇਕ 'ਤੇ ਹਰ ਕੋਈ ਵੇਚ ਰਿਹਾ ਵਾ, ਉਹ ਕੇਕ 'ਤੇ 36 ਦੁਕਾਨਾਂ 'ਤੇ ਮਿਲ ਰਹੇ ਨੇ, ਸਾਰੇ ਫਲੇਵਰ ਮਿਲ ਰਹੇ ਨੇ, ਮਤਲਬ ਵੱਧ ਚੜ ਕੇ ਮਿਲ ਰਹੇ ਨੇ। ਪਰ ਹੁਣ ਉਹ ਜਿਹੜੀ ਮੰਨ ਲਓ ਮੈਂ ਜੇ ਘਰੇ ਬੇਕਰੀ ਖੋਲ੍ਹਣੀ ਹੈ, ਵੇਚਣਾ ਤਾਂ ਮੈਂ ਵੀ ਕੇਕ ਹੀ ਆ, ਪਰ ਮੈਂ ਵੇਚਣਾ ਕਿੱਦਾਂ ਆ ਉਹ ਕੇਕ, ਕੀ ਉੱਤੇ ਡਿਜ਼ਾਇਨਿੰਗ ਕਰਨੀ ਹੈ, ਕੀ ਮੈਂ ਆਪਣਾ ਸਪੈਸ਼ਲ ਦੇਣਾ ਵਾ, ਉਹ ਚੀਜ਼ 'ਤੇ ਡਿਪੈਂਡ ਕਰਦਾ।
0: ਉਹ ਤਾਂ ਮੈਂ ਕਹਿੰਦਾ ਉਹ ਤਾਂ ਰੈਡੀ ਪ੍ਰੋਡਕਟ ਦੀ ਗੱਲ ਹੋ ਗਈ ਹੈ ਨਾ, ਕੇਕ ਦੀ। ਉਸ ਤੋਂ ਪਹਿਲਾਂ ਕੀ ਹੁੰਦਾ ਕਿ ਮੈਂ ਤੁਸੀਂ ਮੈਨੂੰ ਇਨਵਾਈਟ ਕਰ ਪਾ ਰਹੇ ਹੋ ਤੁਹਾਡਾ ਤੋਂ ਕੇਕ ਲੈ ਕੇ ਆਉਣ ਲਈ, ਮਤਲਬ ਕਿ ਤੁਹਾਡਾ ਸੋਸ਼ਲ ਮੀਡੀਆ ਇੰਨਾ ਖੂਬਸੂਰਤ ਹੈ, ਤੁਹਾਡੀ ਵੈਬਸਾਈਟ ਇੰਨੀ ਵਧੀਆ ਹੈ, ਤੁਹਾਡੇ ਬ੍ਰਾਂਡ ਦਾ ਇੱਕ ਨਾਮ ਹੈ, ਇਸ ਤਰ੍ਹਾਂ ਦਾ
1: ਇਮੇਜ ਬਣੀ ਹੈ
0: ਤੁਹਾਡੀ, ਕਿ ਤੁਹਾਨੂੰ ਜਿੰਨਾ ਕੁ ਤੁਸੀਂ ਆਪਣਾ ਪੈਸ਼ਨ ਝੋਂਕ ਸਕਦੇ ਹੋ ਆਪਣੀ ਚੀਜ਼ ਦੇ ਅੰਦਰ, ਆਪਣੇ ਪ੍ਰੋਡਕਟ ਦੇ ਅੰਦਰ, ਜੋ ਤੁਸੀਂ ਜਿਹੜਾ ਵੀ ਬਿਜ਼ਨਸ ਆ ਉਹ ਕਰਨਾ ਚਾਹੁੰਦੇ ਹੋ ਉਹਦੇ ਅੰਦਰ, ਤਾਂ ਆਈ ਗੈਸ ਇਟਸ ਵੈਰੀ ਮੱਚ ਹੈਲਪਫੁਲ। ਇੱਕ ਚੀਜ਼ ਤਾਂ ਹੈ ਕਿ ਦੌਰ ਉਹ ਵਾਲਾ ਚੱਲ ਰਿਹਾ ਜਿਹਦੇ ਅੰਦਰ ਕਾਫੀ ਚੀਜ਼ਾਂ ਫਾਸਟ ਹੋ ਗਈਆਂ, ਤਾਂ ਵੀ ਸ਼ਾਇਦ ਇੱਕ ਮੋਨੋਟਨਸ ਲੋਕਾਂ ਨੂੰ ਫੀਲ ਹੁੰਦੀ ਹੈ, ਤਾਂ ਵੀ ਲੋਕ ਕਹਿੰਦੇ ਕਿ ਯਾਰ ਆਈ ਸ਼ੁੱਡ ਹੈਵ ਹੈ ਨਾ ਅਨਦਰ ਥਿੰਗ ਟੂ ਡੂ। ਤਾਂ ਹੀ ਆਪਾਂ ਕਾਫੀ ਲੋਕਾਂ ਨੂੰ ਵੇਖਦੇ ਹਾਂ ਜੋ ਕੰਟੈਂਟ ਵੱਲ ਬਹੁਤ ਜਾਂਦੇ ਆ, ਪਰ ਇਹਦੇ ਅੰਦਰ ਵੀ ਇੱਕ ਪਤਾ ਕੀ ਚੱਕਰ ਆਉਂਦਾ, ਚੱਕਰ ਇਹ ਆਉਂਦਾ ਕਿ ਕਈ ਲੋਕ ਸਿਰਫ ਕੈਮਰੇ ਮੂਹਰੇ ਹੀ ਵਧੀਆ ਲੱਗਦੇ ਆ, ਪਰ ਉਹ ਕੰਟੈਂਟ ਆਪਣਾ ਲਿਖ ਨਹੀਂ ਸਕਦੇ। ਕਈ ਲੋਕਾਂ ਨੂੰ ਸਿਰਫ ਲਿਖਣਾ ਹੀ ਚਾਹੀਦਾ, ਪਰ ਉਹਨਾਂ ਨੂੰ ਸ਼ਾਇਦ ਕੈਮਰਾ ਦੀ ਪ੍ਰੈਜੈਂਸ ਠੀਕ
1: ਵਿਜ਼ੂਅਲਾਈਜ਼ ਨਹੀਂ ਕਰ
0: ਪਾਉਣਾ। ਕਈ ਲੋਕਾਂ ਨੂੰ ਕੈਮਰਾ ਦੇ ਬੈਕ 'ਤੇ ਬੈਠ ਕੇ ਸ਼ੂਟ ਕਰਨਾ ਚਾਹੀਦਾ, ਕਿਉਂਕਿ ਉਹਨਾਂ ਦਾ ਉਹਨਾਂ ਚੀਜ਼ਾਂ 'ਚ ਹੱਥ ਬਹੁਤ ਬੈਟਰ ਆ। ਕਈ ਵਾਰੀ ਆਪਾਂ ਲੋਕ ਦੇਖਾ ਦੇਖੀ ਤਿੰਨੋਂ ਚੀਜ਼ਾਂ ਜਦੋਂ ਕਰਨ ਬੈਠਦੇ ਹਾਂ,
1: ਉੱਥੇ ਮਾਰ ਖਾ
0: ਫਿਰ ਮਾਰ ਲੋਕੀ ਜ਼ਿਆਦਾ ਖਾ ਜਾਂਦੇ ਹਾਂ।
1: ਬਿਲਕੁਲ, ਤੁਸੀਂ ਆਪਣੇ ਨਾਲ ਰਲਦੀ ਮਿਲਦੀ ਆਪਾਂ ਨੂੰ ਐਗਜ਼ਾਮਪਲ ਦਿੱਤੀ ਆ,
0: ਬਿਲਕੁਲ ਹੈ ਨਾ,
1: ਕਿਉਂਕਿ ਇਹ ਵੀ ਤੁਹਾਨੂੰ ਹਰ ਇੱਕ ਚੀਜ਼ ਦਾ ਉਹ ਜਿਹੜੀ ਚੀਜ਼ ਤੁਸੀਂ ਕਰ ਰਹੇ ਹੋ ਉਹ ਪਰਫੈਕਟਲੀ ਕਰਨੀ ਆਉਂਦੀ ਆ, ਜੇ ਨਹੀਂ ਆਉਂਦੀ ਤਾਂ ਫਿਰ ਦੂਜੀ ਚੇਂਜ ਕਰ ਲਓ। ਜੇ ਤੁਸੀਂ ਉਹੀ ਕਰੀ ਜਾਂਦੇ ਹੋ ਤਾਂ ਫਿਰ ਓਬਵੀਅਸਲੀ ਤੁਹਾਡੀ ਫਿਰ ਸਾਈਡ ਹਸਲ ਕਰਨ ਦਾ ਵੀ ਕੋਈ ਫਾਇਦਾ ਨਹੀਂ।
0: ਮੈਂ ਮਤਲਬ ਕਿਉਂਕਿ ਹੁਣ ਆਪਣੇ ਪਾਰਟਿੰਗ ਥੋਟਸ ਹੀ ਹੋਣਗੇ ਹੈ ਨਾ ਇਹਦੇ 'ਤੇ, ਮੈਂ ਸਿਰਫ ਇੰਨਾ ਕੁ ਜਾਣਦਾ ਕਿ ਮੈਂ ਇੱਕ ਜੋ ਜਿੰਨੀ ਕੁ ਲਾਈਫ ਮੈਂ ਵੇਖੀ ਆ, ਮੇਰੇ ਖਿਆਲ ਨਾਲ ਮੈਂ ਜਿੰਨਾ ਕੁ ਸਕੂਲ ਵੇਖਿਆ ਉਸ ਤੋਂ ਬਾਅਦ ਮੈਂ ਕੰਮ ਕਰਦੇ ਹੋਏ ਖੁਦ ਨੂੰ ਵੇਖਿਆ ਜਾਂ ਫਿਰ ਕੰਮ ਆਪਣੇ ਆਸੇ ਪਾਸੇ ਹੁੰਦੇ ਹੋਏ ਵੇਖਿਆ। ਸੋ ਮੈਂ ਇਸ ਚੀਜ਼ ਤੋਂ ਕਹਿ ਸਕਦਾ ਕਿ ਮੈਂ ਜੇ ਇੰਡੀਆ 'ਚ ਵੀ ਕਦੀ ਪੰਗਾ ਲਿੱਤਾ ਕੁਛ ਐਕਸਟਰਾ ਕਰਨ ਦਾ, ਮੈਂ ਇੱਥੇ ਵੀ ਜੋ ਪੰਗੇ ਲੈਂਦਾ ਕਦੀ ਐਕਸਟਰਾ ਕਰਨ ਐਂਡ ਆਲ ਦੈਟ, ਇਹ ਸਭ ਕੁਛ ਕਰਨ ਕਰਾਉਣ ਤੋਂ ਬਾਅਦ ਮੈਂ ਇੱਕੋ ਤੱਤ ਕੱਢਿਆ, ਉਹ ਇਹ ਆ ਕਿ ਈਦਰ ਆਈ ਸ਼ੁੱਡ ਬੀ ਵੈਰੀ ਮੱਚ ਪੈਸ਼ਨੇਟ ਕਿ ਮੈਂ ਇਹ ਚੀਜ਼ ਕਰਨਾ ਚਾਹੁੰਦਾ, ਐਂਡ ਦੈਨ ਮੇਰੇ ਅੰਦਰ ਉਹ ਡਿਸਿਪਲਿਨ ਹੋਣਾ ਚਾਹੀਦਾ ਕਿ ਉਸ ਚੀਜ਼ ਨੂੰ ਮੈਂ ਪੁਗਾ ਸਕਾਂ। ਤੀਸਰੀ ਚੀਜ਼ ਹੁੰਦੀ ਹੈ ਐਜੂਕੇਸ਼ਨ ਤੇ ਟ੍ਰੇਨਿੰਗ, ਜੋ ਸੀ ਸਭ ਤੋਂ ਵੱਡਾ ਓਲਾ ਕੋਈ ਵੀ ਕੰਮ ਕਰਨ ਲਈ, ਉਹ ਹੁਣ ਖਤਮ ਹੋ ਗਈ ਆ, ਉਹ ਬਹਾਨਾ। ਸੋ ਹਰ ਕਿਸੇ ਨੂੰ ਜੇ ਕੋਈ ਸਾਈਡ ਬਿਜ਼ਨਸ ਕਰ ਰਹੇ ਹੋ ਜਾਂ ਸਾਈਡ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ ਜਾਂ ਕੋਈ ਸਾਈਡ ਜੋਬ ਕਰ ਰਹੇ ਹੋ, ਸਾਈਡ ਜੋਬ ਛੱਡਣਾ ਚਾਹੁੰਦੇ ਹੋ ਤਾਂ ਨਵਾਂ ਕੁਛ ਕਰਨਾ ਚਾਹੁੰਦੇ ਹੋ, ਆਪਣੇ ਆਪ ਨਾਲ ਬੈਠੋ ਅਤੇ ਇਹ ਦੇਖੋ ਕਿ ਤੁਹਾਨੂੰ ਜੈਨੂਅਨਲੀ ਕੀ ਪਸੰਦ ਹੈ। ਇਹ ਨਹੀਂ ਕਹਿੰਦਾ ਪੈਸਾ, ਉਹ ਹਰ ਕਿਸੇ ਨੂੰ ਪਸੰਦ ਹੈ, ਪਰ ਪੈਸਾ ਤੁਸੀਂ ਕਿਸ ਤਰੀਕੇ ਨਾਲ ਕਮਾ ਸਕਦੇ।
1: ਪਸੰਦ ਤੋਂ ਬਾਅਦ 'ਚ ਆਪੇ ਨਾਲ ਆਉਣਾ ਨਾ,
0: ਕਿ ਤੁਹਾਨੂੰ ਕਦੋਂ ਲੱਗਦਾ ਕਿ ਹਫ਼ਤੇ ਦੇ ਜਦੋਂ ਤੁਹਾਡਾ 62ਵਾਂ ਜਾਂ 63ਵਾਂ ਘੰਟਾ ਲੱਗ ਰਿਹਾ ਹੋਏਗਾ ਇਸ ਕੰਮ 'ਤੇ, ਤੁਸੀਂ ਤਾਂ ਵੀ ਇੰਜੋਏ ਕਰ ਰਹੇ ਹੋਵੋਗੇ, ਉੱਦਾਂ ਦਾ ਕੰਮ ਲੱਭੋ। ਐਂਡ ਇੱਕ ਡਿਸਿਪਲਿਨ ਜੋ ਉਸ ਕੰਮ ਨੂੰ ਪੁਗਾਉਣ ਲਈ ਚਾਹੀਦੀ ਹੈ। ਆਪਣੇ ਉਸ ਕੰਮ ਦੇ ਟੋਪ 5 ਬਿਜ਼ਨਸਮੈਨ ਦੇਖੋ ਕੌਣ ਨੇ, ਦੇਖੋ ਉਹ ਲੋਕ ਕੀ ਕਰ ਰਹੇ ਨੇ, ਉਹਨਾਂ ਨੂੰ ਜਸਟ ਕਾਪੀ ਪੇਸਟ ਕਰਨਾ ਸ਼ੁਰੂ ਕਰੋ। ਐਂਡ ਯੂ ਨੀਡ ਐਜੂਕੇਸ਼ਨ, ਐਜੂਕੇਸ਼ਨ ਸਭ ਕੁਛ ਅੱਜ ਤੁਹਾਡੇ ਸਾਹਮਣੇ ਹੈ, ਜਾਂ ਤਾਂ ਵੈਰੀ ਲੋ ਕੋਸਟ ਜਾਂ ਫਿਰ ਫ੍ਰੀ।
1: ਪਰ ਇਹ ਵੀ ਨਹੀਂ ਹੈ ਕਿ ਤੁਸੀਂ ਜੇ ਕਾਪੀ ਪੇਸਟ ਕਰ ਰਹੇ ਹੋ ਤੇ ਕੀਪ ਔਨ ਕਾਪੀ ਪੇਸਟਿੰਗ, ਜਸਟ ਲਰਨ ਫਰੋਮ ਦੈਮ ਹਾਊ ਇਟ ਵਰਕਸ।
0: ਬੇਸਿਕਲੀ ਪ੍ਰੋਸੈਸ ਸਮਝੋ,
1: ਪੁੱਟ ਯੋਰ ਓਨ ਐਫਰਟਸ ਐਂਡ ਓਨ ਪੁਆਇੰਟ ਆਫ ਵਿਊਜ਼, ਕਿਉਂਕਿ ਜਿੰਨਾ ਚਿਰ ਤੁਸੀਂ ਹਰ ਰੱਬ ਨੇ ਨਾ ਹਰ ਇੱਕ ਬੰਦੇ ਦੇ ਵਿੱਚ ਕੋਈ ਨਾ ਕੋਈ ਗੁਣ ਪਾਏ ਨੇ,
0: ਬਿਲਕੁਲ
1: ਓਬਵੀਅਸਲੀ ਸ਼ਰਾਰਤਾਂ ਵੀ ਸਾਰੇ ਕਰਦੇ ਨੇ ਪਰ ਗੁਣ ਵੀ ਸਾਰਿਆਂ 'ਚ ਪਾਏ ਨੇ। ਹੁਣ ਕੀ ਹੈ ਕਿ ਹਰ ਇੱਕ 'ਚ ਵੱਖਰਾ ਆ, ਮੇਨ ਗੱਲ ਇਹ ਹੈ ਕਿ ਸੇਮ ਨਹੀਂ ਆ ਉਹ ਸਾਰਿਆਂ ਦੇ ਵਿੱਚ। ਕੋਈ ਬੰਦਾ ਕੋਈ ਚੀਜ਼ ਵਧੀਆ ਕਰਦਾ, ਕੋਈ ਕੋਈ, ਅਤੇ ਤੁਸੀਂ ਸਿਰਫ ਸਿੱਖਣਾ ਆ, ਸਿੱਖ ਕੇ ਤੁਸੀਂ ਕਰਨਾ ਉਹੀ ਆ ਜੋ ਤੁਹਾਡਾ ਮਨ ਕਹਿੰਦਾ, ਜੋ ਤੁਹਾਨੂੰ ਅੰਦਰੋਂ ਆਈਡੀਆ ਆਉਂਦਾ। ਤੁਸੀਂ ਕਦੀ ਇਹ ਨਹੀਂ ਸੋਚਣਾ ਵੀ ਯਾਰ ਮੇਰਾ ਆਈਡੀਆ ਨਹੀਂ ਸਹੀ ਹੈਗਾ, ਮੇਰਾ ਮਨ ਤਾਂ ਕਹਿਣ ਡਿਆ ਵਾ ਪਰ ਮੈਨੂੰ ਲੱਗਦਾ ਨਹੀਂ ਇਹ ਚੱਲੇ, ਮੈਂ ਕਰਾਂ ਨਾ ਕਰਾਂ, ਉਹ ਇਫ ਬਟਸ ਬਾਅਦ ਦੀਆਂ ਗੱਲਾਂ ਨੇ। ਤੁਸੀਂ ਜਦੋਂ ਇੱਕ ਵਾਰੀ ਸਿੱਖ ਲਿਆ ਆਪਣਾ, ਤੁਸੀਂ ਜੋ ਤੁਹਾਡਾ ਜੀ ਕਰਦਾ ਤੁਸੀਂ ਉਹਨੂੰ ਵਿੱਚ ਐਫਰਟਸ ਪਾ ਕੇ ਉਹਨੂੰ ਸ਼ੁਰੂ ਕਰੋ, ਉਹ ਆਪਣੇ ਹਿਸਾਬ ਨਾਲ ਕਰਨਾ ਸ਼ੁਰੂ ਕਰੋ। ਤੁਸੀਂ ਮੰਨ ਲਓ ਕਰਕੇ ਵੇਖੋ, ਤੁਹਾਨੂੰ ਲੱਗਣ ਲੱਗ ਪੈਣਾ ਵੀ ਹਾਂ ਯਾਰ ਜਦੋਂ ਦਾ ਮੈਂ ਆਪਣੇ ਹਿਸਾਬ ਨਾਲ ਕਰਨਾ ਸ਼ੁਰੂ ਕੀਤਾ ਨਾ ਉਦੋਂ ਦਾ ਬੜਾ ਸੌਖਾ ਹੋ ਗਿਆ ਅਤੇ ਉਦੋਂ ਦੀ ਗਰੋਥ ਵੀ ਬਹੁਤ ਹੋ ਰਹੀ ਆ।
0: ਬਿਲਕੁਲ,
1: ਮੈਂ ਕਿਸੇ ਦੇ ਹਿਸਾਬ ਨਾਲ ਕਰਦਾ ਹਾਂ ਉਦੋਂ ਤੇ ਮੇਰਾ ਗਰੋਥ ਤੇ ਬਾਅਦ ਦੀ ਗੱਲ ਹੈ, ਮੇਰਾ ਜੀ ਨਹੀਂ ਕਰਦਾ ਹੁੰਦਾ ਕਰਨ ਨੂੰ।
0: ਐਬਸੋਲੂਟਲੀ,
1: ਇਹ ਜਿਹੜੀ ਚੀਜ਼ ਹੈ ਨਾ ਇਹ ਵੈਸੇ ਤੇ ਹਾਸ ਕਰਦੇ ਆ ਸਾਰੇ ਸਿੱਖ ਚੁੱਕੇ ਹੋਣਗੇ, ਪਰ ਜੇ ਨਹੀਂ ਤੁਸੀਂ ਇੱਦਾਂ ਕਰਦੇ ਹਾਲੇ ਤੱਕ ਤੇ ਇਹ ਕਰਨਾ ਸ਼ੁਰੂ ਕਰੋ। ਜਦੋਂ ਮਨ ਦੀ ਗੱਲ ਕਰਨ ਲੱਗ ਪਏ, ਜੋ ਆਉਂਦਾ ਅੰਦਰੋਂ ਉਹ ਕਰਨ ਲੱਗ ਪਏ ਨਾ, ਤੇ ਯੂ ਵਿਲ ਬੀ ਯੂ ਨੋ, ਮਤਲਬ ਜਿਹੜੀ ਸਾਈਡ ਹਸਲ ਵੀ ਕਰੋਗੇ ਨਾ ਤੇ ਉਹ ਪੂਰੀ ਐ ਵਰਥ ਇਟ,
0: ਖੁਸ਼ੀ ਖੁਸ਼ੀ ਕਰੋਗੇ। ਇਹ ਗੱਲ ਸਹੀ ਹੈ ਬਿਲਕੁਲ, ਕਿ ਜੋ ਕਰੋ ਆਪਣੀ ਆਵਾਜ਼ ਉਹਦੇ ਅੰਦਰ ਬਹੁਤ ਜ਼ਰੂਰੀ ਹੈ। ਹੋ ਸਕਦਾ ਤੁਹਾਡੇ ਤੋਂ ਬਹੁਤ ਕੱਦਾਵਰ ਲੋਕ ਹੋਣ, ਹੋ ਸਕਦਾ ਤੁਹਾਡੇ ਤੋਂ ਬਹੁਤ ਜ਼ਿਆਦਾ ਕੋਈ ਉਸ ਚੀਜ਼ ਦੇ ਅੰਦਰ ਮਾਹਰ ਲੋਕ ਹੋਣ, ਸਲਾਹਾਂ ਲਓ, ਸਲਾਹਾਂ ਨੂੰ ਲੈ ਕੇ ਸਮਝੋ ਅਤੇ ਸਮਝ ਕੇ ਉਸ ਤੋਂ ਬਾਅਦ ਉਹ ਤੁਹਾਡੀ ਲਾਈਫ 'ਚ ਤੁਸੀਂ ਕਿਸ ਤਰ੍ਹਾਂ ਕਰ ਸਕਦੇ ਉਹਨੂੰ ਅਪਲਾਈ ਉਹ ਕਰੋ। ਅਤੇ ਮੇਰੇ ਖਿਆਲ ਨਾਲ ਕਾਫੀ ਸਾਰਾ ਗੱਲਾਂ ਬਾਤਾਂ ਹੋ ਗਈਆਂ। ਆਈ ਹੋਪ ਤੁਹਾਡੇ ਲਈ ਅੱਜ ਦਾ ਐਪੀਸੋਡ ਬਹੁਤ ਮਜ਼ੇਦਾਰ ਰਿਹਾ ਹੋਏਗਾ, ਕ੍ਰਿਸਪੀ ਜਿਹਾ ਰੱਖਣ ਦੀ ਕੋਸ਼ਿਸ਼ ਕੀਤੀ ਸੀਗੀ ਆਪਾਂ। ਸਾਡੇ ਨਾਲ ਅਗੇਨ ਤੁਹਾਨੂੰ ਦੱਸਿਆ ਆਪਾਂ ਕਿ ਮੰਡੇ ਟੂ ਥਰਸਡੇ 10 to 12 ਦੇ ਵਿੱਚ ਬਸ ਬੋਇਜ਼ ਮੀਟ ਅਪ ਦੇ ਅੱਗੇ ਥੰਬਸ ਅਪ ਲਾ ਕੇ ਮੈਸੇਜ ਪਾ ਦੋਗੇ ਅਤੇ ਸਾਨੂੰ ਪਤਾ ਲੱਗ ਜਾਏਗਾ ਕਿ ਤੁਹਾਡੇ ਤੱਕ ਜਿਹੜਾ ਸ਼ੋਅ ਪਹੁੰਚਦਾ ਉਹ ਤੁਹਾਨੂੰ ਪਸੰਦ ਆ ਰਿਹਾ ਨਹੀਂ ਆ ਰਿਹਾ। ਸਭ ਸਿਰ ਮੱਥੇ ਥੈਂਕ ਯੂ ਫੋਰ ਲਿਸਨਿੰਗ, ਮਜ਼ਾ ਆ ਗਿਆ, ਭੁੱਲ ਚੁੱਕ ਹੋਈ ਹੋਵੇ ਮਾਫ਼ ਕਰੋ, ਲਵ ਯੂ ਆਲ, ਟੇਕ ਕੇਅਰ, ਸੀ ਯੂ ਟਾਟਾ ਬਾਏ ਬਾਏ। ਇਹ ਸੀਗਾ ਐਪੀਸੋਡ ਬੋਇਸ ਮੀਟਅਪ ਦਾ ਵਿਦ ਕ੍ਰਿਸ਼ਨਾ ਐਂਡ ਬਲਕੀਰਤ। ਜਾਂਦੇ ਜਾਂਦੇ ਤੁਹਾਨੂੰ ਹੋਰ ਮੋਟੀਵੇਸ਼ਨ ਦਿੰਦੇ ਜਾਂਦੇ ਹਾਂ ਜੀ ਪਰਮੀਸ਼ ਵਰਮਾ ਦੇ ਥਰੂ।

0: ਆ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
3: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ,
4: ਕੀ ਹੋਇਆ?
3: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
4: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
3: ਜਾਂ 90-77-93-33
4: ਜਾਂ ਈਮੇਲ info@vyimmigration.com.au।
3: ਯਾਦ ਰੱਖੋ 9077-9733।
4: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
3: ਹਰ ਕਦਮ ਤੁਹਾਡੇ ਨਾਲ।

0: ਬ੍ਰੋਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਦੀਵਾਲੀ ਰੋਸ਼ਨੀ ਕਾ ਤਿਉਹਾਰ ਤੋ ਚਲੋ ਸ਼ਾਨ ਕੇ ਸਾਥ ਜ਼ਾਇਕੇ ਸੇ ਲਗਾਏ ਇਸਮੇ ਚਾਰ ਚਾਂਦ ਰਿਵਾਜ਼ੋਂ ਕੇ ਰੰਗ ਖਾਨੋਂ ਕਾ ਸਵਾਦ ਔਰ ਦੀਵਾਲੀ ਕਾ ਅਹਿਸਾਸ ਰੱਖੇ ਬਰਕਰਾਰ ਆਪਣੀ ਥਾਲੀ ਕੋ ਬਣਾਏ ਖਾਸ ਸ਼ਾਨ ਕੇ ਵੈਜ ਬਿਰਯਾਨੀ ਚਨਾ ਮਸਾਲਾ ਪਾਲਕ ਪਨੀਰ ਕਿਚਨ ਕਿੰਗ ਦਾਲ ਮਸਾਲਾ ਚਾਟ ਮਸਾਲਾ ਔਰ ਢੇਰੋ ਮਸਾਲੋਂ ਕੀ ਰੇਂਜ ਕੇ ਸਾਥ ਇਸ ਦੀਵਾਲੀ ਖੁਸ਼ੀਆਂ ਬਣੇ ਔਰ ਵੀ ਰੋਸ਼ਨ ਸ਼ਾਨ ਕੇ ਸਾਥ
2: Attention, ladies and gentlemen, this is your captain. 30 flights, Melbourne to India ya Pakistan, Sydney to India ya Pakistan, kithe bhi ja sakti hai.
0: Attention, please. Dil kehta hai, kar jana hai. Flight search karke thak gaye. Switch karo, Hi-Fi Travel Stay, your local travel agency. Rated 4.9 star on Google. Book now, pay later. Flight book karni hai? Aaj hi call karo. 1300-533-311 te. Ya online book karo, hifitravels.com.au te.

0: ऑस्ट्रेलिया च अपना घर लेना है या कंस्ट्रक्शन करवानी है, मॉर्गेज रीफाइनेंस करवानी, नवी कार खरीदनी या बिजनेस नू आगे बढ़ाना है, तो टेंशन क्यों? टू फोल्ड लेंडिंग डैंडीनोंग है ना। होम लोन तो रीफाइनेंसिंग तक, कंस्ट्रक्शन लोन तो बिजनेस लोन या कार लोन, हर लोन ले 40 तो वध लेंडर्स दे नाल तुहाडे लई बेस्ट डील, लो क्रेडिट स्कोर वेलकम। कॉल राज 0494-763-700 और व्हाट्सएप टू फोल्ड लेंडिंग।
1: किचन का स्टाइल डल लगदा, बाथरूम वैनिटी सिंपल जिया, हुन टेंशन खत्म करो, आ गया जी जे स्टोन मेसन, तुहाडे घर नू बनाए एकदम क्लासी। असी बनाउने आ डिजाइनर स्टोन बेंच टॉप्स फॉर किचन, स्टाइलिश वैनिटी ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ।
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ solutions.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ? ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
0: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
2: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
3: ਫਿਰ ਲਵਾਈਏ ਕਿੱਥੋਂ?
2: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
4: ਹੀਰ ਦੀ ਡੋਲੀ ਕੁਹਾਰਾ ਨੇ ਚੁੱਕ ਲਈ, ਸਹਿਦੇ ਖੇੜੇ ਦੇ ਮਨ ਖੁਸ਼ੀਆਂ, ਰਾਂਝੇ ਦੇ ਪੱਲੇ ਰੋਣੇ। ਰਾਂਝਾ ਬੇਬਸ ਮਜਬੂਰ, ਹੀਰ ਦੀ ਇੱਕ ਦਿਲ ਦੀ ਪੇਤਨ ਸਹੇਲੀ ਨੇ ਹੀਰ ਨੂੰ ਬੋਲੀ ਮਾਰੀ, ਵਿਚਾਰੇ ਚਾਸ ਨੂੰ ਰੋਂਦਾ ਪਿਆ।

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਦੀਵਾਲੀ ਰੋਸ਼ਨੀ ਕਾ ਤਿਉਹਾਰ ਤੋ ਚਲੋ ਸ਼ਾਨ ਕੇ ਸਾਥ ਜ਼ਾਇਕੇ ਸੇ ਲਗਾਏ ਇਸਮੇ ਚਾਰ ਚਾਂਦ ਰਿਵਾਜ਼ੋ ਕੇ ਰੰਗ ਖਾਨੋ ਕਾ ਸਵਾਦ ਔਰ ਦੀਵਾਲੀ ਕਾ ਅਹਿਸਾਸ ਰੱਖੇ ਬਰਕਰਾਰ ਆਪਣੀ ਥਾਲੀ ਕੋ ਬਣਾਏ ਖਾਸ ਸ਼ਾਨ ਕੇ ਵੈਜ ਬਿਰਯਾਨੀ ਚਨਾ ਮਸਾਲਾ ਪਾਲਕ ਪਨੀਰ ਕਿਚਨ ਕਿੰਗ ਦਾਲ ਮਸਾਲਾ ਚਾਟ ਮਸਾਲਾ ਔਰ ਢੇਰੋ ਮਸਾਲੋ ਕੀ ਰੇਂਜ ਕੇ ਸਾਥ ਇਸ ਦੀਵਾਲੀ ਖੁਸ਼ੀਆਂ ਬਣੇ ਔਰ ਵੀ ਰੋਸ਼ਨ ਸ਼ਾਨ ਕੇ ਸਾਥ ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰੋਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058 60 ਔਰ ਵਿਜ਼ਿਟ bansallawyers.com.au

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ। ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਂਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਹਾਂਜੀ ਹਾਂਜੀ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ।

bring that shit back.

0: ਚੱਲ ਵੀਰੇ ਹੁਣ ਤੇਰੀ ਵਾਰੀ।
1: ਉਹ ਨਾ ਤੇਰੇ ਬਾਪੂ ਨੇ ਕਿਹਾ ਸੀ ਜੇ ਤੂੰ ਇਹ ਕੰਮ ਦੁਬਾਰਾ ਤੋਂ ਕੀਤਾ ਨਾ ਤੈਨੂੰ ਜਾਨੋਂ ਮਾਰ ਦੂ।
2: ਐ ਹੁਣ ਕਿਸੇ ਦੇ ਪਿਓ ਤੋਂ ਡਰ ਕੇ ਥੋੜੀ ਗਾਉਣਾ,
1: ਤੇਰਾ ਆਪਣਾ ਹੀ ਪਿਓ ਹੈ ਤੇ ਆਪਣਾ।

0: ਬਣ ਕੇ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
3: ਓ ਪਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
4: ਹੁਣ ਟੈਂਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਂਸ਼ਨ ਵੀ ਘੱਟ।
5: ਫਿਰ ਲਵਾਈਏ ਕਿੱਥੋਂ?
4: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
3: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਹਾਂਜੀ।

0: ਓਪਾ ਜੀ, ਇੱਕ ਪਾਸੇ ਮੋਰਗੇਜ ਉੱਤੇ ਗ੍ਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰੋਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
2: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ? ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ, ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ, ਸਹਿ ਸਿਆਣ ਪਾਲਾ ਖੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ, ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹਿ ਨਾ ਕੋਏ। ਗਾ

ਕੁਵਾਰ ਜੋ ਤੁਧ ਭਾਵੈ ਸਾਈ ਭਲੀਕਾ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪੱਖ ਸਾਰ ਅਸੰਖ ਮੋਹਨ ਲਿਵ ਲਾਏ ਤਾਰ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲ ਵੱਟ ਹੱਤਿਆ ਕੁਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੂੜੇ ਫਿਰਾਏ ਅਸੰਖ ਮਲੇਚ ਮਲ ਪੱਖ ਖਾਏ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਕੈ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾਹ।

ਜਾਏ ਜਾਏ ਇਹ ਅੰਤ ਨਾ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉੱਚੇ ਉੱਪਰ ਉੱਚਾ ਨਾਓ ਇਹ ਵੱਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ ਜੇ ਵੱਡ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤੁਮਾਏ ਕੇਤੇ ਮੰਗੇ ਜੋਤ ਅਪਾਰ ਕੇਤਿਆ ਗੰਤ ਨਹੀਂ ਵਿਚਾਰ ਕੇਤੇ ਖੱਪ ਟੁੱਟੇ ਵੇਕਾਰ ਕੇਤੇ ਲੈ ਲੈ ਮੁੱਕਰ ਪਾਹੇ ਕੇਤੇ ਮੂਰਖ ਖਾਈ ਖਾਏ ਕੇਤਿਆ ਦੁੱਖ ਭੁੱਖ ਸਦਮਾਰ ਇਹ ਬੇਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕੇ ਕੋਏ ਜੇ ਕੋ ਖਾਏ ਕ ਆਖਣ ਪਾਏ ਉਹ ਜਾਣੇ।

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪੁਰੀ ਸਿਉ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂੰ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾਂ ਨਾਲੇ, ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਮਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ ਸਹੀ ਤੁਨਰੂੰ, ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ, ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ, ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ, ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਭੂਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਧ, ਸੰਜੋਗ ਮਨਜੋਗ ਦੋਏ ਕਾਰ ਚਲਾਵੈ, ਲੇਖੇ ਆਵੇ ਭਾਗ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ

ਆਸਨ ਲੋਏ ਲੋਏ ਭੰਡਾਰ, ਜੋ ਕੁਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਇੱਕ ਦੂਜੀ ਪਉ ਲੱਖ ਹੋਏ, ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼, ਏ ਤਰਾਹ ਪਥ ਪਵੜਿਆ ਚੜਿਐ ਹੋਏ ਅਕੀਸ, ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ, ਆਖਣ ਜੋਰ ਚੁਪੈ ਨਹੀਂ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਂ ਪਰਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੇ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਖੋ ਕਰਮ, ਕੇਤੇ ਪਵਨ ਪਾਣੀ ਬੈਸੰਤਰ, ਕੇਤੇ ਕਾਨ ਮਹੇਸ਼, ਕੇਤੇ ਬ੍ਰਹਮੇ ਕਾੜਤ ਕੜੀਐ ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂ ਉਪਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਈ ਵੇਸ, ਕੇਤੇ ਦੇਵ ਦਾਨਵ ਮੁੰਨ, ਕੇਤੇ ਕੇਤੇ ਰਤਨ ਸਮੁੰਦ, ਕੇਤਿਆ ਖਾਣੀ ਕੇਤਿਆ ਬਾਣੀ, ਕੇਤੇ ਪਾਤ ਨਰਿੰਦ, ਕੇਤਿਆ ਸੁਰਤੀ ਸੇਵ, ਕੇਤੇ ਨਾਨਕ ਅੰਤਨਾਂਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਟ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਕਾੜਤ ਕੜੀਐ ਬਹੁਤ ਅਨੂਪ, ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਤਿੱਥੈ ਕੜੀਐ ਸੁਰਤ ਮਤ ਮਨ ਬੁੱਧ, ਤਿੱਥੈ ਕੜੀਐ ਸੁਰਾਂ ਸਿਧਾਂ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਤ ਮਹਾਮਲ ਸੂਰ, ਤਿਨ ਮੈਂ ਰਾਮ ਰਿਆ ਭਰਪੂਰ, ਤਿੱਥੈ ਸੀਤੋ ਸੀਤਾ ਮੈਂ ਮਾਮਾ, ਤਾਂ ਕੇ ਰੂਪ ਨਾ ਕਥਨੇ ਜਾਏ, ਨਾ ਉਹ ਮਰੈ ਨਾ ਠਾਗੇ ਜਾਏ, ਜਿਨ ਕਹਿ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੇ ਕੇ ਲੋਏ, ਕਰੇ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੇ ਨੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ

ਪਾਰ ਬੜੇ ਬੜਿਆਰ ਅਵਚਾਰੇ ਸਾਰ ਕੀ ਧਾਰ ਬਛਈਆ ਤੋਰ ਉਦੇਸ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਭਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਵਈਆ ਦਾਨਵ ਦੇਵ ਫਿਨੰ ਨਿਸਾਚਰ ਪੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਵ ਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤ੍ਰਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸੁਅੰਬਰ ਸਾਜ ਬਰੇਂਗੇ ਬ੍ਰਹਮ ਹੇਸ਼ਵਰ ਵਿਸ਼ਨ ਸੱਚੀ ਪਤ ਅੰਤ ਬਸੇ ਜਮਫਾ

ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉਂ ਬੇਤਾਲਿਆ ਕਹਿ ਨਾਨਕ।

0: ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ।

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ

ਵਾਹਿਗੁਰੂ ਜੀ ਕੀ ਫਤਿਹ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੇ। ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪਾਕ ਮੁਕੱਦਸ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੋ ਸਿੱਖ ਹਰ ਰੋਜ਼ ਅਰਦਾਸ ਕਰਦਾ ਹੈ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਕਿ ਸਾਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਵੀ ਹੋਣ ਅਤੇ ਦਰਸ਼ਨਾਂ ਤੋਂ ਪਹਿਲਾਂ ਸਾਨੂੰ ਇਸ਼ਨਾਨ ਦੀ ਪ੍ਰਾਪਤੀ ਵੀ ਹੋਵੇ, ਭਾਗਾਂ ਵਾਲੀਆਂ ਰੂਹਾਂ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਆਣ ਕੇ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਸਰੋਵਰ ਦੇ ਵਿੱਚ ਇਸ਼ਨਾਨ ਅਤੇ ਸਤਿਗੁਰੂ ਜੀ ਦੇ ਦਰ ਘਰ ਪਹੁੰਚ ਕੇ ਦਰਸ਼ਨ ਹੁੰਦੇ ਹਨ। ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤ ਵੇਲੇ ਜੋ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਅੰਮ੍ਰਿਤਮਈ ਮੁੱਖ ਵਾਕ ਸਾਰੇ ਸੰਸਾਰ ਨੂੰ ਬਖਸ਼ਿਸ਼ ਕੀਤਾ, ਆਪਾਂ ਸਾਰਿਆਂ ਨੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਪਾਤਸ਼ਾਹੀ ਪੰਜਵੀਂ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਬਾਰਕ ਹਜ਼ੂਰੀ ਦੇ ਵਿੱਚ ਬੈਠ ਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਜੋ ਅੰਮ੍ਰਿਤ ਵੇਲੇ ਮੁੱਖ ਵਾਕ ਦੀ ਬਖਸ਼ਿਸ਼ ਹੋਈ ਹੈ, ਉਸ ਅੰਮ੍ਰਿਤਮਈ ਮੁੱਖ ਵਾਕ ਦਾ ਪਾਠ ਭਾਈ ਸਾਹਿਬ ਜੀ ਦੀ ਰਸਨਾ ਤੋਂ ਆਪਾਂ ਹੁਣੇ ਸ਼ਰਵਣ ਕੀਤਾ ਹੈ। ਅੱਜ ਦਾ ਜੋ ਅੰਮ੍ਰਿਤਮਈ ਮੁੱਖ ਵਾਕ ਹੈ, ਇਹ ਰਾਗ ਸੋਰਠ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 624 ਅਤੇ 625 ਦੇ ਉੱਤੇ ਸੁਭਾਇਮਾਨ ਹੈ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ, ਉਹਨਾਂ ਦਾ ਇਹ ਅੰਮ੍ਰਿਤਮਈ ਸ਼ਬਦ ਉਚਾਰਨ ਕੀਤਾ ਹੋਇਆ ਹੈ। ਆਓ ਆਪਾਂ ਜੋ ਸੱਚੇ ਪਾਤਸ਼ਾਹ ਜੀ ਨੇ ਮਤ ਬੁੱਧ ਦਿੱਤੀ ਹੈ, ਆਪ ਆਪਣੀ ਬੁੱਧ ਹੈ ਜਿੱਤੀ, ਬਰਨਤ ਭਿੰਨ ਭਿੰਨ ਤੋਹੇ ਤੇਤੀ, ਸੱਚੇ ਪਾਤਸ਼ਾਹ ਜੀ ਵੱਲੋਂ ਜੋ ਮਤ ਬੁੱਧ ਦਿੱਤੀ ਹੈ ਉਸ ਮਤ ਬੁੱਧ ਦੇ ਮੁਤਾਬਕ, ਕਿਉਂਕਿ ਗੁਰਬਾਣੀ ਅਗਾਧ ਬੋਧ ਹੈ, ਇਸ ਅੰਮ੍ਰਿਤਮਈ ਅਗਾਧ ਬੋਧ ਬਾਣੀ ਦੇ ਵਿੱਚ ਆਪਾਂ ਵੀ ਸੁਰਤ ਦੀ ਚੁੱਭੀ ਲਾਈਏ, ਗੁਰਬਾਣੀ ਨੂੰ ਸਮਝੀਏ, ਗੁਰਬਾਣੀ ਨੂੰ ਵਿਚਾਰੀਏ। ਆਪਾਂ ਜਿੱਥੇ ਤਨ ਕਰਕੇ ਗੁਰੂ ਸਾਹਿਬ ਜੀ ਦੀ ਹਜ਼ੂਰੀ 'ਚ ਬੈਠੇ ਹਾਂ, ਕਈ ਮੀਡੀਏ ਦੇ ਰਾਹੀਂ ਦੇਸ਼ ਵਿਦੇਸ਼ ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਘਰ ਨਾਲ ਜੁੜੇ ਆ, ਜਿੱਥੇ ਆਪਾਂ ਤਨ ਕਰਕੇ ਜੁੜੇ ਹੋਏ ਹਾਂ, ਉੱਥੇ ਮਨ ਜਿਹੜਾ ਹੈ, ਮਨ ਕਿਉਂਕਿ ਭਟਕਦਾ ਵਾ, ਮਨ ਪੰਛੀ ਵਾਂਗ ਉੱਡਦਾ ਵਾ, ਮਨ ਨੂੰ ਆਪਾਂ ਪਰਤ ਕੇ ਗੁਰੂ ਚਰਨਾਂ ਦੇ ਵਿੱਚ ਜੋੜੀਏ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਆਖੋ ਜੀ ਸਾਧ

ਮਾਣ ਵੀ ਕੋਈ ਨਹੀਂ ਹੈ। ਅਸੀਂ ਆਖੀਏ ਵੀ ਸਾਡੇ ਕਰਮ ਬੜੇ ਚੰਗੇ, ਸਾਨੂੰ ਧਰਮ ਦੀ ਬੜੀ ਸੋਝੀ, ਹੇ ਵਾਹਿਗੁਰੂ ਸਾਡੇ ਕਰਮ ਬਹੁਤੇ ਚੰਗੇ ਨਹੀਂ, ਸਾਨੂੰ ਧਰਮ ਦੀ ਕੋਈ ਬਹੁਤੀ ਸੋਝੀ ਨਹੀਂ, ਅਸੀਂ ਲੋਭੀ ਹਾਂ, ਅਸੀਂ ਮਾਇਆ ਦੇ ਵਿੱਚ ਗ੍ਰਸੇ ਹੋਏ ਮਾਇਆਧਾਰੀ ਹਾਂ, ਪਰ ਤੇਰੀ ਸ਼ਰਨ ਵਿੱਚ ਆ ਗਏ ਹਾਂ, ਤੇਰੀ ਸ਼ਰਨ ਵਿੱਚ ਆ

0: ਬ੍ਰਾਹਮਣ ਜਦੋਂ ਤੇਰੀ ਸ਼ਰਨ ਵਿੱਚ ਹੀ ਆ ਗਏ, ਤੇਰੀ ਸ਼ਰਨ ਵਿੱਚ ਆਣ ਕੇ ਤੇਰੀ ਸਿਫਤ ਸਲਾਹ ਕਰਨ ਲੱਗ ਪਏ, ਤਾਂ ਲੋਕਾਂ ਨੇ ਨਾਮ ਰੱਖ ਦਿੱਤਾ ਕਿ ਇਹ ਰੱਬ ਦਾ ਭਗਤ ਹੈ। ਗੁਣ ਸਾਡੇ ਚ ਕੋਈ ਨਹੀਂ, ਵਡਿਆਈ ਸਾਡੇ ਚ ਕੋਈ ਨਹੀਂ, ਪਰ ਜਦੋਂ ਤੇਰੀ ਸ਼ਰਨ ਵਿੱਚ ਆ ਗਏ ਤਾਂ ਲੋਕਾਂ ਨੇ ਕਿਹਾ ਵੀ ਇਹ ਰੱਬ ਦਾ ਭਗਤ ਹੈ। ਹੇ ਵਾਹਿਗੁਰੂ, ਜਦੋਂ ਇਹ ਸ਼ਬਦ ਸਾਡੇ ਨਾਲ ਜੁੜ ਗਿਆ ਤਾਂ ਤੂੰ ਹੁਣ ਆਪਣੇ ਨਾਮ ਦੀ ਪੈਜ ਰੱਖ, ਅਸੀਂ ਤੇਰੀ ਸ਼ਰਨ ਆਏ ਹਾਂ। ਸ਼ਰਨ ਆਇਆਂ ਦੀ ਹੇ ਸੱਚੇ ਪਾਤਸ਼ਾਹ, ਹੇ ਅਕਾਲ ਪੁਰਖ, ਤੁਸੀਂ ਲਾਜ ਰੱਖੋ ਕਿਉਂਕਿ ਤੇਰਾ ਨਾਮ ਜੁੜ ਗਿਆ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਬਦ ਹੈ। ਮੈਂ ਆਮ ਹੀ ਇਹ ਗੱਲ ਆਖਦਾ ਹੁੰਦਾ ਕਿ ਗੁਰੂ ਨਾਨਕ ਨਾਮ ਲੇਵਾ ਜਿਹੜੇ ਨੇ ਨਾ, ਇਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਪਰ ਜੇ ਅਸੀਂ ਉਸ ਨਜ਼ਰੀਏ ਦੇ ਨਾਲ ਦੇਖੀਏ ਜਿਹੜਾ ਨਜ਼ਰੀਆ ਸਾਨੂੰ ਸਾਡੇ ਗੁਰੂ ਨੇ ਦਿੱਤਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 15 ਭਗਤ ਸਾਹਿਬਾਨ ਦੀ ਬਾਣੀ ਵੀ ਦਰਜ ਹੈ। ਇਹ 15 ਭਗਤ ਜਿਹੜੇ ਆ ਕੋਈ ਇੱਕ ਖਾਸ ਖਿੱਤੇ ਨਾਲ ਵੀ ਸੰਬੰਧਿਤ ਨਹੀਂ ਹਨ। ਕੋਈ ਮਹਾਰਾਸ਼ਟਰ ਤੋਂ ਹੈ, ਕੋਈ ਬਨਾਰਸ ਤੋਂ ਹੈ, ਕੋਈ ਪਾਕ ਪਟਨ ਤੋਂ ਹੈ ਜੋ ਹੁਣ ਲਹਿੰਦੇ ਪੰਜਾਬ ਚ ਹੈ, ਕੋਈ ਬੰਗਾਲ ਵਾਲੇ ਪਾਸੇ ਤੋਂ ਹੈ। ਪਰ ਇਹਨਾਂ 15 ਭਗਤਾਂ ਨੂੰ ਗੁਰੂ ਸਾਹਿਬ ਨੇ ਇੱਕ ਥਾਂ ਦੇ ਉੱਤੇ ਬਹਾਲ ਦਿੱਤਾ। ਇਹਨਾਂ 15 ਭਗਤਾਂ ਨੂੰ ਮਾਣ ਅਕਾਲ ਪੁਰਖ ਨੇ ਦਿੱਤਾ ਕਿਉਂਕਿ ਉਹ ਉਹਦੀ ਭਗਤੀ ਦੇ ਨਾਲ ਜੁੜ ਗਏ। ਗੁਰੂ ਅਰਜਨ ਦੇਵ ਜੀ ਦਾ ਅੰਮ੍ਰਿਤਮਈ ਸ਼ਬਦ, ਗੋਬਿੰਦ ਗੋਬਿੰਦ ਗੋਬਿੰਦ ਸੰਗ, ਨਾਮ ਦਿਓ ਮਨ ਲੀਣਾ, ਆਡ ਦਾਮ ਕੋ ਸ਼ੀਪਰੋ ਹੋਇਓ ਲਾਖੀਣਾ। ਭਗਤ ਨਾਮਦੇਵ ਜੀ ਨੂੰ ਕਹਿੰਦੇ ਸੀ ਅੱਧੀ ਕੌਡੀ ਦਾ ਹੈ, ਵਰਣ ਵੰਡ ਵਾਲਿਆਂ ਨੇ ਕਿਹਾ ਸੀ ਇਹ ਸ਼ੀਪਰਾ ਹੈ, ਤੇ ਕਹਿੰਦੇ ਸੀ ਵੀ ਇਹ ਤੇ ਉੱਚੀ ਨਹੀਂ ਸ਼੍ਰੇਣੀ, ਗੁਰਮਤ ਵਿੱਚ ਇੱਦਾਂ ਦੀ ਕੋਈ ਗੱਲ ਨਹੀਂ। ਗੁਰਮਤ ਸਪਸ਼ਟ ਆਖਦੀ ਹੈ, ਪਰ ਇਹ ਮੁੱਢਲਾ ਸਿਧਾਂਤ ਹੈ ਗੁਰੂ ਦਾ। ਕਈ ਵਾਰੀ ਅਸੀਂ ਇਸ ਮੁੱਢਲੇ ਸਿਧਾਂਤ ਤੋਂ ਇੱਧਰ ਉੱਧਰ ਵੀ ਹੋ ਜਾਂਦੇ। ਮੁੱਢਲਾ ਸਿਧਾਂਤ ਹੈ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਇੱਕ ਰੱਬ ਤੋਂ ਹੀ ਸਾਰੇ ਪੈਦਾ ਹੋਏ ਆ ਤੇ ਜਨਮ ਤੋਂ ਸਾਰੇ ਬਰਾਬਰ ਆ। ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਬੋ, ਕਲਗੀਧਰ ਪਾਤਸ਼ਾਹ ਨੇ ਵੀ ਆਖਿਆ। ਇਹ ਗੁਰਮਤ ਦਾ ਮੁੱਢਲਾ ਸੁਭਾਅ ਏ। ਗੁਰਮਤ ਦੇ ਇਸ ਮੁੱਢਲੇ ਸੁਭਾਅ ਨੂੰ ਕਈ ਦੇਸ਼ਾਂ ਨੇ ਬਾਅਦ ਵਿੱਚ ਅਪਣਾਇਆ। ਦੁਨੀਆਂ ਦੀਆਂ ਜਿਹੜੀਆਂ ਵੱਡੀਆਂ ਤਾਕਤਾਂ ਮੱਚ, ਉਹਨਾਂ ਨੇ ਬਹੁਤ ਸਮੇਂ ਬਾਅਦ ਇਸ ਸਿਧਾਂਤ ਨੂੰ ਅਪਣਾਇਆ ਕਿ ਬੰਦੇ ਜਨਮ ਤੋਂ ਬਰਾਬਰ। ਅਮਰੀਕਾ 1776 ਦੇ ਵਿੱਚ ਇਹ ਐਲਾਨਨਾਮਾ ਕਰਦਾ ਹੈ ਕਿ ਜਿੰਨੇ ਵੀ ਬੰਦੇ ਨੇ ਜਨਮ ਤੋਂ ਬਰਾਬਰ ਨੇ ਤੇ ਸਾਡੇ ਗੁਰੂ ਨੇ। ਇਹ ਬਹੁਤ ਪਹਿਲਾਂ ਹੀ ਕਹਿ ਦਿੱਤਾ, ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਜਦੋਂ ਇੱਕ ਰੱਬ ਤੋਂ ਸਾਰੇ ਪੈਦਾ ਹੋਏ ਆ, ਫਿਰ ਕਿਸੇ ਨੂੰ ਚੰਗਾ ਤੇ ਕਿਸੇ ਨੂੰ ਮਾੜਾ ਕਿੱਦਾਂ ਕਹੀਏ, ਸਾਰੇ ਉਸ ਰੱਬ ਦਾ ਨੂਰ ਹਨ। ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਕਿਵੇਂ ਭਗਤਾਂ ਦੀ ਲਾਜ ਰੱਖਦਾ, ਭਗਤੀ ਕਰਨ ਵਾਲਿਆਂ ਦੇ ਸਿਰ ਤੇ ਹੱਥ ਰੱਖਦਾ ਵਾਹਿਗੁਰੂ। ਜਿਹੜੇ ਭਗਤੀ ਕਰ ਜਾਂਦੇ ਆ ਉਹ ਕਿਵੇਂ ਉੱਚੇ ਹੋ ਜਾਂਦੇ ਆ, ਫਿਰ ਭਾਵੇਂ ਦੁਨੀਆਂ ਦੇ ਵਰਣ ਵੰਡ ਵਾਲੇ ਕਹਿੰਦੇ ਹੋਣੇ ਨੀਵੇਂ। ਗੋਬਿੰਦ ਗੋਬਿੰਦ ਗੋਬਿੰਦ ਸੰਗ, ਨਾਮ ਦਿਓ ਮਨ ਲੀਣਾ, ਆਡ ਦਾਮ ਕੋ ਸ਼ੀਪਰੋ ਹੋਇਓ ਲਾਖੀਣਾ। ਬੁਨਣਾ ਤਨਣਾ ਤਿਆਗ ਕਹਿ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਰਾ ਭਇਓ ਗੁਣੀ ਗਹੀਰਾ। ਭਗਤ ਕਬੀਰ ਸਾਹਿਬ ਉੱਚੇ ਹੋ ਗਏ, ਗੁਣਾਂ ਦੇ ਸਾਗਰ ਹੋ ਗਏ। ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, भगत रविदास जी महाराज 650 साल उन्हां दा जन्म दिहाड़ा भी आने वाला है ते सारी कौम नूं वड्डे पद्धर ते इह मनाउणा चाहीदा क्योंकि उन्हां दी बाणी गुरु ग्रंथ साहिब विच शामिल है ते जदों आपां गुरु ग्रंथ साहिब जी नूं नमस्कार करदे आं मथा टेकदे आं तां भगत रविदास जी महाराज जी नूं भी आपां मथा टेकदे आं नमस्कार करदे आं। सिखी दी एक खूबसूरती है, कला कहा ही नहीं प्रैक्टिकल भी संसार के सामने इस गल नूं पेश कीता। फिर रविदास ढवंता ढोर नीत तिन त्यागी माया प्रगट होवा साध संग हर दर्शन पाया सैन नाई बुतकारिया ओ घर घर सुनिया हिरदय वसिया पार ब्रह्म भगता मैं गणिया भगत सैन जी भी उत्ते हो गए। ए विद सुनकै जाट रोठ भगती लागा मिले प्रतख गुसाइया धन्ना वडभागा इन्हां भगतां वल वेख के भगती कीती ते रब भगती करन वालियां नूं प्यार करदा। भगत धन्ना जी भी रब दी इबादत विच जुड़ गए ते उन्होंने भी रब नूं पा लिया उच्चे हो गए सारे। तो श्री गुरु अर्जन देव जी महाराज कह रहे ने हे अकाल पुरख कर्म ना जाना धर्म ना जाना लोभी माया धारी मैनू मेरे कोई चंगे कर्म नहीं सानू कोई धर्म की सोझी नहीं। साडी गल हो रही है जदों असी रब नाल गल्लां करदे पए असी लोभी हाँ असी माया धारी हाँ पर तेरी शरण विच आए हाँ ते साडा नाम पै गया है नाम परियो भगत गोविंद का ए रखो पैज तुम्हारी जदों नाम तेरे नाल जुड़ गया ते साडी हुण पैज लाज इज्जत रखण वाला तू है
1: हर जीओ निमाणिया तू मान।
0: हे अकाल पुरख जिन्हां दा दुनिया दे विच कोई मान नहीं एक ते हुंदा ना भई किसे दा कोई मरातबा होवे उदा कोई मान होवे जिन्हां दा दुनिया दे विच कोई मान नहीं उन्हां निमाणियां नूं भी मान देण वाला तू है जिन्हां दा कोई मान नहीं। जदों गुरु नानक साहब उदासियां ते गए ना ते पहला दरवाजा जिहड़ा उन्होंने खड़काया वा वह भाई लालो जी किरती दा खड़काया वा हैगा उत्थे मलक भागो भी सी बहुते बाहरी तौर ते साधु संत खवाउण वाले वो मलक भागो वाली गए सी पूड़ियां छकण भाई लालो वाल आना भी किन्ने सी क्योंकि उहदे कोल धन नहीं बहुता कीर्ति आ ते उहनूं जाणदा ही कोई नहीं। ये गुरु नानक साहब ने जेड़े निमाणिया नूं मान दिंदे ते भाई लालो कीर्ति दे घरे जांदे आ ते उहदे उत्ते बख्शिशां करदे ते बख्शिशां भी ऐसियां प्रैक्टिकल गुरबाणी दा शब्द जैसी मैं आवे खसम की बाणी तैसड़ा करी ज्ञान वे लालो इना माण। कोई नहीं जानता है पहला भाई लालो जी नूं भाई लालो कौन है क्योंकि कोई सरमाएदार नहीं है कोई राज सत्ता दे विच नहीं है वो कोई धनाड़ नहीं है कोई अहलकार नहीं है वो तो अपनी किरत करदा ते किरत करके कोदरे दी रोटी खांदा रुखी सुखी। पर गुरु साहब उहदे घरे गए ते कल्ला घरे नहीं गए जदों दसना सी कि ये बाणी तुर की है ये कोई संसारक बोल नहीं तां विच जिगर भाई लालो दा कर दिता भाई लालो दे नाम दा जिगर गुरु नानक साहब ने करके भाई लालो निमाणे नूं माण दिता और माण भी ऐसा दिता रहिंदी दुनिया तक सदीव काल आपां जदों भी बाणी दा पाठ करांगे ते भाई लालो जी दा नाम नाल लवांगे। जैसी मैं आवै खसम की बाणी तैसड़ा करी ज्ञान वे लालो शर्म धर्म दोए छप खलोए, कूड़ फिरै प्रधान वे ला लो। यह है भी सच्चाई, पर संबोधन किया जा रहा भाई लालो जी नू मलक भागो दा जिगर नहीं है। दुनियावी तौर ते बहुते साधु संत महंत वो सारे मलक भागो कोल ही जाके बैठे सी, पूड़ियां खा खा के कहंदे सी बड़ियां स्वाद, पर निमाणियां नू मान देण वाले गुरु नानक साहब ने कहा कि तेरियां पूड़ियां दे विच कोई घिओ नहीं, इहदे विच गरीबां दा खून है। और प्रतख तौर ते उन्हों दिखा भी दिता भी इहदियां पूड़ियां दे विच की है, ते दूजे पासे किवें अमृत वर्गा दुध है। यह गुरु साहब ने प्रैक्टिकल, तो गुरु का सुभाव ही है जिन्हों का कोई माण नहीं उन्हां नू माण देण वाला गुरु है। रब का सुभाव रब के सुभाव के मुताबिक ही, गुरु का सुभाव हर जियो निमाणिया तू माण। हे अकाल पुरख, जिन्हों का कोई माण नहीं उन्हां निमाणिया

0: ਨਤੀਜੇ ਜਿਹੜੇ ਕਿਸੇ ਗਿਣਤੀ ਚ ਨਾ ਆਉਣ, ਕਿਸੇ ਗਿਣਤੀ ਵਿਚ ਨਹੀਂ, ਐ ਵੀ ਬੇਕਦਰੇ, ਕਦਰ ਹੀ ਜਿਨ੍ਹਾਂ ਦੀ ਕੋਈ ਨਹੀਂ। ਨਤੀਜਿਆਂ ਨੂੰ ਵੀ ਚੀਜ਼ ਦੇਣ ਵਾਲਾ, ਨਤੀਜਿਆਂ ਨੂੰ ਵੀ ਉੱਚਾ ਕਰਨ ਵਾਲਾ ਹੇ ਅਕਾਲ ਪੁਰਖ ਤੂੰ ਹੈ। ਤੇਰੀ ਕੁਦਰਤ ਕਹੋ ਕੁਰਬਾਨ, ਮੈਂ ਤੇਰੀ ਇਸ ਸਮਰੱਥਾ ਤੋਂ ਸਦਕੇ ਜਾਣਾ ਹੈ, ਤੂੰ ਹੀ ਕਰ ਸਕਦਾ ਹੈ, ਦੂਜਾ ਕੋਈ ਨਹੀਂ ਕਰ ਸਕਦਾ ਹੈ। ਦੇਖੋ ਗੁਰੂ ਸਾਹਿਬ ਨੇ ਨਤੀਜਿਆਂ ਨੂੰ ਚੀਜ਼ ਦਿੱਤੀ। ਲੋਕਾਂ ਨੇ ਨਾ ਦਰਿਆਵਾਂ ਦੇ ਕੰਢੇ ਵੀ ਵੰਡੇ ਹੁੰਦੇ ਸੀ, ਜਿਹੜੀ ਬਹੁਤ ਸੋਹਣੀ ਥਾਂ ਵਾ ਦਰਿਆ ਦੀ, ਉੱਥੇ ਉੱਚੀ ਵਰਣ ਵਾਲੇ ਇਸ਼ਨਾਨ ਕਰਨ, ਫਿਰ ਜਿਹੜੀ ਥੋੜ੍ਹੀ ਉਹ ਤੋਂ ਅਗਲੀ ਆ ਉੱਥੇ, ਫਿਰ ਉਹ ਤੋਂ ਹੇਠਲੀ ਵਰਨ, ਜਿੱਥੇ ਪਤਾ ਡੋਬੀ ਜਾਣਾ, ਕੰਢਾ ਹੀ ਕੋਈ ਨਹੀਂ, ਉੱਥੇ ਕਹਿੰਦੇ ਸੀ ਵੀ ਸ਼ੂਦਰ, ਇਹ ਮੁਲਕ, ਇਹ ਸੰਸਾਰ ਗੁਰੂਆਂ ਦਾ ਦੇਣਾ ਕਦੀ ਨਹੀਂ ਦੇ ਸਕਦੇ। ਗੁਰੂ ਦੇ ਹਰ ਕਰਮ ਦੇ ਵਿੱਚ ਨਤੀਜਿਆਂ ਨੂੰ ਚੀਜ਼ ਦਿੱਤੀ ਗਈ। ਜਦੋਂ ਗੁਰੂ ਨੇ ਆਖਿਆ ਪਹਿਲਾਂ ਪੰਗਤ ਪਾਸ਼ਾ ਸੰਗਤ, ਪਹਿਲਾਂ ਬਹੁ ਬਰਾਬਰ ਪੰਗਤ ਦੇ ਵਿੱਚ ਰਾਜਾ ਅਕਬਰ ਆਇਆ, ਉਹ ਵੀ ਬੈਠਾ, ਉੱਚੀ ਵਰਣ ਵਾਲਾ ਉੱਥੇ ਬਹੂਗਾ, ਜਿਨ੍ਹਾਂ ਨੂੰ ਨੀਵੇਂ ਕਿਹਾ ਗਿਆ ਉਹ ਵੀ ਉੱਥੇ ਬਹਿਣਗੇ। ਇਹ ਗੁਰੂ ਨਾਨਕ ਦੇ ਘਰ ਦੇ ਵਿੱਚ ਸਰੋਵਰ, ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਰੋਵਰ, ਹੁਣੇ ਵੀ ਕਈ ਸੰਗਤ ਦੇ ਵਿੱਚ ਇਸ਼ਨਾਨ ਕਰਕੇ ਆਏ ਹੋਣਗੇ। ਕੋਈ ਵੀ ਉੱਥੇ ਇਸ਼ਨਾਨ ਕਰ ਰਿਹਾ, ਇਹ ਗੁਰਮਤਿ ਫਲਸਫੇ ਨੇ ਨਤੀਜਿਆਂ ਨੂੰ ਚੀਜ਼ ਦੇ ਦਿੱਤੀ, ਇੱਕ ਐਸੀ ਥਾਂ ਦੇ ਦਿੱਤੀ ਜਿੱਥੇ ਕੋਈ ਕਿਸੇ ਨਾਲ ਜਾਤ ਦਾ, ਗੋਤ ਦਾ, ਵਰਣ ਦਾ, ਰੰਗ ਦਾ, ਨਸਲ ਦਾ, ਧਰਮ ਦਾ, ਅਮੀਰੀ ਦਾ, ਗਰੀਬੀ ਦਾ, ਊਚ ਦਾ, ਨੀਚ ਦਾ ਕੋਈ ਭੇਦਭਾਵ ਨਹੀਂ। ਗੁਰੂ ਦਾ ਮਹਾਨ ਫਲਸਫਾ। ਗੁਰੂ ਸਾਹਿਬ ਨੇ ਇਹ ਮੁਬਾਰਕ ਸਰੋਵਰ ਦੇ ਦਿੱਤੇ ਜਿਹਦੇ ਵਿੱਚ ਸਭ ਬਰਾਬਰ ਇਸ਼ਨਾਨ ਕਰਦੇ, ਸਾਰੇ ਬਰਾਬਰ। ਔਰ ਗੁਰੂ ਨੇ ਉਦਣ ਬਖਸ਼ਿਸ਼ ਕੀਤੀ ਜਿੱਦਣ ਖੰਡੇ ਬਾਟੇ ਦੀ ਪੌਲ, ਅੰਮ੍ਰਿਤ ਦੀ ਦਾਤ, ਉਹ ਜਿਹੜੇ ਪੰਜ ਆਏ ਪਹਿਲੇ ਪਿਆਰੇ, ਉਹਨਾਂ ਦੀਆਂ ਜਾਤਾਂ ਤੇ ਗੋਤਾਂ ਵੱਖੋ ਵੱਖਰੀਆਂ ਸਨ, ਅਲੱਗ ਅਲੱਗ ਸਨ, ਇੱਕ ਨਹੀਂ ਸੀ। ਪਰ ਗੁਰੂ ਸਾਹਿਬ ਨੇ ਜਦੋਂ ਇੱਕ ਬਾਟੇ ਦੇ ਵਿੱਚ ਅੰਮ੍ਰਿਤ ਦੀ ਦਾਤ ਸਾਰਿਆਂ ਨੂੰ ਦਿੱਤੀ, ਤੇ ਇੱਕ ਚੀਜ਼ ਫਿਰ ਸਾਰਿਆਂ ਨੂੰ ਸਾਂਝੀ ਦੇ ਦਿੱਤੀ, ਭਾਈ ਦਇਆ ਰਾਮ ਤੂੰ ਹੁਣ ਭਾਈ ਦਇਆ ਰਾਮ ਨਹੀਂ, ਭਾਈ ਦਇਆ ਸਿੰਘ ਹੈ, ਭਾਈ ਧਰਮਦਾਸ ਨਹੀਂ ਹੁਣ ਭਾਈ ਧਰਮ ਸਿੰਘ ਹੈ, ਹੁਣ ਭਾਈ ਮੋਹਕਮ ਚੰਦ ਨਹੀਂ ਹੈ, ਭਾਈ ਹਿੰਮਤ ਚੰਦ ਵੀ ਨਹੀਂ ਹੈ। ਹੁਣ ਸਾਰਿਆਂ ਦੇ ਮਗਰ ਇੱਕ ਸ਼ਬਦ ਲੱਗ ਗਿਆ, ਸਿੰਘ। ਜਦੋਂ ਸਿੰਘ ਲੱਗ ਗਿਆ ਤੇ ਕੋਈ ਊਚ ਨੀਚ ਭੇਦ ਭਾਵ ਵਿਤਕਰਾ ਮੁੱਕ ਗਿਆ। ਤਾਂ ਗੁਰੂ ਦੇ ਬਖਸ਼ਿਸ਼, ਗੁਰੂ ਦੀ ਰਹਿਮਤ ਇਤਨੀ ਵੱਡੀ ਹੈ, ਬਿਆਨ ਤੋਂ ਪਰੇ ਹੈ। ਇਹੀ ਸੁਭਾਅ ਰੱਬ ਦਾ ਹੈ, ਅਕਾਲ ਪੁਰਖ ਦਾ ਹੈ। ਹੇ ਅਕਾਲ ਪੁਰਖ, ਤੇਰਾ ਇਹ ਮੁੱਢਲਾ ਸੁਭਾਅ ਹੈ, ਨਤੀਜਿਆਂ ਚੀਜ਼ ਕਰੇ ਮੇਰਾ ਗੋਬਿੰਦ। ਜਿਹੜੇ ਨਾਚੀਜੇ ਨੇ, ਜਿਨ੍ਹਾਂ ਕੋਲ ਹੈ ਹੀ ਕੁਛ ਨਹੀਂ, ਕੋਈ ਪਛਾਣ ਨਹੀਂ ਉਹਨਾਂ ਦੀ, ਉਹਨਾਂ ਨੂੰ ਵੀ ਤੂੰ ਪਛਾਣ ਦਿੰਦਾ ਹੈ, ਚੀਜ਼ ਦਿੰਦਾ ਹੈ, ਨਾਮ ਰੂਪੀ ਦਾਤ ਦਿੰਦਾ ਹੈ। ਹੇ ਅਕਾਲ ਪੁਰਖ, ਮੈਂ ਤੇਰੇ ਇਸ ਸੁਭਾਅ ਤੋਂ ਬਹੁਤ ਵਾਰੀ ਸਦਕੇ ਜਾਣਾ ਹਾਂ, ਰਹਾਓ ਇਹ ਸ਼ਬਦ ਦਾ ਕੇਂਦਰੀ ਭਾਵ ਹੈ। ਅਕਾਲ ਪੁਰਖ ਦਾ ਇਹ ਸੁਭਾਅ ਹੈ। ਤੇ ਹੁਣ ਜਦੋਂ ਆਪਾਂ ਜੁੜੇ ਗੁਰੂ ਦੇ ਰਾਹੀਂ ਰੱਬ ਨਾਲ, ਗਈ ਬਹੋੜ ਜਿੱਥੋਂ ਸ਼ਬਦ ਸ਼ੁਰੂ ਹੋ ਰਿਹਾ, ਇਹ ਰੱਬ ਦਾ ਸੁਭਾਅ ਆ ਨਾ। ਇਹ ਸੁਭਾਅ ਫਿਰ ਉਸ ਬੰਦੇ ਦਾ ਵੀ ਹੋ ਜਾਵੇਗਾ ਜਿਹੜਾ ਰੱਬ ਦੇ ਨਾਲ ਜੁੜ ਜਾਵੇਗਾ। ਉਹ ਕਿਸੇ ਨਾਲ ਕੋਈ ਵਿਤਕਰਾ ਨਹੀਂ ਕਰੇਗਾ, ਉਹ ਕਿਸੇ ਨਾਲ ਕੋਈ ਮੇਰ ਤੇਰ ਨਹੀਂ ਕਰੇਗਾ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣ ਪਾਈ। ਇਹ ਮੁਢਲਾ ਸੁਭਾਅ ਰੱਬ ਦਾ, ਗੁਰੂ ਨੇ ਕਿਹਾ ਵੀ ਰੱਬ ਨਾਲ ਜੁੜੋ। ਜਦੋਂ ਰੱਬ ਨਾਲ ਜੁੜ ਗਏ ਤੇ ਇਹ ਹਰ ਉਸ ਬੰਦੇ ਦਾ ਵੀ ਹੋਊਗਾ, ਉਹ ਕਿਸੇ ਨਾਲ ਕੋਈ ਵਿਤਕਰਾ ਨਹੀਂ ਕਰਦਾ ਹੈ।
1: ਜੈਸਾ ਬਾਲਕ ਭਾਏ ਸੁਭਾਈ, ਲੱਖ ਅਪਰਾਧ ਕਮਾਵੇ।
0: ਗੁਰੂ ਸਾਹਿਬ ਨੇ ਹੋਰ ਬੜਾ ਸੋਹਣਾ ਦ੍ਰਿਸ਼ਟਾਂਤ ਦਿੱਤਾ। ਜੈਸਾ ਬਾਲਕ, ਬਾਲਕ ਬੱਚਾ ਜਿਵੇਂ ਬੱਚੇ ਹੁੰਦੇ ਨੇ, ਭਾਏ ਸੁਭਾਈ, ਜਾਣੇ ਅਣਜਾਣੇ ਆਪਣੇ ਸੁਭਾਅ ਮੁਤਾਬਕ ਬੱਚੇ ਨੂੰ ਸਮਝ ਨਹੀਂ, ਬੱਚਾ ਤੇ ਅੱਗ ਵੱਲ ਵੀ ਭੱਜਾ ਜਾਂਦਾ ਕਿਉਂਕਿ ਚਮਕਦੀ ਹੈ। ਮਾਂ ਤੇ ਬਾਪ ਬੱਚੇ ਨੂੰ ਉਧਰੋਂ ਰੋਕਦੇ ਆ ਵੀ ਨਹੀਂ ਇਹ ਸਾੜੂਗੀ, ਬੱਚੇ ਨੂੰ ਨਹੀਂ ਸਮਝ, ਬੱਚੇ ਨੂੰ ਲੱਗੂਗਾ ਮੈਨੂੰ ਰੋਕਦੇ ਆ, ਮੈਨੂੰ ਟੋਕਦੇ ਕਿਉਂ, ਇਹਨਾਂ ਨੂੰ ਟੋਕਣਾ ਨਹੀਂ ਚਾਹੀਦਾ, ਬੱਚਾ ਇਹ ਕਹੂਗਾ। ਪਰ ਮਾਂ ਬਾਪ ਨੂੰ ਪਤਾ ਵੀ ਨਹੀਂ ਇਹਦੇ ਵਿੱਚ ਬੱਚੇ ਦਾ ਨੁਕਸਾਨ ਜੇ। ਗੁਰੂ ਸਾਹਿਬ ਦ੍ਰਿਸ਼ਟਾਂਤ ਦੇ ਰਹੇ, ਵਾਹਿਗੁਰੂ ਤੇਰਾ ਸੁਭਾਅ ਐਸਾ ਹੈ ਜਿਵੇਂ ਬੱਚਾ ਆਪਣੇ ਸੁਭਾਅ ਦੇ ਮੁਜ਼ਬ ਕਈ ਗਲਤੀਆਂ ਕਈ ਗੁਨਾਹ ਕਰਦਾ ਹੈ।
1: ਕਰ ਉਪਦੇਸ਼ ਝਿੜਕੇ ਬਹੁ ਭਾਤੀ, ਬਹੁੜ ਪਿਤਾ ਗਾਲ ਲਾਵੇ।
0: ਜਿਹੜੇ ਬੱਚੇ ਦੇ ਮਾਂ ਬਾਪ ਨੇ, ਉਹ ਬੱਚੇ ਨੂੰ ਕਈ ਤਰੀਕਿਆਂ ਦੇ ਨਾਲ ਉਪਦੇਸ਼ ਦਾ ਮਤਲਬ ਸਮਝਾਉਣਾ, ਉਹ ਬੱਚੇ ਨੂੰ ਕਈ ਤਰੀਕਿਆਂ ਦੇ ਨਾਲ ਸਮਝਾਉਂਦੇ ਨੇ, ਝਿੜਕਦੇ ਵੀ ਨੇ, ਪਰ ਫਿਰ ਝਿੜਕ ਕੇ ਗਲੇ ਲਾ ਲੈਂਦੇ। ਇਹ ਜਿਹੜਾ ਬਚਨਾ ਨਾ, ਇਹਨੂੰ ਅੱਜ ਦੇ ਦੌਰ ਵਿੱਚ ਬਹੁਤ ਡੂੰਘਾ ਸਮਝਣ ਦੀ ਲੋੜ ਹੈ। ਬੱਚੇ ਹਰ ਮਾਂ ਬਾਪ ਨੂੰ ਪਿਆਰੇ ਹੁੰਦੇ। ਜਿਹੜੇ ਬੱਚੇ ਬਚਪਨ ਦੇ ਵਿੱਚ ਮਾਂ ਪਿਓ ਦੀਆਂ ਝਿੜਕਾਂ ਸੁਣ ਲੈਂਦੇ ਆ ਤੇ ਝਿੜਕਾਂ ਸੁਣ ਕੇ ਆਪਣੇ ਆਪ ਨੂੰ ਸੁਧਾਰ ਲੈਂਦੇ ਆ, ਉਹ ਬੱਚੇ ਫਿਰ ਸੰਸਾਰਕ ਤੌਰ ਤੇ ਬਾਅਦ ਵਿੱਚ ਦੁਨੀਆਂ ਦੀਆਂ ਝਿੜਕਾਂ ਨਹੀਂ ਝੱਲਦੇ। ਉਹ ਦੁਨੀਆਂ ਦੀਆਂ ਝਿੜਕਾਂ ਤੋਂ ਬਚੇ ਰਹਿੰਦੇ ਆ ਜਿਨ੍ਹਾਂ ਨੇ ਬਚਪਨ ਦੇ ਵਿੱਚ ਮਾਂ ਬਾਪ ਦੀਆਂ ਝਿੜਕਾਂ ਸੁਣ ਕੇ ਮੰਨ ਲਈਆਂ। ਪਰ ਜਿਹੜੇ ਬਚਪਨ ਦੇ ਵਿੱਚ ਮਾਂ ਬਾਪ ਦੀ ਝਿੜਕ ਨੂੰ ਬਰਦਾਸ਼ਤ ਨਾ ਕਰਨ, ਮਾਂ ਬਾਪ ਦੇ ਨਾਲ ਲੜਨ ਝਗੜਨ, ਤਾਂ ਫਿਰ ਉਹ ਸਾਰੀ ਉਮਰ ਦੁਨੀਆਂ ਦੀਆਂ ਝਿੜਕਾਂ ਝੱਲਦੇ ਆ। ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਇੱਕ ਸ਼ਬਦ ਹੈ, ਇੱਕ ਮਿੱਠੀ ਜੀ ਝਿੜਕ ਉਹਨਾਂ ਨੇ ਵੀ ਮਾਰੀ ਹੈ। ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨ ਕੇ ਜਣੇ ਬਡੀਰੇ ਤੁਮ ਹੋ ਤਿੰਨ ਸਿਓ ਝਗੜਤ ਪਾਪ। ਵੇਖੋ ਬਾਬਾ ਪ੍ਰਿਥੀ ਚੰਦ, ਉਹ ਝਗੜਾ ਕਰਦਾ ਹੈ। ਆਪਾਂ ਜਿਸ ਸਤਿਕਾਰ ਦੇ ਨਾਲ ਬਾਕੀ ਗੁਰੂ ਸਾਹਿਬਜ਼ਾਦਿਆਂ ਦਾ ਨਾਮ ਲੈਂਦੇ ਹਾਂ, ਬਾਬਾ ਪ੍ਰਿਥੀ ਚੰਦ ਦਾ ਨਹੀਂ ਲੈਂਦੇ, ਕਿਉਂਕਿ ਉਹਨੇ ਮਾਂ ਬਾਪ ਦੀ ਜਿਹੜੀ ਝਿੜਕ ਹੈ ਉਹਨੂੰ ਚੰਗੀ ਤਰ੍ਹਾਂ ਸੁਣਿਆ ਨਹੀਂ, ਸਮਝਿਆ ਨਹੀਂ। ਅੱਜ ਵੀ ਜੇ ਬੱਚੇ ਨੌਜਵਾਨ ਉਹ ਮਾਂ ਬਾਪ ਬੱਚਿਆਂ ਦੇ ਭਲੇ ਹਿੱਤ ਕੋਈ ਗੱਲ ਕਹਿੰਦੇ ਆ, ਸਮਝਾਉਂਦੇ ਆ, ਤਾਂ ਜਿਹੜੇ ਤੇ ਬੱਚੇ ਮਾਂ ਬਾਪ ਦੀ ਗੱਲ ਸੁਣ ਲੈਂਦੇ ਆ ਉਹ ਸੁਧਰ ਜਾਂਦੇ ਆ, ਕਿਉਂਕਿ ਮਾਂ ਬਾਪ ਦੀ ਝਿੜਕ ਦੇ ਵਿੱਚ ਬੱਚੇ ਦਾ ਭਲਾ ਹੀ ਪਿਆ ਹੋਇਆ, ਕੋਈ ਨੁਕਸਾਨ ਥੋੜਾ ਹੈਗਾ। हौली हौली की हो गया कि अपने जेड़े परिवार आ संसारक तौर ते ਇਹ ਸੰਯੁਕਤ ਪਰਿਵਾਰ ਨਹੀਂ ਰਹੇ। ਪਹਿਲਾਂ ਕਿੰਨੇ ਕਿੰਨੇ ਟੱਬਰ ਇਕੱਠੇ ਹੁੰਦੇ ਸੀ, ਮਾਂ ਬਾਪ ਨੇ ਵੀ ਝਿੜਕ ਦੇਣਾ ਤੇ ਚਾਚੇ ਤਾਏ ਨੇ ਵੀ ਝਿੜਕ ਦੇਣਾ, ਦਾਦੇ ਨੇ ਝਿੜਕ ਦੇਣਾ, ਦਾਦੀ ਨੇ ਝਿੜਕ ਦੇਣਾ, ਸਾਰਿਆਂ ਨੂੰ ਇਹ ਹੁੰਦਾ ਸੀ ਵੀ ਆਪਣੇ ਬੱਚੇ। ਹੌਲੀ ਹੌਲੀ ਸਾਡਾ ਵੀ ਸੁਭਾਅ ਬਦਲ ਗਿਆ ਵੀ ਚਾਚਾ ਨਾ ਝਿੜਕੇ ਬੱਚੇ ਨੂੰ, ਤਾਇਆ ਨਾ ਝਿੜਕੇ, ਦਾਦੀ ਦਾਦਾ ਕਿਉਂ, ਸੰਯੁਕਤ ਪਰਿਵਾਰ ਨਹੀਂ ਰਹਿ, ਇਕੱਠੇ ਨਹੀਂ ਰਹਿੰਦੇ, ਬਹਿੰਦੇ ਨਹੀਂ, ਗੱਲਾਂ ਨਹੀਂ ਕਰਦੇ, ਬਾਤਾਂ ਨਹੀਂ ਪਾਉਂਦੇ, ਕਹਾਣੀਆਂ ਨਹੀਂ ਸਾਂਝੀਆਂ ਕਰਦੇ। ਜੋ ਸੱਥਾਂ ਵਾਲਾ ਸਾਡੇ ਵਿੱਚ ਇੱਕ ਕਨਸੈਪਟ ਸੀ ਸੰਗਤ ਵਾਲਾ ਵੀ, ਤਾਂ ਹੌਲੀ ਹੌਲੀ ਕੀ ਹੋ ਗਿਆ ਵੀ ਆਪਾਂ ਸਭ ਜਾਣਦੇ ਹਾਂ ਆ ਕਿੰਨੇ ਪੰਜਾਬ ਦੇ ਵਿੱਚ ਬਿਰਧ ਘਰ ਹੀ ਖੁੱਲ੍ਹੇ ਹੋਏ ਆ। ਇਹ ਸਾਡੇ ਸਮਾਜ ਦਾ ਕਰੂਪ ਚਿਹਰਾ ਬਿਆਨ ਕਰਦੇ। ਕਈ ਚੰਗੇ ਆਲਾ ਅਫਸਰ ਰਿਟਾਇਰ ਹੋਏ, ਮੈਂ ਨਿੱਜੀ ਤੌਰ ਤੇ ਕਈਆਂ ਨੂੰ ਜਾਣਦਾ, ਉਹ ਬੁਢੇਪੇ ਦੇ ਵਿੱਚ ਉਹਨਾਂ ਦੇ ਧੀਆਂ ਪੁੱਤਾਂ ਨੇ ਬਿਰਧ ਘਰਾਂ ਦੇ ਵਿੱਚ ਸੁੱਟੇ ਹੋਏ। ਪਿੱਛੇ ਜੀ ਇੱਕ ਚਰਚਾ ਹੋਈ ਸੀ, ਇੱਕ ਬੰਦਾ ਚੜ੍ਹਾਈ ਕਰ ਗਿਆ ਤੇ ਉਹਦੀ ਔਲਾਦ ਨੂੰ ਦੱਸਿਆ ਗਿਆ, ਔਲਾਦ ਨਹੀਂ ਆਈ। ਇੱਕ ਔਲਾਦ ਨੇ ਆਖਿਆ ਮੈਨੂੰ ਫੋਨ ਤੇ ਬਾਪੂ ਦਾ ਦਾਹ ਸੰਸਕਾਰ ਦਿਖਾ ਦਿਓ, ਤੋ ਸਮਾਂ ਲੱਗਦਾ ਵਾ। ਤੇ ਉਹ ਕਹਿੰਦੇ ਵੀ ਮੇਰੇ ਕੋਲ ਤੇ ਸਮਾਂ ਹੀ ਹੈ ਨਹੀਂ, ਫੋਨ ਤੇ ਵੇਖਣ ਦਾ ਸਮਾਂ ਨਹੀਂ ਹੈ। ਹੁਣ ਮਾਂ ਬਾਪ ਨੇ ਬਚਪਨ ਦੇ ਵਿੱਚ ਸਾਂਭਿਆ, ਮਾਂ ਬਾਪ ਨੇ ਸਹਾਰਾ ਦਿੱਤਾ, ਪਰ ਜਦੋਂ ਮਾਂ ਬਾਪ ਨੂੰ ਸਾਂਭਣ ਦੀ ਗੱਲ ਆਈ, ਝਿੜਕਾਂ ਨਹੀਂ ਝੱਲੀਆਂ ਸੀ ਪਹਿਲਾਂ, ਤੇ ਬਜ਼ੁਰਗਾਂ ਨੂੰ ਕਿਹਾ ਵੀ ਇਹ ਤੇ ਹੁਣ ਬੋਝ ਹੋ ਗਏ ਆ, ਇਹਨਾਂ ਨੂੰ ਘਰੋਂ ਕੱਢ ਦਿਓ। ਆ ਬਿਰਧ ਘਰ ਕੀ ਆ? ਪੰਜਾਬ ਦੇ ਵਿੱਚ ਬਿਰਧ ਘਰਾਂ ਦਾ ਮਤਲਬ ਇਹ ਆ ਵੀ ਅਸੀਂ ਸਿੱਖੀ ਦੇ ਫਲਸਫੇ ਤੋਂ ਦੂਰ ਹਾਂ, ਨਹੀਂ ਤੇ ਪੰਜਾਬ ਦੇ ਵਿੱਚ ਤੇ ਵੈਸੇ ਵੀ ਇੱਕ ਦੂਜੇ ਨੂੰ ਸਾਂਭ ਲੈਂਦੇ ਸੀ, ਇੱਕ ਦੂਜੇ ਦਾ ਸਹਾਰਾ ਬਣਦੇ ਆ, ਢਾਰਸ ਬਣਦੇ ਆ। ਤਾਂ ਗੁਰੂ ਸਾਹਿਬ ਦਾ ਇਹ ਜਿਹੜਾ ਸ਼ਬਦ ਹੈ ਅੱਜ ਵੀ ਸਾਨੂੰ ਸਮਝਣਾ ਚਾਹੀਦਾ, ਨੌਜਵਾਨਾਂ ਨੂੰ, ਬੱਚਿਆਂ ਨੂੰ ਵੀ, ਵੀ ਜਦੋਂ ਮਾਂ ਬਾਪ ਗੁਰੂ ਸਾਹਿਬ ਕਹਿੰਦੇ ਬੱਚੇ ਨੂੰ ਝਿੜਕਦੇ ਨੇ, ਜੈਸਾ ਬਾਲਕ ਭਾਏ ਸੁਭਾਈ ਲੱਖ ਅਪਰਾਧ ਕਮਾਵੈ ਕਰ ਉਪਦੇਸ਼ ਝਿੜਕੇ ਬਹੁ ਭਾਂਤੀ ਬਹੁੜ ਪਿਤਾ ਗਲ ਲਾਵੈ। ਗੁਰੂ ਨੇ ਵੀ ਆਖਿਆ ਜੇ ਗੁਰ ਝਿੜਕੇ ਤਾਂ ਮਿੱਠਾ ਲਾਗੈ। ਗੁਰੂ ਵੀ ਝਿੜਕਦਾ ਹੈ, ਜਦੋਂ ਗੁਰੂ ਆਖਦਾ ਵਾ ਜੇ ਜੀਵੈ ਪੱਤ ਲੱਥੀ ਜਾਏ ਸਭ ਹਰਾਮ ਜੇ ਤਾਕ ਸਿਖਾਏ। ਇੱਜ਼ਤ ਨਹੀਂ, ਸਤਿਕਾਰ ਨਹੀਂ, ਬੰਦਾ ਕਵੇ ਮੈਂ ਚੰਗਾ ਖਾਂਦਾ ਚੰਗਾ ਪਹਿਨਦਾ, ਤਾਂ ਗੁਰੂ ਸਾਹਿਬ ਕਹਿੰਦੇ ਵੀ ਇਹਦਾ ਕੀ ਲਾਂਤੀ ਆ ਨਾ, ਜੇ ਸਤਿਕਾਰ ਨਹੀਂ ਹੈ। ਇਹ ਗੁਰੂ ਨੇ ਝਿੜਕਿਆ, ਨਾਮ ਬਿਨਾਂ ਜੋ ਪਹਿਰੇ ਖਾਏ ਜਿਉ ਕੁੱਕਰ ਜੂਠਣ ਮੈਂ ਪਾਏ। ਰੱਬ ਨੂੰ ਭੁੱਲ ਕੇ ਬੰਦਾ ਚੰਗਾ ਖਾ ਲੇ ਚੰਗਾ ਪਹਿਨ ਲੇ, ਉਹ ਕਹਿੰਦੇ ਇੱਦਾਂ ਵਾ ਜਿਵੇਂ ਕੁੱਤਾ ਜੂਠੇ ਭਾਂਡਿਆਂ ਦੇ ਵਿੱਚ ਮੂੰਹ ਪਾਉਂਦਾ। ਹੁਣ ਝਿੜਕ ਵਾ, ਪਰ ਇਸ ਝਿੜਕ ਦੇ ਵਿੱਚ ਭਲਾ ਵਾ ਕਿ ਬੰਦਾ ਸੁਧਰ ਜਾਵੇ ਸੰਸਾਰਕ ਤੌਰ ਤੇ, ਕੌਮੀ ਤੌਰ ਤੇ। ਗੁਰੂ ਸਾਹਿਬ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ ਔਰ ਐਸਾ ਇੱਕ ਤਖ਼ਤ ਦਿੱਤਾ ਜਿਸ ਤਖ਼ਤ ਨੇ ਸਿੱਖਾਂ ਨੂੰ ਜਥੇਬੰਦਕ ਰੱਖਣਾ ਤੇ ਰੱਖਿਆ। ਪਰ ਜੇ ਕੋਈ ਕੌਮੀ ਤੌਰ ਤੇ ਕੌਮੀ ਹਿੱਤਾਂ ਨੂੰ ਨੁਕਸਾਨ ਪਹੁੰਚਾਵੇ, ਕੌਮ ਦੇ ਵਿਰੁੱਧ ਭੁਗਤੇ, ਗੁਰੂ ਦੀ ਸਿੱਖੀ ਦੇ ਵਿਰੁੱਧ ਭੁਗਤੇ, ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੋਈ ਝਿੜਕ ਵੱਜੇ, ਤੇ ਜਿਹਨੂੰ ਝਿੜਕ ਵੱਜੇ ਉਹ ਕਵੇ ਵੀ ਮੈਨੂੰ ਕਿਉਂ ਵੱਜੀ। ਅੱਜ ਸਿੱਖੀ ਧੜਿਆਂ ਦੇ ਵਿੱਚ ਵੰਡੀ ਹੋਈ ਹੈ, ਹਰ ਧੜਾ ਕਹਿੰਦਾ ਵਾ ਕਿ ਮੇਰੇ ਵਾਲੀ ਸਿੱਖੀ ਅਸਲੀ ਆ ਤੇ ਬਾਕੀ ਨਕਲੀ ਆ, ਮੈਂ ਠੀਕ ਵਾਂ ਤੇ ਦੂਜਾ ਗਲਤ ਵਾਂ। ਇੱਦਾਂ ਤੇ ਕੌਮਾਂ ਨਹੀਂ ਚੱਲਦੀਆਂ, ਕੌਮਾਂ ਸੰਗਠਿਤ ਰੂਪ ਦੇ ਵਿੱਚ ਚੱਲਦੀਆਂ, ਤੇ ਜਦੋਂ ਕੌਮਾਂ ਸੰਗਠਿਤ ਰੂਪ ਦੇ ਵਿੱਚ ਚੱਲਣਗੀਆਂ ਤੇ ਕੌਮਾਂ ਦਾ ਭਲਾ ਹੋਵੇਗਾ, ਤੇ ਜਦੋਂ ਕੌਮਾਂ एक कुंडे तो बाहर जाण दी गल करन हर बंदा अपनी गल करे आप उदरापन करे तां कौमां जिहड़ियां बिखड़ जांदियां। गुरु साहब ने एक कौम बनाया पर इस कौम दे विच झिड़कणा भी है पर उस झिड़क दे विच भी किसे दा नुकसान नहीं हुंदा है। कोई किड्डा भी दूर चला जावे वह वापस आ सकदा। शर्त जो शरण आए तिस कंठ लाए जिहड़ा गुरु दी शरण सच्चे दिलों सच्चे मनो आ जावे। पर जे कोई आकड़ जावे ये कवे मैं शरण विच नहीं आना क्योंकि मैं ताकतवर हाँ, गुरु निमाणिया नूं मान दिंदा है। हर जू हंकार ना भावई हंकारिया नूं मान नहीं दिंदा है। गुरु दा सुभा गुरु गरीब निवाज है गुरु अमीर निवाज नहीं है। झुक के आया नूं मान दिंदा है। तो गुरु साहब ये जड़ा दृष्टांत दे रहे अज इहनूं समझण दी भी लोड़ है भी मां बाप बच्चे नूं झिड़कदे आ समझाउंदे आ उहदे भले हित पर फिर गले लगाओ

ਇਹਦਾ ਰੱਬ ਦਾ ਸੁਭਾਅ ਹੈ, ਉਹ ਮਾਂ ਬਾਪ ਵਾਂਗ ਸਮਝਾਉਂਦਾ ਹੈ, ਗੁਰੂ ਵੀ ਸਮਝਾਉਂਦਾ ਹੈ। ਪਰ ਜਦੋਂ ਕੋਈ ਸਮਝ ਜਾਵੇ ਆ ਜਾਵੇ ਤੇ ਪਿਛਲੇ ਔਗਣ ਬਖਸ਼ ਦਿੰਦਾ ਹੈ ਤੇ ਅੱਗੇ ਤੋਂ ਸਿੱਧੇ ਮਾਰਗ ਦੇ ਉੱਤੇ ਪਾ ਦਿੰਦਾ ਹੈ। ਭੁੱਲੇ ਮਾਰਗ ਜਿਨ੍ਹਾਂ ਬਤਾਇਆ ਐਸਾ ਗੁਰ ਵਡਭਾਗੀ ਪਾਇਆ। ਭੁੱਲਿਆ ਹੋਇਆਂ ਨੂੰ ਮਾਰਗ ਪਾਉਣ ਵਾਲਾ ਗੁਰੂ ਹੈ ਜਿਹੜਾ ਕਿ ਮਾਂ ਬਾਪ ਵਾਂਗ ਝਿੜਕ

ਅਕਾਲ ਪੁਰਖ ਸਾਡੇ ਦਿਲ ਦੀ ਜਾਣਦਾ ਹੈ, ਉਹਦੇ ਤੋਂ ਕੁਛ ਲੁਕਿਆ ਹੀ ਨਹੀਂ। ਅਕਾਲ ਪੁਰਖ ਤੋਂ ਕੁਛ ਛੁਪਾਇਆ ਨਹੀਂ ਜਾ ਸਕਦਾ ਹੈ। ਜਦੋਂ ਅਕਾਲ ਪੁਰਖ ਸਭ ਕੁਛ ਜਾਣਦਾ ਹੈ ਤਾਂ ਅਕਾਲ ਪੁਰਖ ਤੋਂ ਬਿਨਾਂ, ਰੱਬ ਤੋਂ ਬਿਨਾਂ ਆਪਣੇ ਦਿਲ ਦੀ ਵਿਥਿਆ ਦੂਜੀ ਥਾਂ ਤੇ ਕਿਉਂ ਦੱਸੀਏ? ਦੂਜੇ ਨੂੰ ਦੱਸਾਂਗੇ, ਉਹ ਪੰਜਾਹਾਂ ਨੂੰ ਦੱਸੂਗਾ, ਆਇਆ ਸੀ ਮੇਰੇ ਕੋਲੇ, ਇਹਨੂੰ ਹੁਣ ਆ ਦੁਖੀਓ। ਗੁਰੂ ਕੋਲ ਆਵਾਂਗੇ, ਅਰਦਾਸ ਕਰਾਂਗੇ, ਗੁਰੂ ਢਾਰਸ ਦਊਗਾ। ਮਾੜੇ ਚੰਗੇ ਸਮੇਂ ਆਉਂਦੇ ਰਹਿੰਦੇ ਆ, ਗੁਰੂ ਢਾਰਸ ਦਊਗਾ। ਨਾਨਕ ਬੋਲਣ ਝੱਖਣਾ, ਦੁੱਖ ਛੱਡ ਮੰਗੀਆਂ ਸੁੱਖ, ਸੁੱਖ ਦੁੱਖ ਦੋਏਦਾਰ ਕੱਪੜੇ ਪੈਰੇ ਜਾਏ। ਮਨੁੱਖ ਕੋਈ ਗੱਲ ਨਹੀਂ, ਦੁੱਖ ਆ ਗਏ ਆ, ਸੁੱਖ ਵੀ ਆ ਜਾਣਗੇ, ਇਹ ਢਾਰਸ ਗੁਰੂ ਦਊਗਾ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਆਖ ਰਹੇ ਨੇ, ਭਾਈ ਜਿਹੜਾ ਰੱਬ ਦਿਲ ਦੀ ਜਾਣਦਾ, ਜਿਹਦੇ ਤੋਂ ਕੁਛ ਲੁਕਾਇਆ ਨਹੀਂ ਜਾ ਸਕਦਾ, ਉਸ ਰੱਬ ਤੋਂ ਬਿਨਾਂ ਕਿਸੇ ਦੂਜੀ ਥਾਂ ਤੇ ਜਾ ਕੇ ਆਪਣੇ ਦਿਲ ਦੀ ਵਿਥਿਆ ਕਿਉਂ

ਹੁਣ ਕੱਲਾ ਕਹਿਣ ਦੇ ਨਾਲ ਹੀ ਥੋੜਾ ਮੈਂ ਚੰਗਾ ਹਾਂ, ਕਹਿਣ ਦੇ ਨਾਲ ਹੀ ਉਹ ਨਹੀਂ ਸੁਣਦਾ ਹੈ। ਸਾਡੀ ਕਰਨੀ, ਸਾਡਾ ਕਿਰਦਾਰ, ਸਾਡਾ ਜੀਵਨ ਤੇ ਸਾਡੀ ਭਾਵਨਾ, ਉਹ ਭਾਵਨਾ ਵੇਖਦਾ ਹੈ। ਕੋਈ ਉੱਚੀ ਉੱਚੀ ਰੌਲਾ ਪਾਈ ਜਾਵੇ ਮੈਂ ਬੜਾ ਚੰਗਾ ਹਾਂ, ਰੌਲਾ ਪਾਉਣ ਦੇ ਨਾਲ ਕੋਈ ਚੰਗਾ ਨਹੀਂ ਬਣਦਾ ਹੈ। ਜੇ ਕਿਰਦਾਰ ਚੰਗਾ ਹੋਵੇਗਾ, ਬੰਦਾ ਅੰਦਰੋਂ ਚੰਗਾ ਹੋਵੇਗਾ ਤੇ ਬਾਹਰੋਂ ਚੰਗਾ ਹੋਵੇਗਾ। ਅੰਦਰ ਨੂੰ ਫਿਰ ਗੁਰੂ ਤੇ ਰੱਬ ਜਾਣਦਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਕਹਿਣ ਦੇ ਨਾਲ, ਕੱਲਾ ਕਥਨ ਦੇ ਨਾਲ ਪਰਮਾਤਮਾ ਖੁਸ਼ ਨਹੀਂ ਹੁੰਦਾ ਹੈ। ਜੇ ਸਾਡੀ ਭਾਵਨਾ ਚੰਗੀ ਹੋਵੇ, ਅਸੀਂ ਉਹਨੂੰ ਭਾ ਜਾਈਏ, ਚੰਗੇ ਲੱਗੀਏ, ਭਾਵਨਾ ਕਰਕੇ ਲੱਗਾਂਗੇ, ਅਰਦਾਸ ਕਰਕੇ ਚੰਗੇ ਲੱਗਾਂਗੇ, ਉਹਦੀ ਸ਼ਰਨ ਵਿੱਚ ਜਾ ਕੇ ਚੰਗੇ ਲੱਗਾਂਗੇ,

ਅਕਾਲ ਪੁਰਖ ਮੈਂ ਹੋਰ ਸਾਰਿਆਂ ਨੂੰ ਦੇਖ ਲਿਆ ਹੈ, ਉਹ ਕੋਈ ਢਾਰਸ ਦੇਣ ਵਾਲੇ ਨਹੀਂ ਹਨ। ਦੇਖੋ ਸਿੱਖਾਂ ਨੂੰ ਅੱਜ ਇੱਕ ਗੱਲ ਸਮਝਣੀ ਚਾਹੀਦੀ ਹੈ, ਸਾਡਾ ਆਸਰਾ, ਸਾਡਾ ਸਹਾਰਾ, ਸਾਡੀ ਟੇਕ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਇਸ ਸੰਸਾਰ ਦੇ ਵਿੱਚ ਕੋਈ ਤਾਕਤ ਸਾਡੀ ਨਹੀਂ ਹੈ। ਅਸੀਂ ਯਕੀਨ ਕਰੀ ਜਾਈਏ, ਅਸੀਂ ਕਹੀਏ ਵੀ ਇਹ ਸਾਡਾ ਸਵਾਰਨਗੇ, ਉਹ ਸਵਾਰਨਗੇ, ਨਹੀਂ। ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਅਡੋਲ ਨਾ ਕਬ ਹੂੰ ਡੋਲੈ। ਸਿਰਫ ਗੁਰਬਾਣੀ ਅਡੋਲਤਾ ਦਊਗੀ। ਅਦਨਿਆਵੀ ਤੌਰ ਤੇ ਆਪਾਂ ਵੇਖਦੇ ਕਈ ਆਪਣੇ ਵੀ ਬੰਦੇ ਭਟਕ ਜਾਂਦੇ, ਉਹ ਦੇਹ ਧਾਰੀਆਂ ਨੂੰ ਜਾ ਕੇ ਮੱਥਾ ਟੇਕੀ ਜਾਂਦੇ, ਲੰਮੇ ਵੀ ਪਈ ਜਾਂਦੇ, ਕਈ ਕਿਸੇ ਪਾਸੇ ਤੁਰਦੇ ਆ, ਕਈ ਕਿਸੇ ਪਾਸੇ। ਪੰਜਾਬ ਦੇ ਵਿੱਚ ਝੂਠੇ ਚਮਤਕਾਰਾਂ ਵਾਲੇ ਵੀ ਤੁਰੇ ਫਿਰਦੇ ਆ, ਪਰ ਇਹ ਭਰਮ ਹੈ, ਇਹ ਮਨੁੱਖਤਾ ਦਾ ਕੋਈ ਭਲਾ ਕਰਨਗੇ ਜਾਂ ਸਿੱਖਾਂ ਦਾ ਕੋਈ ਭਲਾ ਕਰਨਗੇ? ਬਿਲਕੁਲ ਨਹੀਂ ਕਰਨਗੇ। ਸਾਡਾ ਸਿਰਫ ਗੁਰੂ ਗ੍ਰੰਥ ਸਾਹਿਬ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਸਾਨੂੰ ਕੋਈ ਟੇਕ ਨਹੀਂ ਰੱਖਣੀ ਚਾਹੀਦੀ। ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਸਿਰਫ ਗੁਰੂ ਦੇ ਬਣੀਏ, ਜਦੋਂ ਗੁਰੂ ਦੇ ਬਣ ਗਏ ਫਿਰ ਹੋਰ ਕਿਸੇ ਪਾਸੇ ਜਾਣ ਦੀ ਲੋੜ ਨਹੀਂ ਹੈ। ਮੈਂ ਸਾਰੇ ਪਾਸੇ ਦੇਖ ਲੈ ਨੇ ਗੁਰੂ ਸਾਹਿਬ ਆਖਦੇ, ਪਰ ਉਹ ਕਿਸੇ ਕੰਮ ਦੇ ਨਹੀਂ। ਹੇ ਅਕਾਲ ਪੁਰਖ ਮੈਂ ਸਿਰਫ

ਪੂਰਾ ਗੁਰੂ ਸਾਨੂੰ ਰੱਬ ਦੇ ਨਾਲ ਜੋੜਦਾ ਹੈ, ਗੁਰ ਸ਼ਬਦ ਗੁਰਬਾਣੀ। ਤਾਂ ਗੁਰ ਸ਼ਬਦ ਰਾਹੀਂ ਜਦੋਂ ਰੱਬ ਨਾਲ ਜੁੜ ਜਾਈਏ ਤੇ ਸਾਰੀਆਂ ਚਿੰਤਾਵਾਂ ਮੁੱਕ ਜਾਂਦੀਆਂ ਨੇ। ਕਦੋਂ ਮੁੱਕਣਗੀਆਂ? ਧੁਰ ਕੀ ਬਾਣੀ ਆਈ ਤਿੰਨ ਸਗਲੀ ਦਿਨ ਤੋਂ ਮਿਟਾਈ। ਇੱਕੋ ਗੁਰਬਾਣੀ ਹੀ ਸਾਡੀਆਂ ਸਾਰੀਆਂ ਚਿੰਤਾਵਾਂ ਦੂਰ ਕਰ ਸਕਦੀ, ਹੋਰ ਜਿੱਥੇ ਮਰਜ਼ੀ ਚੱਲ ਜਾਈਏ ਨਹੀਂ ਹੋਣੀਆਂ। ਜਦੋਂ ਗੁਰਸ਼ਬਦ ਗੁਰਬਾਣੀ ਸਾਨੂੰ ਰੱਬ ਨਾਲ ਜੋੜੇ ਤੇ ਸਾਰੀਆਂ ਚਿੰਤਾਵਾਂ

ਗੁਰੂ ਕੋਲ ਜਦੋਂ ਜਾਂਦੇ ਹਾਂ ਗੁਰੂ ਨਾਮ ਬਾਣੀ ਦੀ ਔਸ਼ਧੀ ਸਾਡੇ ਮੁੱਖ ਵਿੱਚ ਪਾਉਂਦੇ ਆ ਤੇ ਜਦੋਂ ਨਾਮ ਬਾਣੀ ਦੀ ਦਵਾਈ ਮੂੰਹ ਵਿੱਚ ਪੈ ਜਾਵੇ ਤਾਂ ਅਸੀਂ ਆਤਮਿਕ ਤੌਰ ਦੇ ਉੱਤੇ ਟਿਕ ਜਾਂਦੇ ਹਾਂ ਜਿਹਨੂੰ ਕਹਿੰਦੇ ਆਨੰਦ ਭਇਆ ਮੇਰੀ ਮਾਂ ਏ ਸਤਿਗੁਰੂ ਮੈਂ ਪਾਇਆ ਆਨੰਦ ਹੋ ਗਿਆ ਜਦੋਂ ਗੁਰੂ ਨਾਲ ਜੁੜ ਗਏ ਇਹ ਉਪਦੇਸ਼ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਅੱਜ ਦੇ ਸ਼ਬਦ ਰਾਹੀਂ ਦਿੱਤਾ ਹੈ ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ ਗੁਰੂ ਦੇ ਬਚਨ ਹਿਰਦੇ ਦੇ ਵਿੱਚ ਵਸਣ ਜੀ ਗੁਰਬਾਣੀ ਦੀ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ ਨੇ ਗੁਰੂ ਸਾਹਿਬ ਤੇ ਗੁਰੂ ਕੀ ਸੰਗਤ ਬਖਸ਼ਣਹਾਰ ਹੈ ਜੀ ਆਓ ਆਖਰੀ ਪੰਕਤੀਆਂ ਦਾ ਇੱਕ ਵਾਰੀ ਫੇਰ ਤੋਂ ਪਾਠ ਕਰੀਏ ਜੀ

0: been waiting for. Drishyam The Conclusion in cinema 2nd October.
1: Because the story is not yet finished. The last part is left.
0: Overseas release by Zee Studios.
2: Tut Penny English ne. Dekho apni nearly cinema karante vich 25 September 2026 nu.
3: Hai putt, pehla mainu angrezi bol ke dikha.
4: I have many cow, but favorite best cow Lali. He have 4 leg, 2 ear, 2 eye. Very good. She very fast cow.
3: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ ਗਈ।
5: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ?
6: ਨਾ ਪੁੱਤ, ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ।

0: This autumn, laugh out loud with Ayushman Khurana and Saad Ali Khan in Urda Teer.
1: Ek Pakistani jasoos Hindustan jayega.
2: Desh bhakti to yaad aage.
3: Desh kaun sa hai? Ye bhool gaya.
0: A spy mission gone wrong with hilarious moments.
4: Oh, ye border chal rahi hai.
0: Nahi ji, ye to Urda Teer chal raha hai. From October 9th at cinemas near you.
5: Star Studio 18 and Panorama Studios production present.
6: Nahi beti ke liye justice chahiye.
7: Mujhe justice nahi, badla chahiye.
5: Drishyam the conclusion. Starring Ajay Devgan, Tabu, Shreya Saran, Jaydeep Alawar, and many more.
8: Is baar khatra kab kaise aur kahan se aayega? Batana mushkil hai.
5: The end we've been waiting for. Drishyam the conclusion in cinema 2nd October.
8: Kyunki kahani abhi khatam nahi hui hai. Aakhri hissa baki hai.
5: Overseas release by Z Studios.
9: ਟੁੱਟ ਪੈਣੀ ਇੰਗਲਿਸ਼ ਨੇ ਦੇਖੋ ਆਪਣੀ ਨੇੜਲੇ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ
10: ਹੈ ਪੁੱਤ ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ
11: ਆਈ ਹੈਵ ਮੈਨੀ ਕਾਓ ਬਟ ਫੇਵਰੇਟ ਬੈਸਟ ਕਾਓ ਲਾਲੀ ਹੀ ਹੈਵ 4 ਲੈਗ 2 ਈਅਰ 2 ਆਈ ਵੈਰੀ ਗੁੱਡ ਸ਼ੀ ਵੈਰੀ ਫਾਸਟ ਕਾਓ
12: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ
13: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ
14: ਹੋ ਨਾ ਪੁੱਤ ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ।

0: this autumn, laugh out loud with Ayushman Khurana and Saad Ali Khan in Urda Teer.
1: Ek Pakistani jasoos Hindustan jayega.
2: Desh bhakti to yaad aage.
3: Desh kaun sa hai? Ye bhool gaya.
0: A spy mission gone wrong with hilarious moments.
4: Woh ek border chal rahi hai.
0: Nahi ji, ye to Urda Teer chal raha hai. From October 9th at cinemas near you.
5: Star Studio 18 and Panorama Studios production presents.
6: Ne beti ke liye justice chahiye.
7: Mujhe justice nahi, badla chahiye.
5: Drishyam the conclusion, starring Ajay Devgan, Tabu, Shreya Saran, Jaydeep Alawat, and many more.
8: Is baar khatra kab kaise aur kahan se aayega? Batana mushkil hai.
5: The end we've been waiting for. Drishyam the conclusion in cinema 2nd October.
8: Kyunki kahani abhi khatam nahi hui hai. Aakhri hissa.
5: Overseas release by Z Studios.
9: ਟੁੱਟ ਪੈਣੀ ਇੰਗਲਿਸ਼ ਨੇ ਦੇਖੋ ਆਪਣੀ ਨੇੜਲੇ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ
10: ਹੈ ਪੁੱਤ ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ
11: ਆਈ ਹੈਵ ਮੈਨੀ ਕਾਓ ਬਟ ਫੇਵਰੇਟ ਬੈਸਟ ਕਾਓ ਲਾਲੀ ਹੀ ਹੈਵ 4 ਲੈਗ 2 ਈਅਰ 2 ਆਈ ਵੈਰੀ ਗੁੱਡ ਸ਼ੀ ਵੈਰੀ ਫਾਸਟ ਕਾਓ
12: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ
13: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ
14: ਨਾ ਪੁੱਤ ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ

0: ਰੇਡੀਓ ਹਾਂਜੀ 1674 ਮੈਂ ਕਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ। ਦੋਸਤੋ, ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਆਪਣੇ ਵਾਤਾਵਰਨ ਦੇ ਸੰਬੰਧ ਦੇ ਵਿੱਚ ਆਪਾਂ ਥੋੜ੍ਹੀ ਜਾਣਕਾਰੀ ਰੱਖੀਏ, ਕਿਹੜੇ ਪਾਸੇ ਨੂੰ ਕੀ ਕੀ ਆਪਾਂ ਕਰ ਸਕਦੇ ਹਾਂ, ਕੀ ਕੀ ਨੁਕਸਾਨ ਹੋ ਰਹੇ ਨੇ, ਕੀ ਅੱਗੇ ਹੋਣ ਦੇ ਚਾਂਸ ਨੇ। ਸੋ ਇਸ ਸੰਬੰਧ ਦੇ ਵਿੱਚ ਆਪਾਂ ਮਦਦ ਲੈਂਦੇ ਹਾਂ ਹਰਮਿੰਦਰ ਢਿੱਲੋ ਜੀ ਦੇ ਕੋਲੋਂ। ਸੋ ਇਸ ਟਾਈਮ ਫਿਰ ਸਾਡੇ ਨਾਲ ਜੁੜ ਚੁੱਕੇ ਨੇ ਕੈਨੇਡਾ ਤੋਂ। ਆਓ ਜਾਣਦੇ ਹਾਂ ਅੱਜ ਦੇ ਦਿਨ ਕੀ ਜਾਣਕਾਰੀਆਂ ਨੇ ਇਸ ਬਾਬਤ। ਬਾਈ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
1: ਸਤਿ ਸ਼੍ਰੀ ਅਕਾਲ ਬਾਈ ਜੀ, ਤੁਹਾਨੂੰ, ਤੁਹਾਡੀ ਟੀਮ ਨੂੰ ਤੇ ਸੁਣਨ ਵਾਲਿਆਂ ਨੂੰ।
0: ਜੀ ਭਾਈ, ਠੀਕ ਠਾਕ ਸਭ। ਕੈਨੇਡਾ ਦੇ ਕੀ ਸੂਰਤ ਹਾਲ ਨੇ?
1: ਕੈਨੇਡਾ ਬੜੀ ਸ਼ਾਂਤੀ ਵਿੱਚ ਚੱਲ ਰਿਹਾ। ਸਾਡੇ ਗੁਆਂਢ ਚ ਹੁਣ ਇੱਕ ਪਾਗਲ ਰਾਸ਼ਟਰਪਤੀ ਹੈ, ਕੋਈ ਨਾ ਕੋਈ ਕਰੀ ਜਾਂਦੇ ਨੇ, ਆਤਿਸ਼ਬਾਜ਼ੀ ਛੱਡ ਦਿੰਦੇ ਨੇ, ਫਿਰ ਮੁੜ ਕੇ ਵਕਤ ਪਿਆ ਰਹਿੰਦਾ ਸਾਰਿਆਂ ਨੂੰ, ਫਿਰ ਸ਼ਾਂਤੀ ਹੋ ਜਾਂਦੀ ਹੈ। ਸੋ ਉਹਨਾਂ ਦੀ ਚੋਣਾਂ ਨੇ ਹੁਣ, ਅਮਰੀਕਾ ਦੀ ਚੋਣਾਂ ਨੇ ਨਵੰਬਰ ਦੇ ਪਹਿਲੇ ਹਫ਼ਤੇ, ਉਦੋਂ ਤੱਕ ਇੰਝ ਹੀ ਚੱਲਣਾ।
0: ਕੁੱਲ ਮਿਲਾ ਕੇ
1: ਸ਼ਾਂਤੀ ਆਏਗੀ, ਕੋਈ
0: ਕੁੱਲ ਮਿਲਾ ਕੇ ਉਹੀ ਕੁਛ ਹੈ। ਵਾਪਸ ਆਈ ਆਪਾਂ ਆਪਣੇ ਪ੍ਰੋਗਰਾਮ ਦੇ ਉੱਤੇ, ਅੱਜ ਕਿਹੜੇ ਵਿਸ਼ੇ ਤੇ ਫਿਰ ਗੱਲ ਕਰਾਂਗੇ ਆਪਾਂ?
1: ਹਾਂਜੀ, ਮੈਂ ਇਸ ਵਾਰੀ ਸੋਚ ਰਿਹਾ ਸੀ ਕਿ ਕਿਉਂਕਿ ਹਰ ਵਾਰੀ ਜਦੋਂ ਮੌਸਮ ਆਉਂਦਾ ਦੀਵਾਲੀ ਦਾ, ਤੇ ਉੱਥੇ ਆਪਣੇ ਝੋਨਾ ਹੁਣ ਜਿਹੜਾ ਆ ਉਹ ਪੱਕ ਰਿਹਾ, ਤੇ ਝੋਨੇ ਦੀ ਚੜ੍ਹਾਈ ਸ਼ੁਰੂ ਹੋ ਜਾਏਗੀ, ਤੇ ਉਹ ਤੋਂ ਬਾਅਦ ਪਰਾਲੀ ਨੂੰ ਅੱਗ ਲਾਉਣ ਦਾ, ਭਾਵੇਂ ਕਿ ਆਪਾਂ ਆਸਟ੍ਰੇਲੀਆ ਚ ਗੱਲ ਕਰ ਰਹੇ ਹਾਂ, ਤੇ ਪਰ ਸਾਡਾ ਸੰਬੰਧ ਪੰਜਾਬ ਨਾਲ, ਅਸੀਂ ਉੱਥੇ ਆਉਂਦੇ ਜਾਂਦੇ ਹਾਂ, ਸਾਡੇ ਜੋ ਕਈ ਕਿਸਾਨਾਂ ਕਿਸਾਨੀ ਦੇ ਪਰਿਵਾਰਾਂ ਨਾਲ ਜੁੜੇ ਹੋਏ ਨੇ। ਸੋ ਤੇ ਔਰ ਉਹ ਮੁੜ ਕੇ ਸਾਡੇ ਜਿਹੜਾ ਜਲਵਾਯੂ ਉਹਨਾਂ ਜੁੜਿਆ ਹੋਇਆ ਮਸਲਾ, ਤੇ ਜਿਹੜੀ ਸਾਡੀ ਝੋਨਾ ਪਰਾਲੀ ਜਾਲੀ ਜਾਂਦੀ ਝੋਨੇ ਦੀ, ਤੇ ਪੰਜਾਬ ਦੇ ਵਿੱਚ ਇੱਕ ਖਾਸ ਤਰ੍ਹਾਂ ਦਾ ਉਹਨਾਂ ਨੇ, ਖਾਸ ਕਰਕੇ ਕਿਸਾਨ ਯੂਨੀਅਨ ਜਿਹੜੀਆਂ ਨੇ ਜਾਂ ਕਿਸਾਨ ਲੀਡਰਸ਼ਿਪ ਹੈ, ਉਹ ਇਵੇਂ ਉਹਨੂੰ ਦੱਸਦੇ ਵੀ ਜਿਵੇਂ ਕਿਤੇ ਇਹ ਦਿੱਲੀ ਦੇ ਖਿਲਾਫ਼ ਇੱਕ ਬਗਾਵਤ ਹੋਵੇ। ਬਈ ਉਹ ਕਹਿੰਦੇ ਜੀ ਦਿੱਲੀ ਚ ਧੂੰਆਂ ਇਸ ਲਈ ਹੁੰਦਾ, ਪੰਜਾਬ ਹਰਿਆਣਾ ਚੋਂ ਯੂਪੀ ਚੋਂ ਪਰਾਲੀ ਦਾ ਧੂੰਆਂ ਆਉਂਦਾ, ਤੇ ਇਸ ਲਈ ਅਸੀਂ ਉਹਨਾਂ ਨੂੰ ਕਿਉਂਕਿ ਸਾਡੀ ਗੱਲ ਨਹੀਂ ਮੰਨਦੇ ਜਾਂ ਸਾਡੇ ਖਿਲਾਫ਼ ਨੇ, ਅਸੀਂ ਉਹਨਾਂ ਦੇ ਖਿਲਾਫ਼ ਹੈ, ਅਸੀਂ ਤੇ ਇਹ ਕੰਮ ਕਰਨਾ ਹੀ ਕਰਨਾ ਨਾ। ਸੋ ਦਿੱਲੀ ਵਿੱਚ ਧੂੰਆਂ ਆਉਂਦਾ ਕਿ ਨਹੀਂ ਆਉਂਦਾ ਉਹ ਤੁਸੀਂ ਸਾਰੀ ਗੱਲ ਛੱਡ ਦਿਓ, ਪਰ ਜਿਹੜੀ ਪਰਾਲੀ ਜਾਲਣ ਇੰਨਾ ਨੁਕਸਾਨ ਪੰਜਾਬ ਨੂੰ ਆਪ ਹੁੰਦਾ ਜਾਂ ਹਰਿਆਣੇ ਨੂੰ ਵੀ ਆਪ ਹੁੰਦਾ, ਅਸੀਂ ਕਈ ਵਾਰੀ ਉਹਦੇ ਤੋਂ ਅਵੇਸਲੇ ਹੋ ਜਾਂਦੇ ਹਾਂ। ਤੇ ਜਿਵੇਂ ਆਪਾਂ ਪਿਛਲੀ ਵਾਰੀ ਵੀ ਗੱਲ ਕੀਤੀ ਸੀ ਵੀ ਜਿਹੜਾ ਧੂੰਆਂ ਪੰਜਾਬ ਚੋਂ ਉੱਤਰੀ ਭਾਰਤ ਚੋਂ ਆਉਂਦਾ, ਉੱਧਰੋਂ ਪਾਕਿਸਤਾਨ ਚੋਂ ਆਉਂਦਾ, ਤੇ ਉਹ ਮੁੜ ਕੇ ਹਿਮਾਲਿਆ ਦੇ ਸਾਰੇ ਗਲੇਸ਼ੀਅਰ ਤੇ ਜੰਮ ਜਾਂਦਾ, ਤੇ ਉਹ ਜੰਮਣ ਦੇ ਨਾਲ ਉਹਦਾ ਰੰਗ ਕਾਲਾ ਹੋ ਜਾਂਦਾ, ਕਾਲਾ ਰੰਗ ਹੋਣ ਨਾਲ ਜਿਹੜੀ ਉਹਨਾਂ ਦੇ ਪੰਘਰਨ ਦੀ ਜਿਹੜੀ ਰਫ਼ਤਾਰ ਹੈ ਉਹ 40% ਤੇਜ਼ ਹੋ ਜਾਂਦੀ। ਉਹ ਇਹ ਸਭ ਗੱਲਾਂ ਜੁੜੀਆਂ ਹੋਈਆਂ ਨੇ, ਤੇ ਪਰ ਜਿਹੜਾ ਸਭ ਤੋਂ ਵੱਡਾ ਜਿਹੜਾ ਇਹ ਹੈ ਸਾਨੂੰ ਕਿ ਸਿਰਫ ਇਸ ਲਈ ਕਿ ਅਸੀਂ ਦਿੱਲੀ ਸਰਕਾਰ ਨੂੰ ਜਾਂ ਕਿਸੇ ਹੋਰ ਤਾਕਤ ਨੂੰ ਇਹ ਦਿਖਾਉਣਾ ਵੀ ਅਸੀਂ ਤੁਹਾਡੀ ਗੱਲ ਨਹੀਂ ਮੰਨਦੇ, ਅਸੀਂ ਤੁਹਾਡੇ ਖਿਲਾਫ਼ ਹੈ, ਉਹਦੇ ਨਾਲ ਤੁਸੀਂ ਆਪਣੇ ਪੈਰਾਂ ਤੇ ਕੁਹਾੜੀ ਮਾਰ ਲਓ, ਤੇ ਇਹ ਕੋਈ ਵਾਲੀ ਚੰਗੀ ਗੱਲ ਨਹੀਂ ਹੈ। ਤੇ ਕਈ ਵਾਰੀ ਸਾਨੂੰ ਭੁਲੇਖਾ ਇਹ ਹੁੰਦਾ ਵੀ ਪਤਾ ਨਹੀਂ ਕਿੱਡੀ ਕੁ ਵੱਡੀ ਗੱਲ ਹੈ, ਛੋਟੀ ਹੈ ਨਾ। ਤਕਰੀਬਨ ਪੰਜਾਬ ਹਰਿਆਣਾ ਤੇ ਯੂਪੀ ਦੇ ਵਿੱਚ 50 ਲੱਖ ਏਕੜ ਹੈ ਜਿੱਥੇ ਝੋਨੇ ਦੀ ਜਿਹੜੀ ਪਰਾਲੀ ਨੂੰ ਜਾਲਿਆ ਜਾਂਦਾ, 50 ਲੱਖ ਏਕੜ। ਤੇ ਉਹ ਤੁਸੀਂ ਹੁਣ ਉਹਨੂੰ ਵੇਖ ਲਓ, ਤੇ ਉਹਦਾ ਭਾਰ ਬਣਦਾ ਕੋਈ 400 ਲੱਖ, 4 ਕਰੋੜ ਟਨ। ਸੋ 4 ਕਰੋੜ ਟਨ ਜਿਹੜੀ ਹੈ ਪਰਾਲੀ ਨੂੰ ਲਾਈ ਜਾਂਦੀ ਅੱਗ, ਤੇ ਉਹਦਾ ਵਿੱਚੋਂ ਜਿਹੜਾ ਧੂੰਆਂ ਨਿਕਲਦਾ ਤੇ ਉਹਦੇ ਨਾਲ ਸਾਰੇ ਹੁੰਦਾ। ਸੋ ਇਹ ਬਹੁਤ ਵੱਡੀ ਸਮੱਸਿਆ।
0: ਸੋ ਹੁਣ ਇਸ ਟਾਈਮ ਦੇ ਉੱਤੇ ਆਪਾਂ ਵੇਖੀਏ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਚਾਂਸ ਫੇਰ ਨੇ ਕਿ ਦੁਬਾਰਾ ਤੋਂ ਰੌਲਾ ਪੈਣਾ ਸ਼ੁਰੂ ਹੋ ਜਾਣਾ ਹਰ ਵੇਲੇ ਜਾਂ ਹਰ ਵਾਰੀ ਰੌਲਾ ਰੱਪਾ ਪੈ ਕੇ ਤੇ ਉਹ ਉੱਥੇ ਦੇ ਉੱਥੇ ਹੀ ਸਮਾਪਤ ਹੋ ਜਾਂਦਾ। ਸੋ ਕੀ ਫਿਰ ਅਗਾਉਂ ਜਾਣਕਾਰੀਆਂ ਜਾਂ ਫਿਰ ਕੋਈ ਇਸ ਵਾਰੀ ਕੁਛ ਖਾਸ ਜਾਂ ਫਿਰ ਹੁਣ ਠੰਡਾ ਮੱਠਾ ਪੈ ਗਿਆ?
1: ਹਾਂਜੀ, ਵੇਖੋ ਜਦੋਂ ਧੂੰਆਂ ਚੱਲਦਾ ਤੇ ਉਹਦੀ ਜਿਹੜੀ ਪਾਣੀ ਦੇ ਨਾਲ ਉਹਦੀ ਸ਼ੁਰੂ ਹੁੰਦੀ ਹੈ ਸਾਰੇ ਜਿਹਨੂੰ ਆਪਾਂ ਸੁਆਹ ਕਹਿੰਦੇ ਹਾਂ ਜਾਂ ਹੋਰ ਪੋਲਿਊਸ਼ਨ ਹੁੰਦੀ ਹੈ, ਉਹ ਜਿਹੜੀ ਪੋਲਿਊਸ਼ਨ ਹੈ ਉਹ ਸਾਡੇ ਸਾਹ ਤੇ ਫਰਕ ਪਾਉਂਦੀ ਆ। ਸੋ ਪੰਜਾਬ ਹਰਿਆਣਾ ਦੇ ਵਿੱਚ ਹਰ ਸਾਲ ਕੇਵਲ ਜਿਹੜੀ ਪੋਲਿਊਸ਼ਨ ਝੋਨੇ ਦੀ ਪਰਾਲੀ ਜਾਲਣ ਨਾਲ ਹੁੰਦੀ ਹੈ, ਜਿਹੜੀ ਉਹਦੇ ਨਾਲ ਸਾਹ ਚ ਆਉਂਦੀ ਆ, ਉਹਦੇ ਨਾਲ 1 ਲੱਖ ਮੌਤਾਂ ਪ੍ਰੀਮਚੋਰ ਹੁੰਦੀਆਂ, 1 ਲੱਖ ਮੌਤਾਂ ਪ੍ਰੀਮਚੋਰ।
0: ਸੋ
1: ਹਾਂ ਮੇਰੇ ਪਿੰਡ ਦੀ ਆਬਾਦੀ ਸਾਰੀ ਇੱਕ ਹਜ਼ਾਰ ਹੈ। ਸੋ ਹੁਣ ਤੁਸੀਂ ਲਾ ਲਓ ਵੀ ਮੇਰੇ ਵਰਗੇ ਜਿਹੜਾ ਪਿੰਡ ਹੈ ਉਹ ਜੇ 100 ਪਿੰਡ ਮਰਦੇ ਨੇ ਹਰ ਵਾਰੀ, ਤੇ ਇਹ ਉਹ ਲੋਕ ਨੇ ਜਿਹੜੇ ਬਜ਼ੁਰਗ ਨੇ ਨਾ, ਜਿਹਨਾਂ ਨੇ ਮਾੜਾ ਜਿਹਾ ਵੀ ਸਾਹ ਜੀ ਪ੍ਰੋਬਲਮ ਆਵੇ ਮਰ ਸਕਦਾ, ਕਿਸੇ ਨੂੰ ਦਮੇ ਦੀ ਸ਼ਿਕਾਇਤ ਹੈ, ਕੋਈ ਬੱਚਾ ਆ ਜਾਂ ਕੋਈ ਹੋਰ ਬਿਮਾਰ ਹੈ। ਸੋ ਇਹ ਪ੍ਰੀ ਮਚਿਓਰ ਡੈਥ ਸੀ, ਇਹ ਜੇ ਪੋਲੂਸ਼ਨ ਨਾ ਹੁੰਦੀ ਇਹਨਾਂ ਲੋਕਾਂ ਨੇ ਮਰਨਾ ਨਹੀਂ ਸੀ, ਉਹਨਾਂ ਨੇ ਅਗਲੇ 5 ਸਾਲ 10 ਸਾਲ 15 ਸਾਲ 20 ਸਾਲ ਹੋਰ ਜਿਉ ਸਕਦੇ ਸੀ। ਤੇ ਅਸੀਂ 1 ਲੱਖ ਬੰਦਾ ਆਪਣੇ ਹੀ, ਉਹ ਆਪਣੇ ਸਾਡੇ ਰਿਸ਼ਤੇਦਾਰ ਨੇ, ਆਪਣੇ ਪਿੰਡਾਂ ਦੇ ਰਹਿਣ ਵਾਲੇ ਨੇ, ਪਰ ਸਾਨੂੰ ਉਹ ਦਿਖਦੇ ਨਹੀਂ ਕਿਉਂਕਿ ਇੱਕ ਇੱਥੇ ਮਰ ਗਿਆ, ਇੱਕ ਉੱਥੇ ਮਰ ਗਿਆ, ਇੱਕ ਉੱਥੇ ਮਰ ਗਿਆ, ਤੇ ਜਾਂ ਉਹ ਪਹਿਲਾਂ ਹੀ ਬਿਮਾਰ ਹੈ, ਸਾਨੂੰ ਲੱਗਦਾ ਵੀ ਖਰੇ ਉਹ ਆਪਣੀ ਬਿਮਾਰੀ ਨਾਲ ਮਰ ਗਿਆ। ਸੋ 1 ਲੱਖ ਬੰਦਾ ਮਰਦਾ, ਜੇ ਇਹਨੂੰ ਤੁਸੀਂ 20 ਸਾਲਾਂ ਦਾ ਵੀ ਗੁਣਾ ਕਰ ਲਓ ਵੀ 20 ਸਾਲਾਂ ਤੋਂ ਸਮੱਸਿਆ ਚੱਲ ਰਹੀ ਹੈ ਜਾਂ 30 ਸਾਲ ਤੋਂ ਚੱਲਦੀ ਹੈ, ਜਿਹਦਾ ਮਤਲਬ 30 ਲੱਖ ਬੰਦੇ ਅਸੀਂ ਮਾਰ ਚੁੱਕੇ ਹਾਂ ਪ੍ਰੀ ਮਚਿਓਰ ਡੈਥ। ਸੋ ਜਿਹੜੀ ਗੱਲ ਸਾਨੂੰ ਕਰਨ ਦੀ, ਉਹ ਦਿੱਲੀ ਚ ਨਹੀਂ ਮਰਦੇ, ਉਹ ਦਿੱਲੀ ਸਰਕਾਰ ਦੇ ਨਹੀਂ ਮਰਦੇ, ਉਹ ਦਿੱਲੀ ਸਰਕਾਰ ਦਾ ਸਰਕਾਰ ਦੀ ਸਿਰਫ 30 ਲੱਖ ਬੰਦੇ ਅਸੀਂ ਮਾਰ ਚੁੱਕੇ ਹਾਂ ਪ੍ਰੀ ਮਚਿਓਰ ਡੈਥ। ਸੋ ਜਿਹੜੀ ਗੱਲ ਸਾਨੂੰ ਕਰਨ ਦੀ, ਉਹ ਦਿੱਲੀ ਚ ਨਹੀਂ ਮਰਦੇ, ਉਹ ਦਿੱਲੀ ਸਰਕਾਰ ਦੇ ਨਹੀਂ ਮਰਦੇ, ਉਹ ਦਿੱਲੀ ਸਰਕਾਰ ਦਾ ਸਰਕਾਰ ਦੀ ਸਿਹਤ ਤੇ ਉਹਦਾ ਕੋਈ ਅਸਰ ਨਹੀਂ ਪੈਂਦਾ, ਉਹ ਸਾਡੇ ਹੀ ਰਿਸ਼ਤੇਦਾਰ ਨੇ, ਸਾਡੇ ਹੀ ਜਾਣ ਪਛਾਣ ਵਾਲੇ ਨੇ, ਸਾਡੇ ਹੀ ਪਿੰਡਾਂ ਸ਼ਹਿਰਾਂ ਦੇ ਰਹਿਣ ਵਾਲੇ ਨੇ। ਸੋ ਇਹ ਏਡਾ ਵੱਡਾ ਸੰਕਟ ਹੈ ਸਾਡਾ, ਤੁਸੀਂ ਇਹਦਾ ਪੋਲੀਟੀਕਲ ਐਂਗਲ ਜਿਹੜਾ ਉਹਨੂੰ ਛੱਡ ਵੀ ਦਿਓ, ਤੇ ਇਹ ਇਕੱਲੇ ਜੇ ਅਸੀਂ ਇਕੱਲੇ ਇਹਦੇ ਤੇ ਫੋਕਸ ਰੱਖੀਏ ਤੇ ਇਹ ਇੱਕ ਕਾਰਨ ਹੀ ਇਨਫ ਹੈ ਸਾਨੂੰ ਇਹ ਕਹਿਣ ਲਈ ਅਸੀਂ ਪਰਾਲੀ ਜਿਹੜੀ ਹੈ ਨਹੀਂ ਜਲਣੀ। ਉਹਦੇ ਜਿਹੜੇ ਪਹਿਲਾਂ ਅਸੀਂ, ਮੇਰੇ ਫਾਦਰ ਕਿਸਾਨੀ ਕਰਦੇ ਸੀ, ਅਸੀਂ ਉੱਥੋਂ 1980 ਦੇ ਕਰੀਬ 90 ਦੇ ਕਰੀਬ ਆਏ, ਮੇਰੇ

0: ਫਾਦਰ ਐਂਡ ਤੱਕ ਉਹਨਾਂ ਨੇ ਕਦੇ ਝੋਨੇ ਦੀ ਪਰਾਲੀ ਨਹੀਂ ਸੀ ਜਾਲੀ। ਸੋ ਪੰਜਾਬ 'ਚ ਪਰਾਲੀ ਨਹੀਂ ਸੀ ਜਾਲੀ ਜਾਂਦੀ 1990-95 ਤੋਂ ਬਾਅਦ ਦੀਆਂ ਗੱਲਾਂ ਨੇ। ਸੋ ਕਈ ਵਾਰੀ ਜੇ ਅਸੀਂ ਉਹਦਾ ਜਿਹੜਾ ਨੁਕਸਾਨ ਹੈ ਉਹਦਾ ਜਾਇਜ਼ਾ ਲਈਏ ਤਾਂ ਸਾਨੂੰ ਫਿਰ ਸ਼ਾਇਦ ਸਾਡੇ ਮਨ 'ਚ ਗੱਲ ਹੋ ਜਾਏ ਤਾਂ ਅਸੀਂ ਜਿਹੜੇ ਸਾਡੇ ਬਹੁਤ ਸਾਰੇ ਪਿੰਡ ਨੇ ਸੁਲਤਾਨਪੁਰ ਦੇ ਲਾਗੇ ਮੈਂ ਜਾਣਦਾ ਉੱਥੇ ਕੋਈ 40 ਦੇ ਕਰੀਬ ਪਿੰਡ ਨੇ ਜਿਹਨਾਂ ਨੇ ਤਹੱਈਆ ਕੀਤਾ ਹੋਇਆ ਕਿ ਉਹ ਪਿਛਲੇ 8-7 ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਾਉਂਦੇ। ਇਸੇ ਤਰ੍ਹਾਂ ਪੰਜਾਬ 'ਚ ਹੋਰ ਵੀ ਛੋਟੀ ਛੋਟੀਆਂ ਥਾਵਾਂ ਨੇ ਜਿੱਥੇ ਕੋਈ ਅਗਾਂਹ ਵਧੂ ਜਾਂ ਕੋਈ ਸਿਆਣੇ ਲੀਡਰ ਨੇ ਸੀ ਕਹਿੰਦੀ ਉਹਨਾਂ ਨੇ ਫੈਸਲਾ ਕੀਤਾ ਨਹੀਂ ਅਸੀਂ ਅੱਗਾਂ ਨਹੀਂ ਲਾਉਣੀਆਂ ਉਹਨੂੰ ਜੋ ਵੀ ਕਰ ਸਕਦੇ ਨੇ ਅੱਜ ਕੱਲ੍ਹ ਵਿਕਦੀ ਵੀ ਆ ਉਹ ਪਰਾਲੀ ਆ ਕੇ ਲੈ ਵੀ ਜਾਂਦੇ ਨੇ ਤੇ ਤੁਹਾਨੂੰ ਪੈਸੇ ਵੀ ਦਿੰਦੇ ਨੇ। ਸੋ ਬਾਈ ਜੀ ਜਦੋਂ ਤੁਸੀਂ ਇਹਨੂੰ ਸੋਚਦੇ ਹੋ ਵੀ 1 ਲੱਖ ਮੌਤ ਹੁੰਦੀ ਹੈ ਤੇ ਇਹਦੇ ਲਈ ਸਾਨੂੰ ਬਿੰਦ ਜ਼ਰੂਰ ਸੋਚਣਾ ਚਾਹੀਦਾ ਵੀ ਕੀ ਇਹ ਅਸੀਂ ਇੰਨਾ ਇਸ ਹੱਦ ਤੱਕ ਪਹੁੰਚ ਕਿਵੇਂ ਗਏ।
1: ਸੋ ਇਹਦਾ ਫਿਰ ਕੀ ਕਿਸਾਨਾਂ ਨਾਲ ਜਦੋਂ ਵੀ ਕੋਈ ਗੱਲ ਕਰਦਾ ਵਾ ਜਾ ਕੇ ਕੋਈ ਵੇਖੀਦੇ ਆ ਜਾਂ ਫਿਰ ਸਰਕਾਰਾਂ ਦੀ ਗੱਲ ਹੁੰਦੀ ਆ ਤੇ ਉਹ ਕਹਿੰਦੇ ਨੇ ਵੀ ਸਾਨੂੰ ਫਿਰ ਇਹਦਾ ਹੱਲ ਦਿਓ, ਜਿੰਨੇ ਦਾ ਆਪਾਂ ਇਹਦਾ ਹੱਲ ਕਰਦੇ ਹਾਂ ਉਹ ਤੋਂ ਵੱਧ ਹੋਰ ਕਿਤੇ ਵੱਧ ਸਾਡਾ ਖਰਚਾ ਹੋ ਜਾਂਦਾ। ਰਹੀ ਗੱਲ ਪਹਿਲੇ ਦੀ ਤੇ ਉਹ ਕਹਿੰਦੇ ਵੀ ਪਹਿਲੀਆਂ ਜਿਹੜੀਆਂ ਪਰਾਲੀਆਂ ਨੇ ਉਹ ਕੰਮ ਆ ਜਾਂਦੀਆਂ ਸੀ, ਉਹ ਆਪਾਂ ਪਸ਼ੂਆਂ ਨੂੰ ਪਾ ਲੈਂਦੇ ਹਾਂ ਜਾਂ ਫਿਰ ਹੁਣ ਜਿਹੜੀ ਫਸਲ ਆ ਉਹ ਥੋੜ੍ਹੀ ਜਿਹੀ ਵੱਖਰੀ ਇਹ ਪਰਾਲੀ ਨਹੀਂ ਕੰਮ ਆਉਂਦੀ ਜਾਂ ਫਿਰ ਉਹਨਾਂ ਨੇ ਪਸ਼ੂ ਹੀ ਨਹੀਂ ਸਾਰਿਆਂ ਨੇ ਹੁਣ ਰੱਖੇ। ਸੋ ਇਸ ਵਜ੍ਹਾ ਕਰਕੇ ਇਹ ਸਮੱਸਿਆ ਹੋਰ ਜ਼ਿਆਦਾ ਵੱਧ ਰਹੀ ਹੈ। ਕੀ ਆਈਡੀਅਲ ਸੋਲੂਸ਼ਨ ਕੀ ਆ ਫਿਰ ਇਸ ਲਿਹਾਜ਼ ਦੇ ਨਾਲ?
0: ਆਈਡੀਅਲ ਸੋਲੂਸ਼ਨ ਵੱਲ ਆਪਾਂ ਆਉਂਦੇ ਹਾਂ, ਪਹਿਲਾਂ ਇਹਦਾ ਜਿਹੜਾ ਨੁਕਸਾਨ ਆ, ਸੋ ਇੱਕ ਤਾਂ ਇਹ ਹੋ ਗਿਆ ਜਿਹੜਾ 1 ਲੱਖ ਦੇ ਕਰੀਬ ਮੌਤ ਹੁੰਦੀ ਆ ਤੇ ਇਹਦੇ ਨਾਲ ਜਿਹੜੀ ਮਤਲਬ ਇਹ ਕਹਿਣਾ ਵੀ ਕਿ ਇਹ ਮਹਿੰਗੀ ਪੈਂਦੀ ਆ ਇਹ ਠੀਕ ਨਹੀਂ ਉਹਦਾ ਜਵਾਬ, ਕਿਉਂਕਿ ਜਦੋਂ ਤੁਸੀਂ ਅੱਗ ਲਾਉਂਦੇ ਹੋ ਪਰਾਲੀ ਨੂੰ ਤੇ ਉਹ ਤੁਹਾਡੀ ਪਰਾਲੀ ਜਿਹੜੀ ਧਰਤੀ ਦੇ ਵਿੱਚ ਜਿੰਨੇ ਵੀ ਕੀਟਾਣੂ ਹੁੰਦੇ ਆ ਜਿਹੜੇ ਧਰਤੀ ਨੂੰ ਜ਼ਿੰਦਾ ਰੱਖਦੇ ਆ ਉਹ ਮਰ ਜਾਂਦੇ ਆ। 1 ਗ੍ਰਾਮ ਮਿੱਟੀ ਦੇ ਵਿੱਚ 1000 ਕਰੋੜ ਮਾਈਕਰੋਬ ਹੁੰਦੇ ਆ, 1 ਗ੍ਰਾਮ ਮਿੱਟੀ ਦੇ ਵਿੱਚ।
1: ਸੋ ਫਿਰ ਅਗਲੀ ਫਸਲ ਤੇ ਵੀ ਤੁਹਾਡੇ ਅਸਰ ਪੈਂਦਾ ਉਸ ਚੀਜ਼ ਦਾ, ਫਿਰ ਦੁਬਾਰਾ ਤੁਸੀਂ ਦਵਾਈਆਂ ਪਾ ਪਾ ਖਾਦਾਂ ਪਾ ਪਾ ਕੇ ਫਿਰ ਉੱਥੇ ਲੈ ਕੇ
0: ਇਹ ਉਹੀ ਕੀਟਾਣੂ ਨੇ ਜਿਹੜੇ ਕਿ ਬਾਕੀ ਦੇ ਘਾਹ ਫੂਸ ਨੂੰ ਖਤਮ ਕਰਕੇ ਉਹਦੇ ਵਿੱਚੋਂ ਨਿਊਟ੍ਰੀਸ਼ਨ ਕੱਢਦੇ ਆ, ਨਾਈਟ੍ਰੋਜਨ ਕੱਢਦੇ ਆ, ਉਹ ਮੁੜ ਕੇ ਨਾਈਟ੍ਰੋਜਨ ਜਿਹੜੀ ਅਸੀਂ ਖਾਦ ਵੀ ਨਾਈਟ੍ਰੋਜਨ ਦੀ ਪਾਉਂਦੇ ਹਾਂ ਉਹਦੀ ਥਾਂ 'ਤੇ ਕੰਮ ਕਰਦੀ ਆ। ਇਹ ਹਵਾ ਦੇ ਵਿੱਚੋਂ ਜਿਹੜੇ ਮਾਈਕਰੋਬਸ ਨੇ ਹਵਾ ਦੇ ਵਿੱਚੋਂ ਕਾਰਬਨ ਡਾਈਆਕਸਾਈਡ ਅਤੇ ਕਾਰਬਨ ਮੋਨੋਆਕਸਾਈਡ ਨੂੰ ਚੂਸ ਕੇ ਉਹਨੂੰ ਫਿਰ ਮੁੜ ਕੇ ਜਿਹੜੇ ਨਿਊਟ੍ਰੀਸ਼ਨ ਬਣਾਉਂਦੇ ਨੇ, ਤੁਹਾਡੀ ਧਰਤੀ ਨੂੰ ਪੋਲਾ ਕਰਦੇ ਨੇ, ਉਹਦੇ ਵਿੱਚ ਪੋਲਾ ਹੋਣ ਕਰਕੇ ਜਿਹੜੀ ਤੁਹਾਡੀ ਧਰਤੀ ਦੀ ਜਿਹੜੀ ਫਸਲ ਉੱਗਦੀ ਆ। ਸੋ ਜੇ ਤੁਸੀਂ ਇਹ ਨਹੀਂ ਕੰਮ ਕਰਦੇ, ਤੁਸੀਂ ਉਹ ਸਾਰੇ ਕੀਟਾਣੂਆਂ ਨੂੰ ਮਾਰ ਦਿੰਦੇ ਹੋ, ਤਾਂ ਇਹ ਕਿਸ ਨਾ ਸਮਝ ਲਓ ਵੀ ਤੁਹਾਡੀ ਜਿਹੜੀ ਧਰਤੀ ਆ ਤੁਸੀਂ ਉਹਨੂੰ ਬੰਜਰ ਕਰ ਦਿੱਤਾ, ਬਾਂਝ ਕਰਤਾ, ਹੁਣ ਉਹ 'ਚ ਕੁਛ ਉੱਗਣ ਖਾਤਰ ਉਹਦੇ ਕੋਲ ਕੁਛ ਨਹੀਂ ਬਚਿਆ। ਕਿਉਂਕਿ ਜਿਹੜੇ ਸਿਸਟਮ ਨੇ ਕੁਦਰਤ ਨੇ ਬਣਾਏ ਸੀ ਹਵਾ 'ਚੋਂ ਨਿਊਟ੍ਰੀਸ਼ਨ ਲੈਣ ਦੇ, ਧਰਤੀ 'ਚੋਂ ਨਿਊਟ੍ਰੀਸ਼ਨ ਲੈਣ ਦੇ, ਉਹ ਤੁਸੀਂ ਸਾਰੇ ਮਾਰ ਦਿੱਤੇ। ਹੁਣ ਤੁਸੀਂ ਉੱਥੇ ਵੱਧ ਖਾਦ ਪਾਓਗੇ, ਤੁਸੀਂ ਤਾਂ ਪੈਸੇ ਬਚਾਏ ਨਾ ਪਰਾਲੀ ਕਰਕੇ, ਪਰ ਤੁਸੀਂ ਉਦੋਂ ਵੱਧ ਖਾਦ ਪਾ ਰਹੇ ਹੋ ਤੇ ਨਾਲ ਦੇ ਨਾਲ ਤੁਸੀਂ ਵੱਧ ਦਵਾਈਆਂ ਪਾਓਗੇ, ਕਿਉਂਕਿ ਉਹ ਜਿਹੜੀਆਂ ਮਾਈਕਰੋਬਸ ਨੇ ਉਹਨਾਂ 'ਚ ਬੜੀ ਤਰ੍ਹਾਂ ਦੀਆਂ ਫੰਗਸ ਨੇ, ਉਹ ਜਿਹੜੀਆਂ ਫੰਗਸ ਨੇ ਉਹ ਤੁਹਾਡੀਆਂ ਦੂਜੀਆਂ ਬਿਮਾਰੀਆਂ ਨੂੰ ਖਤਮ ਕਰਦੀਆਂ ਨੇ ਤੇ ਜਿਹੜੇ ਉਹ ਕੀਟਾਣੂ ਨੇ ਜਿਹੜੇ ਸਾਡੇ ਉਹ ਇਨਫੈਕਟਸ ਨੇ ਉਹ ਤੁਹਾਡੀਆਂ ਦੂਸਰੇ ਇਨਫੈਕਟ ਨੂੰ ਖਾਂਦੇ ਨੇ। ਫਿਰ ਹਾਲੇ ਅਸੀਂ ਉਹਦੇ ਵਿੱਚ ਫੱਪ ਮਰ ਜਾਂਦੇ ਨੇ, ਸਾਰੇ ਡੱਡੂ ਮਰ ਜਾਂਦੇ, ਫੱਪ ਡੱਡੂ ਜਦੋਂ ਅੱਗ ਲੱਗਦੀ ਦੌੜ ਨਹੀਂ ਸਕਦੇ, ਉਹਨਾਂ ਉਹ ਬਹੁਤ ਹੌਲੀ ਚੱਲਦੇ ਆ ਤੇ ਜਿਹੜੇ ਸਾਡੇ ਇਨਫੈਕਟ ਨੇ ਉਹ ਤਾਂ ਦੌੜ ਸਕਦੇ ਨਹੀਂ ਉਹ ਮਰ ਜਾਂਦੇ ਨੇ। ਜਿਹੜੇ ਪੰਛੀਆਂ ਨੇ ਆਪਣੇ ਬੱਚੇ ਦਿੱਤੇ ਹੁੰਦੇ ਨੇ, ਕੋਈ ਇਹਦੇ ਆਂਡੇ ਪਏ ਹੁੰਦੇ ਨੇ, ਤੁਸੀਂ ਵੇਖਿਆ ਹੋਣਾ ਕਈ ਟਟੀਰੀਆਂ ਵਗੈਰਾ ਉਹ ਨਾ ਉਹ ਇਸ ਤਰ੍ਹਾਂ ਦੀ ਥਾਂ 'ਤੇ ਆਂਡੇ ਦਿੰਦੀਆਂ ਨੇ, ਉਹ ਸਾਰੇ ਖਤਮ ਹੋ ਜਾਂਦੇ। ਸੋ ਤੁਸੀਂ ਜਿਹੜਾ ਇਹਦਾ ਪਰਾਲੀ ਨੂੰ ਨਾ ਜਾਲ ਕੇ ਕਹਿੰਦੇ ਹੋ ਮੈਂ ਪੈਸੇ ਬਚਾ ਰਿਹਾ, ਉਹ ਗਲਤ ਹੈ, ਤੁਸੀਂ ਪੈਸੇ ਬਚਾ ਨਹੀਂ ਰਹੇ, ਤੁਸੀਂ ਸਗੋਂ ਆਪਣਾ ਨੁਕਸਾਨ ਕਰ ਰਹੇ ਹੋ ਜਿਹਦੇ ਵਿੱਚ ਮੁੜ ਕੇ ਤੁਸੀਂ ਜ਼ਿਆਦਾ ਖਾਦ ਅਤੇ ਉਹਦੇ ਦਵਾਈਆਂ ਪਾਓਗੇ ਤਾਂ ਫਿਰ ਵੀ ਤੁਹਾਡੀ ਫਸਲ ਚੰਗੀ ਨਹੀਂ ਹੋਏਗੀ।
1: ਸੋ ਇਹ ਵੱਡੀ ਇੱਕ ਸਮੱਸਿਆ ਇੱਥੇ ਆਪਾਂ ਵੇਖ ਰਹੇ ਹਾਂ ਬਾਇਓਡਾਇਵਰਸਿਟੀ ਦਾ, ਅਕਸਰ ਆਪਾਂ ਇੱਥੇ ਵੀ ਰੌਲਾ ਵੇਖਦੇ ਹਾਂ ਜਦੋਂ ਅੱਗਾਂ ਵਗੈਰਾ ਲੱਗਦੀਆਂ ਨੇ ਅਤੇ ਵੇਖਿਆ ਜਾਵੇ ਤਾਂ ਇਸ ਤੋਂ ਬਾਅਦ ਕਹਿੰਦੇ ਨੇ ਕਿ ਪਾਣੀ ਦੀ ਵੀ ਵੱਧ ਵਰਤੋਂ ਜਿਹੜੀ ਉਹ ਜ਼ਮੀਨ ਦੇ ਵਿੱਚ ਕਰਨੀ ਪੈਂਦੀ, ਉਹ ਇੱਕ ਵੱਖਰਾ ਨੁਕਸਾਨ ਹੋ ਗਿਆ।
0: ਬਿਲਕੁਲ ਜੀ ਬਿਲਕੁਲ, ਮੈਨੂੰ ਮੈਂ ਕਿਸੇ ਨਾਲ ਗੱਲ ਕਰ ਰਿਹਾ ਸੀ ਜਿੱਥੇ ਕਿਤੇ ਉਹਨਾਂ ਦੀ, ਉਹ ਕਹਿੰਦੇ ਸਾਡੀ ਜ਼ਮੀਨ ਪਟਿਆਲੇ ਦੇ ਲਾਗੇ ਸੀਗੀ ਤੇ ਉਹਨਾਂ ਦੇ ਵੀ ਪਿੰਡਾਂ 'ਚ ਅੱਗ ਲਾਉਂਦੇ ਸੀ, ਕਹਿੰਦਾ ਮੈਂ ਦੇਖ ਕੇ ਅਸੀਂ ਕੀਤਾ ਫੈਸਲਾ ਕਰ ਲਿਆ ਕਿ ਅਸੀਂ ਪਰਾਲੀ ਵਿੱਚ ਹੀ ਵਾਹ ਦੇਣੀ ਆ, ਅਸੀਂ ਚੱਕਣੀ ਨਹੀਂ ਆ, ਉਹਦੇ ਵਾਹ ਦੇਣੀ ਆ। ਉਹ ਕਹਿੰਦਾ ਸਾਡੀ ਜਿਹੜੀ ਜ਼ਮੀਨ ਸੀ ਉਹ ਮਿੱਟੀ ਬਹੁਤ ਚਾਹੀ ਮਤਲਬ ਸਖ਼ਤ ਸੀਗੀ ਤੇ ਉਹ ਪਰਾਲੀ ਵਾਹੁਣ ਦੇ ਨਾਲ ਪੋਲੀ ਹੋਣੀ ਸ਼ੁਰੂ ਹੋ ਗਈ, ਪੋਲੀ ਹੋ ਕੇ ਉਹਦੇ 'ਚ ਗਡੋਏ ਆਉਣੇ ਸ਼ੁਰੂ ਹੋ ਗਏ, ਉਹ 'ਚ ਕੋਈ ਗਡੋਆ ਨਹੀਂ ਸੁਣਦਾ। ਗਡੋਏ ਹੋਣ ਦੇ ਨਾਲ ਜਿਹੜੇ ਕਹਿੰਦੇ ਉਹ ਤੋਂ ਬਾਅਦ ਉਹਨਾਂ ਦੀ ਜਿਹੜੀ ਕਣਕ ਮੰਦੀ ਸੀ ਉਹ ਕਣਕ ਨੂੰ ਪੀੜੀ ਪੀੜੀ ਪੈ ਕੇ ਮਰਨ ਲੱਗ ਜਾਂਦੀ ਸੀ, ਉਹਦਾ ਝਾੜ ਘੱਟ ਜਾਂਦਾ ਸੀ। ਕਹਿੰਦੇ ਉਹ ਕਣਕ ਪੀੜੀ ਪੈਣੀ ਬਚ ਗਈ, ਇੱਕ ਏਕੜ ਪਿੱਛੇ ਇੱਕ ਬੋਰਾ ਖਾਦ ਦਾ ਘੱਟ ਗਿਆ ਜਿਹੜਾ ਉਹਨਾਂ ਨੂੰ ਪਾਉਣ ਦੀ ਲੋੜ ਨਹੀਂ ਸੀ, ਇੱਕ ਬੋਰਾ ਖਾਦ ਦਾ ਇੱਕ ਏਕੜ ਪਿੱਛੇ ਘੱਟ ਗਿਆ ਤੇ ਬੋਰ ਉਹਦੇ ਪਿੱਛੇ ਏਕੜ ਪਿੱਛੇ ਕੁਇੰਟਲ ਕਣਕ ਦਾ ਝਾੜ ਵਧ ਗਿਆ ਫਿਰ ਪਰਾਲੀ ਉਹਦੇ ਵਿੱਚ ਵਾਹਣ ਦੇ ਨਾਲ। ਸੋ ਇਹ ਜਿਹੜਾ ਸਾਡਾ ਅਸੀਂ ਮਤਲਬ ਵੀ ਸਰਕਾਰ ਸਾਨੂੰ ਦੇਵੇ, ਇਹ ਸਾਡੇ ਮਾਡਲ ਨੇ ਅਸੀਂ ਪੈਦਾ ਕਰਦੇ ਹਾਂ। ਜਿਹੜਾ ਕੋਈ ਰੈਸਟੋਰੈਂਟ ਬੰਦਾ ਚਲਾਉਂਦਾ ਉਹਨੂੰ ਸਰਕਾਰ ਨਹੀਂ ਦਿੰਦੀ ਆ ਕੇ ਵੀ ਆਪਣਾ ਕੂੜਾ ਕਿੱਥੇ ਸਿੰਡ ਕੇ ਆਵੇ, ਉਹਨੂੰ ਉਹਦਾ ਉਹਨੂੰ ਆਪਣੀਆਂ ਜਿਹੜੀਆਂ ਚੀਜ਼ਾਂ ਵੇਚਦਾ ਉਹਦੀ ਉਹਦੇ 'ਚ ਕੀਮਤ ਦੇ ਵਿੱਚ ਪਾਉਣਾ ਪੈਂਦਾ ਤੇ ਇਹ ਸਾਡੀਆਂ ਜਿਹੜੀਆਂ ਫਾਈਨੈਂਸ਼ੀਅਲ ਨਾਲੋਂ ਇਹ ਜ਼ਿਆਦਾ ਸਾਡਾ ਜਿਹੜਾ ਇੱਕ ਕਿਸਮ ਤੁਸੀਂ ਆਲਸਪੂਣਾ ਕਹਿ ਲਓ ਕਿ ਮੈਨੂੰ ਮਿਹਨਤ ਨਾ ਕਰਨੀ ਪਵੇ ਵਾਲਾ, ਪੈਸੇ ਤਾਂ ਖੈਰ ਲੱਗਣਗੇ ਲੱਗਣਗੇ ਪਰ ਉਹ ਪੈਸੇ ਤੁਹਾਡੇ ਕਿਸੇ ਕਿੰਨੇ ਵੱਧ ਰੂਪ ਦੇ ਵਿੱਚ ਤੈਨੂੰ ਵਾਪਸ ਜਿਹੜਾ ਬਚਾ ਕਰ ਦਿੰਦੇ ਨੇ। ਪਰ ਜੇ ਪੈਸੇ ਲੱਗਣ ਵਾਲੀ ਵੀ ਗੱਲ ਹੈ, ਇਹ ਕੀ ਗੱਲ ਹੋਈ ਕਿ ਤੁਸੀਂ ਪੈਸੇ ਬਚਾਉਂਦੇ ਨੇ ਆਪਣੇ ਬਜ਼ੁਰਗ ਨੂੰ ਮਾਰ ਲੈ, ਤੁਹਾਡੇ ਉਹ ਬਜ਼ੁਰਗ ਨੇ ਮਰਨ ਵਾਲੇ
1: ਸਮਝ ਨਹੀਂ ਆਉਂਦੀ
0: ਉਹ ਉਹ ਆਮਦਨੀ ਕੀ ਹੋਈ, ਉਹ ਤੁਹਾਡੀ ਅਮੀਰੀ ਕੀ ਹੋਈ ਵੀ ਤੁਸੀਂ ਅਮੀਰ ਹੁੰਦੇ ਹੁੰਦੇ ਪੈਸੇ ਬਚਾਉਂਦੇ ਬਚਾਉਂਦੇ ਆਪਣੇ ਘਰ ਦੇ ਬਜ਼ੁਰਗਾਂ ਨੂੰ ਮਾਰ ਦਿਓ।
1: ਸੋ ਇਹ ਵੱਡਾ ਮਸਲਾ ਇਸ ਟਾਈਮ ਦੇ ਉੱਤੇ, ਕਿਉਂਕਿ ਇਸ ਤਰੀਕੇ ਦੇ ਨਾਲ ਵੀ ਸ਼ਾਇਦ ਸਮਝਾਉਣ ਦੀ ਲੋੜ ਆ, ਜਦ ਕਿ ਆਪਾਂ ਸਿਰਫ ਇੰਨਾ ਕਹਿ ਦਈਏ ਕਿ ਵਾਤਾਵਰਣ ਦਾ ਨੁਕਸਾਨ ਆ, ਦਿੱਲੀ ਵੱਲ ਨੂੰ ਧੂੰਆਂ ਜਾਂਦਾ ਅਤੇ ਇਸ ਕਰਕੇ ਤੁਸੀਂ ਹੁਣ ਪਰਾਲੀ ਨਹੀਂ ਸਾੜਨੀ। ਸੋ ਇਸ ਸਾਰੇ ਸੰਬੰਧ ਵਿੱਚ ਇੱਕ ਪ੍ਰੋਪਰ ਐਜੂਕੇਸ਼ਨ ਜਿੰਨਾ ਚਿਰ ਤੱਕ ਨਹੀਂ ਮਿਲਦੀ ਬੰਦੇ ਨੂੰ ਪਤਾ ਨਹੀਂ ਲੱਗਦਾ ਕਿ ਉਹਦਾ ਹੋਰ ਕੀ ਅਤੇ ਕਿੱਦਾਂ ਨੁਕਸਾਨ ਹੈ, ਉਲਟਾ ਘੁੰਮ ਘੁੰਮਾ ਕੇ ਆਪਣਾ ਹੀ ਨੁਕਸਾਨ ਉਹ ਕਿੱਦਾਂ ਕਰ ਰਿਹਾ, ਉਹਨਾਂ ਚਿਰ ਤੱਕ ਸ਼ਾਇਦ ਇਹ ਬਹੁਤ ਔਖਾ ਵਾ ਕਿਸੇ ਦੇ ਲਈ ਸਮਝਣਾ ਅਤੇ ਉਸ ਚੀਜ਼ ਨੂੰ ਬੰਦ ਕਰਨਾ। ਸੋ ਉਲਟਾ ਜਿੱਦਾਂ ਤੁਸੀਂ ਗੱਲ ਜਿੱਥੋਂ ਸ਼ੁਰੂ ਕੀਤੀ ਹੈ, ਇਹ ਪ੍ਰਤੀਤ ਹੁੰਦਾ ਕਿ ਸਗੋਂ ਇਹ ਚੀਜ਼ ਜਿਹੜੀ ਆ ਕੁਛ ਇੱਕ ਇਲਾਕਿਆਂ ਦੇ ਵਿੱਚ ਇਹ ਹੋਰ ਅਗਰੈਸਿਵਲੀ ਹੋਈ ਆ ਕਿ ਹਾਂ ਤੁਸੀਂ ਰੋਕ ਦਿਓ ਅਤੇ ਫਿਰ ਆਪਾਂ ਕਰਕੇ ਵਿਖਾਵਾਂਗੇ। ਕਿਉਂਕਿ ਇਸ ਵਿਸ਼ੇ ਦੇ ਉੱਤੇ ਆਪਾਂ ਬੜੀ ਵਾਰੀ ਵੇਖਿਆ ਵੀ ਸਗੋਂ ਆਪਾਂ ਉਹਦੇ ਉੱਤੇ ਰੋਕਣ ਦੇ ਵੀ ਜਿਹੜੇ ਢੰਗ ਤਰੀਕੇ ਨੇ ਉਹ ਵੀ ਬੜੇ ਮਾਈਲਡ ਜਿਹੇ ਨੇ ਕਿ ਤੁਸੀਂ ਚਲੋ ਇੰਨੇ ਕੁ ਵੇਲੇ ਕਰ ਲਓ ਆਹ ਨਾ ਕਰੋ, ਕਿਉਂਕਿ ਉਹਦੇ ਵਿੱਚ ਅੱਗੇ ਲਈ ਫਿਰ ਗੱਲਬਾਤ ਆ ਜਾਂਦੀ ਆ ਕਿ ਇਹਦੇ ਨਾਲ ਨੁਕਸਾਨ ਬਹੁਤ ਆ ਕਿਸਾਨਾਂ ਦਾ, ਸਰਕਾਰ ਉਹਨਾਂ ਨੂੰ ਕੋਈ ਹੱਲ ਨਹੀਂ ਦੇ ਪਾ ਰਹੀ।
0: ਹਾਂਜੀ ਦੇਖੋ, ਮੈਂ ਸਰਕਾਰ ਨੂੰ ਇਹ ਨਹੀਂ ਕਹਿ ਰਿਹਾ ਕਿ ਉਹਨਾਂ ਦਾ ਕੋਈ ਜ਼ਿੰਮੇਦਾਰੀ ਨਹੀਂ, ਬਿਲਕੁਲ ਜ਼ਿੰਮੇਦਾਰੀ ਆ, ਪਰ ਸਾਡੀਆਂ ਸਰਕਾਰਾਂ ਇੰਨੀਆਂ ਕੁਰਪਟ ਨੇ, ਇੰਨੀਆਂ ਨਖਿੱਦ ਨੇ, ਇੰਨੀਆਂ ਬੇਕਾਰ ਨੇ, ਅਸੀਂ ਉਹਨਾਂ ਦੇ ਕਰਕੇ ਆਪਣਾ ਨੁਕਸਾਨ ਨਹੀਂ ਕਰਾ ਸਕਦੇ। ਇਹ ਕੰਮ ਜਿਹੜੀਆਂ ਆਪਾਂ ਗੱਲਾਂ ਕਰ ਰਹੇ, ਸਰਕਾਰ ਨੂੰ ਕਿਸਾਨਾਂ ਤੱਕ ਪਹੁੰਚਾਉਣੀਆਂ ਚਾਹੀਦੀਆਂ। ਬਹੁਤ ਸਾਰੇ ਕਿਸਾਨ ਹੋਣਗੇ ਜਿਹਨਾਂ ਨੂੰ ਇਹਨਾਂ ਮਾਈਕਰੋਬ ਕੀ ਨੇ, ਉਹ ਕਿਵੇਂ ਕੰਮ ਕਰਦੇ ਆ, ਜਾਂ ਜਿਹੜੀ ਪਰਾਲੀ ਆ ਉਹ ਧਰਤੀ ਨੂੰ ਕਿਵੇਂ ਅੱਛਾ ਬਣਾਉਂਦੀ ਆ, ਇਹ ਉਹਨਾਂ ਨੂੰ ਫਤਿਹ ਨਾ ਪਤਾ ਹੋਵੇ। ਸੋ ਸਰਕਾਰ ਦੇ ਬਹੁਤ ਵੱਡੇ ਕੰਮ ਨੇ, ਸਾਡੀ ਐਗਰੀਕਲਚਰ ਯੂਨੀਵਰਸਿਟੀਆਂ ਦੇ ਬਹੁਤ ਵੱਡੇ ਕੰਮ ਨੇ, ਜਿਹੜੀਆਂ ਉੱਥੇ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੇ ਬਹੁਤ ਵੱਡੇ ਕੰਮ ਨੇ, ਪਰ ਇਹ ਸਾਰੇ ਦੇ ਸਾਰੀਆਂ ਸਾਰੇ ਕੰਮ ਨੂੰ ਕਰਨ ਦੀ ਬਜਾਏ ਇਹ ਤਾਂ ਜੀ ਦਿੱਲੀ ਵਾਲੇ ਕਹਿੰਦੇ ਅਸੀਂ ਕਰਨਾ, ਇਹ ਤਾਂ ਜੀ ਸਰਕਾਰ ਕਹਿੰਦੀ ਅਸੀਂ ਕਰਨਾ, ਸਾਨੂੰ ਫੜ ਕੇ ਦਿਖਾ ਦਿਓ ਜੀ, ਅਸੀਂ ਇੱਥੇ ਮੋਰਚਾ ਲਾ ਦਾਂਗੇ, ਅਸੀਂ ਸੜਕ ਬੰਦ ਕਰ ਦਾਂਗੇ, ਜਦਕਿ ਉਹਦੇ ਨਾਲ ਉਹ ਸਾਡਾ ਆਪਣਾ ਨੁਕਸਾਨ ਹੋ ਰਿਹਾ, ਪੰਜਾਬ ਦਾ ਨੁਕਸਾਨ ਹੋ ਰਿਹਾ। ਤੁਸੀਂ ਆਪਣੀ ਧਰਤੀ ਨੂੰ ਬਾਂਝ ਕਰ ਰਹੇ ਹੋ, ਉਹਨੂੰ ਬੰਜਰ ਕਰ ਰਹੇ ਹੋ, ਤੁਸੀਂ ਆਪਣੀਆਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਮਾਰ ਰਹੇ ਹੋ। ਇਹੀ ਗੱਲ ਨਹੀਂ, ਹਰ ਸਾਲ ਜਦੋਂ ਲੱਗਣੀ ਪਰਾਲੀ ਤੁਸੀਂ ਵੇਖੋ ਖਬਰ ਆਏਗੀ ਕਿਤੇ ਉਹ ਜਿਹੜੀ ਅੱਗ ਸੀ ਉਹ ਉਹਨਾਂ ਦੇ ਕੰਟਰੋਲ ਤੋਂ ਬਾਹਰ ਹੋ ਗਈ, ਉਹ ਕੋਈ ਲੱਗਦੀ ਉਹਦੇ ਨੇੜੇ ਦੀ ਕੋਈ ਬੱਚਿਆਂ ਦੀ ਸਕੂਲ ਬੱਸ ਜਾਂਦੀ ਸੀ ਉਹਨੂੰ ਅੱਗ ਲੱਗ ਗਈ, ਉਹ 'ਚ 10 ਬੱਚੇ ਜਲ ਕੇ ਮਰ ਗਏ, ਦੂਜੀ ਬੱਸ ਨੂੰ ਅੱਗ ਲੱਗ ਗਈ, ਨਾ ਕਿਸੇ ਦੇ ਘਰ ਨੂੰ ਅੱਗ ਲੱਗ ਗਈ। ਕੁਝ ਜਦੋਂ ਅੱਗ ਲੱਗੀ ਹੋਈ ਆ ਫਿਰ ਜੇ ਹਵਾ ਚੱਲਣ ਲੱਗ ਜਾਏ ਤੁਸੀਂ ਉਹਨੂੰ ਕਿੱਦਾਂ ਕੰਟਰੋਲ ਕਰੋਗੇ ਨਾ, ਉਹ ਟ੍ਰੈਜਡੀ ਉਹ ਟ੍ਰੈਜਡੀ ਨੇ ਜਿਹੜੀਆਂ ਬੜੀਆਂ ਓਬਵੀਅਸ ਨੇ ਸਾਨੂੰ, ਪਰ ਜਿਹੜੀਆਂ ਉਹਦਾ ਇਹ ਸਾਡਾ ਇਹ ਜਿਹੜਾ ਸਾਡਾ ਪ੍ਰਕਿਰਤੀ ਦਾ ਨੁਕਸਾਨ ਆ। ਪ੍ਰਕਿਰਤੀ ਦਾ ਮਤਲਬ ਇਹ ਨਹੀਂ ਇਕੱਲਾ ਕਿ ਜੇ ਚਿੜੀਆਂ ਪੰਛੀ ਮਰ ਗਏ ਤਾਂ ਉਹ ਤੁਹਾਨੂੰ ਸੋਹਣੇ ਨਹੀਂ ਮਿਲਣਗੇ ਜਾਂ ਉਹਨਾਂ ਦੀ ਆਵਾਜ਼, ਨਾ, ਉਹਨਾਂ ਦਾ ਇੱਕ ਰੋਲ ਹੈ। ਜਿਹੜੇ ਸਾਡੇ ਪੰਛੀ ਨੇ ਉਹ ਹੀ ਸਾਡੀਆਂ ਫਸਲਾਂ ਤੋਂ ਸੁੰਡੀ ਜਦੋਂ ਪੈਂਦੀ ਉਹਨੂੰ ਖਾਂਦੇ ਨੇ, ਤੇ ਜੇ ਉਹ ਪੰਛੀ ਨਹੀਂ ਹੋਣਗੇ ਤੇ ਜਿਹੜੀਆਂ ਉਸ ਫਸਲਾਂ ਨੂੰ ਸੁੰਡੀਆਂ ਪੈਂਦੀਆਂ ਨੇ, ਹੋਰ ਕੀੜੇ ਪੈਂਦੇ ਨੇ, ਉਹ ਫਿਰ ਤੁਹਾਨੂੰ ਦਵਾਈਆਂ ਛਿੜਕਣੀਆਂ ਪੈਣਗੀਆਂ ਉੱਥੇ, ਜਾਂ ਤੁਹਾਡੀ ਫਸਲ ਦਾ ਨੁਕਸਾਨ ਹੋਏਗਾ। ਸੋ ਇਹ ਪੂਰੇ ਦਾ ਪੂਰਾ ਇੱਕ ਸਰਕਲ ਬੱਝਾ ਹੋਇਆ, ਤੇ ਇਹ ਸਰਕਲ ਜਿਹੜਾ ਬੱਝਾ ਹੋਇਆ ਕੁਦਰਤ ਨੇ ਕਈ ਲੱਖਾਂ ਕਰੋੜਾਂ ਸਾਲਾਂ ਦੇ ਵਿੱਚ ਚੱਲ ਕੇ ਇਹ ਸਿਸਟਮ ਤਿਆਰ ਕੀਤਾ ਜਿੱਥੇ ਇੱਕ ਚੀਜ਼ ਦੂਜੀ ਚੀਜ਼ ਨੂੰ ਬੈਲੈਂਸ ਕਰਦੀ ਆ। ਔਰ ਇਹ ਕਿੰਨਾ ਜੁੜਿਆ ਹੋਇਆ ਆਪਸ 'ਚ, ਉਹਦੀ ਛੋਟੀ ਜਿਹੀ ਮਿਸਾਲ ਦਿੰਦਾ ਵੀ ਪੰਜਾਬ ਦੇ ਵਿੱਚੋਂ, ਨੌਰਥ ਇੰਡੀਆ 'ਚੋਂ ਪਿਛਲੇ ਤਕਰੀਬਨ 30 ਸਾਲਾਂ 'ਚ 90% ਗਿਰਜਾਂ ਖਤਮ ਹੋ ਗਈਆਂ। ਤੁਹਾਨੂੰ ਗਿਰਜ ਨਹੀਂ ਮਿਲੇਗੀ ਪੰਜਾਬ 'ਚ ਕਦੇ ਵੀ। ਉਹਨਾਂ ਦਾ ਕਾਰਨ ਇਹ ਸੀ ਕਿ ਜਿਹੜੇ ਅਸੀਂ ਮੱਝਾਂ ਤੇ ਗਾਵਾਂ ਨੂੰ ਟੀਕੇ ਲਾਉਂਦੇ ਸੀਗੇ ਦੁੱਧ ਦੇਣ ਲਈ, ਨਾ ਸਟੀਰੋਇਡ ਲਾਉਂਦੇ ਸੀ, ਉਹਨਾਂ ਦੇ ਨਾਲ ਉਹਨਾਂ ਦੇ ਮਾਸ 'ਚ ਇੰਨੀ ਕੈਮੀਕਲ ਆ ਜਾਂਦੀ ਸੀ ਜਦੋਂ ਉਹਨਾਂ ਮਰਿਆਂ ਨੂੰ ਗਿਰਜ ਖਾਂਦੀ ਸੀ, ਤੇ ਉਹ ਗਿਰਜ ਉਹਦਾ ਬਾਇਓਲੋਜੀਕਲ ਸਿਸਟਮ ਖਰਾਬ ਹੋ ਜਾਂਦਾ ਸੀ। ਸੋ ਗਿਰਜਾ ਮਰਨ ਦੇ ਨਾਲ ਇਹ ਸ਼ਿਕਾਗੋ ਯੂਨੀਵਰਸਿਟੀ ਦੀ ਸਟੱਡੀ ਆ, 5 ਲੱਖ ਵੱਧ ਮੌਤਾਂ ਹੋਈਆਂ ਜਿਹੜੀਆਂ ਨਹੀਂ ਸੀ ਹੋਣੀਆਂ, ਕਿਉਂਕਿ ਉਹ ਬਿਮਾਰੀਆਂ ਜਿਹੜੀਆਂ ਫੈਲਦੀਆਂ ਸੀ ਜੇ ਗਿਰਜਾਂ ਹੁੰਦੀਆਂ, ਉਹਨਾਂ ਨੇ ਉਹ ਗੰਦਗੀ ਵਾਲਾ ਮੀਟ ਖਾ ਕੇ ਉਹਨੂੰ ਫੈਲਣ ਨਹੀਂ ਸੀ ਦੇਣਾ। ਸੋ ਗਿਰਜਾਂ ਦੇ ਮਰਨ ਦੇ ਨਾਲ 5 ਲੱਖ ਲੋਕ ਹੋਰ ਮਰ ਗਏ। ਸੋ ਜਦੋਂ ਇਹ ਅਸੀਂ ਪ੍ਰਕਿਰਤੀ ਦੀ ਜਿਹੜੀ ਸਰਕਲ ਹੈ ਉਹਦੇ ਨਾਲ ਉਹਨੂੰ ਤੋੜ ਮਰੋੜ ਕਰਦੇ ਹਾਂ, ਉਹਦੇ ਨਾਲ ਛੇੜਛਾੜ ਕਰਦੇ ਹਾਂ, ਤਾਂ ਉਹਦੇ ਸਿੱਟੇ ਕੀ ਨਿਕਲਣੇ, ਕਿੰਨੇ ਭਿਆਨਕ ਨਿਕਲਣਗੇ, ਸਾਨੂੰ ਪਤਾ ਨਹੀਂ ਹੁੰਦਾ, ਕਿਉਂਕਿ ਸਾਨੂੰ ਪਤਾ ਹੀ ਨਹੀਂ ਹੈ ਇਹ ਕਿਹੜੀ ਚੀਜ਼ ਦੂਜੀ ਚੀਜ਼ ਨਾਲ ਕਿਵੇਂ ਜੁੜੀ ਹੋਈ ਹੈ। ਸੋ ਸਾਨੂੰ ਜਿਹੜਾ ਇਹ ਜਿਹੜਾ ਪਰਾਲੀ ਵਾਲਾ ਇਹ ਮੈਂ, ਕਿਉਂਕਿ ਜਿਵੇਂ ਸ਼ੁਰੂ 'ਚ ਆਪਾਂ ਕਿਹਾ ਵੀ ਆਪਾਂ ਆਸਟ੍ਰੇਲੀਆ 'ਚ ਗੱਲ ਕਰ ਰਹੇ ਹਾਂ, ਤਾਂ ਆਪਾਂ ਪੰਜਾਬ ਦੀ ਗੱਲ ਹੈ, ਪਰ ਕਿਉਂਕਿ ਸਾਡਾ ਕਲਾਈਮੇਟ ਚੇਂਜ ਜੁੜਿਆ ਹੋਇਆ, ਉਹਦੇ ਨਾਲ ਜਿਹੜੀ ਕਾਰਬਨ ਡਾਈਆਕਸਾਈਡ ਜਾਂਦੀ ਆ ਲੱਖਾਂ ਕਰੋੜਾਂ ਟਨ, ਉਹ ਤਾਂ ਹੈ ਹੀ ਹੈ, ਪਰ ਇਹ ਉਦੋਂ ਵੀ ਜਿਹੜੇ ਵੱਧਦੇ ਕਾਰਨ ਨੇ ਜਿਹੜੇ ਸਾਨੂੰ ਦੱਸੇ ਨਹੀਂ ਜਾਂਦੇ, ਸਾਨੂੰ ਨਹੀਂ ਦਿਖਦੇ ਜਾਂ ਅਸੀਂ ਨਹੀਂ ਦੇਖਦੇ, ਇਹ ਜਿਹੜੇ ਅਸੀਂ ਸੁਣਨ ਵਾਲੇ ਨੇ, ਤੁਹਾਡਾ ਸ਼ੋਰ ਤਾਂ ਖੈਰ ਪੂਰੇ ਦੁਨੀਆਂ 'ਚ ਸੁਣਦੇ ਨੇ, ਕਈ ਵਾਰੀ ਵਿਨੀਪੈਗ ਤੋਂ ਸੁਣ ਰਹੇ ਹੁੰਦੇ ਨੇ, ਉਹ ਪੰਜਾਬ 'ਚ ਵੀ ਸੁਣ ਰਹੇ ਹੋਣਗੇ, ਤੇ ਜਿਹੜੇ ਸੁਣ ਵੀ ਰਹੇ ਨੇ ਜਿਹਨਾਂ ਦਾ ਕਿਸਾਨੀ ਨਾਲ ਸੰਬੰਧ ਹੈ, ਪਿੰਡਾਂ ਨਾਲ ਸੰਬੰਧ ਹੈ, ਸੋ ਉਹਨਾਂ ਨੂੰ ਇਹ ਜਿਹੜੀ ਜਾਣਕਾਰੀ ਹੈ, ਇਹ ਜਿਹੜਾ ਉਹਨਾਂ ਨਾਲ ਡਾਇਲੋਗ ਸ਼ੁਰੂ ਕਰਨ ਦੀ ਲੋੜ ਹੈ, ਬਈ ਇਹ ਜਿਹੜੀ ਪਰਾਲੀ ਆ ਹੁਣ ਤਾਂ ਵਿਕਦੀ ਆ ਪੰਜਾਬੀ 'ਚ, ਉਹਦਾ ਬਣਾ ਕੇ ਉਹਦੀਆਂ ਪੈਲਟਸ ਬਣਾਉਂਦੇ ਨੇ, ਪੈਲਟਸ ਬਣਾ ਕੇ ਉਹ ਥਰਮਲ ਪਲਾਂਟ 'ਚ ਕੋਲੇ ਦੀ ਵਿੱਚ ਰਲਾ ਕੇ ਉਹਨੂੰ ਜਾਲ ਕੇ ਬਿਜਲੀ ਬਣਾਉਂਦੇ ਆ। ਸੋ ਅੱਜ ਦੀ ਤਰੀਕ ਦੇ ਵਿੱਚ ਉਹ ਆ ਕੇ ਲੈ ਕੇ ਜਾਂਦੇ ਨੇ ਤੁਹਾਡੇ ਤੋਂ ਪਰਾਲੀ, ਤੁਹਾਨੂੰ ਦੇ ਕੇ ਵੀ ਨਹੀਂ ਆਉਣੀ ਪੈਂਦੀ, ਪੰਜਾਬ 'ਚ ਬੜੇ ਪਲਾਂਟ ਲੱਗੇ ਨੇ, ਪਰ ਤੁਹਾਨੂੰ ਇਹ ਤੁਹਾਡੀ ਆਪਣੀ ਵੀ ਜ਼ਿੰਮੇਵਾਰੀ ਬਣਦੀ ਆ ਵੀ ਤੁਸੀਂ ਵੀ ਆਪਣਾ ਐਫਰਟ ਲੈ ਕੇ ਜਿਹੜਾ ਇੰਨਾ ਵੱਡਾ ਨੁਕਸਾਨ ਅਸੀਂ ਕਰ ਰਹੇ ਹਾਂ ਧਰਤੀ ਦਾ, ਹਵਾ ਦਾ, ਪਾਣੀ ਦਾ, ਪ੍ਰਕਿਰਤੀ ਦਾ, ਤੇ ਆਪਣੀਆਂ ਫਸਲਾਂ ਦਾ ਜਿਹੜੀਆਂ ਗਾਹ ਹੋਣ ਵਾਲੀਆਂ ਨੇ। ਸੋ ਜਦੋਂ ਉਹ ਖੇਤਾਂ 'ਚ ਅੱਗ ਲੱਗੀ ਹੁੰਦੀ, ਜਿਹੜੀਆਂ ਲਾਟਾਂ ਨਿਕਲਦੀਆਂ ਨੇ, ਧੂੰਆਂ ਨਿਕਲਦਾ, ਉਹ ਸੱਚ ਪਰਾਲੀ ਜਲਣ ਦਾ ਧੂੰਆਂ ਨਹੀਂ ਆ, ਉਹ ਸਾਡੇ ਜਲ ਰਹੇ ਭਵਿੱਖ ਦਾ, ਸਾਡੀ ਜਲ ਰਹੀ ਧਰਤੀ ਦਾ ਲਾਟਾਂ ਨੇ, ਤੇ ਉਹਦਾ ਧੂੰਆਂ ਆ। ਸੋ ਸਾਨੂੰ ਇਹਨੂੰ ਬਹੁਤ ਜ਼ਿਆਦਾ ਸੀਰੀਅਸਲੀ ਲੈਣ ਦੀ ਲੋੜ ਹੈ
1: ਜੀ, ਬਿਲਕੁਲ। ਸੋ ਇਹ ਤੇ ਇਦਾਂ ਦਾ ਮਸਲਾ ਹੈ ਕਿ ਜਿੱਥੇ ਸਾਡਾ ਵੀ ਯੋਗਦਾਨ ਪਾਉਣਾ ਬਣਦਾ, ਜਿੱਥੇ ਆਪਾਂ ਆਪਣੇ ਇਖਲਾਕੀ ਧਰਮ ਹੈ ਸਾਡਾ, ਇੱਕ ਧਾਰਮਿਕ ਪੱਧਰ ਦੇ ਉੱਤੇ ਵੀ ਆਪਾਂ ਦਸਵੰਧ ਕੱਢਦੇ ਹਾਂ, ਅਤੇ ਇਹਨੂੰ ਆਪਾਂ ਉਸ ਦਸਵੰਧ ਨੂੰ ਆਪਾਂ ਜਿਹੜਾ ਸਕਦੀ ਬਿਲਕੁਲ ਪੈਸੇ ਤੱਕ ਹੀ ਸੀਮਿਤ ਰੱਖ ਲੈਂਦੇ, ਆਪਾਂ ਇੱਧਰਲੇ ਪਾਸੇ ਨੂੰ ਵੀ ਦਸਵੰਧ ਪਾ ਸਕਦੇ ਹਾਂ ਕਿ ਆਪਾਂ ਵਾਤਾਵਰਣ ਦਾ ਕੋਈ ਚੰਗਾ ਕਰ ਰਹੇ ਹਾਂ, ਕਿਸੇ ਦੂਸਰੇ ਦਾ ਕੁਛ ਚੰਗਾ ਕਰ ਰਹੇ ਹਾਂ, ਜੀਵ ਜੰਤੂਆਂ ਦਾ ਚੰਗਾ ਕਰ ਰਹੇ ਹਾਂ, ਆਪਣੇ ਆਪ ਦਾ, ਆਪਣੇ ਪਰਿਵਾਰ ਦਾ, ਬਜ਼ੁਰਗਾਂ ਦਾ, ਆਉਣ ਵਾਲੇ ਭਵਿੱਖ ਦਾ ਕੁਛ ਚੰਗਾ ਕਰ ਰਹੇ ਹਾਂ। ਸੋ ਇਹ ਚੀਜ਼ਾਂ ਵੀ ਤੁਹਾਨੂੰ ਫਿਰ ਅੰਦਰੂਨੀ ਮਾਨਸਿਕ ਤੌਰ ਦੇ ਉੱਤੇ, ਦਿਮਾਗੀ ਤੌਰ ਦੇ ਉੱਤੇ ਤੁਹਾਨੂੰ ਸਕੂਨ ਦਿੰਦੀਆਂ ਨੇ। ਭਾਈ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਲਈ।
0: ਹਾਂਜੀ ਬਾਈ ਜੀ, ਧੰਨਵਾਦ
1: ਜੀ। ਦੋਸਤੋ, ਇਹ ਸਨ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ, ਅਤੇ ਹੋਰ ਵਧੇਰੇ ਜਾਂ ਪਿਛਲੇ ਪ੍ਰੋਗਰਾਮ ਤੁਸੀਂ ਸੁਣਨ ਦੇ ਲਈ ਸਾਡੇ ਪੋਡਕਾਸਟ ਦੇ ਉੱਤੇ ਜਾ ਕੇ ਸੁਣ ਸਕਦੇ ਹੋ। ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।
2: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਂਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ, ਆਓ ਤੁਹਾਡਾ ਕੋਈ ਹੱਲ ਕਰੀਏ।

0: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
4: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
4: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au

0: ਜੀ ਬਿਲਕੁਲ ਜੀ, ਇਹ ਗਾਣਾ ਮੈਨੂੰ ਲੱਗਦਾ ਹਰਮਿੰਦਰ ਗਿੱਲ ਸਾਹਿਬ ਨੇ ਜਿਹੜਾ ਉਹ ਹਾਲਾਤਾਂ ਨੂੰ ਵੇਖ ਕੇ ਕੱਢਤਾ। ਇਹਨਾਂ ਨੂੰ ਪਤਾ ਨਹੀਂ ਕਿੱਥੋਂ ਪਤਾ ਲੱਗ ਗਿਆ ਵਾ ਵੀ ਇੱਥੇ ਇਮੀਗ੍ਰੇਸ਼ਨ ਦੇ ਵਿੱਚ ਬੜਾ ਕੁਛ ਉੱਤੇ ਥੱਲੇ ਚੱਲਣ ਡਿਆ। ਅਤੇ ਕਹਿੰਦੇ ਨੇ ਵੀ ਜੋ ਵੀ ਹੁੰਦਾ ਚੰਗੇ ਲਈ ਹੁੰਦਾ, ਇਹੋ ਕਹਿ ਕੇ ਆਪਣੇ ਦਿਲ ਨੂੰ ਜਿਹੜਾ ਉਹ ਦਿਲਾਸਾ ਜਿਹਾ ਦੇ ਲਈਦਾ। ਅਤੇ ਬਿਲਕੁਲ ਠੀਕ ਹੀ ਕਿਹਾ ਇਹਨਾਂ ਨੇ, ਕਿਉਂਕਿ ਕੁਛ ਵੀ ਹੁੰਦਾ ਆ ਜ਼ਿੰਦਗੀ ਦੇ ਵਿੱਚ ਤਾਂ ਆਪਾਂ ਇਹੋ ਹੀ ਸੋਚਦੇ ਹਾਂ ਵੀ ਚਲੋ ਕੋਈ ਨਹੀਂ, ਜੋ ਹੁੰਦਾ ਚੰਗੇ ਲਈ ਹੁੰਦਾ। ਅਤੇ ਇਸੇ ਹੀ ਸੋਚ ਦੇ ਨਾਲ ਆਪਾਂ ਅੱਗੇ ਵੱਧਦੇ ਹਾਂ। ਅਤੇ ਰੇਡੀਓ ਹਾਂਜੀ 'ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੈਂ ਬਲਕੀਰਤ ਸਿੰਘ ਅਤੇ ਮੇਰੇ ਨਾਲ ਅਣ ਪਹੁੰਚੇ ਨੇ ਸਟੂਡੀਓ ਦੇ ਵਿੱਚ ਮਨੀਸ਼ਾ ਬੁਟਾਨੀ ਜੀ, ਡਿਜ਼ਾਇਰ ਮਾਈਗ੍ਰੇਸ਼ਨ ਤੋਂ। ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਅੱਜ ਅਤੇ ਜਾਣਾਂਗੇ ਇਹ ਜਿਹੜਾ ਰੀਸੈਂਟ ਜਿਹੜੇ ਚੇਂਜਿਸ ਹੋਏ ਨੇ ਜਾਂ ਫਿਰ ਅਗਾਂਹ ਕੀ ਕੱਢਣ ਪਾਉਣ ਨੂੰ ਆ ਪੀ ਆਰ ਕੇ ਇਸ ਪਾਸੇ ਨੂੰ ਜਾ ਰਹੀ ਹੈ ਜ਼ਿਆਦਾਤਰ। ਅਤੇ ਆਪਾਂ ਇਹਨਾਂ ਕੋਲ ਪੁੱਛਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮਾਈਗ੍ਰੇਸ਼ਨ ਇਹ ਕਿਹੜੇ ਪਾਸੇ ਨੂੰ ਜਾ ਰਹੀ ਆ। ਅਤੇ ਆਓ ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰਦੇ ਹਾਂ। ਮਨੀਸ਼ਾ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਰੇਡੀਓ ਹਾਂਜੀ 'ਤੇ।
1: ਥੈਂਕ ਯੂ ਬਲਕੀਰਤ। ਹਾਂਜੀ, ਮਾਈਗ੍ਰੇਸ਼ਨ ਦੇ ਚੇਂਜਿਸ ਨੂੰ ਲੈ ਕੇ ਬਹੁਤ ਘਬਰਾਹਟ ਹੋਈ ਹੋਈ ਹੈ ਸਾਰਿਆਂ ਨੂੰ ਕਿ ਕੀ ਹੋ ਗਿਆ, ਹੁਣ ਕੀ ਹੋਏਗਾ, ਆਉਣ ਵਾਲੇ ਟਾਈਮ 'ਚ ਕੀ ਹੋਏਗਾ। ਦੇਖੋ, ਆਉਣ ਵਾਲੇ ਟਾਈਮ 'ਚ ਜੋ ਵੀ ਹੋਏਗਾ, ਜੋ ਵੀ ਚੇਂਜਿਸ ਆਉਣਗੇ, ਉਹਨਾਂ ਨੂੰ ਹਲੇ ਟਾਈਮ ਲੱਗੇਗਾ। ਬਟ ਸਭ ਤੋਂ ਪਹਿਲਾਂ ਕੁਐਸਚਨ ਜਿਹੜਾ ਸਾਨੂੰ ਆ ਰਿਹਾ ਹੈ ਕਿ ਜਿਹੜੇ 485 'ਤੇ ਡਿਪੈਂਡੈਂਟ ਲੌਜਡ ਹੈ ਆਲਰੇਡੀ ਜਾਂ ਜਿਹੜੇ ਹੁਣ ਪੈ ਰਹੇ ਹੈ, ਉਹ ਰਿਫਿਊਜ਼ 'ਤੇ ਨਹੀਂ ਹੋ ਜਾਣਗੇ। ਇਹ ਇੱਕ ਬਹੁਤ ਵੱਡੀ ਮਿਸਕਨਸੈਪਸ਼ਨ ਹੈ ਕਿ ਜਿਨ੍ਹਾਂ ਦੇ 485 ਡਿਪੈਂਡੈਂਟ ਪਏ ਹੋਏ ਹੈ, ਜਿਨ੍ਹਾਂ ਨੇ ਆਪਣੀ ਫੈਮਿਲੀਜ਼ ਦੇ ਵੀਜ਼ਾਸ ਪਾਏ ਹੋਏ ਹੈ, ਉਹ ਰਿਫਿਊਜ਼ ਨਹੀਂ ਹੋਣਗੇ। ਕਿਉਂਕਿ ਹਲੇ ਇਹ ਲਾਅ ਹੈ ਐਂਡ ਅੰਡਰ ਦ ਲਾਅ ਹੀ 485 ਸਬਸੀਕੁਐਂਟ ਐਂਟਰੈਂਸ ਦੀ ਫਾਈਲਸ ਅਸੀਂ ਲੌਂਚ ਕੀਤੀ ਹੈ, ਅਤੇ ਇਸ ਕਰਕੇ ਲੌਂਚਡ ਐਪਲੀਕੇਸ਼ਨਸ 'ਤੇ ਕੋਈ ਵੀ ਫਰਕ ਨਹੀਂ ਪਏਗਾ। ਅਤੇ ਤੁਹਾਨੂੰ ਜੇ ਤੁਸੀਂ ਆਪਣੇ ਪਾਰਟਨਰ ਦੀ ਐਪਲੀਕੇਸ਼ਨ, ਤੁਸੀਂ ਆਪਣੇ ਚਾਈਲਡ ਦੀ ਐਪਲੀਕੇਸ਼ਨ ਲੌਂਚ ਕੀਤੀ ਹੋਈ ਹੈ, ਯੂ ਡੋਂਟ ਨੀਡ ਟੂ ਵਰੀ ਅਬਾਊਟ ਇਟ, ਉਹ ਰਿਫਿਊਜ਼ ਨਹੀਂ ਹੋਣਗੀ। ਜੋ ਵੀ ਇਫੈਕਟ ਹੋਏਗਾ ਉਹ ਨਿਊ ਐਪਲੀਕੇਸ਼ਨਸ 'ਤੇ ਹੋਣਗੇ ਜਿਸ ਦਿਨ ਤੋਂ ਲਾਅ ਅਪਲਾਈ ਹੋਏਗਾ। ਉਹ ਲਾਅ ਕਦੋਂ ਅਪਲਾਈ ਹੋਏਗਾ, ਹੁਣ ਗਵਰਨਮੈਂਟ ਨੇ ਕੁਛ ਅਨਾਊਂਸ ਨਹੀਂ ਕੀਤਾ। ਫਾਰ ਇਗਜ਼ਾਮਪਲ, ਸਟੂਡੈਂਟ ਵੀਜ਼ਾ ਹੋਲਡਰਸ ਤਾਂ ਉਹਨਾਂ ਨੇ ਕਹਿਤਾ ਜਿਹੜੇ ਨਵੇਂ ਸਟੂਡੈਂਟ ਵੀਜ਼ਾ ਹੋਲਡਰਸ ਹੋਣਗੇ ਉਹ ਆਪਣੀ ਫੈਮਿਲੀਜ਼ ਨੂੰ ਇੰਕਲੂਡ ਨਹੀਂ ਕਰ ਸਕਣਗੇ। ਮਤਲਬ ਕਿ ਜੇ ਤੁਸੀਂ ਇੰਡੀਆ ਤੋਂ ਜਾਂ ਕਿਸੇ ਹੋਰ ਕੰਟਰੀ ਤੋਂ ਇੱਥੇ ਪੜ੍ਹਨ ਆਏ ਹੋ ਅਤੇ ਤੁਸੀਂ ਆਪ ਹੀ ਪੜ੍ਹੋਗੇ, ਤੁਸੀਂ ਆਪਣੇ ਪਾਰਟਨਰ ਆਪਣੇ ਬੱਚੇ ਨੂੰ ਇੱਥੇ ਨਹੀਂ ਬੁਲਾ ਸਕਦੇ ਹੋ। ਐਂਡ ਫਿਰ ਜਦੋਂ ਤੁਸੀਂ ਟੀਆਰ 'ਤੇ ਜਾਓਗੇ ਉਦੋਂ ਵੀ ਤੁਸੀਂ ਆਪਣੇ ਪਾਰਟਨਰ ਜਾਂ ਆਪਣੇ ਚਾਈਲਡ ਨੂੰ ਨਹੀਂ ਬੁਲਾ ਸਕਦੇ ਹੋ। ਕਦੋਂ ਬੁਲਾ ਸਕਦੇ ਹੋ, ਜੇ ਤੁਸੀਂ ਪਰਮਾਨੈਂਟ ਰੈਜ਼ੀਡੈਂਟ ਹੋ ਜਾਂਦੇ ਹੋ ਜਾਂ ਹਲੇ ਵੀ 482 ਜਿਹੜੇ ਕਿ ਇੰਪਲੋਇਰ ਸਪੋਂਸਰਡ ਵੀਜ਼ਾਸ ਹੈ ਉਹਨਾਂ 'ਤੇ ਤੁਸੀਂ ਆਪਣੀ ਫੈਮਿਲੀਜ਼ ਇੰਕਲੂਡ ਕਰ ਸਕਦੇ ਹੋ। 482 ਬਾਰੇ ਹਲੇ ਕੋਈ ਵੀ ਗੱਲ ਨਹੀਂ ਹੋਈ, 482 ਡਿਪੈਂਡੈਂਟ ਬਾਰੇ ਵੀ ਹਲੇ ਕੋਈ ਗੱਲ ਨਹੀਂ ਹੋਈ। ਹਲੇ ਜਿਹੜੀ ਗੱਲ ਹੋਈ ਹੈ ਉਹ ਸਟੂਡੈਂਟ ਵੀਜ਼ਾ ਅਤੇ TR ਵੀਜ਼ਾ ਦੀ ਗੱਲ ਹੋਈ ਹੈ ਕਿ ਉਹਦੇ 'ਤੇ ਤੁਸੀਂ ਆਪਣੀ ਫੈਮਿਲੀਜ਼ ਨੂੰ ਇੰਕਲੂਡ ਨਹੀਂ ਕਰ ਸਕਦੇ ਹੋ। ਹਲੇ 407, 482 ਜਿਹੜੇ ਕਿ ਇੰਪਲੋਇਰ ਸਪੋਂਸਰਡ ਵੀਜ਼ਾਸ ਹੈ ਉਹਨਾਂ ਵਿੱਚ ਆਪਣੀ ਫੈਮਿਲੀ ਦੀ ਰਿਸਟ੍ਰਿਕਸ਼ਨ ਦੀ ਕੋਈ ਗੱਲ ਨਹੀਂ ਹੋਈ ਹੈ। ਐਂਡ ਆਈ ਵਾਂਟ ਟੂ ਸਟਿਲ ਮੇਕ ਸ਼ੋਰ ਦੁਬਾਰਾ ਤੋਂ ਕਿ ਜੇ ਤੁਸੀਂ ਐਪਲੀਕੇਸ਼ਨਸ ਪਾਈਆਂ ਹੋਈਆਂ ਉਹ ਰਿਫਿਊਜ਼ ਨਹੀਂ ਹੋਣਗੀਆਂ। 485 'ਚ ਤਾਂ ਉੱਦਾਂ ਹੀ ਰਿਫਿਊਜ਼ਲ ਦੇ ਚਾਂਸਿਸ ਬਹੁਤ ਬਹੁਤ ਘੱਟ ਹੁੰਦੇ ਆ, ਜੇ ਤੁਹਾਡੀ ਜੈਨੂਇਨ ਮੈਰਿਜ ਹੈ, ਤੁਹਾਡੇ ਬੱਚੇ ਹੈ, ਨੋ ਵਨ ਕੈਨ ਰਿਫਿਊਜ਼ ਇਟ ਕਿਉਂਕਿ ਤੁਸੀਂ ਅੰਡਰ ਦ ਲਾਅ ਹੀ ਪਾਈ ਹੈ। ਅਤੇ ਇਹ ਇੱਕ ਮੇਜਰ ਕੰਸਰਨ ਸਾਰਿਆਂ ਨੂੰ ਹੈ ਕਿ ਜਿਹੜੀ ਐਪਲੀਕੇਸ਼ਨਸ ਪੈ ਗਈਆਂ ਉਹ ਵੀ ਹੁਣ ਰਿਫਿਊਜ਼ ਹੋਣੀ ਸ਼ੁਰੂ ਹੋ ਜਾਣਗੀਆਂ। ਇੱਦਾਂ ਦਾ ਕੁਛ ਨਹੀਂ ਹੈ, ਕੋਈ ਜਿਹੜੇ ਚੇਂਜਿਸ ਆਉਣਗੇ ਹੋ ਸਕਦਾ ਹੈ ਉਹ ਹੁਣ 2 ਮਹੀਨਿਆਂ ਨੂੰ ਆਉਣ ਜਾਂ ਹੋ ਸਕਦਾ ਹੈ 6 ਮਹੀਨਿਆਂ ਨੂੰ ਆਉਣ। ਹੁਣ ਇਹਨਾਂ ਨੇ ਇਹ ਵੀ ਅਨਾਊਂਸ ਕੀਤਾ ਕਿ ਪੁਆਇੰਟ ਸਿਸਟਮ ਚੇਂਜ ਕਰਨਗੇ ਐਂਡ ਵੀ ਆਰ ਕਲੀਅਰ ਕਿ ਮਾਰਚ ਵਿੱਚ ਪੁਆਇੰਟ ਸਿਸਟਮ ਚੇਂਜ ਹੋਏਗਾ। ਹੁਣ ਜਦੋਂ ਪੁਆਇੰਟ ਸਿਸਟਮ ਚੇਂਜ ਹੋਏਗਾ, ਪਹਿਲਾਂ ਵੀ ਜਦੋਂ ਚੇਂਜ ਹੋਇਆ ਸੀ ਉਦੋਂ ਵੀ ਆਟੋਮੈਟਿਕਲੀ ਲੌਂਚਡ EOIs 'ਤੇ ਪੁਆਇੰਟਸ ਚੇਂਜ ਹੋ ਗਏ ਸੀ। ਫੋਰ ਇਗਜ਼ਾਮਪਲ, ਇੱਕ ਜਿਹੜੇ ਸਾਨੂੰ ਕਲੀਅਰ ਹੈਗੀ ਹੈ ਯੂਨੋ ਸਾਡੇ ਕੋਲ ਕਿ ਕਿੱਦਾਂ ਚੇਂਜਿਸ ਆਉਣਗੇ, ਸਭ ਤੋਂ ਅੱਛੀ ਨਿਊਜ਼ ਹੈ ਕੰਸਟਰਕਸ਼ਨ ਜਿਹੜੇ ਕੋਰਸ ਕਰ ਰਹੇ ਹੈ ਕਿ ਕੰਸਟਰਕਸ਼ਨ ਨੂੰ ਬੈਚੁਲਰ ਦੇ ਇਕੁਅਲੈਂਟ ਪੁਆਇੰਟਸ ਦਿੱਤੇ ਜਾਣਗੇ। ਹੁਣ ਉਹ ਕਿੰਨੀ ਡਿਊਰੇਸ਼ਨ ਦੇ ਕੋਰਸ ਨੂੰ ਦਿੱਤੇ ਜਾਣਗੇ ਜਾਂ Cert 3, Cert 4, ਡਿਪਲੋਮਾ ਕਿਹੜੇ ਲੈਵਲ 'ਤੇ ਦਿੱਤੇ ਜਾਣਗੇ ਇਹ ਕੁਛ ਵੀ ਕਲੀਅਰ ਨਹੀਂ ਹੈ। ਬਟ ਇਹ ਕਲੀਅਰ ਹੈ ਕਿ ਕੰਸਟਰਕਸ਼ਨ ਸਪੈਸ਼ਲੀ ਹਾਊਸਿੰਗ ਸੈਕਟਰ ਵਿੱਚ ਜਿਹੜੇ ਤੁਹਾਡੇ ਟ੍ਰੇਡ ਆਉਂਦੇ ਹੈ, ਕਾਰਪੈਂਟਰ, ਰੈਂਡਰਰ, ਪੇਂਟਰ, ਟਾਇਲਰ, ਸਟੋਨ ਮੇਸਨ, ਕੈਬਨਿਟ ਮੇਕਰ, ਬਹੁਤ ਸਾਰੇ ਇਹ ਸਾਰੇ ਟ੍ਰੇਡ ਆਉਂਦੇ ਹੈ, ਇਹਨਾਂ ਨੂੰ ਪ੍ਰਾਇਰਿਟੀ ਦਿੱਤੀ ਜਾਏਗੀ, ਇਹਨਾਂ ਦੇ ਪੁਆਇੰਟਸ ਉਹਦੇ ਇਕੁਅਲੈਂਟ ਹੋ ਜਾਣਗੇ। ਹੁਣ ਇਹ ਸੋਚ ਕੇ ਸਾਰੇ ਖੁਸ਼ ਹੋ ਗਏ, ਮੈਮ ਸਾਡੇ 5 ਪੁਆਇੰਟ ਕਦੋਂ ਵਧਣਗੇ, ਤੇ ਜਦੋਂ ਵਧਣਗੇ ਤੇ ਸਾਰਿਆਂ ਦੇ ਇਕੁਅਲੀ ਵਧਣਗੇ। ਜੇ ਹੁਣ ਕੰਪੀਟੀਸ਼ਨ 65 ਤੇ ਹੈ, ਆਟੋਮੈਟਿਕਲੀ ਜੇ 5 ਪੁਆਇੰਟ ਵੱਧ ਗਏ ਤੇ ਕੰਪੀਟੀਸ਼ਨ 70 ਤੇ ਹੋ ਜਾਏਗਾ। ਇਹਦਾ ਮਤਲਬ ਇਹ ਨਹੀਂ ਹੈ ਤੁਸੀਂ ਹੁਣ 7 ਇੰਚ ਕਰਨੇ ਬੰਦ ਕਰ ਲੈਣੇ ਬੰਦ ਕਰ ਦੇਣੇ ਹੈ ਜਾਂ ਨਾਟੀ ਨਹੀਂ ਕਰਨੀ ਹੈ। ਨੋ, ਤੁਹਾਨੂੰ ਤੇ ਆਪਣੇ ਪੁਆਇੰਟਸ ਵਧਾਉਣੇ ਹੀ ਪੈਣੇ, ਕਿਉਂਕਿ ਜੇ ਪੁਆਇੰਟ ਵੱਧ ਰਹੇ ਤੇ 10,000 ਬੱਚਿਆਂ ਦੇ ਇਕੱਠੇ ਵੱਧ ਰਹੇ। ਤੋ ਯੂ ਹੈਵ ਟੂ ਕੀਪ ਦੈਟ ਇਨ ਮਾਇੰਡ। ਸੈਕਿੰਡ ਜਿਹੜਾ ਪ੍ਰਪੋਜ਼ ਚੇਂਜ ਹੈ ਪੁਆਇੰਟ ਸਿਸਟਮ 'ਚ, ਕਿ ਯੂਨੀਵਰਸਿਟੀ ਵਿੱਚ ਜਿਹੜੇ ਬੱਚਿਆਂ ਨੇ ਪ੍ਰੋਪਰ ਸਟੱਡੀ ਕੀਤੀ ਹੋਏਗੀ, ਦੈਟ ਬੇਸਿਕਲੀ ਇਨਕਲੂਡਸ ਮਾਸਟਰਸ, PhDs, ਬਾਇਓ ਰਿਸਰਚ ਕੋਰਸਿਸ, ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰਾਇਰਿਟੀ ਦਿੱਤੀ ਜਾਏਗੀ। ਅਤੇ ਉਹ ਪ੍ਰਾਇਰਿਟੀ ਦਾ ਮਤਲਬ ਹੈ ਪੁਆਇੰਟਸ ਹਾਇਰ ਹੋ ਜਾਣਗੇ, ਅਤੇ ਪ੍ਰਾਇਰਿਟੀ ਕੰਸਟਰਕਸ਼ਨ ਨੂੰ ਹੀ ਦੇ ਰਹੇ ਹੈ। ਅਤੇ ਇਹ ਤੁਹਾਡੇ ਲਈ ਬਹੁਤ ਗੁੱਡ ਨਿਊਜ਼ ਹੈ, ਕਿਉਂਕਿ ਮੈਜੋਰਿਟੀ ਆਫ ਬੱਚੇ ਇਸ ਟਾਈਮ 'ਤੇ ਕੰਸਟਰਕਸ਼ਨ ਕਰ ਰਹੇ ਹੈ। ਜੇ ਨਹੀਂ ਕਰ ਰਹੇ ਤਾਂ ਕਰਨ ਲੱਗ ਜਾਓ, ਬਿਕੋਜ਼ ਹਰ ਇੱਕ ਸਟੇਟ ਵਿੱਚ, ਨਾ ਹੀ ਸਿਰਫ ਤੁਸੀਂ ਸੋਚੋ ਕਿ 189 ਰਾਊਂਡ, ਮਤਲਬ ਜੇ ਤੁਹਾਡੀ ਨਈ ਰਿਕੁਆਇਰਮੈਂਟ ਮੀਟ ਹੋ ਰਹੀ ਹੈ, ਤੁਹਾਡੇ ਪੁਆਇੰਟ 65 ਹੋ ਹੀ ਨਹੀਂ ਪਾ ਰਹੇ ਹੈ, ਤਾਂ ਤੁਸੀਂ ਸਟੇਟਸ ਦੇ ਅਕੋਰਡਿੰਗ ਹੋ ਜਾਓ। ਬ੍ਰਿਸਬੇਨ ਆਲਵੇਜ਼ ਪ੍ਰਾਇਰਿਟੀ ਟੂ ਦਾ ਕੰਸਟਰਕਸ਼ਨ ਸੈਕਟਰ, ਕਿਉਂ? ਕਿਉਂਕਿ ਉੱਥੇ 2032 'ਚ ਪੈਰਾਲੰਪਿਕਸ ਗੇਮ ਆਉਣੀ ਹੈ। ਵੈਸਟਰਨ ਆਸਟ੍ਰੇਲੀਆ ਕੰਸਿਸਟੈਂਟਲੀ ਇਨਵੀਟੇਸ਼ਨਸ ਦੇ ਰਹੇ ਹੈ 491-190 ਨੂੰ, ਕਿਉਂ ਦੇ ਰਹੇ ਹੈ? ਮਾਈਨਿੰਗ ਦੇ ਕੰਟਰੈਕਟਸ ਹੈ, ਹਾਊਸਿੰਗ ਇਨਕਰੀਜ਼ ਹੋ ਰਹੀ ਹੈ, ਉਹਨਾਂ ਨੂੰ ਟਰੇਡ ਦੀ ਲੋੜ ਹੈ। ਅਤੇ ਜੇ ਤੁਸੀਂ ਟਰੇਡ ਵਿੱਚ ਇੱਥੇ ਕਿਤੇ ਵੀ ਪੜ੍ਹ ਲਓ, ਤਾਂ ਤੁਸੀਂ ਵਿਕਟੋਰੀਆ ਨਹੀਂ ਤਾਂ NSW ਨਹੀਂ ਤਾਂ ਕੁਈਨਸਲੈਂਡ, ਵੈਸਟਰਨ ਆਸਟ੍ਰੇਲੀਆ, ਨੋਰਦਰਨ ਟੈਰੀਟਰੀ, ਕਿਤੇ ਵੀ ਮੂਵ ਕਰ ਜਾਓ, ਟਰੇਡ ਨੂੰ ਪ੍ਰਾਇਰਿਟੀ ਹੈ। ਤਾਂ ਯੂ ਆਰ ਐਟ ਅ ਵੈਰੀ ਗੁੱਡ ਸਟੇਟ ਜੇ ਤੁਸੀਂ ਟਰੇਡ ਦਾ ਕੋਰਸ ਕਰ ਰਹੇ ਹੋ। ਜੇ ਨਹੀਂ ਕਰ ਰਹੇ ਹੋ ਤਾਂ ਸ਼ੁਰੂ ਕਰ ਦਿਓ।
0: ਵੈਸੇ ਵੀ ਮੈਨੂੰ ਲੱਗਦਾ ਟਰੇਡ ਦੇ ਵਿੱਚ ਜਾਂ ਕੰਸਟਰਕਸ਼ਨ ਫੀਲਡ ਦੇ ਵਿੱਚ PR ਦਾ ਪੱਖ ਤਾਂ ਸੌਖਾ ਹੁੰਦਾ ਹੀ ਹੁੰਦਾ ਵਾ, ਪਰ ਇੱਕ ਸਕਿੱਲ ਹੈ ਜਿਹੜੀ ਤੁਹਾਡੇ ਫਿਊਚਰ ਦੇ ਵਿੱਚ ਕੰਮ ਆਉਣੀ ਆ। ਕਿਉਂਕਿ ਵੇਖਿਆ ਜਾਵੇ ਤਾਂ ਆਪਾਂ ਇਹੋ ਸੋਚਦੇ ਹਾਂ ਵੀ PR ਹੋ ਗਈ ਤਾਂ ਲਾਈਫ ਸੌਖੀ ਹੋ ਜੂਗੀ, ਪਰ ਐਕਚੁਅਲ ਦੇ ਵਿੱਚ ਹੁੰਦਾ ਕਿ ਕੰਮ ਤੁਸੀਂ ਫਿਰ ਵੀ ਬਾਅਦ 'ਚ ਆਪਣੇ ਹੱਥੀਂ ਕਰਨਾ ਵਾ, ਹਾਲਾਂਕਿ ਸਗੋਂ ਵੱਧ ਜਾਂਦੀਆਂ ਨੇ ਰਿਸਪੋਂਸੀਬਿਲਟੀ। ਫਿਰ ਉਹਦੇ ਵਿੱਚ ਸੌਖਾ ਇਹੋ ਹੀ ਹੁੰਦਾ ਕਿ ਹਾਂ, ਹੋ ਸਕਦਾ ਕਿ ਹੁਣ ਤੁਸੀਂ ਕੰਮ ਸ਼ੁਰੂ ਕਰੋ, ਸਿਰਫ ਫੇਸ ਕਰਕੇ ਕਰੋ ਕਿਉਂਕਿ PR ਲੈਣੀ ਹੈ, ਤਾਂ ਚਲੋ ਸਿੱਖ ਲਓ ਕੰਮ, ਪਰ ਉਹ ਲਾਈਫ ਦੇ ਵਿੱਚ ਇਨ ਫਿਊਚਰ ਤੁਹਾਡੇ ਇੰਨਾ ਕੰਮ ਆ ਸਕਦਾ ਕਿ ਤੁਸੀਂ ਸ਼ਾਇਦ ਅੱਜ ਤੁਹਾਨੂੰ ਉਹ ਚੀਜ਼ ਦਾ ਨਾਂ ਅੰਦਾਜ਼ਾ ਹੋਵੇ, ਤੁਸੀਂ ਉਹ ਸਿੱਖੋ ਸਕਿੱਲ ਅਤੇ ਸਿੱਖੇ। ਜੇ ਕੰਸਟਰਕਸ਼ਨ ਦੇ ਵਿੱਚ ਨਾਲ PR ਵੀ ਹੁੰਦੀ ਹੈ ਅਤੇ ਨਾਲ ਆਪਣਾ ਫਿਊਚਰ ਸਕਿੱਲ ਵੀ ਹੁੰਦੀ,
1: ਟਾਇਲਰ ਬਣੋ, ਰੈਂਡਰਰ ਬਣੋ, ਤੁਸੀਂ ਦੇਖੋ ਪੈਸਾ ਕਿੱਦਾਂ।
0: ਹਾਂ ਵੇਖੋ,
1: ਤੁਸੀਂ ਮੇਨ ਗੱਲ ਤੇ ਆਓ
0: ਜਿਹੜੀ ਮੈਂ ਕਰਨ ਲੱਗਾ, ਜਿਹੜੀ ਤੁਸੀਂ ਲਾਲਚ
1: ਦੇ, ਜੇ ਤੁਸੀਂ ਕੰਸਟਰਕਸ਼ਨ ਵਿੱਚ ਕੰਮ ਕਰ ਰਹੇ ਹੋ, ਦੈਟ ਮੀਨਸ ਤੁਸੀਂ ਹਾਈਲੀ ਸਕਿੱਲਡ ਲੇਬਰ ਹੋ, ਤੇ ਹਾਈਲੀ ਸਕਿੱਲਡ ਲੇਬਰ ਦੀ ਪੇ ਕਿੰਨੀ ਹਾਈ ਹੈ, ਤੁਹਾਨੂੰ ਕਿਸੇ 'ਤੇ ਦੇਖਣ ਦੀ ਲੋੜ ਹੀ ਨਹੀਂ ਹੈ। ਐਂਡ ਇਟ ਇਜ਼ ਅ ਗੁੱਡ ਜੋਬ, ਵਾਈਟ ਕਾਲਰ ਜੋਬ ਤੋਂ ਜ਼ਿਆਦਾ ਇਹਦਾ ਲੈਵਲ ਹੈ, ਇਹਦੀ ਡਿਮਾਂਡ ਜ਼ਿਆਦਾ ਹੈ, ਪੈਸੇ ਵੀ ਜ਼ਿਆਦਾ ਹੈ, ਡਿਮਾਂਡ ਵੀ ਜ਼ਿਆਦਾ ਹੈ, ਬਿਲਡਰਸ ਨੂੰ ਵੀ ਰਿਕੁਆਇਰਮੈਂਟ ਹੈ। ਦੇਖੋ ਸਭ ਤੋਂ ਜ਼ਿਆਦਾ ਜਿਹੜਾ ਸ਼ੈਫ ਅਤੇ ਮੋਟਰ ਮਕੈਨਿਕ ਹੈ ਉਹ ਕਿੱਥੇ ਸਟਰਗਲ ਕੀਤੇ ਹੈ, ਸਪਲਾਈ ਜ਼ਿਆਦਾ ਹੋ ਗਈ, ਡਿਮਾਂਡ ਘੱਟ ਹੈ, ਹੈ ਨਾ। ਇੰਨੀ ਰੈਸਟੋਰੈਂਟ ਵਾਲੇ ਪਹਿਲਾਂ ਤਾਂ ਸੈਲਰੀ ਨਹੀਂ ਅਫੋਰਡ ਕਰ ਸਕਦੇ 80,000, ਜੇ ਉਹ ਕਰਦੇ ਹੈ ਸੁਪਰ ਹੈ 12%, $1,00,000 ਉਹਨਾਂ ਨੂੰ ਇੱਕ ਸ਼ੈਫ ਨੂੰ ਦੇਣਾ ਪੈ ਰਿਹਾ, ਦੈਟ ਮੀਨਸ ਇੱਕ ਛੋਟਾ ਰੈਸਟੋਰਾਂ ਇੱਕ ਸ਼ੈਫ ਨੂੰ ਕਿੱਦਾਂ ਅਫੋਰਡ ਕਰੇ, ਔਰ ਜੇ ਉਹਨੇ ਇੱਕ ਸ਼ੈਫ ਅਫੋਰਡ ਕਰ ਲਿਆ ਉਹਦੀ ਕਪੈਸਿਟੀ ਫਾਈਨੈਂਸ਼ੀਅਲ ਖਤਮ ਹੋ ਗਈ,
0: ਤੇ ਫਿਰ ਉਹ ਬਾਕੀ ਦੇ ਕੁੱਕ ਕਿੱਥੋਂ ਆਉਣੇ,
1: ਬਾਕੀ ਕਿੱਥੋਂ ਆਉਣੇ, ਕਿਚਨ ਹੈਂਡ, ਕੁੱਕ ਹੈ, ਵੇਟ ਸਟਾਫ ਹੈ, ਫਰੰਟ ਸਟਾਫ ਹੈ, ਜੋ ਸਾਰਾ ਕੁਛ ਹੈ। ਹੁਣ ਮੋਟਰ ਮਕੈਨਿਕਸ ਵੀ ਇੰਨੀ ਜ਼ਿਆਦਾ ਡਿਮਾਂਡ ਨਹੀਂ ਹੈ ਜਿੰਨੀ ਸਪਲਾਈ ਇਨਕਰੀਜ਼ ਹੋ ਗਈ, ਬਟ ਕੰਸਟਰਕਸ਼ਨ ਵਿੱਚ ਇਹ ਓਪੋਜ਼ਿਟ ਹੈ, ਤੁਹਾਡੇ ਕੋਲ ਤੁਹਾਡੀ ਡਿਮਾਂਡ ਹੀ ਡਿਮਾਂਡ ਹੈ। ਤੁਸੀਂ ਕਾਰਪੈਂਟਰ ਬਣ ਜਾਓ, ਫਰੇਮਿੰਗ ਲਈ, ਲੋਕਅਪ ਲਈ ਤੁਹਾਡੀ ਡਿਮਾਂਡ ਹੈ, ਤੁਸੀਂ ਕੈਬਨਿਟ ਮੇਕਰ ਬਣ ਜਾਓ, ਤੁਸੀਂ ਟਾਇਲਰ ਬਣ ਜਾਓ, ਤੁਸੀਂ ਰੈਂਡਰਰ ਬਣ ਜਾਓ, ਮੈਂ ਕਹਿੰਦੀ ਹਾਂ ਇੰਨੀ ਹਾਈ ਕੁਆਲਿਟੀ ਜੋਬਸ ਹੈ, ਤੇ ਆਈ ਸੁਜੈਸਟ
0: ਕਿ ਇੰਨੀ ਡਿਮਾਂਡ ਹੈ ਕਿ ਕਹਿੰਦੇ ਕਿੰਨਾ ਕਿੰਨਾ ਚਿਰ ਟਾਈਮ ਵੀ ਨਹੀਂ ਮਿਲਦਾ।
1: ਹਾਂ, ਨਹੀਂ ਮਿਲਦਾ,
0: ਪਹਿਲਾਂ ਬੁੱਕ ਕਰਾਉਣਾ ਪੈਂਦਾ ਵੀ ਅੱਜ ਤੋਂ 2 ਮਹੀਨੇ ਬਾਅਦ ਆਹ ਜੋਬ ਕਰਨੀ ਹੈ।
1: ਬਿਲਕੁਲ, ਇਹੀ ਤੁਹਾਨੂੰ ਕਹਿ ਰਹੇ ਹਾਂ, ਸਿਰਫ ਪੜ੍ਹਾਈ ਨਾ ਕਰੋ, ਉਹਦੇ ਵਿੱਚ ਕੰਮ ਵੀ ਕਰੋ। ਜੇ ਤੁਸੀਂ ਅੱਜ ਉਹਦੇ 'ਚ ਕੰਮ ਕਰ ਰਹੇ ਹੋ, ਤੁਸੀਂ ਸਕਿੱਲਡ ਹੋ, ਤੁਹਾਨੂੰ ਉਦਾਂ ਹੀ 189 ਦਾ ਇਨਵਾਈਟ ਜਲਦੀ ਆ ਜਾਣਾ ਹੈ। ਐਂਡ ਲੈਟਸ ਸੇ ਤੁਹਾਡੀ ਨਈ ਕਪੈਸਿਟੀ ਹੈ, 6 ਇੰਚ ਨਹੀਂ ਆ ਰਹੇ ਹੈ, 7 ਇੰਚ ਨਹੀਂ ਆ ਰਹੇ ਹੈ, ਪਰ ਤੁਹਾਡੇ ਕੋਲ ਐਕਸਪੀਰੀਅੰਸ ਹੈ, ਤੇ ਤੁਸੀਂ ਹੁਣੇ ਹੀ 482 ਲਈ ਐਲੀਜੀਬਲ ਹੋ ਜਾਣਾ। ਪੜ੍ਹਾਈ ਦੇ ਨਾਲ ਨਾਲ ਵੀ ਜੇ ਤੁਸੀਂ ਕੰਮ ਕਰ ਰਹੇ ਹੋ, ਤੁਸੀਂ 482 ਲਈ ਐਲੀਜੀਬਲ ਹੋ। ਤੁਹਾਨੂੰ ਪਤਾ ਇੱਦਾਂ ਦੀ ਕਿੰਨੀ ਓਕੂਪੇਸ਼ਨਸ ਹੈ, ਲੈਟਸ ਸੇ ਤੁਹਾਡਾ ਕੋਈ ਫਰੈਂਡ ਹੈ, ਉਹ 3 ਸਾਲ ਤੋਂ ਪੇਂਟਰ ਦਾ ਕੰਮ ਕਰ ਰਿਹਾ, ਉਹਨੂੰ ਸਕਿੱਲ ਅਸੈਸਮੈਂਟ ਦੀ ਲੋੜ ਹੀ ਨਹੀਂ ਹੈ 482 ਲਈ। ਉਹਦੇ ਕੋਲ ਡਿਗਰੀ ਨਹੀਂ ਹੈ, ਉਹਦੇ ਕੋਲ ਸਕਿੱਲ ਅਸੈਸਮੈਂਟ ਨਹੀਂ ਹੈ, ਉਹ ਤਾਂ ਵੀ 482 ਪਾ ਸਕਦਾ,
0: ਬਸ 3 ਸਾਲ ਤੋਂ ਕੰਮ ਹੀ ਕਰ ਰਿਹਾ।
1: ਮੈਂ ਇੱਕ ਐਗਜ਼ਾਮਪਲ ਦਿੱਤੀ ਹੈ, ਹੈ ਨਾ। ਤੇ ਜੇ ਤੁਹਾਡੇ ਕੋਲ ਇੰਨਾ ਈਜ਼ੀ ਹੈ ਤੇ ਤੁਸੀਂ ਕੰਮ ਕਰ ਰਹੇ ਹੋ, ਇੱਦਾਂ ਦੇ ਬਹੁਤ ਸਾਰੇ ਟ੍ਰੇਡ ਹੈ ਜਿਨ੍ਹਾਂ ਵਿੱਚ ਐਕਸੈਪਸ਼ਨਸ ਹੈਗੀਆਂ, ਤੁਹਾਨੂੰ ਸਿਰਫ ਕਰੈਕਟ ਐਡਵਾਈਸ ਤੇ ਕਰੈਕਟ ਪਾਥਵੇ ਚਾਹੀਦਾ। ਬਹੁਤ ਸਾਰੇ ਇੱਦਾਂ ਦੇ ਟ੍ਰੇਡ ਹੈ, ਬਹੁਤ ਜ਼ਿਆਦਾ ਇੱਦਾਂ ਦੇ ਟ੍ਰੇਡ ਹੈ ਜਿਨ੍ਹਾਂ ਵਿੱਚ ਸਕਿੱਲ ਅਸੈਸਮੈਂਟ ਦੀ ਲੋੜ ਹੀ ਹੈ ਨਹੀਂ, ਤੇ ਤੁਹਾਨੂੰ ਆਈਡੀਆ ਹੀ ਨਹੀਂ ਹੈ। ਐਂਡ ਕਿੰਨੀ ਰਿਕੁਆਇਰਮੈਂਟ ਹੈ, 5 ਬੈਂਡ ਨਹੀਂ ਤੁਹਾਡੇ ਤੋਂ ਆ ਰਹੇ, ਤੇ ਉਹ ਵੀ ਤੁਸੀਂ ਜੇ ਚਾਰ ਹਫ਼ਤੇ ਪੜੋਗੇ ਨਾ ਆਸਟ੍ਰੇਲੀਆ ਚ ਰਹਿੰਦੇ ਨੂੰ ਇੰਨੇ ਸਾਲ ਹੋ ਗਏ, ਪੰਜ ਤੇ ਕੋਈ ਵੀ ਲੈ ਹੀ ਲਏਗਾ,
0: ਪੰਜ ਬੈਂਡ ਤੇ ਲੈ ਹੀ ਲੈਂਦਾ
1: ਹੈ ਨਾ। ਤੇ ਦੇਖੋ
0: ਜੇ 4.5 ਤੇ ਅਨਪੜ ਵੀ ਲੈ ਲੈਂਦਾ ਤੇ ਜਿਹੜਾ ਥੋੜਾ ਬਹੁਤਾ ਪੜਿਆ ਉਹ ਪੰਜ ਵੀ ਲੈ
1: ਲੂਗਾ, ਤੇ ਜੇ ਮਿਹਨਤ ਕਰ ਲੈਣਗੇ ਤੇ ਲੈ ਹੀ ਲੈਣਗੇ ਨਾ ਪੰਜ ਛੇ। ਤੇ ਇਸ ਕਰਕੇ ਤੁਸੀਂ ਦੇਖੋ ਟ੍ਰੇਡ ਵਿੱਚ ਇੱਦਾਂ ਦੀਆਂ ਓਕਿਊਪੇਸ਼ਨਸ ਵੀ ਹੈਗੀਆਂ ਜਿਹਦਾ ਵਿੱਚ ਕੋਈ ਸਕਿੱਲ ਅਸੈਸਮੈਂਟ ਦੀ ਲੋੜ ਨਹੀਂ ਹੈ, ਨਹੀਂ ਪੜ੍ਹਾਈ ਕੀਤੀ ਹੈ ਤਾਂ ਵੀ 4-2 ਪੈ ਜਾਏਗਾ, ਜਸਟ ਬੇਸਡ ਔਨ ਯੋਰ ਸਕਿੱਲ। ਤੁਹਾਨੂੰ ਤੁਹਾਡੇ ਸਕਿੱਲ ਦੀ ਵੈਲਿਊ ਹੈ। ਆਸਟ੍ਰੇਲੀਆ ਚੇਂਜਿਸ ਦੇ ਥਰੂ, ਐਗਜ਼ਾਮਸ ਦੇ ਥਰੂ, ਪੇਪਰਸ ਦੇ ਥਰੂ, ਨਿਊਜ਼ ਪੇਪਰਸ ਦੇ ਥਰੂ ਕੀ ਵਾਰ ਵਾਰ ਕਹਿ ਰਹੇ ਹੈ ਕਿ ਸਾਨੂੰ ਸਕਿੱਲਡ ਬੰਦੇ ਦੀ ਲੋੜ ਹੈ। ਜੇ ਸਟੂਡੈਂਟ ਵੀਜ਼ਾ 'ਤੇ ਆ ਰਹੇ ਹੋ ਤਾਂ ਪੜ੍ਹਾਈ ਕਰੋ ਅਤੇ ਜਾਓ। ਵਟ ਇਜ਼ ਦੇ ਪਰਪਸ ਆਫ ਦਿਸ ਚੇਂਜਿਸ? ਵੀਜ਼ਾ ਹੋਪਿੰਗ ਬੰਦ ਕਰਨਾ ਚਾਹੁੰਦੇ ਆ, ਵੀਜ਼ਾ ਹੋਪਿੰਗ ਨਹੀਂ, ਹੋਪ ਨੀ, ਹੋਪਿੰਗ, ਹੋਪ ਕਰਨਾ, ਇੱਕ ਵੀਜ਼ੇ ਤੋਂ ਦੂਜਾ ਵੀਜ਼ਾ, ਦੂਜੇ ਵੀਜ਼ੇ ਤੋਂ ਤੀਜਾ ਵੀਜ਼ਾ। ਬੈਚਲਰ ਆਫ ਬਿਜ਼ਨਸ 'ਤੇ ਆਏ ਹੋ, ਸਰਟ 3 ਕਰ ਲਿਆ, ਸਰਟ 3 ਤੋਂ ਬਾਅਦ ਗ੍ਰੈਜੂਏਟ ਡਿਪਲੋਮਾ ਕਰ ਲਿਆ, ਇਹ ਸਾਰੀ ਚੀਜ਼ਾਂ ਨੂੰ ਮਿਲਾ ਕੇ ਉਹ ਪੌਜ਼ ਕਰ ਰਹੇ ਹੈ ਕਿ ਤੁਸੀਂ ਇੱਕ ਪਾਥਵੇ ਫੋਲੋ ਕਰੋ। ਹੁਣ ਗ੍ਰੈਜੂਏਟ ਡਿਪਲੋਮਾ 5 ਅਕਟੂਬਰ ਤੋਂ ਬੰਦ ਹੋ ਰਿਹਾ, ਘਬਰਾਹਟ ਹੋਈ ਪਈ ਹੈ ਸਾਰਿਆਂ ਨੂੰ, ਹੁਣ ਸਾਡਾ ਕੀ ਹੋਏਗਾ, ਕੰਡੀਸ਼ਨ ਬ੍ਰੀਚ ਹੋ ਜਾਏਗੀ। ਆਈ ਮਸਟ ਸੇ, ਜੇ ਤੁਹਾਡਾ ਹਾਇਰ ਐਡ ਦਾ ਵੀਜ਼ਾ ਹੈ, ਤੁਹਾਡੇ ਕੋਲ ਬੈਚੁਲਰਸ ਜਾਂ ਗ੍ਰੈਜੂਏਟ ਡਿਪਲੋਮਾ ਦੀ COE ਅਤੇ ਉਹਦੀ ਪੜ੍ਹਾਈ ਹੁਣੇ ਤੋਂ ਸ਼ੁਰੂ ਕਰ ਦਿਉ। ਜੈਸੇ ਹੀ 5 ਅਕਟੂਬਰ ਨਿਕਲੇਗੀ, ਅਗਰ ਆਪਕੇ ਪਾਸ ਹਾਇਰ ਐਜੂਕੇਸ਼ਨ ਕੀ COE ਨਹੀਂ ਹੈ, ਵੀ ਆਰ ਐਕਸਪੈਕਟਿੰਗ ਬਹੁਤ ਜ਼ਿਆਦਾ ਵੀਜ਼ਾ ਕੈਂਸਲੇਸ਼ਨ ਨੋਟਿਸਿਸ। ਤੋ ਯੂ ਮਸਟ ਮੇਨਟੇਨ ਯੋਰ ਲੈਵਲ। ਗ੍ਰੈਜੂਏਟ ਡਿਪਲੋਮਾ ਪੜ੍ਹ ਰਹੇ ਹੋ ਅਤੇ ਉਹਨੂੰ ਕੋਈ ਕੈਂਸਲ ਨਹੀਂ ਕਰ ਸਕਦਾ ਕਿਉਂਕਿ ਤੁਸੀਂ ਪੜ੍ਹ ਰਹੇ ਹੋ। ਤੇ ਗਵਰਨਮੈਂਟ ਨੇ ਕਿਹਾ ਕਿ ਜਿਹੜੇ ਬੱਚੇ ਪੜ੍ਹ ਰਹੇ ਆ ਉਹ ਕੰਪਲੀਟ ਕਰਾਂਗੇ, ਜਾਂ ਤੁਸੀਂ ਬੈਚੁਲਰਸ ਕਰੋ, ਜਿਹੜੇ ਵੀ ਕੋਰਸਿਸ, ਜਿਹੜਾ ਵੀ ਤੁਹਾਡਾ ਵੀਜ਼ਾ ਸਪੈਸੀਫਾਈ ਕਰ ਰਿਹਾ ਹੈ ਉਹ ਕਰੋ। ਹੁਣ ਇਹਦੇ ਵਿੱਚ ਵੀ ਇਹਨਾਂ ਨੇ ਚੇਂਜ ਅਨਾਊਂਸ ਕਰਤਾ ਹੈ ਕਿ ਜੇ ਤੁਸੀਂ ਬੈਚੁਲਰ ਦੇ ਵੀਜ਼ਾ 'ਚ ਆਏ ਹੋ ਤਾਂ ਤੁਸੀਂ ਲੈਵਲ ਲੋ ਨਹੀਂ ਕਰ ਸਕਦੇ, ਜੇ ਤੁਸੀਂ ਮਾਸਟਰਸ ਵਿੱਚ ਆਏ ਹੋ ਤੁਸੀਂ ਮਾਸਟਰਸ ਪੜ੍ਹੋਗੇ। ਤੋ ਵੀਜ਼ਾ ਹੋਪਿੰਗ ਘਟਾ ਰਹੇ ਹੋ, ਇੱਕ ਵੀਜ਼ੇ ਤੋਂ ਦੂਜੇ ਵੀਜ਼ਾ, ਦੂਜੇ ਵੀਜ਼ੇ ਤੋਂ ਤੀਜਾ ਵੀਜ਼ਾ, ਟਾਈਮ ਪਾਸ ਨਹੀਂ ਕਰੋ, ਆਪਣਾ ਕਰੈਕਟ ਪਾਥਵੇ ਫੋਲੋ ਕਰੋ। ਐਂਡ ਕਰੈਕਟ ਪਾਥਵੇ ਫੋਲੋ ਕਰਨਾ ਕੋਈ ਹਾਰਡ ਨਹੀਂ ਹੈ, ਜੇ ਤੁਸੀਂ ਥੋੜ੍ਹੀ ਵੀ ਸਹੀ ਗਾਈਡੈਂਸ 'ਚ ਹੋ ਨਾ ਤਾਂ ਤੁਹਾਡਾ ਬਹੁਤ ਵਧੀਆ ਫਿਊਚਰ ਹੈ ਆਸਟ੍ਰੇਲੀਆ ਵਿੱਚ।
0: ਜੀ ਬਿਲਕੁਲ, ਅਤੇ ਜਿੰਨੀ ਕੁ ਗੱਲ ਤੋਂ ਮੈਂ ਇਹਨਾਂ ਦੀ ਸਮਝਿਆ ਵਾਂ, ਇਹੋ ਹੀ ਸਮਝਿਆ ਵਾਂ ਵੀ ਜਿੱਥੇ ਤੁਸੀਂ ਗਾਈਡੈਂਸ ਲੈਣੀ ਆ ਪਹਿਲਾਂ ਉਹ ਸਹੀ ਚੁਣੋ, ਫਿਰ ਉਸ ਤੋਂ ਬਾਅਦ ਬਾਕੀ ਦੇ ਸਟੈਪ ਜਿਹੜੇ ਉਹ ਗਾਹ ਹੋਣਗੇ। ਅਤੇ ਜੇ ਇਸ ਤੋਂ ਹਟ ਕੇ ਆਪਾਂ ਵੇਖੀਏ ਮਨੀਸ਼ਾ ਜੀ, ਅਤੇ ਸਟੇਟਸ ਦੇ ਹਿਸਾਬ ਨਾਲ ਕਿਹੜੀ ਕਿਹੜੀ ਸਟੇਟ ਓਪਨ ਹੋ ਚੁੱਕੀ ਆ? ਵੈਸੇ ਤਾਂ ਹਾਲੇ ਨਹੀਂ, ਸ਼ਾਇਦ ਸਾਰੀਆਂ ਹੋਈਆਂ, ਆਪਾਂ ਆਈ ਥਿੰਕ ਔਲਰੇਡੀ 2 ਲੇਟ ਆ। ਅਤੇ ਕੀ ਲੱਗਦਾ ਤੁਹਾਨੂੰ ਇਹਦੇ ਉੱਤੇ, ਕੀ ਰੀਜ਼ਨ ਹੈ ਤੁਹਾਡਾ ਕਿ ਲੇਟ ਕਿਉਂ ਨੇ, ਜਾਂ ਫਿਰ ਜਿਹੜੀਆਂ ਓਪਨ ਹੋਈਆਂ ਨੇ ਉਹ ਕਿਹੜੇ ਪਾਸੇ ਜਾ ਰਹੀਆਂ ਨੇ?
1: ਆਈ ਥਿੰਕ ਵਿਕਟੋਰੀਆ ਹਾਲੇ ਓਪਨ ਨਹੀਂ ਹੋਇਆ, NSW ਨਹੀਂ ਓਪਨ ਹੋਇਆ, ਦੇ ਦੀਜ਼ ਆਰ 2 ਸਟੇਟਸ ਜਿਹੜੀ ਹੁਣ ਸੈਪਟੈਂਬਰ 'ਚ ਓਪਨ ਹੋ ਜਾਂਦੀਆਂ ਸੀ, ਬਟ ਹਾਲੇ ਵੀ ਨਹੀਂ ਓਪਨ ਹੋਈਆਂ। ਦੇ ਵਰ ਆਲਸੋ ਵੇਟਿੰਗ ਫੋਰ ਦਾ ਚੇਂਜਿਸ, ਆਈ ਥਿੰਕ ਇਹੀ ਅਸੀਂ ਸੋਚ ਸਕਦੇ ਹਾਂ। ਅਤੇ ਹੁਣ ਬਹੁਤ ਛੇਤੀ ਓਪਨ ਹੋਣਗੀਆਂ। ਅਤੇ ਦੂਜਾ ਰੀਜ਼ਨ ਇਹ ਵੀ ਹੈ ਕਿ 189 ਦਾ ਇੱਕ ਰਾਊਂਡ ਡਿਪਾਰਟਮੈਂਟ ਨੇ ਕਿਹਾ ਸੀ 30 ਸੈਪਟੈਂਬਰ ਤੋਂ ਪਹਿਲਾਂ ਆਏਗਾ, ਅਤੇ ਮੇ ਬੀ ਸਟੇਟਸ ਉਹਦੀ ਵੀ ਵੇਟ ਕਰ ਰਹੀਆਂ ਕਿ ਵਨਸ ਦੈਟ ਰਾਊਂਡ ਇਜ਼ ਡਨ, ਉਹਦੇ ਅਕੋਰਡਿੰਗ ਉਹ ਦੇਖਣਗੇ ਕਿ ਕਿੰਨੀ EOIs ਲੌਂਚਡ ਹੈ ਅਤੇ ਕੀ ਉਹਨਾਂ ਦੀ ਕੀ ਨੀਡ ਹੈ। ਰਾਈਟ, ਦੈਟ ਇਜ਼ ਵਨ ਅਨਦਰ ਥਿੰਗ। ਜਿਹੜੇ ਓਪਨ ਹੋਈ ਆ ਉਹਨਾਂ ਦੇ ਰਾਊਂਡ ਵੀ ਆਏ ਹੈ, ਵੈਸਟਰਨ ਆਸਟ੍ਰੇਲੀਆ ਦਾ ਰਾਊਂਡ ਆਇਆ ਹੈ, ਉਹਨਾਂ ਨੇ ਉੱਥੇ 'ਚ ਪ੍ਰਾਇਰਿਟੀ ਦਿੱਤੀ ਹੈ ਜਿਹੜੇ ਉੱਥੇ ਰਹਿ ਰਹੇ ਹੈ। ਜਿਹੜੇ ਆਫ ਸ਼ੋਰ ਮਤਲਬ ਇੰਟਰ ਸਟੇਟ ਇਨਵਾਈਟਸ ਆਏ, ਉਹਦੇ ਵਿੱਚ ਹਾਇਰ ਪੁਆਇੰਟਸ 'ਤੇ ਇਨਵੀਟੇਸ਼ਨ ਆਏ।
0: ਓਕੇ, ਠੀਕ ਹੈ, ਯਾਨੀ ਮਤਲਬ ਇਨਵਾਈਟ ਪਰਥ ਤੋਂ ਆਇਆ ਪਰ ਰਹਿਣ ਸਾਊਥ ਆਸਟ੍ਰੇਲੀਆ ਚ ਰਿਹਾ ਜਾਂ ਵਿਕਟੋਰੀਆ ਚ ਰਿਹਾ, ਤੇ ਉਹ ਹਾਇਰ ਪੁਆਇੰਟ ਸੀ।
1: ਹਾਂਜੀ, ਵਿਕਟੋਰੀਆ ਵੈਸਟਰਨ ਆਸਟ੍ਰੇਲੀਆ ਨੇ ਲਾਸਟ ਟਾਈਮ ਵੀ ਬਹੁਤ ਇਨਵਾਈਟਸ ਦਿੱਤੇ ਸੀ, ਐਂਡ ਬਹੁਤ ਐਪਲੀਕੇਸ਼ਨਸ ਅਸੀਂ ਵੀ ਪਾਈ ਹੈ, ਕਿਉਂ ਅਗੇਨ ਉਹਨਾਂ ਨੂੰ ਵੀ ਟ੍ਰੇਡ ਦੀ ਲੋੜ ਹੈ। ਉਹ ਕਹਿ ਰਹੇ ਇਨਵਾਈਟ ਲਓ ਤੇ ਸਾਡੇ ਕੋਲ ਆ ਜਾਓ, ਐਂਡ ਮਤਲਬ ਇਨਵਾਈਟ ਜੇ ਤੁਹਾਨੂੰ ਲੱਗਦਾ ਨਾ ਕਿ ਤੁਹਾਡਾ 4-1-90-189 ਨਹੀਂ ਆਉਣਾ, ਤੇ 4-8-2 ਨਾਲੋਂ ਬਹੁਤ ਬੈਟਰ 4-9-1 ਹੈ। ਕੋਈ ਵੀ ਵੀਜ਼ਾ ਜਦੋਂ ਤੁਸੀਂ ਸੈਲਫ ਡਿਪੈਂਡੈਂਟ ਇੰਡੀਪੈਂਡੈਂਟ ਹੋ ਕੇ ਪਾਉਂਦੇ ਹੋ, ਜਿਹਦੇ 'ਚ ਤੁਹਾਨੂੰ ਕਿਸੇ ਦੀ ਲੋੜ ਨਹੀਂ ਹੈ, ਬੈਸਟ ਵੀਜ਼ਾ ਹੁੰਦਾ ਹੈ। ਐਂਡ ਟ੍ਰੇਡ ਵਿੱਚ ਵੈਸਟਰਨ ਆਸਟ੍ਰੇਲੀਆ ਨੇ ਬਹੁਤ 4-9-1-190 ਦਿੱਤੇ ਹੈ। ਹੁਣ ਤੈਸਮੇਨੀਆ ਨੇ ਇਨਵੀਟੇਸ਼ਨਸ ਦਿੱਤੇ ਹੈ, 34 ਇਨਵੀਟੇਸ਼ਨਸ ਆਏ ਸੀ, ਜਿਹਦੇ 'ਚੋਂ 21 ਗੋਲਡ ਇਨਵੀਟੇਸ਼ਨਸ ਆਏ ਸੀ ਜਿਹੜਾ ਗੋਲਡ ਪਾਸ ਹੈ, ਅਤੇ 13 ਇਨਵੀਟੇਸ਼ਨਸ ਗ੍ਰੀਨ ਪਾਸ ਨੂੰ ਆਏ ਸੀ।
0: ਜੀ,
1: ਹੁਣ ਇਟ ਇਜ਼ ਅ ਗੁੱਡ ਨਿਊਜ਼, ਕਿਉਂਕਿ ਗੋਲਡ ਪਾਸ ਹਾਈਐਸਟ ਪ੍ਰਾਇਰਿਟੀ ਤੇ ਹੁੰਦਾ ਹੈ।
0: ਓਕੇ,
1: ਤੈਸਮੇਨੀਆ ਵਿੱਚ, ਠੀਕ ਹੈ,
0: ਜੇ ਡਿਪੈਂਡ ਕਰਦਾ ਸਟੇਟ ਟੂ ਸਟੇਟ।
1: ਹਾਂਜੀ, ਤੈਸਮੇਨੀਆ 'ਚ ਮੈਂ ਦੱਸਦੀ ਹਾਂ, ਜਿੱਦਾਂ ਗ੍ਰੀਨ ਪਾਸ ਗੋਲਡ ਪਾਸ ਹੈ, ਗੋਲਡ ਪਾਸ ਇਜ਼ ਬੇਸਿਕਲੀ ਫੋਰ ਟੀਚਿੰਗ ਜਾਂ ਹੈਲਥ ਸੈਕਟਰ ਲਈ ਹੁੰਦਾ।
0: ਓਕੇ,
1: ਜੇ ਤੁਸੀਂ 6 ਮਹੀਨੇ ਤੋਂ ਉੱਥੇ ਕੰਮ ਕਰ ਰਹੇ ਹੋ, ਮਿਨੀਮਮ 30 ਆਵਰਸ ਅ ਵੀਕ ਕਰ ਰਹੇ ਹੋ, ਟੀਚਿੰਗ ਅਤੇ ਹੈਲਥ ਸੈਕਟਰ ਨੂੰ ਬਿਲੋਂਗ ਕਰਦੇ ਹੋ, ਤੁਸੀਂ ਐਲੀਜੀਬਲ ਹੋ ਜਾਂਦੇ ਹੋ
0: ਗੋਲਡ ਪਾਸ 'ਚ।
1: ਗੋਲਡ ਪਾਸ ਹਾਈਐਸਟ ਪ੍ਰਾਇਰਿਟੀ ਹੈ।
0: ਓਕੇ, ਠੀਕ ਹੈ,
1: ਠੀਕ ਹੈ। ਗ੍ਰੀਨ ਪਾਸ ਹੈ, ਜਿੱਦਾਂ ਤੁਸੀਂ ਇਹ ਪੁਆਇੰਟਸ ਹੈ ਉਹਨਾਂ ਦੇ ਆਪਣੇ ਹੈ। ਫੋਰ ਐਗਜ਼ਾਮਪਲ, ਜੇ ਤੁਸੀਂ 2 ਸਾਲ ਤੋਂ ਉੱਥੇ ਕੰਮ ਕਰ ਰਹੇ ਹੋ ਆਪਣੀ ਕਲੋਜ਼ਲੀ ਰਿਲੇਟਡ ਫੀਲਡ ਵਿੱਚ ਤੇ 2 ਸਾਲ ਤੋਂ ਕੰਮ ਕਰ ਰਹੇ ਹੋ, ਤੁਹਾਨੂੰ 500 ਪੁਆਇੰਟ ਮਿਲਦੇ ਆ, ਠੀਕ ਹੈ। ਮਿਨੀਮਮ ਸੈਲਰੀ 57,000 ਹੋਣੀ ਚਾਹੀਦੀ ਹੈ। ਜੇ ਤੁਸੀਂ 18 ਮਹੀਨੇ ਤੋਂ 24 ਮਹੀਨੇ ਦੇ ਵਿੱਚ ਕਰ ਰਹੇ ਹੋ, ਮਤਲਬ 2 ਸਾਲ ਤੋਂ ਘੱਟ ਹੋ ਗਿਆ ਪਰ 1.5 ਸਾਲ ਤੋਂ ਉੱਪਰ ਹੈ, ਤੇ ਤੁਹਾਨੂੰ 300 ਪੁਆਇੰਟ ਮਿਲਦੇ ਆ। ਤੋ ਏਦਾਂ ਉਹਨਾਂ ਨੇ ਕੈਟੇਗਰਾਈਜ਼ ਕੀਤਾ ਹੋਇਆ। ਗੁੱਡ ਥਿੰਗ ਇਹ ਹੈ ਕਿ ਉਹਨਾਂ ਨੇ ਨੋਨ ਗੋਲਡ ਪਾਸ ਯਾਨੀ ਗ੍ਰੀਨ ਪਾਸ ਵਾਲਿਆਂ ਨੂੰ 13 ਇਨਵੀਟੇਸ਼ਨਸ ਇਸ਼ੂ ਕੀਤੇ 3 ਸਪਟੈਂਬਰ ਨੂੰ। ਇਹਦਾ ਮਤਲਬ ਇਹ ਹੈਗਾ ਕਿ ਆਉਣ ਵਾਲੇ ਰਾਊਂਡਸ ਵਿੱਚ ਤੈਸਮੇਨੀਆ ਵਿੱਚ ਨੋਨ ਗੋਲਡ ਪਾਸ ਹੋਲਡਰਸ ਨੂੰ ਵੀ ਬਹੁਤ ਜ਼ਿਆਦਾ ਇਨਵਾਈਟਸ ਆਉਣਗੇ ਕਿਉਂਕਿ ਸੀਟਸ ਇਹਨਾਂ ਕੋਲ ਹੈ। ਗੋਲਡ ਪਾਸ ਬਹੁਤ ਜਲਦੀ ਖਤਮ ਹੋ ਜਾਏਗਾ, ਇੰਨੇ ਜ਼ਿਆਦਾ ਐਲੀਜੀਬਲ ਨਹੀਂ ਹੁੰਦੇ ਉੱਥੇ ਲੋਕ, ਬਟ ਜਿਹੜੇ ਨੋਨ ਗੋਲਡ ਪਾਸ ਹੋਲਡਰਸ ਹੈ, ਜੇ ਤੁਹਾਨੂੰ ਇੰਨਾ ਟਾਈਮ ਹੋ ਗਿਆ, ਤੁਹਾਡੀ ਸੈਲਰੀ ਦੇਖੋ, ਸੈਲਰੀ 57,000 ਕੋਈ ਜ਼ਿਆਦਾ ਨਹੀਂ ਹੈ, 20 ਆਵਰਸ ਪਰ ਵੀਕ ਵੀ ਤੁਹਾਡਾ ਅਕਾਊਂਟ ਹੁੰਦਾ, ਯੈਸ ਟਾਈਮ ਤੁਹਾਡਾ ਬਹੁਤ ਹੈ। ਇਹ ਤੋਂ ਬਾਅਦ ਔਰੇਂਜ ਪਾਸ ਆਏਗਾ ਨਾ, ਇਹਨਾਂ ਨੇ ਆਪਣੇ ਅਲੱਗ ਸੈਕਟਰਸ ਬਣਾਏ ਹੋਏ ਆ ਤੈਸਮੇਨੀਆ ਨੇ। ਅਤੇ ਗੁੱਡ ਨਿਊਜ਼ ਇਹ ਹੈਗੀ ਕਿ ਤੈਸਮੇਨੀਆ ਨੇ ਗ੍ਰੀਨ ਹੋਲਡਰਸ ਨੂੰ ਵੀ ਪ੍ਰਾਇਰਟੀ ਦੇਣੀ ਸ਼ੁਰੂ ਕਰਤੀ ਹੈ, ਅਤੇ ਯੂ ਕੁਡ ਬੀ ਵਨ ਆਫ ਦੈਮ ਜੇ ਤੁਹਾਡੀ ਈ ਓ ਆਈਜ਼ ਆਰ ਓ ਆਈਜ਼ ਐਵਰੀਥਿੰਗ ਇਜ਼ ਲੌਂਚਡ ਔਨ ਟਾਈਮ, ਅਤੇ ਤੁਹਾਨੂੰ ਵੀ ਇਨਵੀਟੇਸ਼ਨ ਆ ਸਕਦਾ ਹੈ। ਸੈਕਿੰਡ ਗੁੱਡ ਥਿੰਗ ਇਜ਼ ਜੇ ਤੁਸੀਂ ਟੀਚਿੰਗ ਅਰਲੀ ਚਾਈਲਡਹੁੱਡ ਕੀਤਾ ਹੈ, ਜਿਹਦੇ 'ਚ ਹੁਣ ਕੰਪੀਟੀਸ਼ਨ ਬਹੁਤ ਹਾਈ ਹੋ ਗਿਆ, ਉਹਨਾਂ ਨੂੰ ਈਵਨ 189 ਦਾ 4 ਜੂਨ ਨੂੰ ਇੱਕ ਵੀ ਇਨਵਾਈਟ ਨਹੀਂ ਆਇਆ ਸੀ ਅਰਲੀ ਚਾਈਲਡਹੁੱਡ ਨੂੰ। 85 ਪੁਆਇੰਟਸ ਤੇ ਵੀ ਸਾਡੇ ਕੋਲ ਈਓਆਈ ਸੀਗੀਆਂ ਤੇ ਇਨਵੀਟੇਸ਼ਨਸ ਨਹੀਂ ਆਏ ਸੀ,
0: ਯਾਨੀ ਕਿ 85 ਮਤਲਬ ਚੰਗੇ ਭਲੇ ਪੁਆਇੰਟ,
1: ਮਤਲਬ 86 90 ਹੈ, ਸਾਰਾ ਕੁਝ ਡਨ ਹੈ ਤਾਂ ਵੀ ਇਨਵੀਟੇਸ਼ਨਸ ਨਹੀਂ ਆਏ ਸੀ। ਹੁਣ ਅਰਲੀ ਚਾਈਲਡਹੁੱਡ ਜੇ ਤੁਸੀਂ ਐਜ਼ ਅ ਅਰਲੀ ਚਾਈਲਡਹੁੱਡ ਟੀਚਰ ਕੰਮ ਕਰ ਰਹੇ ਹੋ ਤੇ ਤੁਹਾਨੂੰ ਤਸਮੇਨੀਆ 'ਚ ਜੋਬ ਮਿਲ ਰਹੀ ਹੈ, ਜਾਂ ਤੁਸੀਂ ਐਜ਼ ਅ ਨਰਸ, ਇਹਦੇ 'ਚ ਹੁਣ ਨਰਸਿੰਗ ਵੀ ਆ ਗਿਆ, 75 ਪੁਆਇੰਟਸ, 80 ਪੁਆਇੰਟਸ, 70 ਪੁਆਇੰਟਸ, ਤੁਹਾਨੂੰ ਲੱਗਦਾ ਤੁਸੀਂ ਨਰਸ ਹੋ ਹੈ ਨਾ, ਹੈਲਥ ਸੈਕਟਰ 'ਚ ਹੋ ਅਤੇ ਤੁਹਾਡੇ ਪੁਆਇੰਟਸ ਘੱਟ ਹੈ ਬਟ ਯੂ ਵਰਕਿੰਗ ਇਨ ਯੋਰ ਫੀਲਡ, ਤੈਸਮੇਨੀਆ ਇਜ਼ ਅ ਵੈਰੀ ਗੁੱਡ ਸਟੇਟ ਫੋਰ ਯੂ ਟੂ ਮੂਵ। 6 ਮਹੀਨੇ ਬਾਅਦ ਤੁਹਾਨੂੰ ਇਨਵਾਈਟ ਆ ਜਾਣਾ ਕਿਉਂਕਿ ਗੋਲਡ ਪਾਸ ਨੂੰ ਪ੍ਰਾਇਰਟੀ ਦਿੱਤੀ ਜਾਏਗੀ, ਕੰਮ ਕਰ ਰਹੇ ਹੋ 30 ਆਵਰਸ ਪਰ 30 ਘੰਟੇ ਪਰ ਵੀਕ, ਤੁਹਾਨੂੰ ਪ੍ਰਾਇਰਟੀ ਦਿੱਤੀ ਜਾਏਗੀ, ਬਟ ਕੰਸਿਡਰਿੰਗ ਤੁਹਾਨੂੰ ਉੱਥੇ ਕੰਮ ਮਿਲਣਾ ਚਾਹੀਦਾ। ਮੂਵ ਹੋ ਕੇ ਉੱਥੇ ਬੈਠ ਜਾਓਗੇ, ਉਹਦੇ ਨਾਲ ਤੁਹਾਨੂੰ ਇਨਵਾਈਟ ਨਹੀਂ ਆਏਗਾ ਆਪਣੀ ਫੀਲਡ ਵਿੱਚ ਕੰਮ ਕਰਨ ਤੇ। ਅਰਲੀ ਚਾਈਲਡਹੁੱਡ ਟੀਚਰ ਆਈ ਹੈਵ ਸੀਨ ਫਿਊ, ਔਰ ਸਾਡੇ ਕੋਲ ਕੰਸਲਟੇਸ਼ਨਸ ਵੀ ਆਈਆਂ ਕਿ ਮੈਮ ਅਸੀਂ ਨਾ ਅਰਲੀ ECT ਕੀਤੀ ਹੋਈ ਹੈ, ਅਸੀਂ ਹੁਣ ਤਾਂ ਇਸ ਮਹੀਨੇ ਆ ਗਏ ਪਰ ਸਾਨੂੰ ਜੋਬ ਨਹੀਂ ਮਿਲ ਰਹੀ। ਜਦੋਂ ਤੱਕ ਤੁਸੀਂ ਉੱਥੇ ਜੋਬ ਨਹੀਂ ਕਰ ਰਹੇ ਹੋ, ਤੁਸੀਂ ਗੋਲਡ ਪਾਸ ਨਹੀਂ ਲਾਈ ਨਹੀਂ ਕਰ ਰਹੇ ਹੋ, ਯੂ ਡੂ ਨੋਟ ਫਾਲ ਇਨ ਟੂ ਦੈਟ ਕੈਟੇਗਰੀ। ਅਤੇ ਜੇ ਤੁਹਾਡੇ ਕੋਲ ਐਕਸਪੀਰੀਅੰਸ ਹੈ ਐਜ਼ ਅ ਨਰਸ ਔਰ ਐਜ਼ ਅ ECT ਟ੍ਰੇਨਰ ਐਜੂਕੇਟਰ ਅਰਲੀ ਚਾਈਲਡਹੁੱਡ ਟੀਚਰ ਜੋ ਹੈ, ਤੁਹਾਡੇ ਲਈ ਤੈਸਮੇਨੀਆ ਇਜ਼ ਅ ਵੈਰੀ ਗੁੱਡ ਸਟੇਟ ਕਿਉਂਕਿ ਤੁਹਾਨੂੰ ਉੱਥੇ ਜੋਬ ਮਿਲ ਜਾਏਗੀ। ਯੂ ਨੋ ਵਰਕ ਐਕਸਪੀਰੀਅੰਸ ਵਾਲਿਆਂ ਨੂੰ ਹਾਇਰ ਪ੍ਰਾਇਰਟੀ ਦਿੰਦੇ ਆ, ਫਿਰ ਤੁਸੀਂ ਜ਼ਰੂਰ ਮੂਵ ਕਰਨ ਦੀ ਟਰਾਈ ਕਰੋ ਤੈਸਮੇਨੀਆ, ਅਗਰ ਤੁਸੀਂ ਹੈਲਥ ਜਾਂ ਟੀਚਿੰਗ ਸੈਕਟਰ 'ਚੋਂ।
0: ਹਾਂਜੀ ਬਿਲਕੁਲ, ਵੈਸੇ ਵੀ ਮਤਲਬ ਮੇਰੇ ਵੀ ਕਈ ਜਣੇ ਜਿਹੜੇ ਮੈਨੂੰ ਜਾਣਦੇ ਸੀ ਉਹ ਗਏ ਨੇ ਅਤੇ ਉਹ ਕਹਿੰਦੇ ਨੇ ਕਿ ਈਜ਼ੀ ਆ, ਮਤਲਬ ਉੱਥੇ ਤੁਸੀਂ ਜੋਬ ਵੀ ਵਧੀਆ ਲੱਗ ਸਕਦੇ ਹੋ, ਹੈਗਾ ਵੀ ਜਾਣਾ ਵੀ ਕਿਤੇ ਦੂਰ ਨਹੀਂ ਪੈਂਦਾ, ਲੱਗੇ ਹੀ ਆ ਸਾਰਾ ਕੁਛ, ਕਨਵੀਨੀਅੰਟ ਵੀ ਬਹੁਤ ਹੈ ਅਤੇ ਉੱਥੇ ਲਾਈਫ ਵੀ ਵਧੀਆ ਚੱਲ ਰਹੀ ਹੈ ਉਹਨਾਂ ਦੀ।
1: ਹਾਂ
0: ਮਤਲਬ ਥੋੜ੍ਹਾ ਜਿਹਾ ਜੇ ਸ਼ਾਂਤੀ ਚਾਹੁੰਦੇ ਹੋ ਤਾਂ ਫਿਰ ਉੱਥੇ ਓਦਾਂ ਵੀ ਰਹਿਣਾ ਤੁਸੀਂ ਇਨਵਾਈਟ ਚਾਹੁੰਦੇ ਆ, ਇਹ ਵੀ ਗੱਲ ਸਹੀ ਹੈ, ਉਸ ਤੋਂ ਬਾਅਦ ਸ਼ਾਂਤੀ ਚਾਹੁੰਦੇ।
1: ਜੇ ਤੁਸੀਂ ਇਨਵਾਈਟ ਚਾਹੁੰਦੇ ਹੋ ਨਾ, PR ਚਾਹੁੰਦੇ ਹੋ, ਤੇ ਤੁਸੀਂ ਦੇਖੋ ਕਿ ਤੁਹਾਡੇ ਜਿਹੜੇ ਆਕੂਪੇਸ਼ਨ ਹੈ ਉਹਨੂੰ ਕਿੱਥੇ ਪ੍ਰਾਇਰਟੀ ਮਿਲ ਰਹੀ ਹੈ। ਹੁਣ ਪੇਂਟਰਸ ਲਈ ਸਾਰੇ ਕਹਿੰਦੇ ਮੈਮ ਪੇਂਟਰਸ ਨੂੰ ਇਨਵਾਈਟ ਆਉਣੇ ਬੰਦ ਹੋ ਗਏ, ਪਰ ਪੇਂਟ NSW 'ਚ ਪੇਂਟਰਸ ਨੂੰ 60 ਪੁਆਇੰਟਸ ਤੇ 190 ਆਏ ਆ, 60 ਤੇ 5 ਸਟੇਟ ਦੇ। ਵੈਲਡਰਸ ਨੂੰ
0: 60 ਤੇ ਉਹੀ ਬੇਸਿਕ ਜਿਹੇ ਪੁਆਇੰਟ
1: ਹੈ ਨਾ, ਵੈਲਡਰਸ ਨੂੰ, ਇੰਨੇ ਵੈਲਡਰਸ ਨੂੰ NSW ਨੇ ਇਨਵਾਈਟ ਕੀਤਾ। ਆਕੂਪੇਸ਼ਨ ਗਲਤ ਨਹੀਂ ਹੈ, ਉਸ ਆਕੂਪੇਸ਼ਨ ਦੀ ਲੋਕੇਸ਼ਨ, ਉਸ ਆਕੂਪੇਸ਼ਨ ਦੀ ਡਿਮਾਂਡ ਕਿੱਥੇ ਹੈ ਉਹ ਜ਼ਰੂਰੀ ਹੈ। ਜੇ ਤੁਸੀਂ ਹੁਣ ਮੋਟਰ ਮਕੈਨਿਕ ਹੋ, ਮੇਰੇ ਕੋਲ ਕੋਈ ਵਰਡਸ ਨਹੀਂ ਹੈ ਨਾ, ਪਰ ਉੱਥੇ ਵੀ ਲਾਸਟ ਈਅਰ NSW 'ਚ ਇੱਕ ਇਨਵਾਈਟ ਆਇਆ ਸੀ 75 ਪੁਆਇੰਟਸ ਤੇ, ਫਿਰ ਉਹਨੂੰ ਦੇਖ ਕੇ ਸਾਰੇ ਉੱਥੇ ਜਾਣ ਲੱਗ ਗਏ ਪਰ ਉਹਨੇ ਨਹੀਂ ਆਏ ਇਨਵਾਈਟ। ਪਰ ਵੈਲਡਰਸ ਅਤੇ ਪੇਂਟਰਸ ਇਹਨਾਂ ਨੂੰ ਵਿਕਟੋਰੀਆ 'ਚ ਇਨਵੀਟੇਸ਼ਨਸ ਨਹੀਂ ਆਏ ਪਰ ਇਹਨਾਂ ਨੂੰ NSW 'ਚ ਆਏ। ECT ਨੂੰ ਵਿਕਟੋਰੀਆ 'ਚ ਨਹੀਂ ਇੰਨੇ ਇਨਵੀਟੇਸ਼ਨਸ ਆਏ ਜਿੰਨੇ ਕਿ ਸ਼ਾਇਦ ਤਸਮੇਨੀਆ 'ਚ ਆਏ ਹੋਣਗੇ। ਵਾਟ ਆਈ ਐਮ ਟਰਾਇੰਗ ਟੂ ਸੇ ਹੇਅਰ ਇਜ਼, ਆਪਣੇ ਏਜੰਟ ਨੂੰ ਪੁੱਛੋ ਕਿ ਆਪ ਕੇ ਲਈ ਕੌਨ ਸੀ ਸਟੇਟ ਸਹੀ ਹੈ ਐਜ਼ ਪਰ ਯੋਰ ਆਕੂਪੇਸ਼ਨ। ਕੋਈ ਵੀ ਆਕੂਪੇਸ਼ਨ ਗਲਤ ਨਹੀਂ ਹੈ। ਹੁਣ ਸ਼ੈਫ ਨੂੰ ਕੋਈ ਇਨਵਾਈਟ ਨਹੀਂ ਆਇਆ ਸੀ ਬਟ ਤੈਸਮੇਨੀਆ 'ਚ ਸ਼ੈਫ ਨੂੰ ਇਨਵਾਈਟ ਆਇਆ ਸੀ, ਤੇ ਯੂ ਮਸਟ ਕੰਸਲਟ ਅਸ ਔਰ ਡਿਸਕਸ ਇਟ ਵਿਦ ਯੋਰ ਏਜੰਟ ਕਿ ਆਪਕੇ ਲਈ ਕੌਨ ਸੀ ਸਟੇਟ ਦ ਬੈਸਟ ਸਟੇਟ ਹੈ ਟੂ ਸਿਕਿਓਰ 190 ਔਰ 491 ਇਨਵੀਟੇਸ਼ਨ।
0: ਜੀ ਬਿਲਕੁਲ, ਬੜੀ ਜਿਹੜੀ ਪਤੇ ਦੀ ਗੱਲ ਕਹੀ ਤੁਸੀਂ ਕਿ ਪ੍ਰੋਬਲਮ ਸਾਰੀ ਇਹੋ ਹੀ ਆ ਕਿ ਤੁਸੀਂ ਆਪਣੀ ਓਕੂਪੇਸ਼ਨ ਦੇ ਹਿਸਾਬ ਨਾਲ ਪਤਾ ਕਰਨਾ, ਹਾਲ ਸਾਰਾ ਉੱਥੇ ਹੀ ਆ। ਅਤੇ ਇਸ ਤੋਂ ਇਲਾਵਾ ਮਨੀਸ਼ਾ ਜੀ ਕੋਈ ਹੋਰ ਗੱਲਬਾਤ ਜਿਹੜੀ ਆਪਾਂ ਸਾਂਝੀ ਕਰਨੀ ਹੋਵੇ?
1: ਬਿਲਕੁਲ, ਕਾਲਸ ਆ ਰਹੀਆਂ ਸਾਡੇ 485 ਡਿਪੈਂਡੈਂਟ ਦੀ ਫਾਈਲ ਪਈ ਹੋਈ ਹੈ ਮੈਮ, ਹੁਣ ਰਿਫਿਊਜ਼ਲ ਆ ਜਾਏਗੀ ਅਤੇ ਮੈਂ ਦੱਸਤਾ ਹੋਇਆ ਇਹਨੂੰ ਲੈ ਕੇ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ। ਬਸ ਐਟ ਦਾ ਐਂਡ ਆਈ ਜਸਟ ਵਾਂਟ ਟੂ ਸੇ ਕਿ ਵਿਦ ਇਨ ਅ ਵੀਕ ਇਨਵੀਟੇਸ਼ਨ ਰਾਊਂਡ ਆਏਗਾ, ਕਿਉਂਕਿ 30 September ਤੋਂ ਪਹਿਲਾਂ ਇਨਵੀਟੇਸ਼ਨ ਰਾਊਂਡ ਆਉਣਾ ਹੈ ਅਤੇ ਇੱਕ ਹਫ਼ਤਾ ਰਹਿ ਗਿਆ, ਕਦੇ ਵੀ ਆ ਸਕਦਾ, ਹੋ ਸਕਦਾ ਕੱਲ੍ਹ ਆ ਜਾਏ, ਪਰਸੋਂ ਆ ਜਾਏ ਜਾਂ ਨੈਕਸਟ ਵੀਕ ਆਏ। ਆਪਣੀ EOIs ਅਪਡੇਟ ਕਰੋ, ਤੁਹਾਡੀ EOI 'ਚ ਕੋਈ ਵੀ ਐਕਸਟਰਾ ਪੁਆਇੰਟ ਕਲੇਮ ਨਹੀਂ ਹੋਣਾ ਚਾਹੀਦਾ, ਕੋਈ ਵੀ ਅੰਡਰ ਪੁਆਇੰਟ ਕਲੇਮ ਨਹੀਂ ਹੋਣਾ ਚਾਹੀਦਾ। ਅੰਡਰ ਪੁਆਇੰਟ ਕਲੇਮ ਕੀਤੇ ਹੈ ਉਹਦੇ ਨਾਲ ਕਦੀ ਰਿਫਿਊਜ਼ਲ ਨਹੀਂ ਆਉਂਦੀ, ਓਵਰ ਪੁਆਇੰਟ ਕਲੇਮ ਕੀਤੇ ਹੈ ਕਦੀ ਵੀ ਗ੍ਰਾਂਟ ਨਹੀਂ ਆਉਂਦੀ। ਇਸ ਕਰਕੇ ਮੇਕ ਸ਼ੋਰ ਕਰੋ ਤੁਸੀਂ ਆਪਣੇ ਏਜੰਟਸ ਤੋਂ ਜਾਂ ਸਾਡੇ ਤੋਂ EOIs ਚੈੱਕ ਕਰਾਓ। ਜੇ ਤੁਸੀਂ ਆਪ ਲੌਂਚ ਕੀਤੀ ਹੈ, ਮੇਕ ਸ਼ੋਰ ਕਰੋ ਕਿ ਕਿਸੇ ਏਜੰਟ ਨੇ ਉਹ ਚੈੱਕ ਕੀਤੀ ਹੋਈ ਹੈ। ਐਂਡ ਜੇ ਤੁਸੀਂ ਚਾਹੁੰਦੇ ਹੋ ਅਸੀਂ ਤੁਹਾਡੀ EOI ਲੌਂਚ ਕਰੀਏ, ਯੂ ਕੈਨ ਕੰਟੈਕਟ ਅਸ।
0: ਜੀ ਬਿਲਕੁਲ, ਤੁਸੀਂ ਮਨੀਸ਼ਾ ਬਟਾਨੀ ਜੀ ਨੂੰ ਕੰਟੈਕਟ ਕਰ ਸਕਦੇ ਹੋ, ਯਾਨੀ ਡਿਜ਼ਾਇਰ ਮਾਈਗ੍ਰੇਸ਼ਨ ਨੂੰ ਕੰਟੈਕਟ ਕਰ ਸਕਦੇ ਹੋ, ਫੋਨ ਕਾਲ ਕਰ ਸਕਦੇ ਹੋ ਇਹਨਾਂ ਨੂੰ, ਜਾਂ ਫਿਰ ਤੁਸੀਂ ਵਿਜ਼ਿਟ ਕਰ ਸਕਦੇ ਹੋ ਇਹਨਾਂ ਦੇ ਆਫਿਸ। ਇਹਨਾਂ ਦਾ ਟਰਗਨੀਨਾ ਦੇ ਵਿੱਚ ਆਫਿਸ ਹੈ ਅਤੇ ਇੱਕ ਸਿਟੀ ਦੇ ਵਿੱਚ ਵੀ ਇਹਨਾਂ ਦਾ ਦਫ਼ਤਰ ਆ ਜਿਹੜਾ ਤੁਹਾਨੂੰ ਨੇੜੇ ਪੈਂਦਾ ਵਾ, ਤੁਸੀਂ ਉੱਥੇ ਜਾ ਸਕਦੇ ਹੋ। ਬਾਕੀ ਜੇ ਫੋਨ ਨੰਬਰ ਚਾਹੀਦਾ ਤਾਂ ਉਹ ਮੈਂ ਤੁਹਾਨੂੰ ਬੋਲ ਦਿੰਦਾ ਵਾ ਜੀ, ਤੁਸੀਂ ਕੁਇਕਲੀ ਕੁਇਕਲੀ ਨੋਟ ਕਰ ਲਓ, 0482-610-0482-6100-3 ਤੁਸੀਂ ਨੰਬਰ ਡਾਇਲ ਕਰਨਾ, ਜਾਂ ਫਿਰ ਜਦੋਂ ਤੁਸੀਂ ਸਫਾਰੀ 'ਤੇ ਜਾਓਗੇ ਜਾਂ ਫਿਰ ਗੂਗਲ 'ਤੇ ਜਾਓਗੇ, ਲਿਖੋਗੇ ਡਿਜ਼ਾਇਰ ਮਾਈਗ੍ਰੇਸ਼ਨ ਅਤੇ ਸਾਰਾ ਇਨਫੋਰਮੇਸ਼ਨ ਜਿਹੜੀ ਆ ਉਹ ਵੈਬਸਾਈਟ ਦੇ ਉੱਤੇ ਤੁਹਾਨੂੰ ਦਿਖ ਜੂਗੀ, ਉੱਥੋਂ ਤੁਸੀਂ ਕੰਟੈਕਟ ਕਰ ਸਕਦੇ ਹੋ। ਫਿਲਹਾਲ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਧੰਨਵਾਦ। ਟਿਕਟੋਕ 'ਤੇ ਜਿਹੜੇ ਮੈਸੇਜ ਸੀਗੇ ਮਾਫ਼ੀ ਚਾਹਾਂਗੇ, ਉਹ ਆਪਾਂ ਨਹੀਂ ਪੜ੍ਹ ਪਾਵਾਂਗੇ ਕਿਉਂਕਿ ਸਮਾਂ ਜਿਹੜਾ ਸਾਡਾ ਪੂਰਾ ਹੋ ਚੁੱਕਾ। ਬਾਕੀ ਜੇ ਕੋਈ ਤੁਸੀਂ ਇਨਫੋਰਮੇਸ਼ਨ ਚਾਹੀਦੀ ਆ ਉਹ ਫਿਰ ਤੁਸੀਂ ਡਾਇਰੈਕਟ ਇਹਨਾਂ ਕੋਲੋਂ ਜਾ ਕੇ ਪੁੱਛੋ ਕਰੋ ਅਤੇ ਆਪਣੀ ਉਸ ਹਿਸਾਬ ਨਾਲ ਐਪਲੀਕੇਸ਼ਨ ਗਾਂਹ ਵਧਾਓ। ਬਹੁਤ ਬਹੁਤ ਧੰਨਵਾਦ ਮਨੀਸ਼ਾ ਜੀ ਸਮਾਂ ਕੱਢਣ ਦੇ ਲਈ।

0: ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰੋਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
2: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਵੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400045555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
3: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
4: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਯੋਟਾ ਦੇ ਨਾਲ।
3: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
5: दिल्ली की यात्रा का विचार बना रहे हैं? मेलबर्न से क्वांटस की सीधी उड़ान उपलब्ध है। बाजारों की रौनक देखें या अपनों के साथ फिर से समय बिताएं, अद्भुत स्मारकों को निहारें या घर के बने भोजन का मजा लें। चाहे आप दोस्तों और परिवार से मिलने जा रहे हों या किसी नई जगह की खोज कर रहे हों, क्वांटस की बेहतरीन सेवा का अनुभव करें जिसमें आपका भोजन, पैसा, सामान और मनोरंजन शामिल है। आज ही क्वांटस के साथ दिल्ली की नॉनस्टॉप उड़ान बुक कीजिए। 26 अक्टूबर 2026 से 27 मार्च 2027 तक उपलब्ध। नियम और शर्तें लागू।
6: ਨਾਲੇ ਫੇਰ

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਅਟੈਂਸ਼ਨ ਲੇਡੀਜ਼ ਐਂਡ ਜੈਂਟਲਮੈਨ, ਥਿਸ ਇਜ਼ ਯੋਰ ਕੈਪਟਨ। ਤੁਹਾਡੀ ਫਲਾਈਟ ਮੈਲਬਰਨ ਤੋਂ ਇੰਡੀਆ ਜਾਂ ਪਾਕਿਸਤਾਨ, ਸਿਡਨੀ ਤੋਂ ਇੰਡੀਆ ਜਾਂ ਪਾਕਿਸਤਾਨ ਕਿਤੇ ਵੀ ਜਾ ਸਕਦੀ ਹੈ।
2: ਅਟੈਂਸ਼ਨ ਪਲੀਜ਼, ਦਿਲ ਕਹਿੰਦਾ ਹੈ ਘਰ ਜਾਣਾ ਹੈ, ਫਲਾਈਟ ਸਰਚ ਕਰਕੇ ਥੱਕ ਗਏ, ਸਵਿਚ ਕਰੋ ਹਾਈਫਾਈ ਟ੍ਰੈਵਲਸ ਤੇ, ਯੋਰ ਲੋਕਲ ਟ੍ਰੈਵਲ ਏਜੰਸੀ, ਰੇਟਡ 4.9 ਸਟਾਰ ਔਨ ਗੂਗਲ। ਬੁੱਕ ਨਾਓ ਪੇ ਲੇਟਰ। ਫਲਾਈਟ ਬੁੱਕ ਕਰਨੀ ਹੈ ਅੱਜ ਹੀ, ਕਾਲ ਕਰੋ 1300-533-311 ਤੇ, ਜਾਂ ਆਨਲਾਈਨ ਬੁੱਕ ਕਰੋ hifitravels.com.au ਤੇ। ਕਿਚਨ ਦਾ ਸਟਾਈਲ ਡਰ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਪ੍ਰੋਗਰਾਮ ਇਨਸਾਈਟ ਰਿਪੋਰਟ ਦੇ ਇੱਕ ਨਵੇਂ ਐਪੀਸੋਡ ਦੇ ਵਿੱਚ ਔਰ ਅੱਜ ਦਾ ਐਪੀਸੋਡ ਜਿਹੜਾ ਹੈ ਵੈਸੇ ਤਾਂ ਦੱਸਦੇ ਹੁੰਦੇ ਹਾਂ ਕਿ ਹਰ ਵਾਰ ਜਿਹੜੇ ਸਾਡੇ ਇਹ ਸ਼ੋਅ ਹੁੰਦੇ ਨੇ ਇਨਸਾਈਟ ਰਿਪੋਰਟ ਇਹ ਉਸ ਹਫ਼ਤੇ ਦੀਆਂ ਬੜੀ ਵਾਰ ਦੱਸ ਚੁੱਕੇ ਹਾਂ ਉਹਨਾਂ ਦਿਨਾਂ ਦੀਆਂ ਘਟਨਾਵਾਂ ਦੇ ਨਾਲ ਜੁੜੇ ਹੁੰਦੇ ਨੇ ਪਰ ਅੱਜ ਜਿਹੜਾ ਟੌਪਿਕ ਕਰਨ ਜਾ ਰਿਹਾ ਇਹ ਬੇਸ਼ੱਕ ਸਵੇਰ ਵੇਲੇ ਖ਼ਬਰਾਂ ਦੇ ਬੁਲੇਟਿਨ ਦੇ ਵਿੱਚ ਇੱਕ ਨਿਊਜ਼ ਸ਼ੇਅਰ ਕੀਤੀ ਸੀਗੀ ਉੱਥੋਂ ਇਹ ਗੱਲ ਮੇਰੇ ਦਿਮਾਗ ਦੇ ਵਿੱਚ ਆਈ ਸੀ ਅਤੇ ਉਹਦੇ ਤੋਂ ਬਾਅਦ ਇਹ ਚੱਲਦੀ ਚੱਲਦੀ ਗਾਂ ਖਾਸੀ ਅੱਗੇ ਤੱਕ ਚਲੇਗੀ ਖ਼ਬਰ ਤੁਸੀਂ ਸ਼ਾਇਦ ਸੁਣੀ ਹੋਣੀ ਹੈ ਕਿ ਸਾਊਦੀ ਅਰਬ ਦੇ ਵਿੱਚ ਇੱਕ ਪੰਜਾਬੀ ਹੈ ਬਲਜਿੰਦਰ ਸਿੰਘ ਉਹਨੂੰ ਮੌਤ ਦੀ ਸਜ਼ਾ ਸਾਊਦੀ ਅਰਬ ਨੇ ਸੁਣਾਈ ਹੈ ਔਰ ਉੱਥੇ ਨਸ਼ੀਲੇ ਪਦਾਰਥਾਂ ਦੀ ਉਹਦੇ ਕੋਲੋਂ ਬਰਾਮਦਗੀ ਹੋਈ ਹੈਗੀ ਹੈ ਹੁਣ ਉਹ ਨਸ਼ੀਲੇ ਪਦਾਰਥ ਕੀ ਨੇ ਅਤੇ ਕੀ ਹੈ ਪੂਰਾ ਮਾਮਲਾ ਇਹਦੇ ਨਾਲ ਜੁੜੀ ਵੈਸੇ ਤਾਂ ਅਸੀਂ ਨਿਊਜ਼ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਸੀਗੀ ਪਰ ਇਹ ਹੁੰਦਾ ਇੱਦਾਂ ਹੈ ਮਾਮਲਾ ਕਿ ਬਲਜਿੰਦਰ ਸਿੰਘ ਜਿਹੜਾ 2017 ਦੇ ਵਿੱਚ ਪਹਿਲਾਂ ਦੁਬਈ ਜਾਂਦਾ ਅਤੇ ਉੱਥੇ ਟਰੱਕ ਡਰਾਈਵਰ ਦੇ ਤੌਰ 'ਤੇ ਆਪਣੇ ਪੇਸ਼ਾਵਰ ਜ਼ਿੰਦਗੀ ਦੀ ਸ਼ੁਰੂਆਤ ਕਰਦਾ ਟਰੱਕ ਡਰਾਈਵਿੰਗ ਕਰਦਾ ਉਹ ਅਤੇ ਫਿਰ ਉਸ ਤੋਂ ਬਾਅਦ 2023 'ਚ ਛੁੱਟੀ ਕੱਟਣ ਆਉਂਦਾ ਵਾਪਸ ਫਿਰ ਜਾਂਦਾ ਹੁਣ ਆਈ ਡੋਂਟ ਨੋ ਉਹ ਕਿਹੜੇ ਵੀਜ਼ਾ 'ਤੇ ਸੀ ਦੁਬਈ ਦੇ ਵਿੱਚ ਕਿਉਂਕਿ ਬੜੇ ਜਿਹੜੇ ਲੋਕ ਹੈਗੇ ਨੇ ਉਹ ਬੜੇ ਲੰਮੇ ਲੰਮੇ ਚਿਰ ਜਦੋਂ ਜਾਂਦੇ ਨੇ ਮਿਡਲ ਈਸਟ ਦੇ ਵਿੱਚ ਤਾਂ ਇੰਨਾ ਚਿਰ ਉੱਥੇ ਰਹਿੰਦੇ ਹੈਗੇ ਨੇ ਐਨੀਵੇਜ਼ ਇਹ ਜਦੋਂ ਵਾਪਸ ਜਾਂਦਾ ਫਰਵਰੀ 2024 'ਚ ਉਸ ਤੋਂ ਬਾਅਦ ਫਿਰ ਟਰੱਕ ਦੀ ਇੱਕ ਨਵੀਂ ਨੌਕਰੀ ਇਹ ਸ਼ਖਸ ਇਹ ਨੌਜਵਾਨ ਸ਼ੁਰੂ ਕਰ ਦਿੰਦਾ ਪਰ ਐਤਕੀ ਇਹ 2024 ਦੇ ਵਿੱਚ ਇੱਕ ਜਦੋਂ ਟਰੱਕ ਚਲਾਉਂਦਾ ਹੋਇਆ UAE ਤੋਂ ਸਾਊਦੀ ਅਰਬ ਜਾ ਰਿਹਾ ਸੀ ਤਾਂ ਰਾਹ ਦੇ ਵਿੱਚ ਪਰਿਵਾਰ ਦੇ ਕਹਿਣੇ ਦੇ ਮੁਤਾਬਕ ਪਰਿਵਾਰ ਦੀ ਇਹ ਸਟੋਰੀ ਹੈ ਕਿ ਰਾਹ ਦੇ ਵਿੱਚ ਇਹਨੂੰ ਇੱਕ ਬੰਦਾ ਮਿਲਦਾ ਉਹ ਕਹਿੰਦਾ ਯਾਰ ਮੇਰਾ ਡੈਡੀ ਬਿਮਾਰ ਹੈ ਅਤੇ ਆਹ ਜਿਹੜੀ ਦਵਾਈ ਦਾ ਪੈਕੇਟ ਹੈ ਇਹ ਸਾਊਦੀ ਅਰਬ ਵਾਲੇ ਪਾਸੇ ਲੈ ਕੇ ਜਾਣਾ ਅਤੇ ਤੂੰ ਲੈ ਜਾਏਗਾ ਅਤੇ ਇਹ ਮੰਨ ਜਾਂਦਾ ਹੁਣ ਇਹ ਕਹਾਣੀ ਤਾਂ ਇਹੀ ਹੈ ਪਰਿਵਾਰ ਦੀ ਕਿ ਠੀਕ ਹੈ ਜੀ ਉਹ ਮੁੰਡਾ ਉਹਨਾਂ ਦਾ ਬਲਜਿੰਦਰ ਸਿੰਘ ਉਹ ਮੰਨ ਜਾਂਦਾ ਕਿ ਲਿਆ ਦੇ ਪੈਕੇਟ ਪੈਕੇਟ ਉਹਨੇ ਚੈੱਕ ਕੀਤਾ ਨਹੀਂ ਕੀਤਾ ਰੱਬ ਦੇ ਭਾਣੇ ਪਰ ਉਸ ਤੋਂ ਬਾਅਦ ਸਾਊਦੀ ਅਰਬ ਦੇ ਵਿੱਚ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਵਜ੍ਹਾ ਸੀ ਇਹ ਪੈਕੇਟ ਕਹਿੰਦੇ ਕਿ ਇਸ ਪੈਕੇਟ ਦੇ ਵਿੱਚ ਨਸ਼ੇ ਸੀਗੇ ਅਤੇ ਬਲਜਿੰਦਰ ਜਿਹੜਾ ਉਹ ਅੰਮ੍ਰਿਤਧਾਰੀ ਗੁਰਸੁੱਖ ਪਰਿਵਾਰ ਤੋਂ ਹੈ ਅਤੇ ਪਰਿਵਾਰ ਤਾਂ ਦੁਹਾਈਆਂ ਦੇ ਰਿਹਾ ਕਿ ਨਹੀਂ ਸਾਡਾ ਮੁੰਡਾ ਤਾਂ ਇਹੋ ਜਿਹੇ ਕੰਮ ਕਰਦਾ ਨਹੀਂ ਨਾ ਤਾਂ ਨਸ਼ੇ ਦੇ ਲਾੜੋ ਲੱਗਿਆ ਹੋਇਆ ਅਤੇ ਨਾ ਹੀ ਉਹ ਵੇਚਦਾ ਖੈਰ ਉਹ ਇੱਕ ਅਲੱਗ ਕਹਾਣੀ ਹੋ ਸਕਦੀ ਹੈ ਉਹ ਸਾਊਦੀ ਅਰਬ ਦੀ ਸਰਕਾਰ ਦੇ ਕੋਲ ਕਹਾਣੀ ਹੋਏਗੀ ਪਰ ਗੱਲ ਹੁਣ ਇੱਥੇ ਆ ਕੇ ਮੁੱਕ ਗਈ ਕਿ ਸਾਊਦੀ ਅਰਬ ਦੇ ਵਿੱਚ ਮੌਤ ਦੀ ਸਜ਼ਾ ਦਿੱਤੀ ਜਾਣੀ ਹੈ ਹੁਣ ਮੌਤ ਦੀ ਸਜ਼ਾ ਦੇਣ ਦੇ ਮਾਮਲੇ ਦੇ ਵਿੱਚ ਸਾਊਦੀ ਅਰਬ ਦੁਨੀਆ ਦਾ ਤੀਜਾ ਵੱਡਾ ਦੇਸ਼ ਹੈਗਾ ਚਾਈਨਾ ਅਤੇ ਈਰਾਨ ਤੋਂ ਬਾਅਦ ਔਰ ਹਿਊਮਨ ਰਾਈਟਸ ਵਾਚ ਤਾਂ ਇਹ ਦੱਸਦੀ ਹੈ ਕਿ ਇਸ ਸਾਲ ਜੁਲਾਈ ਮਹੀਨੇ ਤੱਕ ਸਾਊਦੀ ਅਰਬ ਨੇ ਆਲਰੇਡੀ 116 ਲੋਕਾਂ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਹੈਗੀ ਹੈ ਜਿਹੜੀ ਹਿਊਮਨ ਰਾਈਟਸ ਦੀ ਜਦੋਂ ਗੱਲ ਆ ਜਾਂਦੀ ਹੈ ਤਾਂ ਸਾਊਦੀ ਅਰਬ ਇਸ ਕਿਸਮ ਦੇ ਮਾਮਲਿਆਂ 'ਚ ਜਿਵੇਂ ਰੇਪ ਹੋ ਗਿਆ ਜਾਂ ਉੱਥੋਂ ਦੇ ਕਿਸੇ ਸਿਟੀਜ਼ਨ ਦਾ ਮਰਡਰ ਹੋ ਗਿਆ ਜਾਂ ਫਿਰ ਨਸ਼ੇ ਇਹ ਤਿੰਨ ਕੇਸ ਐਸੇ ਨੇ ਜਿਨ੍ਹਾਂ ਦੇ ਮਾਮਲੇ ਦੇ ਵਿੱਚ ਇਨਫੈਕਟ ਚੌਥਾ ਵੀ ਹੈਗਾ ਉਹ ਹੈਗਾ ਧਰਮ ਦੀ ਉਲੰਘਣਾ ਉਹਦੇ ਇੰਨੇ ਹੁੰਦੇ ਨਹੀਂ ਕੇਸ ਆਉਂਦੇ ਨਹੀਂ ਕੋਈ ਵੀ ਸਾਊਦੀ ਅਰਬ ਦੇ ਵਿੱਚ ਖੜ ਕੇ ਮੁਸਲਮਾਨ ਧਰਮ ਨੂੰ ਬੁਰਾ ਕਹਿ ਨਹੀਂ ਸਕਦਾ ਹੈਗਾ ਨਹੀਂ ਤਾਂ ਉਹ ਨਾਲ ਦੀ ਨਾਲ ਟੰਗਿਆ ਜਾਂਦਾ ਪਰ ਜਿਹੜੇ ਵਿਦੇਸ਼ੀ ਨਾਗਰਿਕ ਨੇ ਜਿਨ੍ਹਾਂ ਨੂੰ ਮੌਤ ਦੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਉਹਦੇ ਨਾਲ ਜੁੜੀ ਹੋਈ ਕੋਈ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਉਂਦੀ ਕਿਉਂਕਿ ਇਨਫੈਕਟ ਉਹਨਾਂ ਦੀਆਂ ਮ੍ਰਿਤਕ ਦੇਹਾਂ ਵੀ ਸਾਊਦੀ ਅਰਬ ਉਹਨਾਂ ਦੇ ਦੇਸ਼ਾਂ ਦੇ ਵਿੱਚ ਭੇਜਦਾ ਨਹੀਂ ਹੈਗਾ ਵਾਪਸ ਨਹੀਂ ਕਰਦਾ ਹੈਗਾ ਔਰ ਇਹ ਜਿਹੜੀਆਂ ਸਜ਼ਾਵਾਂ ਉੱਥੇ ਹੋ ਰਹੀਆਂ ਨੇ ਸਾਊਦੀ ਅਰਬ ਦੇ ਵਿੱਚ ਉਹ ਇੰਨੀਆਂ ਜ਼ਿਆਦਾ ਸੀਰੀਅਸ ਹੈਗੀਆਂ ਨੇ ਕਿ ਇਨਫੈਕਟ ਅਮਨੈਸਟੀ ਇੰਟਰਨੈਸ਼ਨਲ ਇੱਕ ਹਿਊਮਨ ਰਾਈਟਸ ਆਰਗਨਾਈਜੇਸ਼ਨ ਹੈ ਉਹਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੇ ਨਾਲ ਸੰਬੰਧਿਤ ਜਿੰਨੇ ਵੀ ਅਪਰਾਧ ਨੇ ਉਹ 'ਚ ਮੌਤ ਦੀ ਸਜ਼ਾ ਪਾਉਣ ਵਾਲੇ ਸਾਊਦੀ ਅਰਬ ਦੇ ਵਿੱਚ ਕੁੱਲ ਲੋਕ ਜਿਨ੍ਹਾਂ ਨੂੰ ਕਹਿ ਦਿੱਤਾ ਜਾਂਦਾ ਕਿ ਠੀਕ ਹੈ ਤੂੰ ਅਪਰਾਧੀ ਹੈ ਲੈਟਸ ਹੈਂਗ ਹਿਮ ਹੈਂਗ ਤਾਂ ਨਹੀਂ ਟੰਗਦੇ ਤਾਂ ਨਹੀਂ ਉਹ ਮਾਰਦੇ ਹੀ ਨੇ ਮਾਰਦੇ ਅਲੱਗ ਅਲੱਗ ਤਰੀਕਿਆਂ ਦੇ ਨਾਲ ਮਾਰਦੇ ਨੇ ਔਰ ਉਹ ਗੁਪਤ ਵੀ ਰੱਖੀਆਂ ਜਾਂਦੀਆਂ ਨੇ ਉਹ ਸਜ਼ਾਵਾਂ ਅਤੇ ਉਹ ਮ੍ਰਿਤਕ ਦੇਹਾਂ ਵੀ ਗੁਪਤ ਰੱਖੀਆਂ ਜਾਂਦੀਆਂ ਸੋ ਜਿੰਨਿਆਂ ਲੋਕਾਂ ਨੂੰ ਮੌਤ ਦੀ ਸਜ਼ਾ ਉੱਥੇ ਸੁਣਾਈ ਜਾਂਦੀ ਹੈ ਸਾਊਦੀ ਦੇ ਵਿੱਚ 75% ਫੋਰਨਰਸ ਨੇ ਔਰ ਉਹਨਾਂ ਦੇ ਵਿੱਚੋਂ ਸਾਰੇ ਦੇ ਸਾਰੇ ਨਸ਼ੀਲੇ ਪਦਾਰਥਾਂ ਦੇ ਨਾਲ ਜੁੜੇ ਹੁੰਦੇ ਨੇ ਤਸਕਰੀ ਦੇ ਨਾਲ ਜੁੜੇ ਇਹਦੇ ਦੋ ਕਾਰਨ ਹੋ ਸਕਦੇ ਨੇ ਜਾਂ ਤਾਂ ਇਹ ਕਿ ਦੇਖੋ ਜੇ ਇੰਨੇ ਜ਼ਿਆਦਾ ਉੱਥੇ ਸਜ਼ਾਵਾਂ ਹੁੰਦੀਆਂ ਫਿਰ ਵੀ ਲੋਕ ਕਿਉਂ ਕਰਦੇ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਜਦੋਂ ਪਤਾ ਹੈ ਕਿ ਮੌਤ ਦੀ ਸਜ਼ਾ ਫਿਰ ਨਾ ਕਰਨ ਸੋ ਮੈਨੂੰ ਇਹ ਨਹੀਂ ਲੱਗਦਾ ਹੈਗਾ ਕਿ ਵਾਕਈ ਚਾਹੇ ਉਹ ਬਲਜਿੰਦਰ ਸਿੰਘ ਹੈ ਜਾਂ ਹੋਰ ਨੇ ਜੇ ਉਹਨਾਂ ਨੂੰ ਪਤਾ ਕਿ ਇੰਨਾ ਸਖ਼ਤ ਇੱਥੇ ਲੋਅ ਹੈਗਾ ਵੀ ਭਾਈ ਇਹਦੇ 'ਚ ਤਾਂ ਕੋਈ ਮਾਫ਼ੀ ਵੀ ਨਹੀਂ ਹੈਗੀ ਸਿੱਧਾ ਚੱਕ ਕੇ ਟਾਂਗੇ ਦੇਣਾ ਉਹਨਾਂ ਨੇ ਅਤੇ ਫਿਰ ਉਹ ਨਹੀਂ ਕਰਦੇ ਹੋਣਗੇ ਜਾਂ ਫਿਰ ਦੂਜਾ ਗੱਲ ਇਹ ਹੈਗੀ ਹੈ ਕਿ ਇਸ ਕੰਟਰੀ ਦੇ ਵਿੱਚ ਕਿਉਂਕਿ ਉਹ ਨਸ਼ੇ ਦੀ ਤਸਕਰੀ ਨੂੰ
ਹਜ਼ਮ ਹੀ ਨਹੀਂ ਕਰਦੇ ਉਹ ਕਹਿੰਦੇ ਨੇ ਕਿ ਨਹੀਂ ਸਾਰੇ ਕੰਮ ਕਰ ਲਓ ਪਰ ਆਹ ਨਹੀਂ ਕਰ ਸਕਦੇ ਤੁਸੀਂ ਤਸਕਰੀ ਨਹੀਂ ਕਰ ਸਕਦੇ ਹੈਗੇ ਅਤੇ ਫਿਰ ਇਹ ਕਾਨੂੰਨ ਨੂੰ ਇੰਨਾ ਕੁ ਉਹਨਾਂ ਨੇ ਸਖ਼ਤ ਬਣਾਇਆ ਹੋਇਆ ਵੀ ਕੱਲ੍ਹ ਨੂੰ ਕੋਈ 3-5 ਕਰਦਾ ਹੈ ਕਿਸੇ ਹੋਰ ਗੱਲ ਨੂੰ ਲੈ ਕੇ ਉਹਦੇ 'ਤੇ ਇਹੀ ਇਲਜ਼ਾਮ ਪਾ ਦਿਉ ਕਿ ਇਹਨੇ ਤਾਂ ਜੀ ਨਸ਼ੇ ਦੀ ਤਸਕਰੀ ਕੀਤੀ ਹੈ ਸੋ ਦੈਟਸ ਐਨ ਈਜ਼ੀ ਟਾਰਗੇਟ ਕਿ ਕੋਈ ਵੀ ਹੋਰ ਚੀਜ਼ ਹੈਗੀ ਉਹਨੂੰ ਨਸ਼ੇ ਦੀ ਤਸਕਰੀ ਦਾ ਕੇਸ ਪਾ ਦਿਉ ਅਤੇ ਪਤਾ ਹੀ ਹੈ ਵੀ ਸਾਊਦੀ ਅਰਬ 'ਚ ਇਹਦੀ ਤਾਂ ਕੋਈ ਮਾਫ਼ੀ ਹੈ ਨਹੀਂ ਕੋਈ ਵੀ ਕੰਟਰੀ ਉਹਨਾਂ ਦੇ ਨਾਲ ਮੱਥਾ ਨਹੀਂ ਲਗਾ ਸਕੂਗੀ 2015 'ਚ ਜਦੋਂ ਤੋਂ ਰਾਜਾ ਸਲਮਾਨ ਬਿਨ ਅਬਦੁਲ ਬਿਨ ਅਜ਼ੀਜ਼ ਅਲ ਸਾਊਦ ਜਦੋਂ ਤੋਂ ਸਿੰਘਾਸਨ 'ਤੇ ਬੈਠਾ ਹੁਣ ਤੱਕ ਮੌਤ ਦੀ ਸਜ਼ਾ ਪਾਉਣ ਵਾਲਿਆਂ ਦੀ ਗਿਣਤੀ ਜਿਹੜੀ ਹੈਗੀ ਉਹ 2000 ਹੋ ਚੁੱਕੀ ਹੈ 50% ਉਹਦੇ 'ਚ ਵਿਦੇਸ਼ੀ ਨੇ ਫੋਰਨਰਸ ਨੇ ਔਰ ਐਮਨੈਸਟੀ ਇੰਟਰਨੈਸ਼ਨਲ ਤਾਂ ਇਹ ਵੀ ਕਹਿੰਦੀ ਹੈ ਕਿ ਪਿਛਲੇ ਸਾਲ ਯਾਨੀ ਪੂਰਾ ਦਾ ਪੂਰਾ ਜਿਹੜਾ ਕੈਲੰਡਰ ਈਅਰ ਸੀ ਜਨਵਰੀ ਤੋਂ ਦਸੰਬਰ ਤੱਕ ਦਾ 2025 ਦਾ 350 ਲੋਕਾਂ ਨੂੰ 356 ਟੂ ਬੀ ਸਪੈਸੀਫਿਕ 356 ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ ਇਨਫੈਕਟ ਇਟ ਇਜ਼ ਮੋਰ ਦੈਨ ਇਰਾਨ ਇਟ ਇਜ਼ ਮੋਰ ਦੈਨ ਚਾਈਨਾ ਉਨੀਆਂ ਵੀ ਇੰਨੀਆਂ ਸਜ਼ਾਵਾਂ ਉੱਥੇ ਵੀ ਨਹੀਂ ਦਿੱਤੀਆਂ ਗਈਆਂ ਔਰ ਕਿਸੇ ਵੀ ਕਿਸਮ ਦਾ ਨਸ਼ਾ ਜਿਹੜਾ ਹੈਗਾ ਉਹ ਸਾਊਦੀ ਅਰਬ ਦੇ ਵਿੱਚ ਡਰੱਗਸ ਦੀ ਤਸਕਰੀ ਗੈਰ ਕਾਨੂੰਨੀ ਕਾਰੋਬਾਰ ਇਹਦੇ ਖਿਲਾਫ਼ ਸਰਕਾਰ ਇੰਨੀ ਗੰਭੀਰ ਹੈਗੀ ਹੈ ਕਿ ਫੋਰਨਰਸ ਨੂੰ ਤਾਂ ਨਹੀਂ ਬਖਸ਼ਦੇ ਹੈਗੇ ਸੋ ਇੱਥੋਂ ਇਹ ਕਹਾਣੀ ਇੱਥੇ ਤੱਕ ਦੀ ਸੀ ਇਹ ਖਬਰ ਇੱਥੋਂ ਤੱਕ ਦੀ ਸੀ ਹੁਣ ਇਹਦੇ 'ਚ ਕੀ ਚੱਕਰ ਕੀ ਹੈ ਕਿ ਜਿਹੜੇ UAE ਨੇ ਜਿਹੜਾ ਸਾਊਦੀ ਅਰਬ ਹੈ ਜਿਹੜੇ ਇਹ ਕੰਟਰੀਜ਼ ਨੇ ਇਹਨਾਂ ਦੇ ਆਪਣੇ ਲਾਜ਼ ਹੈਗੇ ਨੇ ਨਸ਼ੇ ਨੂੰ ਲੈ ਕੇ ਕੁਛ ਡਰੱਗਸ ਜਿਹੜੀਆਂ ਆਸਟ੍ਰੇਲੀਆ ਦੇ ਵਿੱਚ ਮੈਂ ਆਸਟ੍ਰੇਲੀਆ ਦੇ ਹਵਾਲੇ ਤੋਂ ਗੱਲ ਕਰ ਰਿਹਾ ਕਿਉਂਕਿ ਹੁਣ ਮੈਨੂੰ ਇੰਡੀਅਨ ਸੁਸਾਇਟੀ ਦਾ ਇੰਨਾ ਇਲਮ ਨਹੀਂ ਹੈਗਾ ਕਿ ਉੱਥੋਂ ਕਿਹੜੇ ਨਸ਼ੇ ਲੈ ਕੇ ਜਾਂਦੇ ਨੇ ਲੋਕ ਜਾਂ ਫਿਰ ਉੱਥੇ ਇਲਮ ਤਾਂ ਨਹੀਂ ਕਹਿ ਸਕਦਾ ਪਤਾ ਹੈ ਪਰ ਉਹ ਵੀ ਚਲੋ ਉਹ ਵੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲ ਕਰ ਲੈਂਦੇ ਪਰ ਹਾਂ ਆਪਾਂ ਆਸਟ੍ਰੇਲੀਆ ਦੇ ਵਿੱਚ ਕਿਉਂਕਿ ਬੈਠੇ ਹਾਂ ਤਾਂ ਮੈਂ ਤੁਹਾਨੂੰ ਇੱਥੋਂ ਦੀ ਇੱਕ ਕਹਾਣੀ ਦੱਸ ਦਿੰਦਾ ਬੇਸਿਕਲੀ ਜਦੋਂ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਟਰੈਵਲ ਕਰਨਾ ਨਾ ਕਿਉਂਕਿ ਹੁਣ ਬੈਕ ਟੂ ਬੈਕ ਬਹੁਤ ਹੋ ਗਈਆਂ ਪਿਛਲੇ 1-2 ਹਫ਼ਤਿਆਂ ਦੇ ਵਿੱਚ ਹੀ ਇੰਨੀਆਂ ਖਬਰਾਂ ਬੈਕ ਟੂ ਬੈਕ ਸੁਣ ਲਈਆਂ ਕਿ ਆਸਟ੍ਰੇਲੀਅਨ ਇੰਡੋਨੇਸ਼ੀਆ 'ਚ ਫੜ ਲਿਆ ਆਸਟ੍ਰੇਲੀਅਨ UAE 'ਚ ਫੜ ਲਿਆ ਇੰਡੀਅਨ ਸਾਊਦੀ ਅਰਬ 'ਚ ਫੜ ਲਿਆ ਇਹ ਪਿਛਲੇ 1-2 ਹਫ਼ਤਿਆਂ 'ਚ ਇੰਨੀਆਂ ਨਿਊਜ਼ ਆ ਗਈਆਂ ਪਲੱਸ ਕੁਛ ਇੱਕ ਨਸ਼ਿਆਂ ਦੀਆਂ ਹੋਰ ਐਸੀਆਂ ਖਬਰਾਂ ਆ ਰਹੀਆਂ ਨੇ ਕਿ ਸੋਚਿਆ ਕਿ ਡਰੱਗਸ ਦੇ ਨਾਲ ਜੁੜੀ ਰਿਪੋਰਟ ਹੀ ਇੱਕ ਤੁਹਾਡੇ ਨਾਲ ਸ਼ੇਅਰ ਕਰ ਲਈ ਜਾਵੇ ਹੁਣ ਜਦੋਂ ਜਿਹੜੀ ਗੱਲ ਮੈਂ ਦੱਸਣ ਲੱਗਿਆ ਸੀ ਕਿ ਜਦੋਂ ਤੁਸੀਂ ਫੋਰਨ ਟਰੈਵਲ ਕਰਦੇ ਹੋ ਕਿਸੇ ਦੂਸਰੀ ਕੰਟਰੀ 'ਚ ਟਰੈਵਲ ਕਰਦੇ ਹੋ ਦੋ ਚੀਜ਼ਾਂ ਜ਼ਰੂਰ ਕਰ ਲਓ ਇੱਕ ਤਾਂ TGA ਯਾਨੀ ਕਿ ਆਸਟ੍ਰੇਲੀਆ 'ਚ ਥਰੈਪੈਟਿਕ ਗੁੱਡਸ ਐਡਮਿਨਿਸਟ੍ਰੇਸ਼ਨ ਉਹਨਾਂ ਦੀ ਵੈਬਸਾਈਟ ਅਤੇ ਦੂਜੀ ਸਮਾਰਟ ਟਰੈਵਲਰ ਹੁਣ ਦੋਹਾਂ ਦਾ ਕੰਮ ਬੜਾ ਸੌਖਾ ਹੈਗਾ ਜੇ TGA ਦੀ ਵੈਬਸਾਈਟ 'ਤੇ ਜਾਣਾ ਹੈਗਾ ਤਾਂ www.tga.gov.au ਉੱਥੇ ਇੱਕ ਸੈਗਮੈਂਟ ਹੈਗਾ ਰਿਸੋਰਸ ਐਂਡ ਗਾਈਡੈਂਸ ਦਾ ਉਹਦੇ ਵਿੱਚ ਜਦੋਂ ਤੁਸੀਂ ਕਲਿੱਕ ਕਰੋਗੇ ਉੱਪਰ ਇਹ ਬਟਨ ਬਣੇ ਹੋਏ ਨੇ ਹੋਮ ਦੇ ਮੈਂ ਪੂਰੀ ਇਹਦੀ ਰਿਸਰਚ ਕਰਕੇ ਦੇਖ ਕੇ ਲਿਆਉਂਦਾ ਸੀ ਹੋਮ ਫਿਰ ਪ੍ਰੋਡਕਟ ਰੈਗੂਲੇਸ਼ਨ ਫਿਰ ਸੇਫਟੀ ਸ਼ੋਰਟੇਜ ਫਿਰ ਰਿਸੋਰਸ ਗਾਈਡੈਂਸ ਅਤੇ ਫਿਰ ਬਿਜ਼ਨਸ ਸਰਵਿਸ ਜਦੋਂ ਰਿਸੋਰਸ ਗਾਈਡੈਂਸ 'ਤੇ ਕਲਿੱਕ ਕਰਦੇ ਹੋ ਉਹਦੇ ਅੰਦਰ ਕੰਜ਼ਿਊਮਰ ਐਂਡ ਰਿਸੋਰਸ ਨਾਮ ਦਾ ਇੱਕ ਹੋਰ ਬਟਨ ਅੱਗੇ ਨਿਕਲਿਆਊਗਾ ਅਤੇ ਉਹਦੇ 'ਤੇ ਜਦੋਂ ਕਲਿੱਕ ਕਰੋਗੇ ਤਾਂ ਉੱਥੇ ਅਲੱਗ ਅਲੱਗ ਕਿਸਮ ਦੇ ਟੈਬ ਹੈਗੇ ਨੇ ਉਹ 'ਚ ਇੱਕ ਟੈਬ ਆਉਂਦਾ ਟਰੈਵਲਿੰਗ ਵਿਦ ਮੈਡੀਸਨਸ ਐਂਡ ਮੈਡੀਕਲ ਡਿਵਾਈਸਿਸ ਨਾ ਵੈਂਸ ਯੂ ਕਲਿੱਕ ਔਨ ਦਿਸ ਲਿੰਕ ਜਦੋਂ ਇਹਦੇ 'ਤੇ ਕਲਿੱਕ ਕਰੋਗੇ ਤਾਂ ਉਹ ਤੁਹਾਨੂੰ ਸਮਾਰਟ ਟਰੈਵਲ ਦੀ ਵੈਬਸਾਈਟ 'ਤੇ ਵੀ ਲਿਜਾ ਸਕਦਾ ਅਤੇ ਜੇ ਕੋਈ ਸਪੈਸੀਫਿਕ ਕੰਟਰੀ ਦਾ ਕੌਂਸੂਲੇਟ ਜਾਂ ਅੰਬੈਸੀ ਚੈੱਕ ਕਰਨਾ ਉਹ ਵੀ ਕਰ ਸਕਦਾ ਪਲੱਸ ਤੁਸੀਂ ਆਪਣੇ ਡਾਕਟਰ ਦੇ ਨਾਲ ਕਿਵੇਂ ਗੱਲਬਾਤ ਕਰਕੇ ਜਾਣੀ ਹੈ ਡਾਕਟਰ ਦੀ ਲੈਟਰ ਕਿਵੇਂ ਲੈ ਕੇ ਜਾਣੀ ਹੈ PBS ਮੈਡੀਸਨ ਨੇ ਯਾਨੀ ਫਾਰਮਾਸਿਟੀਕਲ ਬੈਨੀਫਿਟ ਸਕੀਮ ਦੇ ਵਿੱਚ ਉਹ ਤੁਸੀਂ ਲੈਂਦੇ ਹੋ ਉਹਨਾਂ ਦੀ ਜਾਣਕਾਰੀ ਜਿਹੜੀ ਹੈਗੀ ਉਹ ਕਿਵੇਂ ਲੈ ਕੇ ਜਾਣੀ ਹੈ ਆਪਣੀ ਪੂਰੀ ਦੀ ਪੂਰੀ ਟ੍ਰਿਪ ਨੂੰ ਤੁਸੀਂ ਔਰਗਨਾਈਜ਼ ਕਿਵੇਂ ਕਰਨਾ ਮੈਡੀਸਨਸ ਜਿਹੜੀਆਂ ਨੇ ਜਾਂ ਮੈਡੀਕਲ ਡਿਵਾਈਸਿਸ ਜਿਹੜੇ ਨੇ ਉਹਨਾਂ ਨੂੰ ਤੁਸੀਂ ਕੈਰੀ ਕਿਵੇਂ ਕਰਨਾ ਹੈਂਡ ਲਗੇਜ 'ਚ ਕਿਹੜੀਆਂ ਲਿਜਾ ਸਕਦੇ ਹੋ ਕਿਉਂਕਿ ਕਈਆਂ ਨੂੰ ਤਾਂ ਇਹ ਵੀ ਹੁੰਦਾ ਨਾ ਕਿ ਹੈਂਡੀ ਚਾਹੀਦੀਆਂ ਨੇ ਅਤੇ ਕਿਹੜੀਆਂ ਤੁਸੀਂ ਲਗੇਜ ਦੇ ਵਿੱਚ ਪਾ ਕੇ ਰੱਖਣੀਆਂ ਔਰ ਕਿਸ ਕਿਸਮ ਦੀ ਕੇਅਰ ਦੇ ਵਿੱਚ ਲੈ ਕੇ ਜਾਣੀ ਹੈ ਇਟਸ ਐਵਰੀਥਿੰਗ ਬਹੁਤ ਡਿਟੇਲ ਦੇ ਵਿੱਚ ਇਹ ਜਾਣਕਾਰੀ ਜਿਹੜੀ ਹੈ ਤੁਹਾਨੂੰ TGA ਦੀ ਵੈਬਸਾਈਟ ਤੋਂ ਮਿਲ ਜਾਏਗੀ ਨੰਬਰ ਤੋਂ ਜਿਹੜੇ ਸਮਾਰਟ ਟਰੈਵਲਰ ਜਿਹੜੀ ਇੱਕ ਵੈਬਸਾਈਟ ਹੈ ਉਹਦੇ ਤੋਂ ਵੀ ਤੁਸੀਂ ਚੈੱਕ ਕਰੋ ਜ਼ਰੂਰ ਜਦੋਂ ਟਰੈਵਲ ਕਰਨਾ ਤਾਂ ਕਿ ਬਲਜਿੰਦਰ ਸਿੰਘ ਵਰਗਾ ਕੇਸ ਤੁਹਾਡੇ ਨਾਲ ਨਾ ਹੋਵੇ ਕਿ ਕਿਸੇ ਕੰਟਰੀ ਦੇ ਵਿੱਚ ਜਾ ਰਹੇ ਹੋ ਤਾਂ ਤੁਹਾਨੂੰ ਪਤਾ ਹੋਵੇ ਹੁਣ ਸਮਾਰਟ ਟਰੈਵਲਰ .gov.au ਇੱਕ ਵੈਬਸਾਈਟ ਹੈ ਉਹਦੇ 'ਚ ਤੁਸੀਂ ਨਿਊਜ਼ ਐਂਡ ਅਪਡੇਟ ਦੇ ਉੱਤੇ ਕਲਿੱਕ ਕਰਕੇ ਅਤੇ ਥੱਲੇ ਇੱਕ ਸਬ ਬਟਨ ਨਿਕਲਿਆਊਗਾ ਪ੍ਰਿਸਕ੍ਰਿਪਸ਼ਨ ਡਰੱਗਸ ਐਂਡ ਟਰੈਵਲ ਕਿਹੜੀਆਂ ਕਿਹੜੀਆਂ ਡਰੱਗਸ ਜਿਹੜੀਆਂ ਨੇ ਤੁਸੀਂ ਲੈ ਕੇ ਜਾ ਸਕਦੇ ਹੋ ਤਾਂ ਕਿ ਕਿਉਂਕਿ ਆਸਟ੍ਰੇਲੀਆ ਦੀ ਸਰਕਾਰ ਨੇ ਇਹਨਾਂ ਦੇਸ਼ਾਂ ਨੂੰ ਕਹਿ ਰੱਖਿਆ ਕਿ ਸਾਡੇ ਦੇਸ਼ ਦੇ ਵਿੱਚ ਆ ਫਲਾਂ ਲੀਗਲ ਜਿਹੜੀਆਂ ਡਰੱਗਸ ਹੈਗੀਆਂ ਨੇ ਠੀਕ ਹੈ ਤੁਹਾਡੇ ਦੇਸ਼ 'ਚ ਨਹੀਂ ਹੈਗੀਆਂ ਪਰ ਸਾਡੇ ਦੇਸ਼ ਦਾ ਕੋਈ ਵੀ ਨਾਗਰਿਕ ਪਾਸਪੋਰਟ ਹੋਲਡਰ ਜਦੋਂ ਤੁਹਾਡੇ ਦੇਸ਼ ਦੇ ਵਿੱਚ ਟਰੈਵਲ ਕਰੇਗਾ ਤਾਂ ਉਹਦੇ ਕੋਲੋਂ ਆਹ ਚੀਜ਼ਾਂ ਚੈੱਕ ਕਰ ਲਿਓ
ਕਿ ਮੈਮਰੀ ਲੋਸ ਵਾਲੀਆਂ, ਐਂਗਜ਼ਾਇਟੀ ਡਿਪਰੈਸ਼ਨ ਵਾਲੀਆਂ, ਡਾਊਜ਼ੀਨੈਸ ਵਾਲੀਆਂ, ਜਾਂ ਵੇਟ ਗੇਨ ਜਾਂ ਵੇਟ ਲੂਜ਼ ਵਾਲੀਆਂ ਦਵਾਈਆਂ, ਜਾਂ ਫਰਟੈਲਿਟੀ ਵਾਲੀਆਂ, ਸੋ ਇਸ ਕਿਸਮ ਦੀਆਂ ਜਿਹੜੀਆਂ ਡਰੱਗਸ ਹੈ ਜਿਨ੍ਹਾਂ ਦੇ ਉੱਤੇ ਤੁਸੀਂ ਮੈਡੀਕਲੀ ਡਿਪੈਂਡੈਂਟ ਰਹਿ ਜਾਂਦੇ ਹੈਗੇ ਹੋ, ਉਹ ਕਿਹੜੀਆਂ ਕਿਹੜੀਆਂ ਆਸਟ੍ਰੇਲੀਆ ਦੇ ਵਿੱਚ ਅਲਾਊਡ ਨੇ? ਕਿਤੇ ਨਾ ਹੋਵੇ ਕੱਲ੍ਹ ਨੂੰ ਕੋਈ ਬੰਦਾ ਤੁਹਾਨੂੰ ਕਹਿ ਦੇਵੇ ਜੀ ਆਸਟ੍ਰੇਲੀਆ ਦੇ ਵਿੱਚ ਤਾਂ ਅਸੀਂ ਕਰੈਟਮ ਵਰਤਦੇ ਹੈਗੇ. ਨਹੀਂ ਵਰਤਦੇ. ਕਰੈਟਮ ਦੇ ਉੱਤੇ ਵੀ ਮੈਂ ਤੁਹਾਨੂੰ ਪੂਰੀ ਕਹਾਣੀ ਦੱਸਦਾ ਕੀ ਹੈ ਉਹ ਚੀਜ਼. ਸੋ ਇਹ ਜਿਹੜੀ ਜਾਣਕਾਰੀ ਹੈ ਤੁਹਾਨੂੰ ਇੱਥੋਂ ਹੋਣੀ ਜ਼ਰੂਰੀ ਹੈ ਫੋਰ ਸਪੈਸੀਫਿਕਲੀ, ਜਿਵੇਂ ਉਦਾਹਰਣ ਦੇ ਤੌਰ ਦੇ ਉੱਤੇ ਸੂਡੋਫੈਡਰਾਈਨ ਹੈ. ਹੁਣ ਇਹ ਕੋਲਡ ਫਲੂ ਟੈਬਲੇਟਸ ਦੇ ਵਿੱਚ ਵੀ ਇਹ ਮਿਲ ਜਾਂਦੀ ਹੈ ਆਮ ਤੌਰ ਦੇ ਉੱਤੇ, ਜਿਹੜੀਆਂ ਓਵਰ ਦੀ ਕਾਊਂਟਰ ਤੁਹਾਨੂੰ ਮਿਲਦੀਆਂ ਨੇ ਸੂਡੋਫੈਡਰਾਈਨ. ਔਰ ਉਹ ਜਪਾਨ ਦੇ ਵਿੱਚ ਬੈਂਡ ਹੈ. ਜਪੈਨ ਦੇ ਵਿੱਚ ਤੁਸੀਂ ਪੂਰੀ ਦੀ ਪੂਰੀ ਕੰਟਰੀ, ਐਂ ਨਹੀਂ ਕਿ ਕਿਸੇ ਟੋਕਿਓ 'ਚ ਨਹੀਂ ਲਿਜਾ ਸਕਦੇ ਜਾਂ ਕਿਸੇ ਹੋਰ ਸ਼ਹਿਰ 'ਚ ਨਹੀਂ ਲਿਜਾ ਸਕਦੇ, ਪਰ ਪੂਰੀ ਦੀ ਪੂਰੀ ਕੰਟਰੀ 'ਚ ਟਰੈਵਲ ਕਰਦੇ ਹੋ ਕੰਪਲੀਟਲੀ ਬੈਨ. ਸਿੰਗਾਪੁਰ ਵਰਗੀ ਕੰਟਰੀ ਦੇ ਵਿੱਚ ਵੀ ਉਹਦਾ ਬੈਨ ਹੈਗਾ, ਬਟ ਉਹ ਵੇਰੀ ਕਰਦੀ ਹੈ ਕਿ ਕਿਸ ਕਿਸਮ ਦਾ ਉਹਦੇ 'ਚ ਹੋਰ ਸਾਲਟ ਹੈਗੇ ਨੇ. ਜਿਵੇਂ ਕੋਲਡ ਐਂਡ ਫਲੂ ਵਾਲੀ ਲਿਜਾਓਗੇ ਪਰ ਉਹਦੀ ਫਿਰ ਡਾਕਟਰ ਦੀ ਇੱਥੋਂ ਲਿਖਵਾ ਕੇ ਲੈ ਕੇ ਜਾਓ ਕਿ ਮੈਨੂੰ ਇਹਦੀ ਇੰਨੀ ਜ਼ਿਆਦਾ ਲੋੜ ਹੈ ਕਿ ਮੈਂ ਇਹਨੂੰ ਕੈਰੀ ਕਰਕੇ ਰੱਖ ਕੇ ਲੈ ਕੇ ਚੱਲਣੇ. ਫਿਰ ਜਿਹੜੀਆਂ ਕੋਡੀਨ ਵਾਲੀਆਂ ਹੋ ਗਈਆਂ ਜਿਨ੍ਹਾਂ 'ਚ ਓਪੋਇਡ ਹੁੰਦਾ, ਓਪੀਆਇਡ ਹੋ ਗਿਆ ਹੈ ਨਾ, ਜਿਨ੍ਹਾਂ ਦੇ ਵਿੱਚ ਫੀਮ ਵਰਗੀ ਫੀਮ ਜਿਨ੍ਹਾਂ ਦੇ ਵਿੱਚ ਹੁੰਦੀ ਹੈਗੀ, ਉਹ ਗਲਫ ਕੰਟਰੀਜ਼ 'ਚ ਅਲਾਊਡ ਨਹੀਂ ਹੈਗੀਆਂ. ਕੋਡੀਨ ਵਾਲੀਆਂ ਮੈਡੀਸਨ ਜਿਨ੍ਹਾਂ ਦੇ ਵਿੱਚ ਕੋਡੀਨ ਹੈ ਬਿਲਕੁਲ ਵੀ ਅਲਾਊਡ ਨਹੀਂ ਹੈਗੀਆਂ. ਇਨਫੈਕਟ ਜੇ ਤੁਸੀਂ ਉਹਨਾਂ ਕੰਟਰੀਜ਼ 'ਚ ਟਰੈਵਲ ਕਰ ਰਹੇ ਹੋ ਤਾਂ ਔਨਲਾਈਨ ਉੱਥੋਂ ਦੀ ਮਿਨਿਸਟਰੀਅਲ ਪਰਮਿਸ਼ਨ ਮਿਲਦੀ ਹੈ ਅਤੇ ਉਹ ਤੁਹਾਨੂੰ ਲੈਣੀ ਪੈਂਦੀ ਹੈ, ਤਾਂ ਫਿਰ ਤੁਸੀਂ ਉੱਥੇ ਲਿਜਾ ਸਕਦੇ ਹੋ. ਨਹੀਂ ਤਾਂ ਤੁਹਾਡੇ 'ਤੇ ਨਾਰਕੋਟਿਕ ਇੰਪੋਰਟ ਕਰਨ ਦਾ ਜਿਹੜਾ ਦੋਸ਼ ਲਗਾ ਕੇ ਕੇਸ ਪਾ ਕੇ ਅਤੇ ਤੁਹਾਨੂੰ ਉਹ ਜੇਲ੍ਹ 'ਚ ਕਰ ਦੇਣਗੇ ਨਾਲ ਦੀ ਨਾਲ ਬਗੈਰ ਪੁੱਛਿਆ, ਮਤਲਬ ਸਿੱਧਾ ਏਅਰਪੋਰਟ ਤੋਂ ਜੇਲ੍ਹ 'ਚ ਜਾਓਗੇ ਤੁਸੀਂ. ਫਿਰ ਜਿਹੜੀਆਂ ADHD ਦੀਆਂ ਮੈਡੀਸਨਸ ਹੁੰਦੀਆਂ ਨੇ, ਜਿਵੇਂ ਐਂਫੈਟਮਾਈਨਸ ਹੋ ਗਈ, ਮੈਥਾਫੈਟਾਮਾਈਨ ਹੋ ਗਈ, ਨੋਟ ਮੈਥਾਫੈਟਾਮਾਈਨ, ਮੈਥਾਫੈਂਡਾਈਨ ਫੈਂਡਾਈਟੇਟ, ਅਤੇ ਇਹ ਜਿਹੜੀਆਂ ਡਰੱਗਸ ਹੈਗੀਆਂ ਨੇ ਇਹ ਆਮ ਤੌਰ ਦੇ ਉੱਤੇ ਆਸਟ੍ਰੇਲੀਆ 'ਚ ਅਸੀਂ ਆਮ ਹੀ ਵਰਤਦੇ ਹਾਂ. ਰਿਟਾਲਿਨ ਜਿਹੜੀ ਡਰੱਗ ਹੈ ਉਹ ਆਸਟ੍ਰੇਲੀਆ ਦੇ ਵਿੱਚ ADHD ਦੇ ਲਈ ਵਰਤੀ ਜਾਂਦੀ ਹੈਗੀ ਹੈ, ਬਟ ਅਗੇਨ ਜਪੈਨ ਉਹਨੂੰ ਬਹੁਤ ਸਟ੍ਰਿਕਟਲੀ ਜਿਹੜਾ ਉਹਨੂੰ ਮਨਾ ਕਰਦਾ ਹੈਗਾ. ਰਿਟਾਲਿਨ ਜਿਹੜੀ ਹੈ ਉਹ ਇਨਫੈਕਟ ਪੂਰੇ ਦੇ ਪੂਰੇ UAE ਦੇ ਵਿੱਚ ਬੈਨ ਆ. ਉਹਨੂੰ ਇੱਕ ਡਰੱਗ ਸਟਿਮੂਲੈਂਟ ਮੰਨਦੇ ਨੇ ਕਿ ਉਹ ਤੁਹਾਡੀਆਂ ਜਿਹੜੀਆਂ ਜਾਗਰਤ ਕਰ ਦਿੰਦਾ ਤੁਹਾਡੀਆਂ ਨਾੜੀਆਂ ਨੂੰ ਇੰਨਾ ਜ਼ਿਆਦਾ ਕਿ ਤੁਹਾਨੂੰ ਤੁਹਾਡਾ ਤੁਹਾਡੇ 'ਤੇ ਕੰਟਰੋਲ ਹੀ ਨਹੀਂ ਰਹਿੰਦਾ. ਸੋ ਦੇ ਡੋਂਟ ਐਕਸੈਪਟ ਇਟ, ਉਹ ਨਹੀਂ ਮੰਨਦੇ ਹੈਗੀ ਉਹ ਕੰਟਰੀਜ਼. ਫਿਰ ਐਂਟੀ ਐਂਗਜ਼ਾਇਟੀ ਦੀਆਂ ਕੋਈ ਤੁਸੀਂ ਮੈਡੀਕੇਸ਼ਨਸ ਲੈ ਰਹੇ ਹੋ ਜਾਂ ਸਲੀਪ ਮੈਡੀਕੇਸ਼ਨਸ ਲੈ ਰਹੇ ਹੈਗੇ ਹੋ ਤਾਂ ਜਿਵੇਂ ਵੇਲੀਅਮ ਕਰਕੇ ਇੱਕ ਇੱਥੇ ਮੈਡੀਸਨ ਆਉਂਦੀ ਹੈ, ਵੇਲੀਅਮ 'ਚ ਡਾਇਜ਼ਪੈਮ ਨਾਮ ਦਾ ਸਾਲਟ ਹੁੰਦਾ. ਹੁਣ ਡਾਇਜ਼ਪੈਮ ਜਿਹੜਾ ਹੈਗਾ ਆਸਟ੍ਰੇਲੀਆ 'ਚ ਤਾਂ ਇਟਸ ਓਕੇ, ਇੱਥੇ ਤਾਂ ਬੜੇ ਆਰਾਮ ਦੇ ਨਾਲ ਤੁਸੀਂ ਲੈ ਸਕਦੇ ਹੈਗੇ ਹੋ, ਬਟ UAE ਨੇ ਬੈਨ ਕਰ ਰੱਖਿਆ ਹੈਗਾ. UAE ਕਹਿੰਦਾ ਹੈ ਕਿ ਇੱਕ ਅਜੀਬ ਕਿਸਮ ਦਾ ਸਾਈਕੋਟ੍ਰੋਪਿਕ ਸਬਸਟੈਂਸ ਹੈ, ਇਹਨੂੰ ਤੁਸੀਂ ਅਸੀਂ ਬਲੈਕਲਿਸਟ ਕੀਤਾ ਹੋਇਆ. ਨੋ ਵੇ, ਲਗੇਜ ਤਾਂ ਮਤਲਬ ਹੈਂਡੀਬੈਗ ਤਾਂ ਬਹੁਤ ਦੂਰ ਦੀ ਗੱਲ, ਤੁਸੀਂ ਲਗੇਜ 'ਚ ਵੀ ਨਹੀਂ ਪਾ ਕੇ ਲਿਆ ਸਕਦੇ. ਸੋ ਜੇ ਤੁਸੀਂ ਐਂਟੀ ਐਂਗਜ਼ਾਇਟੀ ਦੀਆਂ ਲੈ ਰਹੇ ਹੈਗੇ ਹੋ. ਫਿਰ ਆਪਣੇ ਇੱਥੇ ਅਸੀਂ ਦੇਖਦੇ ਰਹਿੰਦੇ ਹਾਂ ਨਿਤ ਰੋਜ਼, ਜਿਵੇਂ ਡੇਲਸ ਫੋਰਟ ਦੇ ਵਿੱਚ ਐਕਸੀਡੈਂਟ ਹੋਇਆ ਸੀ ਜਦੋਂ 5 ਇੰਡੀਅਨ ਮਾਰਤੇ ਸੀਗੇ ਉਹਨੇ ਬੰਦੇ ਨੇ, ਅਤੇ ਉਹ ਕਹਿੰਦਾ ਸੀਗਾ ਕਿ ਮੇਰੀ ਇਨਸੁਲਿਨ ਟ੍ਰਿਗਰ ਹੋ ਗਈ ਸੀਗੀ, ਯੇ ਵੋ ਫਲਾਣਾ ਧਿਮਕਾ. ਜਾਂ ਬਹੁਤ ਸਾਰੇ ਲੋਕ ਹੈਗੇ ਨੇ ਇੱਥੇ ਜਿਹੜੇ ਅਸੀਂ ਦੇਖਦੇ ਹਾਂ ਕਿ ਜਿਵੇਂ ਕੁਇਨਜ਼ਲੈਂਡ ਦੇ ਵਿੱਚ ਜਿਹੜਾ ਕੇਸ ਹੋ ਗਿਆ ਸੀਗਾ ਬੱਸ ਡਰਾਈਵਰ ਨੂੰ ਜਿਹੜਾ ਕਤਲ ਕਰਤਾ ਸੀ, ਹੈ ਨਾ. ਸੋ ਇਸ ਤਰੀਕੇ ਦੇ ਬਹੁਤ ਸਾਰੇ ਕੇਸ ਨੇ ਜਿੱਥੇ ਮੈਡੀਕਲ ਕੈਨੇਬਿਸ ਦੀ ਵਰਤੋਂ ਕਰਦੇ ਨੇ ਲੋਕ ਆਮ ਹੀ. ਸੜਕਾਂ ਦੇ ਉੱਤੇ ਮੈਡੀਕਲ ਕੈਨੇਬਿਸ ਦਾ ਟੈਸਟ ਵੀ ਹੁੰਦਾ ਹੈਗਾ, ਬਟ ਉਹਦੀ ਇੱਕ ਲਿਮਿਟ ਹੁੰਦੀ ਹੈ. ਅਲੱਗ ਅਲੱਗ ਸਟੇਟ ਵਾਈਜ਼ ਅਲੱਗ ਅਲੱਗ ਲੋਅ ਹੈਗੇ ਨੇ. ਇਕੱਲੀ ਇਕੱਲੀ ਸਟੇਟ ਦਾ ਤਾਂ ਨਹੀਂ ਮੈਂ ਕੱਢ ਕੇ ਲੈ ਕੇ ਆਇਆ, ਬਟ ਉਹਦੇ 'ਚ ਆਪਾਂ ਅੱਜ ਜਾ ਵੀ ਨਹੀਂ ਰਹੇ. ਮੇਰਾ ਮੋਟਾ ਮੋਟਾ ਜਿਹਾ ਮਕਸਦ ਇਹ ਸੀਗਾ ਕਿ ਕੁਛ ਜਿਹੜੀਆਂ ਬੈਂਡ ਰਿਸਟ੍ਰਿਕਟਿਡ ਮੈਡੀਸਨਸ ਕੁਛ ਕੰਟਰੀਜ਼ 'ਚ ਨੇ ਉਹ ਇੱਥੇ ਅਲਾਓ ਹੋ ਸਕਦੀਆਂ ਨੇ. ਆਸਟ੍ਰੇਲੀਆ ਦੇ ਵਿੱਚ ਉਹ ਪ੍ਰਿਸਕ੍ਰਿਪਸ਼ਨ ਬੇਸਡ ਹੈਗੀਆਂ ਨੇ, ਓਵਰ ਦੀ ਕਾਊਂਟਰ ਮਿਲ ਜਾਂਦੀਆਂ ਨੇ, ਇਟਸ ਆਲ ਰਾਈਟ. ਬਟ ਉਹ ਕੁਛ ਕੰਟਰੀ 'ਚ ਨੋਟ ਓਨਲੀ ਦੀਜ਼, ਇਹ ਨਸ਼ੇ ਵਾਲੀਆਂ ਨਹੀਂ ਬਲਕਿ ਹੋਰ ਵੀ ਹੁੰਦੀਆਂ ਨੇ. ਉਹਦੇ ਵਿੱਚ ਮੈਂ ਅੱਜ ਫਿਰ ਅਗੇਨ ਉਹਨਾਂ ਚੀਜ਼ਾਂ 'ਚ ਨਹੀਂ ਜਾਂਦੇ ਹੈਗੇ. ਕੁਛ ਬੱਚਿਆਂ ਦੀਆਂ ਮੈਡੀਸਨਸ ਹੋ ਗਈਆਂ, ਕੁਛ ਕੰਟਰਾਸੈਪਟਿਵ ਪਿਲਸ ਹੋ ਗਈਆਂ, ਉਹ ਵੀ ਕੁਛ ਗਲਫ ਕੰਟਰੀਜ਼ ਦੇ ਵਿੱਚ ਅਲਾਊਡ ਨਹੀਂ ਹੈਗੀਆਂ, ਬਟ ਇੱਥੇ ਅਲਾਊਡ ਹੈਗੀਆਂ ਨੇ, ਓਵਰ ਦੀ ਕਾਊਂਟਰ ਇੱਥੇ ਮਿਲ ਜਾਂਦੀਆਂ. ਸੋ ਦੈਟਸ ਨੋਟ ਦੀ ਪੁਆਇੰਟ. ਪੁਆਇੰਟ ਇਜ਼ ਨਸ਼ੇ, ਕਿਸ ਕਿਸ ਕਿਸਮ ਦੇ ਨਸ਼ੇ ਜਿਹੜੇ ਨੇ ਉਹ ਦੁਨੀਆ ਦੇ ਵਿੱਚ ਅੱਜ ਕੱਲ੍ਹ ਭਾਰੂ ਹੋ ਗਏ ਨੇ. ਕਿਸ ਕਿਸ ਕਿਸਮ ਦੇ ਨਸ਼ੇ ਜਿਹੜੇ ਨੇ ਆਸਟ੍ਰੇਲੀਆ ਇੰਡੀਆ ਦੋਹਾਂ ਮਾਰਕੀਟਸ ਦੇ ਹਵਾਲੇ ਦੇ ਨਾਲ, ਦੋਹਾਂ ਦੇਸ਼ਾਂ ਦੇ ਹਵਾਲੇ ਦੇ ਨਾਲ ਗੱਲ ਕਰਦੇ ਚੱਲਾਂਗੇ. ਔਰ ਅਜੀਬੋ ਗਰੀਬ ਨਸ਼ਿਆਂ ਦੀ ਜਿਹੜੀ ਇਹ ਦੁਨੀਆ ਹੈਗੀ ਹੈ ਜਿਹਦੇ ਜਾਲ 'ਚ ਨੌਜਵਾਨ ਬੜੇ ਆਸਾਨੀ ਦੇ ਨਾਲ ਫਸ ਜਾਂਦੇ ਨੇ, ਚਾਹੇ ਤਾਂ ਉਹ ਇਹਨੂੰ ਕੰਜ਼ਿਊਮ ਕਰਨ ਦੇ ਮਾਮਲੇ 'ਚ ਹੋਣ, ਚਾਹੇ ਉਹ ਇਹਨਾਂ ਦੀ ਸਮਗਲਿੰਗ
ਤਾਂ ਬਹੁਤ ਵੱਡਾ ਇੱਕ ਵਰਡ ਹੋ ਗਿਆ। ਇਨਫੈਕਟ ਲੋਕਲ ਮਾਰਕੀਟ ਦੇ ਵਿੱਚ ਹੀ ਇੱਧਰੋਂ ਉੱਧਰ ਕਰਨ, ਸਪਲਾਇਰ ਬਣ ਕੇ ਕਿ ਆਹ ਪੈਕਟ ਉੱਥੇ ਦੇ ਆ, ਉਹ ਫਲਾਣਾ ਪੈਕਟ ਇੱਧਰ ਲਿਆ, ਹੈ ਨਾ, ਉਹਦੇ ਲਈ ਵੀ ਉਹਨਾਂ ਨੂੰ ਚੰਗੇ ਪੈਸੇ ਮਿਲ ਜਾਂਦੇ ਹੈਗੇ ਨੇ। ਸੋ ਇੱਕ ਉਹ ਸਪਲਾਈ ਚੇਨ ਦਾ ਜਦੋਂ ਹਿੱਸਾ ਬਣ ਜਾਂਦੇ ਨੇ, ਦੇ ਡੋਂਟ ਨੋ, ਜਦੋਂ ਉਹ ਇਹਨੂੰ ਕੰਜ਼ਿਊਮ ਕਰਨ ਲੱਗ ਜਾਂਦੇ ਨੇ, ਦੇ ਡੋਂਟ ਨੋ। ਯੰਗ ਏਜ ਹੁੰਦੀ ਹੈ, ਗਰਮ ਖੂਨ ਹੁੰਦਾ, ਉਦੋਂ ਨਹੀਂ ਪਤਾ ਹੁੰਦਾ, ਪਰ ਉਹਦੇ ਨਤੀਜੇ ਫਿਰ ਕਿਹੋ ਜਿਹੇ ਨਿਕਲਦੇ ਨੇ। ਸਪੈਸ਼ਲੀ ਕੰਜ਼ਮਪਸ਼ਨ ਨੂੰ ਲੈ ਕੇ ਤਾਂ ਮੈਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰੂੰਗਾ, ਕਿਉਂਕਿ ਦੋ ਕੇਸ ਸੀ, ਇੱਕ ਬਲਜਿੰਦਰ ਵਾਲਾ ਅਤੇ ਦੂਸਰੀ ਖਬਰ ਮੈਂ ਇੱਕ ਮੈਡੀਕਲ ਪੋਰਟਲ ਦੇ ਉੱਤੇ ਪੜ੍ਹ ਰਿਹਾ ਸੀ, ਉਹ ਇਹ ਸੀਗੀ ਕਿ ਕਰੈਟਮ ਜਿਹੜੀ ਹੈ ਉਹ ਅੱਜ ਕੱਲ੍ਹ ਬਹੁਤ ਜ਼ਿਆਦਾ ਪਾਪੂਲਰ ਹੋ ਰਹੀ ਹੈ। ਹੁਣ ਹੁੰਦਾ ਕੀ ਹੈ ਕਿ ਅਮੈਰੀਕਾ ਦੇ ਵਿੱਚ ਕੋਈ ਡਰੱਗਸ ਬਹੁਤ ਈਜ਼ੀਲੀ ਅਵੇਲੇਬਲ ਹੁੰਦੀ ਹੈ, ਅਤੇ ਉਹ ਬਾਕੀ ਕੰਟਰੀਜ਼ ਜਿਹੜੀਆਂ ਨੇ ਉਹਨਾਂ ਨੂੰ ਬੈਨ ਕਰਕੇ ਰੱਖਦੀਆਂ ਨੇ, ਇਨਕਲੂਡਿੰਗ ਆਸਟ੍ਰੇਲੀਆ। ਪਰ ਹੌਲੀ ਹੌਲੀ ਅਮੈਰੀਕਾ ਨੇ ਉਹਨਾਂ ਡਰੱਗਸ ਨੂੰ ਪੂਰੀ ਦੁਨੀਆ 'ਚ ਪਹੁੰਚਾਉਣਾ ਹੁੰਦਾ, ਇਸ ਕਰਕੇ ਫਿਰ ਉਹ ਚਾਹੇ ਟੀ ਜੀ ਏ 'ਤੇ, ਮੈਂ ਇਹ ਨਹੀਂ ਕਹੂੰਗਾ ਕਿ ਉਹਨਾਂ ਨੂੰ ਖਰੀਦ ਲੈਂਦੇ ਨੇ ਜਾਂ ਦਬਾਅ ਪਾ ਲੈਂਦੇ ਨੇ, ਪਰ ਆਸਟ੍ਰੇਲੀਅਨ ਸਰਕਾਰ ਦੇ ਰਾਹੀਂ ਰਸਤਾ ਐਸਾ ਕੱਢ ਲੈਂਦੇ ਨੇ ਕਿ ਨਾ, ਇਹ ਤਾਂ ਤੁਸੀਂ ਤੁਹਾਨੂੰ ਵੇਚਣੀ ਹੀ ਪਏਗੀ, ਨਹੀਂ ਤੁਹਾਡੀ ਅਸੀਂ ਆਹ ਪ੍ਰੋਡਕਟ ਨਹੀਂ ਲੈਣਾ, ਨਹੀਂ ਉਹ ਨਹੀਂ ਲੈਣਾ ਹੈਗਾ। ਸੋ ਕਰੈਟਮ ਕੀ ਚੀਜ਼ ਹੈਗੀ ਹੈ? ਇੱਕ ਐਸੀ ਜੜੀ ਬੂਟੀ ਜਿਹਦਾ ਅਸਰ ਫੀਮ ਵਰਗੇ ਪਦਾਰਥ ਦੀ ਤਰ੍ਹਾਂ ਹੁੰਦਾ, ਯਾਨੀ ਓਪੀਆਇਡ ਵਰਗਾ ਹੁੰਦਾ, ਪਰ ਪਿਛਲੇ ਇੱਕ ਡੈਕੇਡ ਦੇ ਵਿੱਚ ਇਹ ਕਿੰਨੀ ਜ਼ਿਆਦਾ ਪਾਪੂਲਰ ਅਮੈਰੀਕਾ 'ਚ ਹੋ ਗਈ ਹੈ, ਔਰ ਕਿਵੇਂ ਉੱਥੇ ਡਰੱਗਸ ਇਸ ਨੂੰ ਜਿਹੜਾ ਪ੍ਰਿਸਕ੍ਰਿਪਸ਼ਨ ਦੇ ਉੱਤੇ ਦੇ ਰਹੇ ਹੈਗੇ ਨੇ, ਇਹਦੇ ਕੀ ਅਸਰ ਹੈਗੇ ਨੇ ਆਸਟ੍ਰੇਲੀਆ। ਨੋਟ ਓਨਲੀ ਕਰੈਟਮ, ਨਿਕੋਟਿਨ ਪਾਊਚ, ਸੱਪ ਦਾ ਜ਼ਹਿਰ, ਕੀ ਕੁਛ ਕਿਹੜੀਆਂ ਕਿਹੜੀਆਂ, ਇਨਫੈਕਟ ਮੈਂ ਹੈਰੋਇਨ ਦੀ ਅੱਜ ਦੀ ਹਿਸਟਰੀ ਵੀ ਤੁਹਾਨੂੰ ਦੱਸਦੇ ਹਾਂ, ਖੰਘ ਦੀ ਦਵਾਈ ਤੋਂ ਨਸ਼ਾ ਬਣਨ ਤੱਕ ਦੀ ਕਹਾਣੀ। ਨਸ਼ਿਆਂ ਦੇ ਉੱਤੇ ਅੱਜ ਦਾ ਇਹ ਐਪੀਸੋਡ ਹੈਗਾ ਇਨਸਾਈਟ ਰਿਪੋਰਟ। ਸਟੋਰੀ ਇੰਨੀ ਸੀਰੀਅਸ ਹੈਗੀ ਹੈ ਕਿ ਯੂਨੀਵਰਸਿਟੀ ਆਫ ਮਿਸੀਸੀਪੀ ਦੇ ਵਿੱਚ ਆਹੀ ਹਲੇ ਦੋ ਹਫ਼ਤੇ ਪਹਿਲਾਂ, ਹੋ ਸਕਦਾ ਅਮੈਰੀਕਾ ਦੀਆਂ ਖਬਰਾਂ ਹੋ ਕੀ ਸਕਦਾ, ਬਲਕਿ ਅਸੀਂ ਅਮੈਰੀਕਾ ਦੀਆਂ ਖਬਰਾਂ ਤਾਂ ਪੰਜਾਬੀ 'ਚ ਸੁਣਦੇ ਹੀ ਨਹੀਂ ਹੈਗੇ ਆਸਟ੍ਰੇਲੀਆ 'ਚ ਬੈਠ ਕੇ, ਕਿਉਂ ਸੁਣਾਂਗੇ, ਅਮੈਰੀਕਾ ਦਾ ਸਾਡੇ ਨਾਲ ਕੀ ਲੈਣਾ ਦੇਣਾ। ਸੋਸਾਇਟੀ ਜਿਹੜੀ ਹੈ ਨਾ, ਸੋਸਾਇਟੀ ਬੜੀ ਛੇਤੀ ਟਰੈਂਡਸ ਨੂੰ ਫੋਲੋ ਕਰਦੀ ਹੈ ਅੱਜ ਕੱਲ੍ਹ ਦੇ ਦੌਰ ਦੇ ਵਿੱਚ, ਔਰ ਬੜੀ ਛੇਤੀ ਪਿੱਕ ਕਰ ਲੈਂਦੀ ਹੈ, ਔਰ ਬੜੀ ਛੇਤੀ ਜਿਹੜੀਆਂ ਨੇ ਚੀਜ਼ਾਂ ਟ੍ਰਾਂਸਫਰ ਹੁੰਦੀਆਂ ਨੇ ਇੱਕ ਸੋਸਾਇਟੀ ਤੋਂ ਦੂਸਰੀ ਦੇ ਵਿੱਚ। ਯੂਨੀਵਰਸਿਟੀ ਦੇ ਵਿੱਚ ਜਿਹੜੇ ਬੱਚੇ ਸੀਗੇ ਉਹ ਆਪਣਾ ਯੂਨੀਵਰਸਿਟੀ ਦੇ ਵਿੱਚ ਕਰੈਟਮ ਦੇ ਪੈਕਟ ਲੈ ਕੇ ਜਾ ਰਹੇ ਸੀਗੇ, ਔਰ ਉਹ ਵਰਤਦੇ ਸੀਗੇ। ਇਨਫੈਕਟ ਉਹ ਬੱਚੇ ਜਿਹੜੇ ਅੱਗੇ ਵੀ ਸਪਲਾਈ ਕਰਦੇ ਸੀਗੇ, ਖਬਰ ਇੱਥੇ ਤੱਕ ਨਹੀਂ ਸੀ, ਇੱਥੇ ਤੱਕ ਹੁੰਦੀ ਸ਼ਾਇਦ ਉੱਥੇ ਅਮੈਰੀਕਾ ਦੇ ਵਿੱਚ ਹੀ ਰਹਿ ਜਾਂਦੀ, ਖਬਰ ਇਸ ਤੋਂ ਅੱਗੇ ਵੱਧਦੀ ਹੈ। ਇਹ ਯੂਨੀਵਰਸਿਟੀ ਆਫ ਮਿਸੀਸੀਪੀ ਦੇ ਵਿੱਚ ਇਹ ਦੋ ਵਿਦਿਆਰਥੀਆਂ ਦੀਆਂ ਮ੍ਰਿਤਕ ਦੇਹਾਂ ਮਿਲੀਆਂ, ਔਰ ਉਹਨਾਂ ਦੇ ਮੌਤ ਦਾ ਕਾਰਨ ਵੀ ਇਹੀ ਡਰੱਗ ਸੀ ਜਿਹਨੂੰ ਉਹ ਯੂਜ਼ ਕਰਦੇ ਸੀ, ਜਿਹਨੂੰ ਉਹ ਕੰਜ਼ਿਊਮ ਕਰਦੇ ਸੀ, ਔਰ ਉਹ ਫੈਲਾ ਵੀ ਰਹੇ ਸੀ ਉਸ ਯੂਨੀਵਰਸਿਟੀ ਦੇ ਵਿੱਚ। ਸੋ ਬਾਅਦ ਦੇ ਵਿੱਚ ਪਤਾ ਚੱਲਿਆ ਕਿ ਕਰੈਟਮ ਇੰਨੀ ਜ਼ਿਆਦਾ ਉਹ ਵਰਤ ਰਹੇ ਸੀਗੇ ਕਿ ਅੱਛਾ, ਹੁਣ ਆਸਟ੍ਰੇਲੀਆ ਦੇ ਵਿੱਚ ਨੋ ਡਾਊਟ ਕਰੈਟਮ ਜਿਹੜੀ ਹੈਗੀ ਉਹ ਬੈਨ ਹੈਗੀ ਹੈ, ਪਰ ਵਾਸ਼ਿੰਗਟਨ ਪੋਸਟ ਇੱਕ ਅਮੈਰੀਕਾ ਦਾ ਅਖਬਾਰ ਹੈ, ਉਹ ਕਹਿੰਦਾ ਕਿ 2020 ਤੋਂ ਲੈ ਕੇ 2022 ਦੇ ਦਰਮਿਆਨ 4100 ਮੌਤਾਂ ਅਮੈਰੀਕਾ ਦੀਆਂ 44 ਸੂਬਿਆਂ ਦੇ ਵਿੱਚ 44 ਸਟੇਟਸ ਹੋਈਆਂ ਨੇ, ਸਿਰਫ ਕਰੈਟਮ ਕਰਕੇ ਹੋਈਆਂ ਨੇ, ਮੈਜੋਰਿਟੀ ਮੌਤਾਂ ਜਿਹੜੀਆਂ ਨੇ ਉਹ ਕਰੈਟਮ ਕਰਕੇ ਹੋਈਆਂ ਨੇ। ਹਾਲਾਂਕਿ ਆਸਟ੍ਰੇਲੀਆ ਨੇ ਡੀਕ੍ਰਿਮੀਨਲਾਈਜ਼ ਕਰਤਾ ਸੀ 2005 ਦੇ ਵਿੱਚ ਹੀ ਕਿ ਇੱਥੇ ਤੁਸੀਂ ਕਰੈਟਮ ਰੱਖ ਨਹੀਂ ਸਕਦੇ, ਸਪਲਾਈ ਨਹੀਂ ਕਰ ਸਕਦੇ, ਪ੍ਰੋਡਿਊਸ ਨਹੀਂ ਕਰ ਸਕਦੇ। ਇਨਫੈਕਟ ਇਸੇ ਸਾਲ ਅਗਸਤ ਮਹੀਨੇ 'ਚ ਆਸਟ੍ਰੇਲੀਅਨ ਬਾਰਡਰ ਫੋਰਸ ਨੇ ਇਹ ਵੀ ਗੱਲ ਕਹੀ ਸੀ ਕਿ ਇੱਕ ਬਹੁਤ ਵੱਡੀ ਸ਼ਿਪਮੈਂਟ ਜਿਹੜੀ ਹੈ ਹੋਰ ਸਮਾਨ ਦੀ ਆ ਰਹੀ ਸੀ ਬਾਹਰੋਂ, ਡੈਸਟੀਨੇਸ਼ਨ ਆਸਟ੍ਰੇਲੀਆ ਸੀ, ਆਈ ਕਿੱਥੋਂ ਸੀ ਇਹ ਨਹੀਂ ਦੱਸਿਆ ਹੈਗਾ, ਬਟ ABF ਨੇ ਇਹ ਗੱਲ ਜ਼ਰੂਰ ਕਹੀ ਹੈ ਕਿ ਉਹਦੇ 'ਚ 6 ਕਿਲੋਗ੍ਰਾਮ ਕਰੈਟਮ ਆਈ ਹੈਗੀ ਹੈ। ਹੁਣ ਜ਼ਿਆਦਾਤਰ ਥਾਈਲੈਂਡ, ਮਲੇਸ਼ੀਆ, ਇਹ ਜਿਹੜੀਆਂ ਕੰਟਰੀਜ਼ ਹੈਗੀਆਂ ਨੇ ਇਹ ਕਰੈਟਮ ਜਿਹੜੀਆਂ ਨੇ ਬਣਾਉਂਦੀਆਂ ਨੇ। ਕਰੈਟਮ ਹੈ ਕੀ? ਕਰੈਟਮ ਇੱਕ ਦਰੱਖਤ ਹੈ ਜੋ ਕਿ ਬੇਸਿਕਲੀ ਮੂਲ ਰੂਪ ਦੇ ਵਿੱਚ ਨੇਟਿਵ ਜਿਹੜਾ ਹੈਗਾ ਉਹ ਇਹਨਾਂ ਸਾਊਥ ਈਸਟ ਏਸ਼ੀਅਨ ਕੰਟਰੀਜ਼ 'ਚ ਹੀ ਹੈ, ਥਾਈਲੈਂਡ, ਮਲੇਸ਼ੀਆ, ਇੰਡੋਨੇਸ਼ੀਆ, ਇੱਥੇ ਇਹ ਜਿਹੜਾ ਦਰੱਖਤ ਹੈ ਇਹਦੀ ਖੇਤੀ ਹੁੰਦੀ ਹੈ। ਅੱਛਾ, ਇਹ ਕੰਟਰੀਜ਼ ਤਾਂ ਮਤਲਬ ਸਾਲਾਂ ਤੋਂ ਨਹੀਂ, ਸਦੀਆਂ ਤੋਂ ਇਹਦਾ ਇਸਤੇਮਾਲ ਕਰ ਰਹੇ ਨੇ। ਇੱਕ ਇਹਦੇ 'ਚ ਉਤੇਜਕ ਗੁਣ ਹੁੰਦੇ ਨੇ, ਇਨਫੈਕਟ ਇਹਨੂੰ ਥੋੜ੍ਹੀ ਮਾਤਰਾ ਦੇ ਵਿੱਚ ਚਾਹ ਦੇ ਤੌਰ 'ਤੇ ਵੀ ਪੀਤਾ ਜਾਂਦਾ, ਪੀਸ ਕੇ ਪਾਊਡਰ ਬਣਾ ਕੇ ਅਤੇ ਚਾਹ ਦੇ ਵਿੱਚ ਰਲਾਇਆ ਜਾਂਦਾ। ਹੁਣ ਹੌਲੀ ਹੌਲੀ ਹੌਲੀ ਹੌਲੀ ਦੁਨੀਆ ਭਰ ਦੇ ਵਿੱਚ ਇਹਦੀ ਲੋਕਪ੍ਰਿਯਤਾ ਵੱਧ ਰਹੀ ਹੈਗੀ। ਇਨਫੈਕਟ 2016 ਦੇ ਵਿੱਚ ਇਹ ਅਮੈਰੀਕਾ ਦੇ ਵਿੱਚ ਇੱਕ ਸਪਲੀਮੈਂਟ ਦੇ ਤੌਰ 'ਤੇ ਆ ਗਿਆ ਸੀਗਾ। ਅਰਕਾਂਸਸ ਯੂਨੀਵਰਸਿਟੀ ਹੈਗੀ ਉੱਥੇ ਦੀ, ਨਿਊਯਾਰਕ ਦੀ, ਔਰ ਨਿਊਯਾਰਕ ਦਾ ਇੰਸਟੀਚਿਊਟ ਆਫ ਟੈਕਨੋਲੋਜੀ ਹੈ, ਉਹਨਾਂ ਨੇ ਇਹ ਗੱਲ ਦੇਖੀ ਹੈ ਕਿ
ਕਰੈਟਮ ਜਿਹੜਾ ਹੈ ਨਾ ਉਹ ਬਹੁਤ ਜ਼ਿਆਦਾ ਗਾੜੇ, ਬਹੁਤ ਕੰਸਨਟ੍ਰੇਟਿਡ ਗਾੜੇ ਰੂਪ ਦੇ ਵਿੱਚ ਵੇਚਿਆ ਜਾਂਦਾ। ਇੱਦਾਂ ਨਹੀਂ ਕਿ ਮਾੜੀ ਮੋਟੀ ਜਿਵੇਂ ਚੁਟਕੀ ਰਲਾ ਕੇ ਉਹ ਇਹਨਾਂ ਕੰਟਰੀ 'ਚ ਵਰਤਦੇ ਨੇ, ਇੱਥੇ ਟੂ ਬਿਗ ਕੁਆਂਟਿਟੀ, ਮਤਲਬ ਪਾਊਡਰ ਹੋ ਗਿਆ, ਇੱਕ ਪਾਊਚ ਲੈ ਲਓ ਪੂਰਾ ਦਾ ਪੂਰਾ, ਇੱਕ ਗੋਲੀ ਲੈ ਲਓ। ਔਰ ਇਹ ਬੜੀ ਈਜ਼ੀਲੀ ਮਿਲ ਰਿਹਾ, ਉੱਥੇ ਕਨਵੀਨੀਅੰਸ ਸਟੋਰ ਦੇ ਉੱਤੇ ਮਿਲ ਰਿਹਾ, ਫਿਊਲ ਸਟੇਸ਼ਨ ਤੋਂ ਮਿਲ ਰਿਹਾ ਹੈਗਾ। ਆਈ ਮੀਨ ਯੂ ਗੋ ਦੇਅਰ ਫਿਊਲ ਸਟੇਸ਼ਨ 'ਤੇ ਗੈਸ ਭਰਾਉਂਦੇ, ਉੱਥੇ ਗੈਸ ਕਹਿੰਦੇ ਨੇ ਕਿ ਗੈਸ ਸਟੇਸ਼ਨ 'ਤੇ ਜਾਓ ਅਤੇ ਕਰੈਟਮ ਲੈ ਲਓ, ਔਰ ਸਪਲੀਮੈਂਟ ਦੀ ਕੈਟਾਗਰੀ ਦੇ ਵਿੱਚ ਉੱਥੇ ਰੱਖਿਆ। ਸੋ ਅਮੈਰੀਕਾ ਦੀਆਂ ਬਹੁਤੀਆਂ ਸਟੇਟਸ ਦੇ ਵਿੱਚ, ਕੋਈ ਸਟੇਟਸ ਦੇ ਵਿੱਚ ਤਾਂ ਸਟੇਟ ਲਾਅ ਤਾਂ ਬਹੁਤ ਦੂਰ ਦੀ ਗੱਲ, ਫੈਡਰਲ ਲਾਅ ਨਹੀਂ ਹੈਗਾ, ਕੋਈ ਕੇਂਦਰੀ ਨਿਯਮ ਨਹੀਂ ਹੈਗਾ ਉੱਥੇ ਕਰੈਟਮ ਦੇ ਕਿਵੇਂ ਕੰਜ਼ਿਊਮ ਕਰਨਾ ਹੈਗਾ। ਲੋਕ ਇਹਨੂੰ ਐਂਗਜ਼ਾਇਟੀ ਤੋਂ ਯਾਨੀ ਬੇਚੈਨੀ ਤੋਂ ਬਚਣ ਦੇ ਲਈ, ਜਾਂ ਤਣਾਅ ਤੋਂ ਜਿਹਨੂੰ ਆਪਾਂ ਡਿਪਰੈਸ਼ਨ ਕਹਿ ਲੈਂਦੇ, ਉਹ ਤੋਂ ਬਚਣ ਦੇ ਲਈ, ਇਨਫੈਕਟ ਇਹਨੂੰ ਇੱਕ ਹਰਬਲ ਮੈਡੀਸਨ ਕਹਿ ਦਿੰਦੇ ਨੇ ਵੀ ਦੇਖੋ ਜੀ ਐਕਸੀਡੈਂਟ ਹੋ ਗਿਆ, ਕਰੈਟਮ ਵਰਤ ਲਓ। ਵੈਸੇ ਤਾਂ ਬਹੁਤ ਸਾਰੀਆਂ ਇਸ ਕਿਸਮ ਦੀਆਂ ਡਰੱਗਸ ਹੁੰਦੀਆਂ ਨੇ, ਆਸਟ੍ਰੇਲੀਆ 'ਚ ਵੀ ਵਰਤਦੇ ਹਾਂ ਆਪਾਂ ਕੈਨੇਜ਼ਵੀਜ਼ ਤੋਂ ਜਿਹੜੀਆਂ ਬਣਦੀਆਂ ਨੇ, ਕਿ ਜਿਨ੍ਹਾਂ ਦਾ ਇਸਤੇਮਾਲ ਤੁਸੀਂ ਕਰੋ ਕਿ ਅਤੇ ਉਹ ਤੁਹਾਡੀ ਨਰਵਸ ਨੂੰ ਕੂਲ ਡਾਊਨ ਕਰਦੀਆਂ ਨੇ ਅਤੇ ਤੁਹਾਡਾ ਧਿਆਨ ਜਿਹੜਾ ਉਹਦੇ ਵੱਲ ਸੱਟ ਦੇ ਵੱਲ ਨਹੀਂ ਜਾਂਦਾ। ਪਰ ਹੁਣ ਹੈ ਤਾਂ ਇਹ ਨਸ਼ਾ ਕਰੈਟਮ, ਕੈਫੀਨ, ਆਪਣਾ ਓਪੀਆਈਡ ਸੋਰੀ ਅਫੀਮ ਤੋਂ ਵੀ

ਨਹੀਂ ਹੈਗੀ ਜਿਹੜੀ ਰਲਾਈ ਜਾਂਦੀ ਹੈ ਇਹਦੇ 'ਚ। ਇਹ ਪੌਦੇ ਦੇ ਜਿਹੜੇ ਕੰਪਾਊਂਡ ਨੇ ਜਿਵੇਂ ਹਾਈਡਰੋ ਕ੍ਰਿਸਟਾਮਰਗਨਾਈਨ, ਹਾਈਡਰੋਕਸੀ ਮਿਟਰਾਗਨਾਈਨ, ਇਹ ਅਤੇ ਇੱਕ ਡੋਪਾਮਾਈਨ, ਇਹ ਦੋਵੇਂ ਜਿਹੜੇ ਨੇ ਸਾਡੇ ਹਾਰਮੋਨਸ ਨੂੰ ਐਕਟੀਵੇਟ ਕਰਦੇ ਨੇ ਅਤੇ ਮਤਲਬ ਖਤਰਨਾਕ ਕਿਸਮ ਦਾ ਜਿਹੜਾ ਨਸ਼ਾ ਹੈਗਾ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਨਸ਼ਾ ਕਰਕੇ ਜਿਹੜੀ ਇੱਕ ਹਲੂਸੀਨੇਸ਼ਨ 'ਚ ਚਲਾ ਜਾਂਦਾ ਨਾ ਬੰਦਾ ਭਰਮ ਵਾਲੀ ਸਥਿਤੀ 'ਚ, ਇਹ ਪਤਾ ਹੀ ਨਹੀਂ ਹੈਗਾ ਦੁਨੀਆ ਮਰਦੀ ਮਰੇ ਜਲਦੀ ਜਲੇ ਕੀ ਕੁਛ ਵੀ ਨਹੀਂ ਪਤਾ ਲੱਗਦਾ ਹੈਗਾ। ਸੋ ਇਹ ਉਸ ਤਰੀਕੇ ਦੇ ਨਾਲ ਜਿਹੜਾ ਤੁਹਾਡਾ ਸੈਂਟਰਲ ਨਰਵਸ ਸਿਸਟਮ ਹੈ ਨਾ ਉਹਦਾ ਹੌਲੀ ਹੌਲੀ ਕੰਮ ਕਰਨਾ ਹੀ ਬੰਦ ਕਰ, ਅਤੇ ਜੇ ਉਹ ਸੈਂਟਰਲ ਨਰਵਸ ਸਿਸਟਮ ਹੀ ਬੰਦ ਹੋ ਜਾਂਦਾ ਤੁਹਾਡੀ ਬਲੱਡ ਸਰਕੂਲੇਸ਼ਨ 'ਤੇ ਅਸਰ ਪੈਂਦਾ, ਹਾਰਟ ਫੇਲ ਹੋ ਸਕਦਾ, ਸਾਹ ਰੁਕ ਸਕਦੇ ਨੇ, ਬੜੇ ਸਾਰੇ ਨਤੀਜੇ ਉਹਦੇ ਨਿਕਲ ਸਕਦੇ ਨੇ ਇਮੀਜੀਏਟ। ਇੱਦਾਂ ਨਹੀਂ ਕਿ ਕੋਈ ਆਦਤ ਪੈ ਗਈ ਇਮੀਜੀਏਟ, ਮਤਲਬ ਆਦਤ ਤਾਂ ਉਹ ਹੁੰਦੀ ਹੈ ਕਿ ਮੈਂ ਸਿਗਰਟ ਪੀ ਰਿਹਾ ਜੀ, ਇੱਕ ਸਿਗਰਟ ਰੋਜ਼ ਪੀਂਦਾ ਪਿਛਲੇ 10 ਸਾਲ ਤੋਂ ਪੀ ਰਿਹਾ, ਦੈਟਸ ਆਦਤ। ਐਂ ਤਾਂ ਨਹੀਂ ਕਿ ਇੱਕ ਸਿਗਰਟ ਪੀਤੀ ਅਤੇ ਬੰਦਾ ਖਤਮ, ਕ੍ਰੈਟਮ ਉਹ ਚੀਜ਼ ਹੈ ਕਿ ਆਦਤ ਤਾਂ ਬਹੁਤ ਦੂਰ ਦੀ ਗੱਲ ਹੈ, ਛੋਟੀ ਛੋਟੀ ਥੋੜ੍ਹੀ ਥੋੜ੍ਹੀ ਤਾਦਾਦ ਦੇ ਵਿੱਚ ਲਉਂਗੇ ਤਾਂ ਆਦਤ ਤਾਂ ਆਫਕੋਰਸ ਇਹਦੀ ਪਏਗੀ ਉਹ, ਪਰ ਲੰਮੇ ਟਾਈਮ ਤੱਕ ਤਾਂ ਬਹੁਤ ਦੂਰ ਦੀ ਗੱਲ ਹੈ। ਇਹਨੇ ਸ਼ੋਰਟ ਟਰਮ ਦੇ ਵਿੱਚ ਨਾਲ ਦੀ ਨਾਲ ਇੱਕ ਬਹੁਤ ਹਾਈਲੀ ਕੰਸਨਟ੍ਰੇਟਿਡ ਡੋਜ਼ ਜੇ ਲਈ ਹੈ, ਬੜੀ ਗਾੜੀ ਮਿਕਦਾਰ ਦੇ ਵਿੱਚ ਤੁਸੀਂ ਲਈ ਹੈ ਅਤੇ ਖਤਮ। ਬੜੇ ਸਾਰੇ ਲੋਕ ਜਿਹੜੇ ਨੇ ਉਹ ਸਾਲ ਵੀ ਨਹੀਂ ਕੱਢ ਪਾਉਂਦੇ ਹੈਗੇ, ਕੁਛ ਮਹੀਨੇ ਵੀ ਨਹੀਂ ਕੱਢ ਪਾਉਂਦੇ ਹੈਗੇ। ਕ੍ਰੈਟਮ ਅਮੈਰੀਕਾ ਦੇ ਵਿੱਚ ਜ਼ਿਆਦਾਤਰ, ਅਮੈਰੀਕਾ ਦੇ ਵਿੱਚ 50 ਸਟੇਟ ਨੇ, 11 ਸਟੇਟਸ ਦੇ ਵਿੱਚ ਕ੍ਰੈਟਮ ਬੈਨ ਹੈ, ਅਲਬਾਮਾ, ਨਾਕਸਸ, ਕੈਂਟੀਕਟ, ਇੰਡੀਆਨਾ, ਲੂਜ਼ੀਆਨਾ, ਮੈਸਚੂਸੈਟਸ, ਨੌਰਥ ਡਕੋਟਾ, ਟੈਨੇਸੀ, ਵਰਮੌਂਟ ਅਤੇ ਵਿਸਕੌਨਸਿਨ, ਇਹਨਾਂ ਸਟੇਟਾਂ ਦੇ ਵਿੱਚ ਬੰਦ ਹੈਗਾ ਹੈ। ਪਰ ਬਾਕੀ ਸਟੇਟਾਂ ਦੇ ਵਿੱਚ ਇਹ ਚੱਲੀ ਜਾ ਰਹੇ ਹੈ। ਹੁਣ ਉੱਥੇ ਦੀ ਡਰੱਗ ਐਨਫੋਰਸਮੈਂਟ ਜਿਹੜੀ ਏਜੰਸੀ ਹੈ DEA, ਉਹਨਾਂ ਨੇ ਕ੍ਰੈਟਮ ਨੂੰ ਸ਼ੈਡਿਊਲ 1 ਦੇ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਹੈ, ਪਰ ਸ਼ੈਡਿਊਲ 1 ਉਹ ਡਰੱਗਸ ਹੁੰਦੀਆਂ ਨੇ ਜਿਹੜੀਆਂ ਸਭ ਤੋਂ ਖਤਰਨਾਕ ਲੈਵਲ ਦੇ ਉੱਤੇ, ਮਤਲਬ ਉਹ ਤੁਸੀਂ ਵਿਦਆਊਟ ਪ੍ਰਿਸਕ੍ਰਿਪਸ਼ਨ ਲੈ ਨਹੀਂ ਸਕਦੇ। ਪਰ ਬਣ ਹੀ ਨਹੀਂ ਰਿਹਾ ਕਾਨੂੰਨ, ਮੇਰੇ ਖਿਆਲ ਦੇ ਨਾਲ ਜਦੋਂ ਕਾਨੂੰਨ ਉੱਥੇ ਬਣ ਗਿਆ ਤਾਂ ਇਹ ਦੁਨੀਆ ਦੇ ਵਿੱਚ ਕਾਨੂੰਨ ਨਹੀਂ ਰਹਿਣਾ ਹੈਗਾ। ਮਲੇਸ਼ੀਆ ਜਿੱਥੋਂ ਸਭ ਤੋਂ ਜ਼ਿਆਦਾ ਕ੍ਰੈਟਮ ਆਉਂਦਾ ਹੈਗਾ, ਇਨਫੈਕਟ ਤੁਸੀਂ ਇਹ ਦੇਖੋ ਕਿ ਮਲੇਸ਼ੀਆ ਦੇ ਆਪਣੇ ਲਾਅ ਦੇ ਵਿੱਚ ਪੋਇਜ਼ਨਸ ਐਕਟ 1952 ਜਿਹੜਾ ਬਣਾਇਆ ਗਿਆ ਸੀ, ਬਈ ਮਲੇਸ਼ੀਆ ਪ੍ਰੋਡਿਊਸ ਕਰ ਦੇਗਾ, ਵੇਚ ਦਏਗਾ, ਪਰ ਆਪਣੀ ਕੰਟਰੀ 'ਚ ਨਹੀਂ ਯੂਜ਼ ਕਰਨ ਦੇਣਾ ਹੈਗਾ, ਉੱਥੇ ਬੈਨ ਹੈ, ਉੱਥੇ ਪੂਰੀ ਤਰ੍ਹਾਂ ਦੇ ਨਾਲ ਪਾਬੰਦ ਹੈ। ਆਸਟ੍ਰੇਲੀਆ ਦੇ ਵਿੱਚ ਵੀ ਬੈਨ ਹੈਗਾ, ਬਟ ਦੈਨ ਆਸਟ੍ਰੇਲੀਆ ਦੇ ਵਿੱਚ ਕਿੰਨੀਆਂ ਚੀਜ਼ਾਂ ਕਿੰਨੀ ਈਜ਼ੀਲੀ ਆ ਜਾਂਦੀਆਂ ਨੇ। ਆਈ ਡੋਂਟ ਵਾਂਟ ਟੂ ਨੇਮ ਸ਼ੇਮ ਡੀਫੇਮ ਸਮਵਨ, ਬਟ ਆਸਟ੍ਰੇਲੀਆ ਦੇ ਵਿੱਚ ਨਿਕੋਟਿਨ ਪਾਊਚ ਜਿਹੜੇ ਨੇ ਉਹ ਬੈਨ ਕੀਤੇ ਹੋਏ ਨੇ। ਹੁਣ ਥਰੈਪੈਟਿਕ ਗੁੱਡਸ ਐਡਮਿਨਿਸਟ੍ਰੇਸ਼ਨ ਦੀ ਸਾਈਟ ਦੇ ਉੱਤੇ ਤੁਸੀਂ ਜਾਓਗੇ ਤਾਂ ਜਿੱਦਾਂ ਕ੍ਰੈਟਮ ਹੈ ਉੱਦਾਂ ਹੀ ਨਿਕੋਟਿਨ ਪਾਊਚ ਨੇ, ਉਹ 'ਚ ਭਰ ਕੇ ਨਿਕੋਟਿਨ ਹੈ, ਭਰ ਕੇ, ਮਤਲਬ ਇੱਦਾਂ ਹੈ ਕਿ ਕਈ ਕਈ ਸਿਗਰਟਾਂ ਤੁਸੀਂ ਇਕੱਠੀਆਂ ਹੀ ਪੀ ਲੈਂਦੇ ਹੈਗੇ। ਰਿਟੇਲ ਬੈਨ ਹੈਗਾ, ਸ਼ੋਪਸ 'ਤੇ ਨਹੀਂ ਰੱਖਦੇ, ਪੈਟਰੋਲ ਸਟੇਸ਼ਨ 'ਤੇ, ਕਨਵੀਨੀਅੰਸ ਸਟੋਰ 'ਤੇ ਨਹੀਂ ਰੱਖਦੇ, ਔਨਲਾਈਨ ਸੈਲਿੰਗ ਨਹੀਂ ਹੋ ਸਕਦੀ, ਇੱਕ ਲਾਅ ਹੈਗਾ ਇਹਦੇ 'ਤੇ ਬਣਿਆ ਹੋਇਆ। ਬਟ ਦੈਨ ਅਗੇਨ ਨਿਕੋਟਿਨ ਪਾਊਚ ਆ ਵੀ ਰਹੇ ਨੇ, ਵਿਕ ਵੀ ਰਹੇ ਹੈਗੇ ਨੇ। ਇਸੇ ਸਾਲ ਜੁਲਾਈ ਮਹੀਨੇ ਦੇ ਵਿੱਚ ਪਰਸਨਲ ਇੰਪੋਰਟ ਦੇ ਉੱਤੇ ਵੀ ਆਸਟ੍ਰੇਲੀਅਨ ਗੌਰਮੈਂਟ ਨੇ ਇੱਕ ਬੈਨ ਲਗਾਤਾ ਸੀਗਾ ਕਿ 24 ਜੁਲਾਈ 2026 ਤੋਂ ਬਾਅਦ ਤੁਸੀਂ ਐਂ ਨਹੀਂ ਕਹਿ ਸਕਦੇ ਕਿ ਮੈਂ ਇੰਡੀਆ ਤੋਂ ਮੰਗਵਾਏ ਨੇ ਜੀ ਜਾਂ ਚਾਈਨਾ ਤੋਂ ਮੰਗਵਾਏ ਨੇ, ਮੈਂ ਆਪਣੇ ਪਰਸਨਲ ਯੂਜ਼ ਨਹੀਂ, ਪਰਸਨਲ ਯੂਜ਼ ਵੀ ਨਹੀਂ ਨਿਕੋਟਿਨ ਪਾਊਚ ਦਾ ਅਲਾਊਡ ਹੈਗਾ। ਹੁਣ ਇਹ ਤਾਂ ਰਹੀ ਗੱਲ ਅਲਾਊਡ ਨਹੀਂ ਹੈਗਾ, ਪਰ ਕੀ ਇੱਥੇ ਵਿਕਦੇ ਨੇ? ਯੈਸ, ਟੂ ਸਮ ਐਕਸਟੈਂਟ ਇੱਥੇ ਵਿਕਦੇ ਹੈਗੇ ਨੇ। ਨਿਕੋਟਿਨ ਪਾਊਚ ਜਿਹੜਾ ਹੁੰਦਾ ਮੋਟੇ ਮੋਟੇ ਤੌਰ ਦੇ ਉੱਤੇ, ਜੇ ਤੁਸੀਂ ਇੱਕ ਰੈਗੂਲਰ ਨਿਕੋਟਿਨ ਪਾਊਚ ਦੇਖੋ ਤਾਂ 150 ਮਿਲੀਗ੍ਰਾਮ ਉਹ 'ਚ ਨਿਕੋਟਿਨ ਹੋ ਗਿਆ, ਯਾਨੀ ਤੁਹਾਨੂੰ ਇੱਕ ਵਾਰ ਦੇ ਵਿੱਚ ਨਿਕੋਟਿਨ ਪਾਊਚ ਤੁਸੀਂ ਜਾੜ ਦੇ ਥੱਲੇ ਰੱਖਿਆ ਅਤੇ ਤੁਹਾਨੂੰ ਬੇਜਾਨ ਕਰਨ ਦੇ ਲਈ ਕਾਫੀ ਹੈ। ਸੋ ਦਿਨ 'ਚ ਜੇ ਤੁਸੀਂ 1-2 ਵੀ ਵਰਤ ਲਏ ਤਾਂ ਤੁਸੀਂ ਦਾ ਮਤਲਬ ਉਹ ਲੋਰ ਲੋਰ ਲੋਰ ਲੋਰ ਜੀ ਲੋਰ ਲੋ ਉਹ ਇਹੋ ਜਿਹੇ ਉਹ ਅੱਗੇ ਪਿੱਛੇ ਜੇ ਇੱਥੇ ਆਪਣੇ ਰੇਡੀਓ ਹਾਂਜੀ 'ਚ ਇੱਕ ਕੋਈ ਗਾਇਕ ਆਇਆ ਸੀ, ਗੀਤਕਾਰ ਆਏ ਸੀਗੇ, ਮੇਰੇ ਨਾਮ ਨਹੀਂ ਯਾਦ ਆ ਰਿਹਾ ਹੈਗਾ, ਦਰਾਹੇਵਾਲ ਦੇ ਏਰੀਏ ਦੇ ਸੀ, ਅਤੇ ਉਹਨਾਂ ਨੇ ਦੱਸਿਆ ਸਿੰਘ ਚਣਕੋਈਆਂ, ਉਹ ਕਹਿੰਦੇ ਕਿ ਅੱਗੇ ਤਾਂ ਜੀ ਅਸੀਂ ਦੇਖੋ ਗੁਰਦਾਸ ਮਾਨ ਦੇ ਗਾਣੇ ਲਿਖੇ ਹੋਏ ਸੁਣਦੇ ਹੁੰਦੇ ਸੀਗੇ, ਜਾਂ ਹੋਰ ਜਿਹੜੇ ਪੁਰਾਣੇ ਗੀਤਕਾਰ ਹੁੰਦੇ ਸੀਗੇ ਲਾਲਚੰਦ ਯਮਲਾ ਜੱਟ ਵਗੈਰਾ, ਅਤੇ ਉਹ ਗੀਤ ਕਿੰਨੇ ਖੁੱਲ੍ਹ ਕੇ ਅੱਖਰ ਜਿਹੜੇ ਹੁੰਦੇ ਸੀਗੇ, ਕਿਵੇਂ ਉਹ ਗੱਲਾਂ ਸਮਝ ਆਉਂਦੀਆਂ ਸੀਗੀਆਂ। ਹੁਣ ਜਿਹੜੇ ਨੇ ਕਿਵੇਂ ਦੇ ਉਹ ਗੀਤ ਸ਼ਾਮ ਦਾ ਨਸ਼ਾ ਜੇ ਕਰਦੇ ਉਹ AP ਢਿੱਲੋਂ ਟਾਈਪ ਉਹ ਕਹੇ ਜੇ ਉਹ ਨਸ਼ੇ 'ਚ ਤੁਹਾਨੂੰ ਲਗਾਈ ਰੱਖਣਾ, ਖੈਰ ਉਹ ਗਾਣਿਆਂ ਦੀ ਕਹਾਣੀ ਅਤੇ ਭਾਰਤ ਦੇ ਵਿੱਚ ਇਹ ਕਲਚਰ ਕਿਵੇਂ ਆਇਆ ਉਹਦੀ ਕਹਾਣੀ ਅੱਗੇ ਚੱਲ ਕੇ ਸ਼ੇਅਰ ਕਰਦੇ ਹੈਗੇ। ਪਰ ਨਿਕੋਟਿਨ ਪਾਊਚ ਦੇ ਵੱਲ ਆਈਏ,
ਨੌਜਵਾਨ ਜਿਹੜੇ ਨੇ ਉਹ ਨਿਕੋਟਿਨ

ਪਾਊਚ ਬਹੁਤ ਜ਼ਿਆਦਾ ਵਰਤ ਰਹੇ ਨੇ ਇੰਗਲੈਂਡ ਦੇ ਵਿੱਚ ਵੇਪਿੰਗ ਤੋਂ ਜ਼ਿਆਦਾ ਨਿਕੋਟਿਨ ਪਾਊਚ ਲੋਕ ਵਰਤਣ ਲੱਗ ਪਏ ਨੇ 16 ਤੋਂ 24 ਸਾਲ ਦੀ ਏਜ ਦੇ ਜਿਹੜੇ ਬੱਚੇ ਨੇ ਉਹਨਾਂ 'ਚ 4 ਗੁਣਾ ਇਜ਼ਾਫਾ ਹੋਇਆ ਬੀਬੀਸੀ ਨੇ ਇਹ ਨਿਊਜ਼ ਲਿਖਾਈ ਸੀ 2022 'ਚ 1% ਬੱਚੇ ਨਿਕੋਟਿਨ ਪਾਊਚ ਯੂਜ਼ ਕਰ ਰਹੇ ਸੀ 2024 'ਚ 3.5% ਹੋ ਗਏ 26 ਦੇ ਵਿੱਚ ਹੁਣ 7-8% ਦੇ ਆਸ ਪਾਸ ਹੈਗੇ ਨੇ ਔਰ ਸੁਪਰ ਮਾਰਕੀਟਸ ਨੁੱਕੜ ਦੀਆਂ ਦੁਕਾਨਾਂ 5 ਪਾਊਂਡ ਦੀਆਂ ਜਿਹੜੀਆਂ ਨੇ ਉਹ ਨਿਕੋਟਿਨ ਪਾਊਚ ਦੀਆਂ ਪੂੜੀਆਂ ਵਿਕਦੀਆਂ ਨੇ ਔਰ 150 ਮਿਲੀਗ੍ਰਾਮ ਨਿਕੋਟਿਨ ਮਤਲਬ ਕੈਨ ਯੂ ਇਮੈਜਿਨ ਇੰਨੀ ਮਿਕਦਾਦ ਦੇ ਵਿੱਚ ਨਿਕੋਟਿਨ ਤੁਸੀਂ ਇਕੱਠਾ ਹੀ ਆਪਣੀ ਜਾੜ ਦੇ ਥੱਲੇ ਰੱਖ ਲੈਂਦੇ ਹੋ ਜਿਵੇਂ ਜਰਦੇ ਪੰਜਾਬ ਦੇ ਵਿੱਚ ਰੱਖਦੇ ਹੈਗੇ ਨੇ ਅਤੇ ਹੋਊਗਾ ਕੀ ਉਹਦਾ ਹੁਣ ਬੇਸਿਕਲੀ ਇਹਨੂੰ ਵਾਈਟ ਸੰਸ ਵੀ ਕਹਿ ਲਿਆ ਜਾਂਦਾ ਹੈਗਾ ਇਹਦੇ 'ਚ ਹੁੰਦਾ ਕੀ ਹੈ ਨਿਕੋਟਿਨ ਪਾਊਚ 'ਚ ਕੀ ਹੁੰਦਾ ਤੰਬਾਕੂ ਦੇ ਪੱਤੇ ਜਿਹੜੇ ਹੁੰਦੇ ਨੇ ਨਾ ਤੰਬਾਕੂ ਦੇ ਪੱਤਿਆਂ ਨੂੰ ਰਗੜ ਕੇ ਉਹ 'ਚੋਂ ਜਿਹੜੀ ਨਿਕੋਟਿਨ ਕੱਢੀ ਜਾਂਦੀ ਹੈ ਫਿਰ ਸੋਡੀਅਮ ਕਾਰਬੋਨੇਟ ਹੋ ਗਿਆ ਬਾਕੀ ਉਹਦੇ 'ਚ ਥੋੜ੍ਹਾ ਜਿਹਾ ਫਲੇਵਰਸ ਥੋੜ੍ਹਾ ਸਵਾਦ ਲਿਆਉਣ ਲਈ ਥੋੜ੍ਹੀ ਮਿਠਾਸ ਲਿਆਉਣ ਦੇ ਲਈ ਉਹ ਚੀਜ਼ਾਂ ਐਡ ਕਰ ਦਿੱਤੀਆਂ ਜਾਂਦੀਆਂ ਇਹਦੀ ਪੀ ਐੱਚ ਵੈਲਿਊ ਬਹੁਤ ਹਾਈ ਹੁੰਦੀ ਹੈ ਵਜ੍ਹਾ ਸੋਡੀਅਮ ਕਾਰਬੋਨੇਟ ਕਿਉਂਕਿ ਜਦੋਂ ਨਿਕੋਟਿਨ ਤੁਹਾਡੇ ਮੂੰਹ ਮਸੂੜਿਆਂ 'ਤੇ ਰੱਖਿਆ ਜਾਊਗਾ ਉਹ ਤੁਹਾਡੇ ਮਸੂੜਿਆਂ ਦੀ ਪਰਤ ਨੂੰ ਨਰਮ ਕਰ ਦੂਗਾ ਸਿੱਧਾ ਲਹੂ ਦੇ ਵਿੱਚ ਜਾ ਰਲੂਗਾ ਔਰ ਫਿਰ ਉਹਦੇ ਨਾਲ ਨਸ਼ਾ ਐਂ ਕਰਕੇ ਚੜ੍ਹਦਾ ਸਿੱਧਾ ਦਿਮਾਗ ਨੂੰ ਚੜ੍ਹਦਾ ਹੈਗਾ ਸੋ ਇਸ ਕਰਕੇ ਔਰ ਇਹ ਤੁਹਾਨੂੰ ਤੁਹਾਡੇ 'ਤੇ ਕੰਟਰੋਲ ਇੰਨਾ ਛੇਤੀ ਲੈ ਲੈਂਦਾ ਕਿ ਸ਼ੁਰੂ ਦੇ ਵਿੱਚ ਤੁਸੀਂ ਇਹਨੂੰ ਉੱਦਾਂ ਹੀ ਸ਼ੌਂਕ ਦੇ ਵਿੱਚ ਲਉਂਗੇ ਪਰ ਬਾਅਦ 'ਚ ਇਹਨੇ ਤੁਹਾਡੇ 'ਤੇ ਕੰਟਰੋਲ ਕਰਨ ਲੱਗ ਜਾਣਾ ਕਿਸੇ ਵੀ ਹੋਰ ਨਸ਼ੇ ਦੀ ਤਰ੍ਹਾਂ ਕਿ ਇਹ ਨਸ਼ਾ ਤੁਹਾਡੇ 'ਤੇ ਕੰਟਰੋਲ ਲੈ ਲੈਂਦਾ ਤੁਹਾਨੂੰ ਲੱਗਦਾ ਕਿ ਤੁਸੀਂ ਨਸ਼ਾ ਲੈ ਰਹੇ ਹੋ ਪਰ ਨਸ਼ਾ ਅਸਲ ਦੇ ਵਿੱਚ ਤੁਹਾਨੂੰ ਖਾ ਰਿਹਾ ਹੁੰਦਾ ਔਰ ਮੋਟੇ ਤੌਰ 'ਤੇ ਜੇ ਤੁਸੀਂ ਹੈਲਥ ਵਾਰਨਿੰਗਸ ਫੜੋ ਨਾ ਹੈਲਥ ਵਾਰਨਿੰਗ 'ਚ ਇਹ ਲਿਖਿਆ ਹੁੰਦਾ ਕਿ ਡੇਲੀ ਤੁਸੀਂ 16 ਗ੍ਰਾਮ ਤੋਂ ਜ਼ਿਆਦਾ ਨਿਕੋਟਿਨ ਲੈਂਦੇ ਹੋ ਅਤੇ ਤੁਹਾਡੀਆਂ ਹੱਡੀਆਂ ਜਿਹੜੀਆਂ ਨੇ ਉਹ ਖੁਰਨ ਲੱਗ ਜਾਂਦੀਆਂ ਨੇ ਤੁਹਾਡੇ ਬ੍ਰੇਨ ਨੂੰ ਨੁਕਸਾਨ ਹੁੰਦਾ ਅਤੇ ਤੁਹਾਡੇ 'ਚ ਕੈਂਸਰ ਵਰਗੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਦਾ ਜਿਹੜਾ ਉਹ ਜਨਮ ਹੋਣਾ ਸ਼ੁਰੂ ਹੁੰਦਾ ਹੈ ਇਹ 16 ਗ੍ਰਾਮ ਹੈ ਇਹ ਵਰਲਡ ਹੈਲਥ ਔਰਗਨਾਈਜੇਸ਼ਨ ਦੀ ਵਾਰਨਿੰਗਸ ਹੈ ਪਰ ਨਿਕੋਟਿਨ ਪਾਊਚ 'ਚ ਤਾਂ 150 ਗ੍ਰਾਮ ਤੱਕ ਵੀ ਹੁੰਦੀ ਹੈ ਇੱਦਾਂ ਨਹੀਂ ਕਿ ਸਾਰੇ ਹੀ ਹੁੰਦੇ ਨੇ ਕੋਈ 100 ਗ੍ਰਾਮ ਮਿਲੀਗ੍ਰਾਮ ਵੀ ਹੁੰਦੀ ਹੈ ਕਈਆਂ 'ਚ 50 ਮਿਲੀਗ੍ਰਾਮ ਹੁੰਦੀ ਹੈ ਪਰ 150 mg ਤੱਕ ਟੂ ਮੱਚ ਹੋ ਗਿਆ ਨਾ ਸੋ ਸਿਗਰਟ ਦੇ ਨਾਲ ਉਹ ਕਿਤੇ ਜ਼ਿਆਦਾ ਨੁਕਸਾਨਦੇਹ ਹੈਗੇ ਕਿਉਂਕਿ ਕੈਮੀਕਲਸ ਹੈਗੇ ਨੇ ਉਹ ਫੇਫੜਿਆਂ 'ਚ ਨਹੀਂ ਜਾਂਦੇ ਹੈਗੇ ਪਰ ਸਰੀਰ ਦੇ ਐਸੇ ਐਸੇ ਹਿੱਸਿਆਂ 'ਚ ਜਾਂਦੇ ਨੇ ਕਿ ਉਹ ਤੁਹਾਡੇ ਸਰੀਰ ਨੂੰ ਸਭ ਤੋਂ ਛੇਤੀ ਖੋਰਾ ਲਗਾਉਣਾ ਸ਼ੁਰੂ ਕਰ ਦਿੰਦੇ ਨੇ ਪਹਿਲਾਂ ਤਾਂ ਜਿੱਥੇ ਤੁਸੀਂ ਰੱਖਦੇ ਹੋ ਮੂੰਹ 'ਚ ਰੱਖਦੇ ਹੋ ਮੂੰਹ 'ਚ ਮਸੂੜਿਆਂ ਤੋਂ ਹੀ ਤੁਹਾਨੂੰ ਮੂੰਹ ਦੇ ਹੀ ਕੈਂਸਰ ਹੋਣ ਲੱਗ ਜਾਂਦੇ ਨੇ ਮੂੰਹ ਦੇ ਵਿੱਚ ਜ਼ਖਮ ਇੰਨੇ ਡੂੰਘੇ ਹੋ ਜਾਂਦੇ ਨੇ ਕਿ ਦੰਦਾਂ ਦੀ ਜੜ੍ਹ ਤੱਕ ਦਿਖਾਈ ਦੇਣ ਲੱਗ ਪੈਂਦੀ ਹੈਗੀ ਅਮੈਰੀਕਾ 'ਚ ਇਹ ਹੋ ਰਿਹਾ ਨਾ ਬੱਚਿਆਂ ਦੇ ਵਿੱਚ ਉੱਥੇ ਤਾਂ ਇਸ ਦੇ ਸਾਫ਼ ਅਸਰ ਦਿਖ ਰਹੇ ਹੈਗੇ ਨੇ ਇਨਫੈਕਟ ਯੂਰੋਪੀਅਨ ਕੰਟਰੀਜ਼ ਦੇ ਵਿੱਚ ਤਾਂ ਇਹਨੂੰ ਲੈ ਕੇ ਬਹੁਤ ਜ਼ਿਆਦਾ ਸੀਰੀਅਸ ਨੇ ਸਵੀਡਨ ਦੇ ਵਿੱਚ ਇੱਕ ਲਹਿਰ ਆ ਗਈ ਸੀ ਸਵੀਡਨ 'ਚ 16 ਤੋਂ 29 ਸਾਲ ਤੱਕ ਦੇ 25% ਨੌਜਵਾਨ ਇਹਦਾ ਇਸਤੇਮਾਲ ਕਰਨ ਲੱਗ ਗਏ ਸੀ ਦੈਟ ਗੌਰਮੈਂਟ ਟੁੱਕ ਇਟ ਵੈਰੀ ਸੀਰੀਅਸਲੀ ਅਤੇ ਉਹਨਾਂ ਨੇ ਟਬੈਕੋ ਸੰਸ ਜਿਹੜੇ ਸੀਗੇ ਇਨਫੈਕਟ ਬੜਾ ਇੰਟਰਸਟਿੰਗ ਫੈਕਟ ਹੈ ਟਬੈਕੋ ਸੰਸ ਦੀ ਸ਼ੁਰੂਆਤ ਹੀ ਜਿਹੜੇ ਨਿਕੋਟਿਨ ਪਾਊਚ ਨੇ ਇਹਨਾਂ ਦੀ ਸ਼ੁਰੂਆਤ ਹੀ ਸਵੀਡਨ ਤੋਂ ਹੁੰਦੀ ਹੈ ਦੈਟਸ ਰੀਅਲੀ ਇੰਟਰਸਟਿੰਗ ਮਤਲਬ ਉਹ ਆਪਾਂ ਕਹਿੰਦੇ ਨਾ ਕਿ ਜਦੋਂ ਤੁਸੀਂ ਕਿਸੇ ਘਰ ਨੂੰ ਅੱਗ ਲਗਾਓਗੇ ਤਾਂ ਤੁਹਾਡੇ ਆਪਣੇ ਹੱਥ ਵੀ ਫੁੱਕਣਗੇ ਸੋ ਚਾਹੇ ਉਹ ਅਮੈਰੀਕਾ ਚਾਹੇ ਉਹ ਕੋਈ ਦੁਨੀਆ ਦੀ ਹੋਰ ਕੰਟਰੀ ਹੈ ਜਦੋਂ ਉਹ ਕਿਸੇ ਪਰਟੀਕੁਲਰ ਨਸ਼ੇ ਦੀ ਸ਼ੁਰੂਆਤ ਕਰਦੇ ਨੇ ਇਹਦੀ ਬੜੀ ਵਧੀਆ ਬੜੀ ਢੁੱਕਵੀਂ ਐਗਜ਼ਾਮਪਲ ਅਫਗਾਨਿਸਤਾਨ ਤੋਂ ਦਊਂਗਾ ਅੱਗੇ ਚੱਲ ਕੇ ਅਤੇ ਉਹ ਤੁਸੀਂ ਆਪ ਉਹਦੀ ਲਪੇਟ ਦੇ ਵਿੱਚ ਆ ਜਾਂਦੇ ਹੋ ਸੋ ਹੁਣ ਉੱਥੇ ਦੀ ਗੌਰਮੈਂਟ ਨੇ ਇਹ ਲਾਅ ਲਿਆਂਦਾ ਟਬਾਕੋ ਅਤੇ ਵੇਪਸ ਐਕਟ ਹੁਣ ਨਹੀਂ ਕਾਫ਼ੀ ਪਹਿਲਾਂ ਲਿਆਂਦਾ ਉੱਥੇ ਬੈਨ ਹੈ ਪੂਰੀ ਤਰੀਕੇ ਦੇ ਨਾਲ ਐਂਡ ਦੇ ਆਰ ਵੈਰੀ ਵੈਰੀ ਵੈਰੀ ਸੀਰੀਅਸ ਅਬਾਊਟ ਇਟ ਨਿਕੋਟਿਨ ਪੈਚ ਨੂੰ ਲੈ ਕੇ ਆਸਟ੍ਰੇਲੀਆ ਦੇ ਵਿੱਚ ਹੁਣ ਕੀ ਹੈਗਾ ਨਿਕੋਟਿਨ ਪੈਚ ਨੂੰ ਲੈ ਕੇ ਕਿ ਇੱਥੇ ABF ਪਹਿਲਾਂ ਤਾਂ ਆਉਣ ਨਹੀਂ ਦਿੰਦੀ ਹੈਗੀ ਆਸਟ੍ਰੇਲੀਆ 'ਚ ਰਿਟੇਲ ਸੈਕਟਰ ਦੇ ਵਿੱਚ ਫਿਊਲ ਸਟੇਸ਼ਨਸ ਦੇ ਉੱਤੇ ਬੈਨ ਹੈਗਾ ਜਿਵੇਂ ਤੁਹਾਨੂੰ ਦੱਸਿਆ NSW ਵਰਗੀ ਸਟੇਟ ਤਾਂ $1,600-1,700 ਦਾ ਜੁਰਮਾਨਾ ਅਤੇ 6 ਮਹੀਨਿਆਂ ਦੀ ਜੇਲ੍ਹ ਜਾਂ ਦੋਵੇਂ ਵੀ ਇਕੱਠੇ ਦੇ ਦਿੰਦੇ ਹੈਗੇ ਨੇ ਸੋ ਇੱਥੇ ਨਿਕੋਟਿਨ ਪਾਊਚ ਬੈਨ ਜ਼ਰੂਰ ਹੈਗੇ ਨੇ ਮੈਨੂੰ ਬਾਕੀ ਸਟੇਟਸ ਦਾ ਤਾਂ ਨਹੀਂ ਪਤਾ ਪਰ ਜਦੋਂ ਤੁਸੀਂ ਹੋਸਪਿਟਲ ਦੇ ਇੱਕ ਪਰਟੀਕੁਲਰ ਸੈਕਸ਼ਨ 'ਚ ਜਾਂਦੇ ਹੋ NSW ਹੈਲਥ ਦਾ ਲੋਗੋ ਬਣਿਆ ਹੁੰਦਾ ਉੱਥੇ ਸਰਕਾਰ ਦਾ ਵਰਾਟਾ ਦੇ ਫੁੱਲ ਅਤੇ ਉਹਦੇ ਥੱਲੇ ਨਿਕੋਟਿਨ ਪੈਚ ਦੇ ਬਾਰੇ ਉਹਨਾਂ ਨੇ ਦੱਸਿਆ ਵੀ ਹੁੰਦਾ ਕਿ ਚਾਹੇ ਸਮਾਲ ਸੈਸ਼ਨ ਹੈ ਚਾਹੇ ਜੋ ਮਰਜ਼ੀ ਹੈ ਨਿਕੋਟਿਨ ਪੈਚ ਦੇ ਹੈਲਥ ਦੇ ਉੱਤੇ ਮਾੜੇ ਅਸਰ ਹੈਗੇ ਨੇ ਅਤੇ ਇਹ ਜਿਹੜੇ ਨੇ ਆਸਟ੍ਰੇਲੀਆ ਦੇ ਵਿੱਚ ਇਲੀਗਲ ਹੈਗੇ ਨੇ ਇਲੀਗਲ ਟੂ ਸੈੱਲ ਇਲੀਗਲ ਟੂ ਪੋਜ਼ੈਸ ਇਲੀਗਲ ਟੂ ਸਪਲਾਈ
ਸੋ ਇਹ ਥਰਪੈਟਿਕ ਗੁੱਡਸ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਇੱਕ ਲਾਅ ਹੈਗਾ ਜਿਹੜਾ 24 ਜੁਲਾਈ ਨੂੰ ਇਸ ਸਾਲ ਲਾਗੂ ਹੋ ਗਿਆ ਸੀ ਬਟ ਦੈਨ ਅਗੇਨ ਦੀ ਕੁਐਸਚਨ ਇਜ਼ ਕਿ ਇਫ ਇਟਸ ਦੈਟ ਸੀਰੀਅਸ ਇਹ ਫਿਰ ਵੀ ਇੱਥੇ ਕਿਉਂ ਚੱਲ ਰਿਹਾ ਹੈਗਾ ਇਹ ਇੱਥੇ ਆਰਾਮ ਦੇ ਨਾਲ ਕਿਉਂ ਵਿਕ ਰਿਹਾ ਹੈਗਾ ਇਹਨੂੰ ਲੈ ਕੇ ਕਾਨੂੰਨ ਬਣੇ ਜ਼ਰੂਰ ਹੋਏ ਨੇ ਪਰ ਧੜੱਲੇ ਦੇ ਨਾਲ ਕਿਉਂ ਚੱਲ ਰਿਹਾ ਇਹਦਾ ਜਿਹੜਾ ਜਵਾਬ ਹੈਗਾ ਨਾ ਇਹਦਾ ਜਵਾਬ ਇਹ ਹੈ ਕਿ ਸਰਕਾਰਾਂ ਕਾਨੂੰਨ ਬਣਾ ਦਿੰਦੀਆਂ ਨੇ ਸਰਕਾਰਾਂ ਰਿਸਟ੍ਰਿਕਟ ਕਰ ਦਿੰਦੀਆਂ ਨੇ ਕੁਛ ਚੀਜ਼ਾਂ ਬਟ ਦੈਨ ਕਿਸੇ ਕੰਟਰੀ ਦਾ ਕਲਚਰ ਹੀ ਉਹੋ ਜਿਹਾ ਹੋ ਜਾਵੇ ਹੁਣ ਇੱਥੇ ਆਸਟ੍ਰੇਲੀਆ ਦੇ ਵਿੱਚ ਜਿਹੜੇ ਨਸ਼ੇ ਨੇ ਸਪੈਸ਼ਲੀ ਜਿਹੜੀਆਂ ਪਾਰਟੀਜ਼ ਵਗੈਰਾ ਹੁੰਦੀਆਂ ਨੇ ਕੌਨਸਰਟਸ ਹੁੰਦੇ ਨੇ ਦੋ ਤਿੰਨ ਸਾਲ ਪਹਿਲਾਂ ਤੁਹਾਨੂੰ ਯਾਦ ਆਉਣਾ ਕੋਵਿਡ ਦੇ ਡਿਊਰਿੰਗ ਬੜੀਆਂ ਖਬਰਾਂ ਆਪਾਂ ਵੀ ਰੇਡੀਓ 'ਤੇ ਚਲਾਈਆਂ ਨੇ ਕਿ ਜੀ ਪਿਲਜ਼ ਟੈਸਟ ਹੋਣ ਲੱਗ ਗਏ ਨੇ ਡਰੱਗਸ ਟੈਸਟ ਹੋਣ ਲੱਗ ਗਏ ਨੇ ਪਾਰਟੀਜ਼ ਦੇ ਬਾਹਰ ਕੌਨਸਰਟਸ ਦੇ ਬਾਹਰ ਨੌਜਵਾਨਾਂ ਨੂੰ ਦੇਖਿਆ ਜਾਂਦਾ ਫਰੋਲ ਕੇ ਪੁਲਿਸ ਜਿਹੜੀ ਹੈ ਰੈਂਡਮਲੀ ਕਿਸੇ ਨੂੰ ਵੀ ਚੈੱਕ ਕਰ ਲੈਂਦੀ ਹੈ ਜਿਹੜੀ ਆਪਣੀ ਪਰਸਨਲ ਕੰਜ਼ਮਪਸ਼ਨ ਹੈ ਉਹਦੇ ਲਈ ਕੁਛ ਇੱਕ ਕਿਸਮ ਦੀਆਂ ਡਰੱਗਸ ਤੁਹਾਨੂੰ ਅਲਾਊਡ ਨੇ ਪਰ ਇੱਦਾਂ ਨਹੀਂ ਕਿ ਤੁਸੀਂ ਉਹ ਬਹੁਤ ਜ਼ਿਆਦਾ ਕੁਆਂਟਿਟੀ ਉਹਦੀ ਰੱਖ ਸਕੋਗੇ ਉਹ ਪਿਲਜ਼ ਟੈਸਟ ਦੇ ਉੱਤੇ ਪਹਿਲਾਂ ਤਾਂ ਇਤਰਾਜ਼ ਹੋਣ ਲੱਗ ਗਏ ਸੀ ਵੀ ਆਹ ਕੀ ਗੱਲ ਹੋਈ ਪ੍ਰਾਈਵੇਸੀ ਤੁਸੀਂ ਪੁਲਿਸ ਕਿਤੇ ਵੀ ਹੱਥ ਮਾਰ ਦੂਗੀ ਬੱਚਿਆਂ ਦੇ ਸਰੀਰ ਦੇ ਉੱਤੇ ਹੱਥ ਮੈਂ ਦੈਟਸ ਨੋਟ ਸੋ ਇਹੋ ਜਿਹੇ ਆਰਗੂਮੈਂਟਸ ਵੀ ਹੋਣ ਲੱਗ ਪੈਂਦੇ ਹੈਗੇ ਨੇ ਬਟ ਦੈਨ ਸਮ ਪੋਲੀਟੀਸ਼ੀਅਨ ਵਾਂਟਸ ਇਟ ਟੂ ਬੀ ਕੰਟੀਨਿਊਡ ਲੋਕ ਇਹ ਚਾਹੁੰਦੇ ਨੇ ਕਿ ਇਸ ਕਿਸਮ ਦੇ ਨਸ਼ੇ ਜਿਹੜੇ ਨੇ ਤੁਹਾਨੂੰ ਉਹ ਉਹੋ ਜਿਹੇ ਸਿਆਸਤਦਾਨਾਂ ਤੋਂ ਜਿਹੜਾ ਜਾਗਰੂਕ ਹੋਣਾ ਪਏਗਾ ਇਨਫੈਕਟ ਆਸਟ੍ਰੇਲੀਆ ਵਰਗੀ ਕੰਟਰੀ ਜਿੱਥੇ ਨਸ਼ਿਆਂ ਨੂੰ ਸਪੋਰਟ ਕਰਦੀਆਂ ਪਾਰਟੀਆਂ ਵੀ ਨੇ ਸਿਆਸੀ ਪਾਰਟੀਆਂ ਵੀ ਨੇ ਤਾਂ ਇੱਥੇ ਤਾਂ ਬਹੁਤ ਜ਼ਿਆਦਾ ਧਿਆਨ ਦੇਣਾ ਪੈਂਦਾ ਕੈਨੇਬਿਸ ਪਾਰਟੀ ਹੈਗੀ ਹੈ ਨਾ ਇੱਥੇ ਤਾਂ ਭੰਗ ਦੀ ਪਾਰਟੀ ਹੈਗੀ ਇੱਥੇ ਇੰਡੀਆ ਦੇ ਵਿੱਚ ਤਾਂ ਪੋਲੀਟੀਕਲ ਪਾਰਟੀਜ਼ ਵੀ ਨਹੀਂ ਹੈਗੀਆਂ ਨਸ਼ੇ ਦੇ ਨਾਮ ਦੇ ਉੱਤੇ ਪਰ ਇੰਡੀਆ ਦੇ ਵਿੱਚ ਇਹ ਕਿਵੇਂ ਆ ਗਿਆ 70s ਦੇ ਗੱਲ ਦੀ ਮੈਂ ਇੱਕ ਬਲੌਗ ਪੜ੍ਹ ਰਿਹਾ ਸੀ ਕਿਤੇ ਕਹਿੰਦੇ 70s ਦਾ ਡੈਕੇਡ ਸੀ ਵੈਸੇ 60s ਤੋਂ 70s ਦੇ ਵਿੱਚ ਸਾਰੇ ਕਿਤੇ ਹੀ ਹੋਇਆ ਦੁਨੀਆ ਭਰ ਦੇ ਵਿੱਚ ਪਰ ਫਿਰ ਵੀ 70s ਦਾ ਡੈਕੇਡ ਸੀਗਾ ਇੰਡੀਆ ਦੇ ਵਿੱਚ ਆਉਂਦੇ ਆਉਂਦੇ 1971 ਦੇ ਵਿੱਚ ਇੱਕ ਫਿਲਮ ਆਉਂਦੀ ਹੈਗੀ ਹੈ ਜੀਨਾ ਤਮਾਨ ਝੂਮਦੇ ਗਾਉਂਦੀ ਹੈ ਦਮ ਰੋ ਦਮ ਹਰੇ ਕ੍ਰਿਸ਼ਨ ਹਰੇ ਰਾਮ ਗਵਾਇਆ ਵੀ ਕਿਹਦੇ ਤੋਂ ਆਸ਼ਾ ਭੌਂਸਲੇ ਤੋਂ ਫਿਰ ਮਿਸ ਨਾਇਰਾ ਨੂਡ ਨੇ ਵੀ ਗਾਇਆ ਸੀ 1974 'ਚ ਆਈ ਸੀ ਫਿਲਮ ਮਿਸੀਪੀ ਉਹਦੇ 'ਚ ਵੀ ਇੱਕ ਗਾਣਾ ਸੀ ਸੋ ਇਸ ਕਿਸਮ ਦੇ ਗਾਣੇ ਜਿਹੜੇ ਨੇ ਉਹ ਹਿੱਪੀ ਕਲਚਰ ਜਿਹੜਾ ਹਿੱਪੀ ਕਲਚਰ ਜਿਹਨੂੰ ਅਮੈਰੀਕਾ ਦੇ ਵਿੱਚ 60s ਦੇ ਡੈਕੇਡ ਦੇ ਵਿੱਚ ਬੀਟਨਿਕਸ ਕਿਹਾ ਜਾਂਦਾ ਸੀਗਾ 60s ਦੇ ਡੈਕੇਡ ਦੇ ਵਿੱਚ ਬੀਟਨਿਕਸ 50s ਦੇ ਡੈਕੇਡ ਤੋਂ ਸ਼ੁਰੂ ਹੋ ਜਾਂਦਾ ਉਹ ਅਮੈਰੀਕਨ ਕਲਚਰ ਨੂੰ ਜਿਵੇਂ ਬਾਗੀ ਨਹੀਂ ਹੁੰਦੇ ਹੈਗੇ ਕਿ ਨਾ ਨਾ ਮੈਨ ਵੀ ਡੋਂਟ ਅਗਰੀ ਵਟ ਇਜ਼ ਅਮੈਰੀਕਨ ਕਲਚਰ ਇਟਸ ਬਲਾ ਬਲਾ ਬਲਾ ਬਲਾ ਤਾਂ ਉਹ ਜਿਹੜੇ ਇੱਕ ਬਾਗੀ ਜਿਹੇ ਕਿਸਮ ਦੇ ਲੋਕ ਸੀਗੇ ਬਟ ਲੜਦੇ ਨਹੀਂ ਸੀ ਬੜੇ ਠੰਡੇ ਤਰੀਕੇ ਨਾਲ ਨਾ ਆਈ ਡੋਂਟ ਲਾਈਕ ਇਟ ਉਹ ਅਮੈਰੀਕਨ ਕਲਚਰ ਨੂੰ ਰੱਦ ਕਰਨਾ ਅਤੇ ਫਿਰ ਆਪਣਾ ਇੱਕ ਕਲਚਰ ਪੈਡਲਰ ਸ਼ੁਰੂ ਕਰਨਾ ਸਾਡੀਆਂ ਆਪਣੀਆਂ ਕਵਿਤਾਵਾਂ ਸਾਡਾ ਆਪਣਾ ਸੰਗੀਤ ਆਪਣੀ ਕਿਸਮ ਦੀ ਚਿੱਤਰਕਾਰੀ ਆਪਣੀ ਕਿਸਮ ਦੀ ਗ੍ਰੈਫਿਟੀ ਉਹ ਗ੍ਰੈਫਿਟੀ ਵਾਲਾ ਕਲਚਰ ਵੀ 50s ਦੇ ਵਿੱਚ ਇਨਫੈਕਟ ਉਹ 60s ਦੇ ਵਿੱਚ ਫਿਰ ਅਮੈਰੀਕਾ ਨੇ ਜਦੋਂ ਸੈਕਿੰਡ ਵਰਲਡ ਵਾਰ ਤੋਂ ਉੱਭਰ ਕੇ ਫਿਰ ਵੀਅਤਨਾਮ ਵਾਰ ਦੇ ਵਿੱਚ ਇਨਵੋਲਵ ਹੋਇਆ ਤਾਂ ਉਦੋਂ ਫਿਰ ਇਹ ਚਰਸੀ ਭੰਗੀ ਜਿਹੜੇ ਸੀਗੇ ਨੌਜਵਾਨ ਮੁੰਡੇ ਕੁੜੀਆਂ ਅਮੈਰੀਕਾ ਦੇ ਉਹ ਹੋਰ ਵੀ ਜ਼ਿਆਦਾ ਉਹ ਕਹਿੰਦੇ ਜੀ ਓਪਨ ਰਿਲੇਸ਼ਨਸ਼ਿਪ ਰੱਖਾਂਗੇ ਚਰਸ ਪੀਵਾਂਗੇ ਬਾਲ ਆਪਣੇ ਜਾਂ ਤਾਂ ਬਹੁਤ ਜ਼ਿਆਦਾ ਵਧਾ ਦਿੰਦੇ ਸੀਗੇ ਸੋ ਇਹ ਹਿੱਪੀ ਕਲਚਰ ਜਿਹੜਾ ਇਹ ਮਿਡ 60s ਤੋਂ ਲੈ ਕੇ 80s ਦੇ ਦਰਮਿਆਨ ਜਿਹੜਾ ਅਮੈਰੀਕਾ ਤੋਂ ਹੁੰਦਾ ਹੁੰਦਾ ਇੰਗਲੈਂਡ ਤੋਂ ਯੂਰਪ ਦੇ ਅਲੱਗ ਅਲੱਗ ਰਸਤਿਆਂ ਤੋਂ ਹੁੰਦਾ ਹੋਇਆ ਅਫਗਾਨਿਸਤਾਨ ਭਾਰਤ ਅਤੇ ਫਿਰ ਇੱਦਾਂ ਚੱਲਦਾ ਗਿਆ ਬ੍ਰਿਟੇਨ ਨੇ ਤਾਂ ਇਹਨੂੰ ਹਿੱਪੀ ਟ੍ਰੇਲ ਵੀ ਕਿਹਾ ਸੀ ਹਿੱਪੀ ਟ੍ਰੇਲ ਯਾਨੀ ਕਿ ਇੱਕ ਪੂਰੀ ਦੀ ਪੂਰੀ ਲਕੀਰ ਬਣ ਗਈ ਸੀਗੀ ਪੂਰੀ ਦੁਨੀਆ ਦੇ ਵਿੱਚ ਅਮੈਰੀਕਨ ਮੀਡੀਆ ਨੂੰ ਹਸ਼ੀਸ਼ ਟ੍ਰੇਲ ਕਹਿੰਦਾ ਹੁੰਦਾ ਸੀਗਾ 60s ਤੱਕ ਬੀਟਨਿਕਸ ਸ਼ਬਦ ਵਰਤਿਆ ਜਾਂਦਾ 67 ਤੋਂ ਬਾਅਦ ਇਹਦੇ ਲਈ ਹਿੱਪੀ ਸ਼ਬਦ ਵਰਤਿਆ ਜਾਣ ਲੱਗ ਪਿਆ 1968 'ਚ ਬੀਟਲਸ ਨਾਮ ਦਾ ਇੱਕ ਗਰੁੱਪ ਹੈ ਬਹੁਤ ਪਾਪੂਲਰ ਬੈਂਡ ਸੀਗਾ ਉਹ ਇੰਡੀਆ ਆਉਂਦਾ ਅਤੇ ਉਹ ਵੈਸਟਰਨ ਯੂਰੋਪੀਅਨ ਕਲਚਰ ਜਿਹੜਾ ਉਹ ਇੰਡੀਆ ਲੈ ਕੇ ਆਉਂਦੇ ਨੇ ਉੱਥੇ ਬੱਚੇ ਜਿਹੜੇ ਨੌਜਵਾਨ ਇੰਡੀਆ ਦੇ ਸੀਗੇ ਉਸ ਦੌਰ ਦੇ ਵਿੱਚ ਉਹ ਇਸ ਹਿੱਪੀ ਟ੍ਰੇਲ ਦੇ ਵਿੱਚ ਬਹਿ ਗਏ ਉਹਨਾਂ ਲੱਗਿਆ ਉਹ ਯਾਰ ਵਾਹ ਵਾਹ ਸੋ ਕੂਲ ਹੈ ਨਾ ਇਹ ਨੌਜਵਾਨਾਂ ਨੂੰ ਇਹੋ ਜਿਹਾ ਹੀ ਹੁੰਦਾ ਹੁੰਦਾ ਕੋਈ ਕੁਛ ਵੱਖਰਾ ਜਿਹਾ ਕੁਛ ਹਟ ਕੇ ਜਿਹਾ ਕੁਛ ਕਰੋ ਅਤੇ ਉਹਨਾਂ ਨੂੰ ਅਤੇ ਮਿਡ 70s ਦੇ ਵਿੱਚ ਤਾਂ ਇੰਡੀਆ 'ਚ ਗਾਂਜਾ ਚਰਸ ਇਹ ਕਹਿੰਦੇ ਸੀਗੇ ਜੇ ਹਿੱਪੀ ਬਣਨਾ ਤੁਸੀਂ ਲੰਬੇ ਲੰਬੇ ਜਿਹੇ ਬਾਲ ਰੱਖਣੇ ਆ ਕੰਨੀ ਮੁੰਦਰਾਂ ਪਾਉਣੀਆਂ ਨੇ ਅਤੇ ਬਸ ਮਸਤ ਜਿਹਾ ਰਹਿਣਾ ਹੈਗਾ ਆਪਣੇ ਓਪਨ ਕੋਈ ਵੈਲਿਊਜ਼ ਨਹੀਂ ਵੈਲਿਊ ਸਿਸਟਮ ਨਹੀਂ ਹੋਣਾ ਚਾਹੀਦਾ ਓਪਨ ਮਾਇੰਡ ਸੈੱਟ ਹੋਣਾ ਚਾਹੀਦਾ ਇੱਕ ਸੁਤੰਤਰ ਵਿਚਾਰ ਇਸ ਕਿਸਮ ਦੀਆਂ ਗੱਲਾਂ ਜਿਹੜੀਆਂ ਸੀ ਇਹ ਹੋਣਗੀਆਂ ਤਾਂ ਤੁਸੀਂ ਦੈਨ ਯੂ ਆਰ ਰੀਅਲ ਹਿੱਪੀ
ਛੱਡੋ ਪਰਾਂ ਪੈਸਾ ਪੂਸਾ ਕੀ ਚੀਜ਼ ਹੈ, ਆਹ ਕਰੋ ਤੁਸੀਂ, ਚਰਸ ਲਓ, ਗਾਂਜਾ ਲਓ। ਸੋ ਇਹ ਇੱਕ ਕਿਸਮ ਦੇ ਬਾਗੀਆਂ ਦਾ ਇੱਕ ਅਜੀਬ ਜਿਹਾ ਅੰਦੋਲਨ ਪੂਰੀ ਦੁਨੀਆ ਦੇ ਵਿੱਚ ਚੱਲ ਪਿਆ ਸੀਗਾ। ਆਪਣੇ ਆਪ ਨੂੰ ਇੰਡੀਪੈਂਡੈਂਟ ਸੋਚ ਵਾਲੇ ਲੋਕ ਜਿਹੜੇ ਇਹ ਦੱਸਣ ਲੱਗ ਪਏ ਸੀਗੇ। ਇਹ ਹਿੱਪੀ ਟ੍ਰੇਲ ਜਿਹੜੀ ਸੀਗੀ, ਇਹ ਅਫਗਾਨਿਸਤਾਨ ਦੇ ਵਿੱਚ ਬਹੁਤ ਜ਼ਿਆਦਾ ਉਹਨਾਂ ਨੇ ਅਫਗਾਨਿਸਤਾਨ ਨੂੰ ਆਪਣਾ ਮਿਡ ਪੁਆਇੰਟ ਬਣਾਇਆ। ਉਹਦੀ ਵਜ੍ਹਾ ਕੀ ਸੀ? ਬੇਸਿਕਲੀ ਇਹ ਯੂਰਪ ਦੀਆਂ ਅਲੱਗ ਅਲੱਗ ਕੰਟਰੀਜ਼ ਤੋਂ ਚੱਲਦੇ ਹੈਗੇ ਨੇ, ਬਟ ਅਫਗਾਨਿਸਤਾਨ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ 70s ਦੇ ਵਿੱਚ ਅਫਗਾਨਿਸਤਾਨ ਬੜਾ ਵਧੀਆ ਸੀ। ਰਸ਼ੀਆ ਨੇ ਜੰਗ ਕਰਨ ਦੀ ਕੋਸ਼ਿਸ਼ ਕੀਤੀ ਸੀ ਬਟ ਰਸ਼ੀਆ ਹਾਰ ਗਿਆ ਸੀ। ਪਰ ਅਫਗਾਨਿਸਤਾਨ ਦੇ ਵਿੱਚ ਬਹੁਤ ਵਧੀਆ ਟੂਰਿਜ਼ਮ ਸੀ। ਇਹ ਤਾਲਿਬਾਨ ਤਾਂ ਹੁੰਦਾ ਨਹੀਂ ਸੀ, ਉੱਥੇ ਟੂਰਿਸਟ ਆਉਂਦੇ ਸੀ, ਉੱਥੇ ਲੋਕ ਰੁਕਦੇ ਸੀ, ਉੱਥੇ ਜਿਹੜੇ ਇੰਜੋਏ ਕਰਦੇ ਸੀ, ਔਰ ਉੱਥੇ ਫੀਮ ਦੀ ਖੇਤੀ ਜਿਹੜੀ ਸੀਗੀ ਉਹ ਬਹੁਤ ਜ਼ਿਆਦਾ ਹੁੰਦੀ ਸੀ, ਅਤੇ ਉੱਥੇ ਇਸ ਕਿਸਮ ਦੇ ਨਸ਼ੇ ਜਿਹੜੇ ਸੀਗੇ ਉਹ ਬਹੁਤ ਜ਼ਿਆਦਾ ਮਿਲਦੇ ਸੀ, ਚਰਸ, ਫੀਮ, ਅਤੇ ਉਹਨਾਂ ਦੇ ਲਈ ਇੱਕ ਕਿਸਮ ਦੀ ਉਹ ਇੱਕ ਡੈਸਟੀਨੇਸ਼ਨ ਸੀ। ਹੁਣ ਉਹਨੂੰ ਜ਼ਬਰਦਸਤੀ ਜਾਂ ਜਬਰਨ ਉਹਨੂੰ ਇਸ ਤਰੀਕੇ ਦੇ ਨਾਲ ਜਿਹੜਾ ਉਹ ਡਿਵੈਲਪ ਕੀਤਾ ਗਿਆ ਉਹ ਨਹੀਂ, ਆਈ ਡੋਂਟ ਨੋ, ਬਟ ਉਸ ਸਮੇਂ ਜਿਹੜਾ ਈਰਾਨ ਵੀ ਸੀਗਾ, ਈਰਾਨ ਦੇ ਵਿੱਚ ਰਾਜਾ ਸ਼ਾਹ ਪਹਿਲਵੀ ਹੁੰਦਾ ਸੀ। ਬਾਅਦ ਦੇ ਵਿੱਚ ਤੁਹਾਨੂੰ ਮੈਂ ਦੱਸਿਆ ਵੀ ਸੀਗਾ ਇੱਕ ਐਪੀਸੋਡ ਦੇ ਵਿੱਚ ਕਿ 79 ਦੇ ਵਿੱਚ ਈਰਾਨ ਦੀ ਕ੍ਰਾਂਤੀ ਹੁੰਦੀ ਹੈ ਅਤੇ ਉਸ ਤੋਂ ਬਾਅਦ ਆ ਖਾਮਨੇਈ ਸਾਹਿਬ ਆ ਜਾਂਦੇ ਨੇ। ਪਰ ਉਹ ਰਾਜਾ ਸ਼ਾਹ ਪਹਿਲਵੀ ਜਿਹੜਾ ਸੀ ਉਹ ਅਮੈਰੀਕਾ ਦਾ ਮਿੱਤਰ ਸੀ। ਉਦੋਂ ਈਰਾਨ ਦੇ ਵਿੱਚ, ਅਫਗਾਨਿਸਤਾਨ ਦੇ ਵਿੱਚ ਇਹ ਨਸ਼ੇ ਜਿਹੜੇ ਸੀਗੇ ਬੜੇ ਆਰਾਮ ਦੇ ਨਾਲ ਆ ਰਹੇ ਸੀ, ਉੱਥੇ ਰੁਕਦੇ ਹੁੰਦੇ ਸੀ ਲੋਕ ਹੋਟਲਾਂ ਕੈਫੇਜ਼ ਦੇ ਵਿੱਚ, ਖਾਸ ਤੌਰ ਦੇ ਉੱਤੇ ਕਹਿੰਦੇ ਹੁੰਦੇ ਸੀਗੇ ਕਿ ਹਿੱਪੀ ਟ੍ਰੇਲਰ ਦੀ ਕੈਪੀਟਲ ਹੈ, ਕਿ ਤੁਸੀਂ ਈਰਾਨ 'ਚ ਰੁਕੋ, ਤੁਸੀਂ ਅਫਗਾਨਿਸਤਾਨ 'ਚ ਰੁਕੋ, ਇੱਥੇ ਚਰਸ ਲਓ, ਔਰ ਇੱਥੇ ਦੀ ਚਰਸ ਜਿਹੜੀ ਆ ਉਹ ਸਭ ਤੋਂ ਬਿਹਤਰੀਨ ਹੈਗੀ ਹੈ। ਮਤਲਬ ਲੋਕ ਉੱਥੇ ਟੂਰਿਸਟ ਜਿਹੜੇ ਹੁੰਦੇ ਸੀਗੇ ਹਵਾਈ ਅੱਡਿਆਂ 'ਤੇ ਇੱਦਾਂ ਹੀ ਲੰਬੇ ਲਿਟੇ ਹੁੰਦੇ ਸੀ, ਲਾਈਬ੍ਰੇਰੀਜ਼ ਦੇ ਵਿੱਚ ਹੈ ਨਾ, ਜਿਹੜੀਆਂ ਮਸਜਿਦਾਂ ਸੀ ਉਹਨਾਂ ਦੇ ਬਾਹਰ, ਉਹ ਬੜਾ ਓਪਨ ਕਲਚਰ ਇੱਕ ਹੋ ਗਿਆ ਸੀ। ਇਨਫੈਕਟ ਯੂਰਪ ਦੇ ਕਈ ਲੋਕਾਂ ਨੇ ਉੱਥੇ ਆਪਣੇ ਰੈਸਟੋਰੈਂਟ ਬਿਜ਼ਨਸ ਸ਼ੁਰੂ ਕਰਤੇ ਸੀ ਕਿ ਰੈਸਟੋਰੈਂਟ ਹੈਗਾ, ਵੈਸਟਰਨ ਸਟਾਈਲ ਦਾ ਖਾਣਾ ਹੈਗਾ ਅਤੇ ਨਾਲ ਤੁਹਾਨੂੰ ਜਿਹੜਾ ਨਸ਼ਾ ਵੀ ਮਿਲੂਗਾ। ਉੱਥੋਂ ਹੁੰਦੇ ਹੁੰਦੇ ਪਾਕਿਸਤਾਨ ਦੇ ਵਿੱਚ ਆ ਗਿਆ। ਪਾਕਿਸਤਾਨ ਤੋਂ ਬੜਾ, ਜੇ ਤੁਸੀਂ 70s ਦਾ ਕਲਚਰ ਫਰੋਲ ਕੇ ਦੇਖੋ, ਸੂਫੀ ਮਜ਼ਾਰਾਂ ਦੇ ਬਾਹਰ ਕਵਾਲੀਆਂ ਕਵਾਲੀਆਂ ਗਾਉਂਦੇ ਹੁੰਦੇ ਸੀਗੇ ਅਤੇ ਸੂਫੀ ਮਜ਼ਾਰਾਂ ਦੇ ਬਾਹਰ ਇਹ ਹਿੱਪੀ ਲਿਟੇ ਹੋਏ ਹੁੰਦੇ ਸੀ। ਲਾਹੌਰ ਦੇ ਵਿੱਚ ਹੋ ਗਿਆ, ਕਰਾਚੀ ਦੇ ਵਿੱਚ ਹੋ ਗਿਆ, ਰਾਵਲ ਪਿੰਡੀ 'ਚ ਹੋ ਗਿਆ, ਅਤੇ ਉੱਥੋਂ ਫਿਰ ਬੱਸਾਂ ਵੀ ਚੱਲਦੀਆਂ ਹੁੰਦੀਆਂ ਸੀ, ਇੰਡੀਆ ਵੱਲ ਆਉਂਦੀਆਂ ਹੁੰਦੀਆਂ ਸੀ, ਅਤੇ ਉਹੀ ਬੱਸਾਂ 'ਚ ਬੈਠ ਕੇ ਉਹਨਾਂ ਨੇ ਇੰਡੀਆ ਆਉਣ ਲੱਗ ਪਏ। ਇਹ ਇੱਥੇ ਹੋਇਆ। ਇਹ ਜਿਹੜੀ ਟ੍ਰੇਲ ਸੀਗੀ, ਇਹ ਜਿਹੜਾ ਇੱਕ ਕੋਨਸੈਪਟ ਸੀਗਾ ਹਿੱਪੀ ਕਲਚਰ ਦਾ, ਇਹ ਆਸਟ੍ਰੇਲੀਆ ਵਾਲੇ ਪਾਸੇ ਵੀ ਆਇਆ। ਆਸਟ੍ਰੇਲੀਆ ਦੇ ਵਿੱਚ, ਹਾਲਾਂਕਿ ਆਸਟ੍ਰੇਲੀਆ ਜਿਹੜਾ ਸੀਗਾ ਉਹ ਕਿਸੇ ਤਰੀਕੇ ਦੇ ਨਾਲ ਵੀ ਨਹੀਂ ਜੁੜਿਆ ਹੋਇਆ ਹੈਗਾ ਲੈਂਡ, ਜ਼ਮੀਨੀ ਪੱਧਰ ਦੇ ਉੱਤੇ। ਕੋਈ ਕੰਟਰੀ ਇੱਕ ਦੂਜੇ ਨੂੰ ਗੁਆਂਢ 'ਚ ਨਹੀਂ ਲੱਗਦੀ, ਜਿਵੇਂ ਅਮੈਰੀਕਾ ਅਤੇ ਇੰਗਲੈਂਡ ਦੇ ਵਿੱਚ ਵੀ ਨਹੀਂ ਲੱਗਦੀ ਹੈਗੀ, ਪਰ ਇੰਗਲੈਂਡ ਤੋਂ ਹੁੰਦਾ ਹੁੰਦਾ ਫਿਰ ਉਹ ਬਾਕੀ ਦੁਨੀਆ ਦੇ ਵਿੱਚ ਥਰੂ ਲੈਂਡ ਜਿਹੜਾ ਉਹ ਸ਼ੁਰੂ ਹੁੰਦਾ। ਆਸਟ੍ਰੇਲੀਆ ਦੇ ਵਿੱਚ ਵੀ ਜਿਵੇਂ ਪੂਰੀ ਦੁਨੀਆ 'ਚ ਸ਼ੁਰੂਆਤ ਹੋਈ ਸੀ 60s ਦੇ ਵਿੱਚ, ਆਸਟ੍ਰੇਲੀਅਨ ਯੂਥ ਵੀ ਉਸ ਕਿਸਮ ਦਾ ਲਾਈਫ ਸਟਾਈਲ, ਉਸ ਕਿਸਮ ਦਾ ਇੱਕੋ ਯੂਨੀਸੈਕਸ ਫੈਸ਼ਨ ਜਿਹੜਾ ਸੀ ਨਾ, ਕਿ ਬੰਦਿਆਂ ਅਤੇ ਜਨਾਨੀਆਂ ਦੇ ਕੱਪੜਿਆਂ 'ਚ ਕੋਈ ਫਰਕ ਨਹੀਂ, ਬੰਦਿਆਂ ਅਤੇ ਜਨਾਨੀਆਂ ਦੇ ਜੁੱਤਿਆਂ 'ਚ ਕੋਈ ਫਰਕ ਨਹੀਂ, ਬੰਦਿਆਂ ਅਤੇ ਜਨਾਨੀਆਂ ਦੇ ਹੇਅਰ ਸਟਾਈਲ 'ਚ ਕੋਈ ਫਰਕ ਨਹੀਂ। ਉਹ ਯੂਨੀਸੈਕਸ ਜਿਹੜਾ ਇੱਕ ਫੰਡਾ ਸੀਗਾ ਉਹ ਆਸਟ੍ਰੇਲੀਆ 'ਚ ਮਿਡ 60s ਦੇ ਵਿੱਚ ਫੈਲਾਇਆ ਗਿਆ ਇਸੇ ਹਿੱਪੀ ਕਲਚਰ ਦੇ ਥਰੂ, ਅਤੇ ਇਹਦੇ ਹੀ ਜ਼ਰੀਏ ਫਿਰ ਜਿਹੜੇ ਸੀ ਨਸ਼ੇ ਇੱਥੇ ਆਉਣ ਲੱਗੇ। ਹੁਣ ਇਹ ਇਵੈਂਟ ਉਵੰਟ ਅੱਗੇ ਵੀ ਹੁੰਦੇ ਸੀ, ਇਵੈਂਟ ਅੱਗੇ ਵੀ ਹੁੰਦੇ ਸੀ। ਸਿਡਨੀ ਯੂਨੀਵਰਸਿਟੀ ਨੇ ਇੱਕ ਰਿਸਰਚ ਕੀਤੀ ਅਤੇ ਉਹਦੇ 'ਚ ਉਹਨਾਂ ਨੇ ਦੱਸਿਆ ਕਿ ਪਿੰਡਾਂ ਦੇ ਵਿੱਚ ਜਿਹੜੇ ਇਵੈਂਟ ਹੋਣ ਲੱਗੇ ਨਾ, ਇਨਫੈਕਟ 73 ਦੇ ਵਿੱਚ ਐਕੁਏਰੀਅਸ ਫੈਸਟੀਵਲ ਹੋਇਆ ਨਿਊ ਸਾਊਥ ਵੇਲਜ਼ ਦੇ ਖੇਤਰੀ ਇਲਾਕੇ 'ਚ, ਅਤੇ ਉਸ ਫੈਸਟੀਵਲ ਦੇ ਵਿੱਚ ਨਿੰਬਿਨ ਨਾਮ ਦਾ ਏਰੀਆ, ਉੱਥੇ ਇਹ ਹਿੱਪੀ ਕਲਚਰ ਜਿਹੜਾ ਉਹਨੂੰ ਪ੍ਰਮੋਟ ਕੀਤਾ ਗਿਆ। ਫਿਰ ਉਸ ਤੋਂ ਬਾਅਦ ਬੈਰਨ ਬੇ ਦੇ ਵਿੱਚ ਜਿਹੜੇ ਫੈਸਟੀਵਲ ਹੋਏ, ਮੁਲੰਬੀ ਦੇ ਵਿੱਚ ਹੋਏ, NSW ਤੋਂ ਹੁੰਦੇ ਹੁੰਦੇ, ਕਿਉਂਕਿ NSW ਦੇ ਵਿੱਚ ਲੋਕ ਚੰਗਾ ਪੈਸਾ ਰੱਖਦੇ ਸੀਗੇ, ਇੱਥੋਂ ਹੁੰਦੇ ਹੁੰਦੇ ਫਿਰ ਇਹ ਜਿਹੜਾ ਮੂਵਮੈਂਟ ਸੀਗਾ ਇਹ ਅਲੱਗ ਅਲੱਗ ਸਟੇਟਸ ਦੇ ਵਿੱਚ ਗਿਆ। ਜੇ ਕੋਈ ਸੁਣਨਾ ਚਾਹੁੰਦਾ ਹੈਗਾ ਇਹਦੇ 'ਤੇ ਇੱਕ ਬਹੁਤ ਵੱਡਾ ਬੜਾ ਡਿਟੇਲਡ ਪੋਡਕਾਸਟ ਇੱਕ ਹੋਇਆ ਹੋਇਆ, 37 ਦਾ ਇੱਕ ਪੋਡਕਾਸਟ ਹੈਗਾ ਆਸਟ੍ਰੇਲੀਆ 'ਚ ਨਿੰਬਿਨ ਫੈਸਟੀਵਲ ਦਾ ਇਤਿਹਾਸ, 73 ਦੇ ਵਿੱਚ ਜਿਹੜਾ ਹੋਇਆ ਸੀਗਾ ਅਤੇ ਉਸ ਤੋਂ ਬਾਅਦ ਹਿੱਪੀ ਮੂਵਮੈਂਟ ਜਿਹੜਾ ਆਸਟ੍ਰੇਲੀਆ 'ਚ ਕਿਵੇਂ ਫਿਰਦਾ, ਇਹ 37 ਦਾ ਇੱਕ ਪੋਡਕਾਸਟ ABC ਦੇ ਉੱਤੇ ਪਿਆ,
ਜੇ ਕਿਸੇ ਨੇ ਸੁਣਨਾ ਹੋਇਆ ਤਾਂ ਮੈਨੂੰ ਦੱਸਿਓ, ਮੈਂ ਲਿੰਕ ਵੀ ਤੁਹਾਨੂੰ ਭੇਜੂੰਗਾ, ਇੰਗਲਿਸ਼ ਦੇ ਵਿੱਚ ਹੈਗਾ, ਬਟ ਇਟ ਵਿਲ ਬਲੋ ਯੂਰ ਮਾਇੰਡ ਕਿ ਕਿਸ ਤਰੀਕੇ ਦੇ ਨਾਲ ਆਸਟ੍ਰੇਲੀਆ ਅਸੀਂ ਕਹਿ ਦਿੰਦੇ ਹਾਂ ਕਿ ਚਲੋ ਇੰਡੀਆ ਦੇ ਵਿੱਚ ਤਾਂ ਨਸ਼ਾ ਜਿਹੜਾ ਹੈਗਾ ਉਹ ਟਰੈਵਲ ਕਰਕੇ ਆਉਂਦਾ, ਕਿ ਆਪਾਂ ਕਹਿ ਦਿੰਦੇ ਹਾਂ ਕਿ ਪਾਕਿਸਤਾਨ ਵਾਲੇ ਪਾਸਿਓ ਪੈਕਟ ਸਿੱਟ ਅਤੇ ਇੱਧਰ ਨੇਪਾਲ ਦੇ ਰਸਤਿਓਂ ਆ ਗਿਆ, ਆਸਟ੍ਰੇਲੀਆ ਦੇ ਵਿੱਚ ਕੌਣ ਪੈਕਟ ਸਿੱਟ ਦਿੰਦਾ, ਇੱਥੇ ਨਸ਼ਾ ਕਿਵੇਂ ਆ ਜਾਂਦਾ ਹੈਗਾ, ਇਹ ਵੀ ਇੱਕ ਜਿਹੜੀ ਇੱਕ ਅਲੱਗ ਕਹਾਣੀ ਹੈਗੀ ਉਸ ਪੋਡਕਾਸਟ ਦੇ ਵਿੱਚ, ਦੀ ਹਿਸਟਰੀ ਆਫ ਹਿੱਪੀ ਮੂਵਮੈਂਟ ਆਸਟ੍ਰੇਲੀਆ ਦੇ ਵਿੱਚ, ਏ ਬੀ ਸੀ ਦੇ ਉਹ ਤਿਆਰ ਕੀਤਾ ਅਤੇ ਟਾਈਮ ਵੀ ਦੇਖ ਲਈਏ, ਥੋੜ੍ਹਾ ਜਿਹਾ ਟਾਈਮ ਘੱਟ ਹੀ ਹੈ ਵੈਸੇ, ਪਰ ਮੈਂ ਇੱਕ ਸਟੋਰੀ ਸ਼ਾਇਦ ਪਹਿਲਾਂ ਸੁਣਾਈ, ਆਈ ਐਮ ਨੋਟ ਸ਼ੋਰ, ਹੈਰੋਇਨ ਦੀ ਸਟੋਰੀ ਸੀਗੀ ਕਿ ਕਿਵੇਂ ਹੈਰੋਇਨ ਜਿਹੜੀ ਸੀ ਉਹ 1800 ਦੇ ਆਖਰੀ ਦਹਾਕੇ 'ਚ 1890 ਤੋਂ ਬਾਅਦ ਇੱਕ ਲੈਬੋਰਟਰੀ ਦੇ ਵਿੱਚ ਤਿਆਰ ਕੀਤੀ ਜਾਂਦੀ ਹੈ। ਸਾਇੰਸ ਜਿਹੜਾ ਉਸ ਵਕਤ ਆਪਣੇ ਸਿਖਰ ਦੇ ਉੱਤੇ ਸੀਗਾ, ਜਾ ਰਿਹਾ ਸੀ, ਸਾਇੰਸ ਅੱਗੇ ਵੱਧ ਰਿਹਾ ਸੀ, ਔਰ ਕਿਵੇਂ 100 ਸਾਲਾਂ ਦੇ ਵਿੱਚ ਇੱਕ ਦਵਾਈ ਤੋਂ ਇੱਕ ਨਸ਼ੇ ਦੇ ਰੂਪ ਦੇ ਵਿੱਚ ਹੈਰੋਇਨ ਜਿਹੜੀ ਹੈ ਉਹ ਇਸਤੇਮਾਲ ਹੋਣ ਲੱਗ ਪਈ। ਡਾਈਸਲ ਟ੍ਰਾਫਰ ਮੋਰਫਿਨ ਜਿਹੜੀ ਇਹਨੂੰ ਕਿਹਾ ਜਾਂਦਾ ਹੈਗਾ, ਔਰ ਹੈਰੋਇਨ ਹੋ ਗਈ, ਲਾਈਸਾਈਟੋਲ ਹੋ ਗਈ, ਐਸਪ੍ਰਿਨ ਹੋ ਗਈ, ਇਹਨਾਂ ਤਿੰਨਾਂ ਨੂੰ ਤਾਂ ਇੱਕ ਨਸ਼ੇ ਨਹੀਂ ਇੱਕ ਦਵਾਈ ਦੇ ਤੌਰ ਦੇ ਉੱਤੇ ਵਰਤਿਆ ਜਾਂਦਾ ਸੀਗਾ। ਇਹ ਕਿਸ ਤਰੀਕੇ ਦੇ ਕੋਈ ਵੀ ਵੈਸੇ ਚੀਜ਼ ਹੈਗੀ ਹੈ ਜਦੋਂ ਕਹਿੰਦੇ ਹੁੰਦੇ ਹਾਂ ਕਿ ਅੱਤ ਹੋ ਜਾਂਦੀ ਹੈ ਤਾਂ ਉਹਦਾ ਨਸ਼ਾ ਕਿਵੇਂ ਹੋਣ ਲੱਗ ਪੈਂਦਾ। ਇਨਫੈਕਟ ਆਸਟ੍ਰੇਲੀਆ ਦੇ ਵਿੱਚ ਜਿਹੜਾ ਕ੍ਰਿਮੀਨਲ ਇੰਟੈਲੀਜੈਂਸ ਕਮਿਸ਼ਨ ਹੈ, ACIC, ਉਹਨਾਂ ਨੇ ਦੱਸਿਆ ਹੈ ਕਿ ਆਸਟ੍ਰੇਲੀਆ 'ਚ ਕਿਹੜੇ ਨਸ਼ੇ ਨੇ ਜਿਹੜੇ ਜਦੋਂ ਆਪਾਂ ਜਦੋਂ ਬਸਤੀਵਾਦ ਬਣਿਆ ਸੀ, ਆਸਟ੍ਰੇਲੀਆ ਫੈਡਰਲ ਹੋਇਆ ਸੀ ਉਸ ਵਕਤ ਤੋਂ ਲੈ ਕੇ ਅਤੇ ਫਿਰ ਉਸ ਤੋਂ ਬਾਅਦ ਆਧੁਨਿਕ ਦੌਰ ਦੇ ਵਿੱਚ ਦੁਨੀਆ ਦੇ ਵਿੱਚ ਇਹ 2-3 ਘਟਨਾਵਾਂ ਜਿਹੜੀਆਂ ਨੇ ਉਹ ਕ੍ਰਾਂਤੀਕਾਰੀ ਘਟਨਾਵਾਂ ਨੇ, ਆਲਮੀ ਜੰਗ, ਵਰਲਡ ਵਾਰਸ, ਅਮੈਰੀਕਾ ਨੇ ਜਿਹੜੀ ਵੀਅਤਨਾਮ 'ਤੇ ਅਟੈਕ ਕੀਤੀ, ਉਹ ਤੋਂ ਬਾਅਦ ਬਹੁਤ ਕੁਛ ਬਦਲਿਆ ਉਸ ਸਮੇਂ ਦੇ ਵਿੱਚ, ਬਹੁਤ ਕੁਛ ਹੋ ਰਿਹਾ ਸੀ ਬੈਕਡ੍ਰੋਪ ਦੇ ਵਿੱਚ, ਜਾਂ USSR ਦਾ ਟੁੱਟਣਾ। ਇਹਨਾਂ ਸਾਰਿਆਂ ਦੇ ਉੱਤੇ ਆਪਾਂ ਐਪੀਸੋਡ ਕਰ ਚੁੱਕੇ ਹਾਂ, ਫਰਾਂਸ ਦੀ ਕ੍ਰਾਂਤੀ 'ਤੇ ਕਰ ਚੁੱਕੇ ਹਾਂ, ਰੂਸ ਇਰਾਨ ਦੀ ਕ੍ਰਾਂਤੀ 'ਤੇ ਕਰ ਚੁੱਕੇ ਹਾਂ, ਰੂਸ ਦੇ ਬਣ ਕੇ ਟੁੱਟਣ ਦੀ ਕਹਾਣੀ 'ਤੇ ਕਰ ਚੁੱਕੇ ਹਾਂ। ਉਹ ਸਾਰੇ ਪੋਡਕਾਸਟ ਤੁਸੀਂ ਸਾਡੇ ਹੁਣ ਤਾਂ ਪੁਰਾਣੇ ਵੀ ਮਿਲਦੇ ਨੇ, ਉੱਤੋਂ ਜਾ ਕੇ ਸੁਣਿਓ ਜ਼ਰੂਰ। ਉਹ ਕਿਸ ਤਰੀਕੇ ਦੇ ਨਾਲ ਪੂਰੀ ਵਰਲਡ ਦੀ ਜਿਹੜੀ ਇੱਕ ਵਰਲਡ ਆਰਡਰ ਹੈ ਉਹਨੂੰ ਕਿਵੇਂ ਉਹ ਸੈੱਟ ਕਰਦੇ ਨੇ ਹੌਲੀ ਹੌਲੀ ਹੌਲੀ ਹੌਲੀ, ਪਤਾ ਨਹੀਂ ਇਹ ਆਪਣੇ ਆਪ ਹੋਈਆਂ ਨੇ ਚੀਜ਼ਾਂ, ਸਹਿ ਸੁਭਾਅ ਹੋਈਆਂ ਨੇ, ਪਤਾ ਨਹੀਂ ਇਹ ਕੀਤੀਆਂ, ਮੈਂ ਉਹ ਕੀਤੀਆਂ ਗਈਆਂ ਵਾਲੀਆਂ 'ਚ ਅੱਗੇ ਯਕੀਨ ਕਰਦਾ ਹੁੰਦਾ ਸੀਗਾ ਕਿ ਇਸ ਕਿਸਮ ਦੀ ਇੱਕ ਕੋਨਸਪੀਰੇਸੀ ਥਿਊਰੀ ਹੈ। ਨੋ ਡਾਊਟ ਦੇ ਆਰ ਫਿਊ ਪੀਪਲ, ਦੇ ਆਰ ਫਿਊ ਫੈਮਲੀਜ਼, ਦੇ ਆਰ ਫਿਊ ਔਰਗਨਾਈਜੇਸ਼ਨਸ, ਓਨਲੀ ਫਿਊ 100-50 ਹੋਣਗੇ ਉਹ ਲੋਕ ਜਿਹੜੇ ਕੰਟਰੋਲ ਕਰਨਾ ਚਾਹੁੰਦੇ ਹੈਗੇ ਨੇ, ਪਰ ਉਹ ਕਿਵੇਂ ਕੁਛ ਚੀਜ਼ਾਂ ਆਪਣੇ ਆਪ, ਕਿਉਂਕਿ ਲੋਕਾਂ ਦਾ ਮਾਇੰਡ ਸੈੱਟ ਜਾਊਗਾ ਉੱਧਰ ਨੂੰ ਨਹੀਂ ਜਾਊਗਾ, ਉਹ ਨਹੀਂ ਨਾ ਪਤਾ ਹੈਗਾ ਕਿਵੇਂ ਹੌਲੀ ਹੌਲੀ ਚੀਜ਼ਾਂ ਨੂੰ ਕੰਟਰੋਲ ਕਰ ਲੈਂਦੇ ਹਾਂ। ਉਦਾਹਰਣ ਦੇ ਤੌਰ ਦੇ ਉੱਤੇ ਕੋਕੀਨ, ਹੁਣ ਆਸਟ੍ਰੇਲੀਆ ਦੇ ਵਿੱਚ ਕੋਕੀਨ ਪੈਦਾ ਨਹੀਂ ਹੁੰਦੀ ਹੈਗੀ, ਜੇ ਤੁਸੀਂ ਆਸਟ੍ਰੇਲੀਆ ਦੀ ਜਿਹੜਾ ਆਸਟ੍ਰੇਲੀਆ ਦੇ ਡੈਮੋਗ੍ਰਾਫਿਕਸ ਨੂੰ ਸਮਝੋ, ਆਸਟ੍ਰੇਲੀਅਨ ਹੈਲਥ ਇੰਸਟੀਚਿਊਟ ਹੈ ਨਾ ਜਿਹੜਾ, ਆਸਟ੍ਰੇਲੀਅਨ ਇੰਸਟੀਚਿਊਟ ਆਫ ਹੈਲਥ ਐਂਡ ਵੈਲਫੇਅਰ, ਉਹਨਾਂ ਦੀ ਇੱਕ ਵੈਬਸਾਈਟ ਹੈ AIHW.gov.au, ਸਰਕਾਰੀ ਵੈਬਸਾਈਟ ਹੈ, ਉਹ 'ਚ ਅਲਕੋਹਲ, ਟਬੈਕੋ, ਹੋਰ ਡਰੱਗਸ ਦੇ ਉੱਤੇ ਵੀ ਇਹ ਕਿੱਥੋਂ ਮਿਲਦੀਆਂ ਨੇ, ਕਿਵੇਂ ਮਿਲਦੀਆਂ ਨੇ, ਇੱਕ ਬਹੁਤ ਡਿਟੇਲਡ ਰਿਪੋਰਟ ਹੈਗੀ ਹੈ। ਉਹ 'ਚ ਇਹ ਦੱਸਿਆ ਹੋਇਆ ਹੈ ਕਿ ਕੋਕੀਨ ਜਿਹੜੀ ਹੈ ਉਹ 69% ਆਸਟ੍ਰੇਲੀਅਨ ਕੰਜ਼ਿਊਮ ਕਰਦੇ ਨੇ, ਬਣਦੀ ਹੈ ਨਹੀਂ, ਆਉਂਦੀ ਕਿੱਥੋਂ ਹੈ, 8,000 ਕਿਲੋਗ੍ਰਾਮ ਕੋਕੀਨ ਸਾਲ ਦੇ ਵਿੱਚ ਆਸਟ੍ਰੇਲੀਅਨ ਫੂਕ ਜਾਂਦੇ ਨੇ, ਇਹ ਤਾਂ ਕੋਕੀਨ ਦੀ ਗੱਲ ਹੈ। 15,000 ਕਿਲੋਗ੍ਰਾਮ ਮੈਥਾਫੇਟੇਮਾਈਨ ਜਿਹੜੀ ਆਸਟ੍ਰੇਲੀਅਨ ਸਾਲ ਦੇ ਵਿੱਚ ਫੂਕ ਜਾਂਦੇ ਨੇ, ਯਾਨੀ ਕਿ ਇਹਦੀ ਕੰਜ਼ਮਪਸ਼ਨ ਵੀ ਬਹੁਤ ਜ਼ਿਆਦਾ ਹੈਗੀ ਹੈ। ਫਿਰ MDMA ਹੋ ਗਈ, ਹੈਰੋਇਨ ਹੋ ਗਈ, ਕੈਟਾਮਾਈਨ ਹੋ ਗਈ, ਇਹ ਸਾਰੀਆਂ ਡਰੱਗਸ ਆਸਟ੍ਰੇਲੀਆ ਦੇ ਵਿੱਚ ਕੁਛ ਬਣਦੀਆਂ ਨੇ, ਕੁਛ ਨਹੀਂ ਬਣਦੀਆਂ, ਪਰ ਫਿਰ ਵੀ ਇਹ ਬੜੇ ਆਸਾਨੀ ਦੇ ਨਾਲ ਇੱਥੇ ਆ ਰਹੀਆਂ ਨੇ, ਵਿਕ ਰਹੀਆਂ ਹੈਗੀਆਂ ਨੇ। ਜ਼ੋਂਬੀ ਡਰੱਗ, ਉਹਦੇ 'ਤੇ ਇੱਕ ਦਿਨ ਤੁਹਾਡੇ ਨਾਲ ਖਬਰਾਂ ਦੇ ਵਿੱਚ ਆਇਆ ਗਿਆ ਸੀ ਜਾਂ ਕਿਸੇ ਪੋਡਕਾਸਟ ਦੇ ਵਿੱਚ ਸ਼ੇਅਰ ਕੀਤਾ ਸੀ ਕਿ ਆਸਟ੍ਰੇਲੀਆ 'ਚ ਜ਼ੋਂਬੀ ਡਰੱਗਸ ਕਿੰਨੀਆਂ ਜ਼ਿਆਦਾ ਪਾਪੂਲਰ ਹੋ ਗਈਆਂ। ਇਨਫੈਕਟ ਅੱਜ ਕੱਲ੍ਹ ਤਾਂ ਇਹ ਇੰਡੀਆ ਦੇ ਵਿੱਚ ਵੀ ਚੱਲ ਰਹੀਆਂ ਨੇ। ਜ਼ੋਂਬੀ ਡਰੱਗਸ ਹੁੰਦੀਆਂ ਨੇ ਜਿਵੇਂ ਜ਼ਾਈਲਾਈਜ਼ਿਨ ਨਾਮ ਦੀ ਇੱਕ ਦਵਾਈ ਹੈ ਜਿਹੜੀ ਡਾਕਟਰ ਦਿੰਦੇ ਨੇ, ਬੇਸਿਕਲੀ ਉਹ ਘੋੜਿਆਂ ਨੂੰ ਬੇਹੋਸ਼ ਕਰਨ ਦੇ ਲਈ ਦਿੱਤੀ ਜਾਂਦੀ ਹੈ ਉਹ ਦਵਾਈ, ਅਤੇ ਉਹਦੇ 'ਚ ਜੇ ਤੁਸੀਂ ਫੈਂਟਾਨਿਲ ਅਤੇ ਹੈਰੋਇਨ ਰਲਾ ਦਿਉ, ਉਹ ਜਿਹੜੀ ਤਿਕੜੀ ਇੱਕ ਬਣਦੀ ਹੈ ਜ਼ਾਈਲਾਈਜ਼ਿਨ ਦੀ, ਫੈਂਟਾਮਿਨ ਅਤੇ ਫੈਂਟਾਨਿਲ ਅਤੇ ਹੈਰੋਇਨ ਰਲਾ ਕੇ, ਤਾਂ ਉਹ ਇਨਸਾਨ ਦੇ ਸਰੀਰ ਨੂੰ ਸੁੰਨ ਕਰ ਦੂਗੀ। ਉਹਨੂੰ ਜ਼ੋਂਬੀ ਕਹਿੰਦੇ ਨੇ, ਉਹਨੂੰ ਕੰਜ਼ਿਊਮ ਕਰਕੇ, ਥੋੜ੍ਹੀ ਜਿਹੀ ਮਿਕਦਾਰ 'ਚ ਵੀ ਕੰਜ਼ਿਊਮ ਕਰਕੇ ਜ਼ਿੰਦਾ ਲਾਸ਼ ਬਣ ਜਾਂਦੇ ਤੁਸੀਂ, ਅਤੇ ਉਹਦਾ ਜਿਹੜਾ ਕੋਈ ਬੰਦਾ ਇੱਕ ਵਾਰ ਕੰਜ਼ਿਊਮ ਕਰ ਲੈਂਦਾ, ਉਹ ਇੱਕੋ ਹੀ ਥਾਂ 'ਤੇ ਕਹਿੰਦੇ ਨੇ ਕਿ ਕਈ ਘੰਟੇ ਤੱਕ ਬਿਨਾਂ ਹਿੱਲੇ ਜੁੱਲੇ ਖੜ੍ਹਾ ਰਹਿ ਸਕਦਾ। ਇਸ ਕਰਕੇ ਇਹਨੂੰ ਜ਼ੋਂਬੀ ਡਰੱਗ ਕਹਿੰਦੇ ਆ। ਜਿਵੇਂ ਜ਼ੋਂਬੀਜ਼ ਨੂੰ ਪਤਾ ਨਹੀਂ ਨਾ ਹੁੰਦਾ, ਇੰਡੀਆ ਦੇ ਵਿੱਚ ਤਾਂ ਇਨਫੈਕਟ ਪਿਛਲੇ ਕੁਝ ਸਾਲਾਂ ਤੋਂ
मैं हुण की दसा, इस बार जो मैं इंडिया गया तो मैं ये तजर्बा खुद किया। मेडिकल स्टोर्स के उत्ते मुंडे बच्चे आके उन्होंने धेले का ज्ञान नहीं है, कुछ नहीं पता है, उन्होंने रोड लॉस का नहीं पता है, मतलब पता लगता है गल करन तो पता लगता है कि कोई नॉलेज नहीं, बट प्रैगबलिन दे जी मतलब दवाइया के नाम मूँह जबान याद ने, और प्रैगबलिन वर्गिया दवाइया तो जड़ियाँ आम तौर के उत्ते इसे किस्म दियाँ, ये जायलाइजिन वर्गी होगी ना, उन्होंने जोंबी ड्रग तुम कह सकते हो, उस कैटेगरी से वह फॉल कर दियाँ ने, वह बरत रहे हैं। याबा, याबा एक पागलपन की दवाई होंगी है, बांग्लादेश थाईलैंड दे विच बहुत वरती जाती है। हुण ये जिद्दन कितने इंडिया आ गई या आस्ट्रेलिया आ गई, इस की है याबा दे विच मैथाफेटामाइन ते कैफीन ये रला के दिंदे ने, और वह तुहानू खुशबू इन्नी वधिया लगेगी, उन्होंने इनफैक्ट क्रेजी, याबा का मतलब ही थाई भाषा दे विच क्रेजी मैडिसन हुंदा, वह तुहानू क्रेजी कर दूगी, यू विल से कि यार बड़ा ड्रग, मतलब मैं उन्होंने प्रमोट नहीं कर रहा, बट मैं ये गल दस रहा कि इंसान कई कई दिन तक बिना सुते रह सकता है। नाउ इमेजिन वो हैल्थ के उत्ते की असर होणगे, जदों वह असर टुटूगा यू विल बी लाइक मैड, मैड क्रेजी, पागल हो जाओगे तुम, मतलब किसी का कतल करन लगे भी नहीं सोचोगे भी मारता बंदा, जिमें आइस ड्रग्स होंदिया ने ना आस्ट्रेलिया दे विच, आपां कह दिंदे इत्थे कि लोंग वीकेंड हुंदा है तो आस्ट्रेलिया च सब तो ज़्यादा डोमैसटिक वायलेंस के केस होंगे, चले जाओ किसी भी हॉस्पिटल चले जाओ एतवार की रात या किसी मिड डे मंगल बुध वीरवार की रात हॉस्पिटल च बैठ के देखियो एमरजेंसी दे विच, कंपैरिजन करके देखो, आई हैव डन दैट, मैं स्टडी मतलब अपने तौर के उत्ते मैं महसूस करके देख चुके हैं, एतवार की रात को जिन्ने डोमैसटिक वायलेंस के केसिज पूरे आस्ट्रेलिया दे विच हॉस्पिटल्स दे अंदर जाते हैं, जनानिया दियाँ कुटिया हुई लालो लाल हुई लहू निकल रहा बुरे हाल, इनफैक्ट जिहड़े डोमैसटिक वायलेंस नूं अंजाम दिंदे ने वह भी आ जाते हैं हॉस्पिटल दे विच, तां कि वह कहन के देखो जी मैनू मेरी घरवाली ने कुटिया सी, मैं डिफेंस दे विच अपने आप नूं बचाया, वह जाके मेज़ ते बजी ते वह डिग पई ते वह मेरे ते हुण इल्जाम लगा रही है। बहुत ज़्यादा झूठ मक्कारी जदों इस किस्म के नशे तुसीं वरतन लग जाते हो, परिवार टुट जाते हैं। आस्ट्रेलिया च अपने पंजाबी मुंडे हुण करियाने दियां दुकानां तों कामनी वरत रहे ने ट्रकां दे विच, और इन्हां दे कोड नेम्स हैगे ने, इनफैक्ट मंदाकनी खरगोश लॉलीपॉप चमचम, पंजाब च तुसीं जाओगे ये सिंथेटिक ड्रग्स ने पाउडर्स ने, और फिर मैनूं सब तों वध हैरानी हुंदी है उहनां लोकां ते जिहड़े कहिंदे ने यार इहदे नालों तां भुक्की चंगी सी, ये नालों तो वह दूसरे नशे चंगे सीगे, वो नशा तो किमें हो सकता चंगा, किमें हाउ कैन यू से दैट कि वह फलाना नशा चंगा सी, ये नशा नहीं, कोई भी नशा जिहड़ा है कि उन्हों जदों एक नशे दे तरीके दे नाल लिया जांदा एक दवाई दी तरह नहीं तो नशा, और नशे नू जस्टिफाई करन दा कोई तरीका है ही नहीं, चाहे वह चिट्टा होवे चाहे वह भुक्की होवे चाहे वह याबा वर्गियां दवाइयां होन या ज़ॉम्बी ड्रग्स होन ज़ाइलाज़िन वर्गियां, चाहे वह क्रैटम होवे हैरोइन होवे एनीथिंग यू कांट जस्टिफाई इट। एनीवेज नशियां दे नाल जुड़ी हुई यह अलग अलग स्टोरियां सीगियां, मैं कोशिश की थी कि इनू विद इन वन आवर तो थले रख के ताकि घंटे तो भी छोटे प्रोग्राम दे विच एक डॉट पॉइंट्स तुहानू दे सकां, समझाना मकसद नहीं हैगा, समझाना तो एक स्टोरी दस सकते हैं, बड़े सारे लोग कह देंगे है कि भाजी वो जो इनसाइट रिपोर्ट से तुसी गल समझाते नहीं होंगे, असं सिर्फ गल्लां रखते हैं, वो समझना समझना हैगा तो कॉलेजां यूनिवर्सिटियां चो समझो या फिर सत्संग च जाके देखो सिखो, वह बाबे समझाते होंगे ने, उन्हां दे समझदियां भी नहीं समझते हैगे आपां, पर एक नॉलेज ओडे होनी तुहाडे लई जरूरी हैगी, खास तौर दे उत्ते जिहड़ी मैं साउदी अरब की कहानी इत्थे लिया के मुकाना कि चाहे तुसीं वर्क परमिट ते हो चाहे स्टूडेंट वीजे ते हो, जदों तुसीं दूसरी कंट्री दे विच जाने हो उस कंट्री दे विच हैगे हो जिथों दे तुसीं वसनीक ही नहीं हैगे, उत्थे तुसीं इन्हां चीज़ां नूं बहुत नॉर्मल मनन लग जाने हो, जदों तुसीं उहनूं एक वार यूज़ किया दो वार किया या उस काम दे विच एक वार पए दो वार पए, जिहड़े धंधा कर रहे ने ना वह इशारा समझ रहे होणगे कि किवें इह कारोबार किड्डे वड्डे पद्धर दे उत्ते आस्ट्रेलिया च, किन्ने सारे पंजाबी मुंडे जिहड़े ड्राइविंग धंधे दे विच ने उह इहनूं कारोबार दे तौर दे उत्ते लैण लग पए ने कि आह पैकेट इधरों उधर उधरों इधर, बाद दे विच फिर जदों किसे दिन तुसीं धरेगे तो फिर सारी कहानी खत्म, जदों चाहे वह अफगानिस्तान की गल है चाहे वह स्वीडन की गल है चाहे वह इन्ह कंट्रीज़ की गल है जिहड़े नशे पैदा करते हैं, जदों गल उत्थी आके मुकदी है कि किसी दूसरे के घर के उत्ते पत्थर मारोंगे तो तुहाडा घर भी टुटेगा, जदों तुसी दूसरियां नू नशियां दे उत्ते लगाओगे आप भी लगोंगे,
ਉਹ ਜਿਹੜੇ ਪੰਜਾਬੀ ਅੱਜ ਕੱਲ੍ਹ ਤਾਂ ਫਿਊਲ ਸਟੇਸ਼ਨਸ ਦੇ ਉੱਤੇ ਨਸ਼ੇ ਨੁਸ਼ੇ ਵੇਚਦੇ ਨੇ, ਉਹ ਆਪ ਵੀ ਇਹਦੀ ਲਪੇਟ ਦੇ ਵਿੱਚ ਆਈ ਜਾਂਦੇ ਹੈਗੇ ਨੇ। ਬਹੁਤ ਆਮ ਹੋ ਗਿਆ, ਮਤਲਬ ਟਾਰਨੇਟ ਤੋਂ ਲੈ ਕੇ ਬਲੈਕ ਟਾਊਨ ਤੱਕ ਬੜੇ ਆਮ ਹੋ ਗਿਆ, ਸ਼ਰੇਆਮ ਹੋ ਗਿਆ। ਟਾਈਮ ਟੂ ਪੌਜ਼ ਇਟ, ਟਾਈਮ ਟੂ ਸਟੋਪ ਇਟ। ਸੋਚੋ ਕੀ ਕਰ ਕੀ ਰਹੇ ਹੈਗੇ ਹੋ, ਆਪ ਵੀ ਆਪਣੀ ਪਰਿਵਾਰ ਖਤਮ ਕਰ ਰਹੇ ਹੋ ਅਤੇ ਦੂਸਰਿਆਂ ਘਰਾਂ ਨੂੰ ਵੀ ਤੁਸੀਂ ਉਜਾੜਨ ਲੱਗੇ ਹੋਏ ਹੈਗੇ ਹੋ। ਸੋਰੀ, ਪਰ ਨੋ ਸੋਰੀ। ਅੱਜ ਦੇ ਇਸ ਪ੍ਰੋਗਰਾਮ 'ਚ ਨਹੀਂ ਦਿਓ ਇਜਾਜ਼ਤ, ਧੰਨਵਾਦ।

0: ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਮੈਂ ਗੌਤਮ ਕਪਿਲ ਔਰ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀ ਚ ਪ੍ਰੀਤਮ ਸਿੰਘ ਰੁਪਾਲ ਭਾਜੀ ਹੋਰਾਂ ਦੇ ਨਾਲ ਕਰਦੇ ਹਾਂ। 19ਵੀਂ ਸਦੀ ਦਾ ਜਿਹੜਾ ਮੱਧ ਸੀ ਉਹ ਭਾਰਤ ਜਦੋਂ ਗੁਲਾਮੀ ਦੀਆਂ ਬੇੜੀਆਂ ਦੇ ਵਿੱਚ ਜਕੜਿਆ ਹੋਇਆ ਸੀ, ਬਰਤਾਨਵੀ ਬਸਤੀਵਾਦ ਸੀ, ਬਹੁਤ ਥੋੜੇ ਜਿਹੇ ਹਿੱਸੇ 'ਚ ਪੁਰਤਗਾਲੀ ਜਾਂ ਫਰਾਂਸੀਸੀ ਬਸਤੀਵਾਦ ਵੀ ਸੀ। ਸੋ ਮੁੱਕਦੀ ਗੱਲ ਇਹ ਕਿ ਏਸ਼ੀਆ ਦੇ ਜ਼ਿਆਦਾਤਰ ਦੇਸ਼ਾਂ ਦੇ ਵਿੱਚ ਕਲੋਨਾਈਜੇਸ਼ਨ ਦਾ ਜਿਹੜਾ ਦੌਰ ਚੱਲ ਰਿਹਾ ਸੀ, ਅਫਰੀਕਾ ਦੇ ਜਿਹੜੇ ਮੁਲਕ ਸੀਗੇ ਅਫਰੀਕੀ ਮੁਲਕਾਂ ਦੇ ਵਿੱਚ ਵੀ ਸੀ, ਔਰ ਅਫਰੀਕੀ ਮੁਲਕਾਂ ਦੇ ਵਿੱਚ ਉੱਥੋਂ ਦਾ ਜਿਹੜਾ ਸਮਾਜਿਕ ਪਤਨ ਹੋ ਰਿਹਾ ਸੀ। ਅਫਰੀਕਾ ਦੇ ਲੋਕ ਜਿਹੜੇ ਸੀ ਉੱਥੋਂ ਦੀਆਂ ਸਥਾਨਕ ਭਾਸ਼ਾਵਾਂ ਛੱਡ ਕੇ, ਆਪਣੇ ਧਰਮ ਛੱਡ ਕੇ, ਆਪਣੀਆਂ ਬੋਲੀਆਂ ਛੱਡ ਕੇ ਬਰਤਾਨਵੀ ਅਤੇ ਫਰਾਂਸੀਸੀ ਅਤੇ ਪੁਰਤਗਾਲੀ ਸਮਾਜ ਦੇ ਵਿੱਚ ਰਚਦੇ ਮਿਲਦੇ ਜਾ ਰਹੇ ਸੀ, ਔਰ ਜਿਹਦੇ ਅਸਰ ਅੱਜ ਦੀ ਤਰੀਕ 'ਚ ਅਸੀਂ ਦੇਖਦੇ ਵੀ ਹਾਂ। ਜੇ ਜ਼ਿਆਦਾਤਰ ਅਫਰੀਕੀ ਮੁਲਕਾਂ 'ਚ ਤੁਸੀਂ ਜਾਓਗੇ ਉਹਨਾਂ ਦੀਆਂ ਆਪਣੀਆਂ ਸਥਾਨਕ ਭਾਸ਼ਾਵਾਂ ਤਾਂ ਹੈਗੀਆਂ ਨੇ, ਪਰ ਫਿਰ ਵੀ ਉਹ ਜ਼ਿਆਦਾਤਰ ਕੈਥੋਲਿਕ ਧਰਮ ਨੂੰ ਮੰਨਦੇ ਨੇ ਅਤੇ ਅੰਗਰੇਜ਼ੀ ਬੋਲਦੇ ਨੇ। ਭਾਰਤ ਦੇ ਵਿੱਚ ਇਸ ਕਿਸਮ ਦੇ ਨਾਲ ਕਿਤੇ ਨਾ ਹੋ ਜਾਵੇ, ਇਸ ਕਰਕੇ ਉਸ ਦੌਰ ਦੇ ਵਿੱਚ ਬਹੁਤ ਸਾਰੀਆਂ ਲਹਿਰਾਂ ਚੱਲੀਆਂ ਸੀ। ਬ੍ਰਹਮ ਸਮਾਜੀ ਲਹਿਰ ਹੋ ਗਈ, ਆਰਿਆ ਸਮਾਜੀ ਲਹਿਰ ਹੋ ਗਈ, ਅਤੇ ਪੰਜਾਬ ਵਾਲੇ ਪਾਸੇ ਸਿੰਘ ਸਭਾ ਲਹਿਰ ਵੀ ਇੱਕ ਇਸੇ ਕਿਸਮ ਦੀ ਲਹਿਰ ਸੀ ਕਿ ਆਪਣਾ ਸੱਭਿਆਚਾਰ, ਆਪਣਾ ਜਿਹੜਾ ਵਿਰਸਾ ਉਸ ਨੂੰ ਕਿਤੇ ਗਵਾ ਨਾ ਦਿੱਤਾ ਜਾਵੇ, ਆਪਣੀ ਧਰਮ ਦੀ ਹੋਂਦ ਨਾ ਖੋ ਜਾਵੇ, ਆਪਣੀ ਭਾਸ਼ਾ ਦੀ ਹੋਂਦ ਨਾ ਖੋ ਜਾਵੇ। ਵੈਸੇ ਕਿਉਂ ਇਹਦੇ 'ਤੇ ਗੱਲ ਕਰ ਰਹੇ ਹੈਗੇ ਉਹਦਾ ਜਿਹੜਾ ਪੂਰਾ ਦਾ ਪੂਰਾ ਸੰਧਾਰਾ ਵਾ ਉਹ ਪ੍ਰੀਤਮ ਸਿੰਘ ਰੁਪਾਲ ਭਾਅ ਜੀ ਸਾਨੂੰ ਦੱਸਣਗੇ, ਸਾਡੇ ਨਾਲ ਫੋਨ ਲਾਈਨ ਦੇ ਉੱਤੇ ਮੌਜੂਦ ਹੈਗੇ ਨੇ ਭਾਈ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ।
1: ਸਤਿ ਸ਼੍ਰੀ ਅਕਾਲ ਗੌਤਮ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ
0: ਜੀ। ਅੱਜ ਸਿੰਘ ਸਭਾ ਲਹਿਰ ਦੀ ਗੱਲ ਕਰਨੀ ਹੈਗੀ ਹੈ, ਤੇ ਵਜ੍ਹਾ ਕੀ ਹੈ ਇਹਦੀ, ਤੇ ਕਿਸ ਤਰੀਕੇ ਦੇ ਨਾਲ ਤੁਸੀਂ ਇਸ ਇਹਦੀ ਸਿੰਘ ਸਭਾ ਲਹਿਰ ਹੈ ਜਿਹੜੀ ਇਹਦੀ ਅਹਿਮੀਅਤ ਸਮਝਾ ਸਕਦੇ ਹੋ ਪੰਜਾਬ ਦੇ ਸੰਦਰਭ 'ਚ, ਭਾਰਤ ਦੇ ਸੰਦਰਭ ਦੇ ਵਿੱਚ, ਔਰ ਕਿੱਦਾਂ ਇਹਨਾਂ ਨੇ ਜਿਹੜੀ ਆਪਾਂ ਜਿਵੇਂ ਮੰਨ ਕੇ ਚੱਲਦੇ ਹੈਗੇ ਹਾਂ ਕਿ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਲਹਿਰਾਂ ਜਿਹੜੀਆਂ ਨੇ ਅਲੱਗ ਅਲੱਗ ਤਰੀਕੇ ਦੀਆਂ ਚੱਲੀਆਂ ਹੈਗੀਆਂ ਨੇ, ਪਰ ਇਹ ਉਹਨਾਂ ਦੇ ਵਿੱਚੋਂ ਸਭ ਤੋਂ ਮੋਢੀ ਔਰ ਸਭ ਤੋਂ ਅਹਿਮ ਕਿਉਂ ਮੰਨੀ ਜਾਂਦੀ ਹੈ, ਅਤੇ ਇਹਦੇ ਨਾਲ ਜਿਹੜੀ ਅੱਜ ਦੇ ਤਰੀਕ ਦੀ ਪੰਜਾਬ ਦੀ ਹੋਂਦ ਹੈਗੀ ਉਹ ਕਿਹਾ ਜਾਂਦਾ ਹੈ ਕਿ ਕਾਫੀ ਹੱਦ ਤੱਕ ਬਚੀ ਰਹਿ ਗਈ ਹੈ। ਚਲੋ ਖੈਰ, ਉਹ ਅਸੀਂ ਆਪਣੇ ਹੱਥਾਂ ਨਾਲ ਖਰਾਬ ਕਰ ਰਹੇ ਹਾਂ, ਪਰ ਉਹਦੀ ਵੀ ਵਜ੍ਹਾ ਕੀ ਹੈ?
1: ਅਸਲ ਦੇ ਵਿੱਚ ਗੌਤਮ ਜੀ, ਜਿਹੜੀ ਸਿੰਘ ਸਭਾ ਮੂਵਮੈਂਟ ਹੈ ਜਾਂ ਸਿੰਘ ਸਭਾ ਲਹਿਰ ਹੈ, ਇਹ ਕਈ ਤਤਕਾਲੀ ਕਾਰਨ ਬਣੇ ਇਹ ਲਹਿਰ ਸ਼ੁਰੂ ਹੋਣ ਦੇ ਵਿੱਚ। ਆਪਾਂ ਗੱਲ ਅੱਜ ਤਾਂ ਕਰ ਰਹੇ ਹਾਂ ਕਿਉਂਕਿ ਅੱਜ 1 ਅਕਤੂਬਰ ਹੈ, ਤੇ ਅੱਜ ਤੋਂ ਠੀਕ ਆਪਾਂ ਕਹਿ ਸਕਦੇ ਹਾਂ ਕਿ 153 ਸਾਲ ਪਹਿਲਾਂ ਜਿਹੜੀ ਹੈ 1873 ਦੇ ਵਿੱਚ ਜਿਹੜੀ ਹੈ ਸਿੰਘ ਸਭਾ ਲਹਿਰ ਜਿਹੜੀ ਹੈ ਇਹ ਸ਼ੁਰੂ ਹੋਈ ਸੀ। ਸਿੰਘ ਸਭਾ ਦੀ ਸਥਾਪਨਾ ਹੋਈ ਸੀ ਅੰਮ੍ਰਿਤਸਰ ਦੇ ਵਿੱਚ, ਤੇ ਜਿਹੜਾ ਬਾਕੀ ਸਾਰਾ ਇੱਕ ਮਾਹੌਲ ਹੈ ਜੋ ਚੱਲਦਾ ਰਿਹਾ ਸਮੇਂ ਸਮੇਂ ਜਾਂ ਹੁਣ ਤੱਕ ਜਿੱਥੇ ਪਹੁੰਚਿਆ, ਇੱਕ ਸਿੱਖੀ ਪਹੁੰਚੀ ਹੈ ਜਾਂ ਪੰਜਾਬ ਪਹੁੰਚਿਆ, ਤੇ ਇਹਦੇ ਵਿੱਚ ਮੈਂ ਸਮਝਦਾ ਕਿ ਇਸ ਮੂਵਮੈਂਟ ਦਾ, ਇਸ ਲਹਿਰ ਦਾ ਬਹੁਤ ਵੱਡਾ ਜਿਹੜਾ ਹੈਗਾ ਉਹ ਯੋਗਦਾਨ ਹੈ, ਤੇ ਉਹਦੇ ਕਈ ਕਾਰਨ ਨੇ। ਵੈਸੇ ਤਾਂ ਤੁਸੀਂ ਜਿਹੜੀ ਭੂਮਿਕਾ ਬੜੀ ਵਧੀਆ ਤੁਸੀਂ ਬੰਨੀ ਹੈ ਕਿ ਤਤਕਾਲੀ ਕਾਰਨ ਕੀ ਬਣੇ, ਤੇ ਕਿਉਂਕਿ ਜਦੋਂ ਬਸਤੀਵਾਦ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕੀਤਾ, ਕਿਉਂਕਿ ਬਸਤੀਵਾਦ ਦੀ ਸ਼ੁਰੂਆਤ ਤਾਂ ਵਪਾਰ ਤੋਂ ਹੁੰਦੀ ਹੈ, ਤੇ ਜਦੋਂ ਥਾਂ ਥਾਂ ਤੇ ਜਿਹੜੀਆਂ ਬਰਤਾਨਵੀ ਕੰਪਨੀਆਂ ਜਾਂਦੀਆਂ ਨੇ, ਤੇ ਫਿਰ ਹੌਲੀ ਹੌਲੀ ਬਰਤਾਨਵੀ ਵਪਾਰੀਆਂ ਤੋਂ ਬਾਅਦ ਫਿਰ ਉਹਨਾਂ ਦੇ ਮਿਸ਼ਨਰੀ ਜਾਂਦੇ ਨੇ, ਫਿਰ ਉਹਨਾਂ ਦੀਆਂ ਫੌਜਾਂ ਜਾਂਦੀਆਂ ਨੇ, ਉਹਨਾਂ ਦੀ ਪੁਲਿਸ ਜਾਂਦੀ ਹੈ, ਤੇ ਇਹ ਇੱਕ ਏਦਾਂ ਦਾ ਇੱਕ ਤਰੀਕਾ ਸੀ ਉਹਨਾਂ ਦਾ ਪੂਰੀ ਦੁਨੀਆ ਦੇ ਉੱਪਰ ਰਾਜ ਕਰਨ ਦਾ, ਤੇ ਇੱਥੇ ਵੀ ਇਸ ਤਰ੍ਹਾਂ ਵਾਪਰਿਆ। ਤੇ ਹਾਲਾਂਕਿ ਪੰਜਾਬ ਦੇ ਵਿੱਚ ਜਿਹੜੀ ਹੈ ਈਸਟ ਇੰਡੀਆ ਕੰਪਨੀ ਦੇ ਆਉਣ ਤੋਂ ਬਾਅਦ ਪੂਰੇ 100 ਬਾਅਦ ਜਿਹੜਾ ਹੈ ਉਹ ਫਿਰੰਗੀ ਆਏ ਜਾਂ ਆਪਾਂ ਕਹਿ ਸਕਦੇ ਹਾਂ ਕਿ ਬਰਤਾਨਵੀ ਹਕੂਮਤ ਦਾ ਹਿੱਸਾ ਬਣਿਆ ਜਾਂ ਪੰਜਾਬ ਦੀ ਆਪਾਂ ਐਨੈਕਸੇਸ਼ਨ ਕਹਿੰਦੇ ਹਾਂ ਉਹ ਹੋਈ, ਰਲੇਵਾਂ ਹੋਇਆ, ਬਹੁਤ ਸਾਰੀਆਂ ਗੱਲਾਂ। ਤੇ ਜਿਸ ਤਰ੍ਹਾਂ ਹੋਰਨਾਂ ਥਾਵਾਂ ਤੇ ਜਿਹੜਾ ਹੈ ਮਿਸ਼ਨਰੀਆਂ ਨੇ ਰੰਗ ਦਿਖਾਉਣੇ ਸ਼ੁਰੂ ਕੀਤੇ, ਬਾਕੀ ਆਪਾਂ ਗੱਲ ਛੱਡ ਦਿੰਦੇ ਹਾਂ, ਇਤਿਹਾਸ ਬਹੁਤ ਲੰਬਾ ਹੈ, ਤੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਫਿਰ ਮਿਸ਼ਨਰੀਆਂ ਨੇ, ਜਦੋਂ ਮਿਸ਼ਨ ਜਿਹੜੇ ਹੈ ਸਕੂਲ ਖੁੱਲੇ ਤੇ ਮਿਸ਼ਨ ਕਾਲਜ ਖੁੱਲੇ, ਤੇ ਉਹ ਉਹਨਾਂ ਨੇ ਫਿਰ ਜਿਹੜਾ ਹੈ ਹੌਲੀ ਹੌਲੀ ਇਹ ਧਰਮ ਪਰਿਵਰਤਨ ਵਾਲੇ ਪਾਸੇ ਵੀ ਕੰਮ ਸ਼ੁਰੂ ਕੀਤਾ। ਹੁਣ ਉਹਦਾ ਕਾਰਨ ਇੱਕ ਪੰਜਾਬ ਦੇ ਵਿੱਚ ਇਹ ਰਿਐਕਸ਼ਨ ਕਿਉਂ ਬਣਿਆ, ਇਹਦਾ ਵੀ ਇੱਕ ਵੱਡਾ ਕਾਰਨ ਹੈ। ਹਾਲਾਂਕਿ ਜਿਹੜਾ ਮਿਸ਼ਨਰੀਆਂ ਦਾ ਸਭ ਤੋਂ ਵੱਡਾ ਥਰਸਟ ਜਿਹੜਾ ਸੀਗਾ ਗੌਤਮ ਜੀ, ਉਹ ਨੌਰਥ ਈਸਟ ਸੀ, ਜਿੱਥੇ ਕੋਈ ਧਰਮ ਹੈ ਹੀ ਨਹੀਂ ਸੀ, ਉੱਥੇ ਜ਼ਿਆਦਾ ਲੋਕ ਆਦਿਵਾਸੀ ਸੀ, ਕਬੀਲੇ ਸੀ, ਉਹਨਾਂ ਨੂੰ ਸਹੂਲਤਾਂ ਦੀ ਲੋੜ ਸੀ, ਤੇ ਉਹਨਾਂ ਨੇ ਉਹ ਸਹੂਲਤਾਂ ਦਿੱਤੀਆਂ, ਐਜੂਕੇਸ਼ਨ ਦਿੱਤੀ, ਮੈਡੀਕਲ ਸਹੂਲਤਾਂ ਦਿੱਤੀਆਂ। ਅੱਜ ਵੀ ਉੱਥੇ ਪਿੰਡਾਂ ਦੇ ਵਿੱਚ ਜੇ ਅਸੀਂ ਨੌਰਥ ਈਸਟ ਦੇ ਵਿੱਚ ਜਾਂਦੇ ਹਾਂ, ਖਾਸ ਕਰਕੇ ਆਪਾਂ ਮੇਘਾਲਿਆ ਵਗੈਰਾ ਹੋਰ ਇਹਨਾਂ ਚ ਪਿੰਡਾਂ ਦੇ ਵਿੱਚ ਕੋਨਵੈਂਟ ਸਕੂਲ ਨੇ, ਸਾਰੇ ਪਿੰਡਾਂ ਦੇ ਵਿੱਚ ਚਰਚਸ ਨੇ, ਤੇ ਚਲੋ ਉਹ ਆਪਾਂ ਇਸ ਪਾਸੇ ਜਿਹੜਾ ਹੈਗਾ ਉਹ ਨਹੀਂ ਜਾਂਦੇ, ਕਿਉਂਕਿ ਅੱਜ ਦਾ ਸਾਡਾ ਇਹ ਵਿਸ਼ਾ ਹੈ ਨਹੀਂ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਈਸਾਈ ਮਤ ਉੱਥੇ ਆਇਆ। ਤੇ ਜਿਹੜੀ ਤੁਸੀਂ ਗੱਲ ਕੀਤੀ ਆ ਨਾ, ਖਾਸ ਕਰਕੇ ਅਫਰੀਕਨ ਕੰਟਰੀ ਦੀ ਜਾਂ ਸਾਊਥ ਅਫਰੀਕਾ ਦੀ, ਤੇ ਉਸੇ ਰੂਪ ਦੇ ਵਿੱਚ ਨੌਰਥ ਈਸਟ ਦੇ ਵਿੱਚ ਇਹ ਗੱਲ ਦੇਖਣ ਵਿੱਚ ਆਈ। ਮੇਘਾਲਿਆ ਦੇ ਵਿੱਚ ਜੇ ਹੁਣ ਜਿਹੜੀ ਲਿਪੀ ਹੈ, ਹਾਲਾਂਕਿ ਉਹਨਾਂ ਦੀ ਜਿਹੜੀ ਭਾਸ਼ਾ ਤਾਂ ਮੇਘਲਾਈ ਹੈ, ਪਰ ਉਹ ਲਿਪੀ ਜਿਹੜੀ ਰੋਮਨ ਹੈ, ਉਹ ਇਹੀ ਕਾਰਨ ਹੈ ਕਿ ਉੱਥੇ ਕਿਉਂਕਿ ਉਹਨਾਂ ਕੋਲ ਕੋਈ ਸਕ੍ਰਿਪਟ ਇਸ ਰੂਪ ਚ ਸਥਾਪਿਤ ਜਾਂ ਇੱਕ ਜਿਵੇਂ ਆਪਾਂ ਸਿਸਟਮੈਟਿਕਲ ਜਾਂ ਇੱਕ ਡਿਸਿਪਲਿਨ ਜਿਹੜੀ ਸਕ੍ਰਿਪਟ ਹੈ ਹੀ ਨਹੀਂ ਸੀ। ਪਰ ਇੱਥੇ ਜਿਹੜਾ ਹੈ ਰਿਐਕਸ਼ਨ ਇਸ ਰੂਪ ਦੇ ਵਿੱਚ ਕਿਉਂ ਹੁੰਦਾ, ਤੇ ਕਿਉਂਕਿ ਇਹਦੇ ਪੈਰਲਲ ਜਿਹੜੀਆਂ ਹੋਰ ਮੂਵਮੈਂਟ ਨਾਲ ਨਾਲ ਇਸ ਰਿਐਕਸ਼ਨ ਦੇ ਵਿੱਚ ਚੱਲੀਆਂ, ਜਿਵੇਂ ਤੁਸੀਂ ਜਿਹੜੀ ਹੈ ਸਨਾਤਨ ਧਰਮ ਦੀ ਗੱਲ ਕੀਤੀ, ਬ੍ਰਹਮੋ ਸਮਾਜ ਦੀ ਗੱਲ ਕੀਤੀ, ਆਰੀਆ ਸਮਾਜ ਦੀ ਗੱਲ ਕੀਤੀ, ਤੇ ਜਾਂ ਦੇਵ ਸਮਾਜ ਮਾਲਵੇ ਦੇ ਵਿੱਚ ਪੰਜਾਬ ਦੇ ਵਿੱਚ ਉਹ ਵੀ ਮੂਵਮੈਂਟ ਰਹੀ ਇੱਕ। ਤੇ ਹੁਣ ਜਦੋਂ ਹਾਲਾਂਕਿ ਸਾਰਿਆਂ ਨੇ ਆਪਣੇ ਲੈਵਲ ਤੇ ਰਿਐਕਟ ਕੀਤਾ ਇਸ ਨੂੰ, ਤੇ ਆਪਣੇ ਕਲਚਰ ਨੂੰ, ਆਪਣੇ ਆਪਣੀ ਭਾਸ਼ਾ ਨੂੰ, ਆਪਣੇ ਧਰਮ ਨੂੰ ਖਾਸ ਕਰਕੇ ਉਹ ਬਚਾਉਣ ਦੀ ਜਿਹੜੀ ਗੱਲ ਕੀਤੀ, ਮੁੱਖ ਮੁੱਦਾ ਤਾਂ ਭਾਵੇਂ ਉਦਾਂ ਇਹ ਸਾਰੀ ਗੱਲ ਦੇ ਪਿੱਛੇ ਭਾਵੇਂ ਉਦਾਂ ਦਾ ਜਿਹਨੂੰ ਅੱਜ ਆਪਾਂ ਫਿਰਕੂਪਣਾ ਜਾਂ ਉਹ ਕਹਿੰਦੇ ਉਹ ਭਾਵੇਂ ਨਹੀਂ ਸੀਗਾ, ਤੇ ਪਰ ਇੱਕ ਧਰਮ ਤਬਦੀਲੀ ਇੱਕ ਰੂਟੀਨ ਬਣ ਚੁੱਕੀ ਸੀ, ਕਿਉਂਕਿ ਮਿਸ਼ਨ ਇਸ ਗੱਲ ਤੇ ਜ਼ਿਆਦਾ ਜ਼ੋਰ ਦੇ ਰਹੇ ਸੀ ਕਿ ਤੁਸੀਂ ਈਸਾਈ ਮਤ ਦੇ ਵਿੱਚ ਆਓ, ਤੇ ਕਿਉਂਕਿ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਗੱਲ ਫਿਰ ਅੱਗੋਂ ਰਾਜ ਪ੍ਰਬੰਧ ਦੇ ਨਾਲ ਉਹ ਸਾਰਾ ਜੁੜੀ ਹੋਈ ਸੀ। ਤੇ ਜਦੋਂ ਇਹ ਗੱਲ ਅੰਮ੍ਰਿਤਸਰ ਦੇ ਵਿੱਚ ਆਈ, ਅੰਮ੍ਰਿਤਸਰ ਦੇ ਵਿੱਚ ਵੀ ਕਿਉਂਕਿ ਮਿਸ਼ਨ ਸਕੂਲ ਖੁੱਲਿਆ, ਤੇ ਮਿਸ਼ਨਰੀਆਂ ਦਾ ਜਿਹੜਾ ਇੱਥੇ ਵੀ ਜ਼ੋਰ ਖਾਸ ਕਰਕੇ ਉਹਨਾਂ ਥਾਵਾਂ ਤੇ ਰਿਹਾ ਜਿੱਥੇ ਜਾਂ ਤਾਂ ਦਲਿਤ ਆਬਾਦੀ ਸੀਗੀ, ਤੇ ਉਹ ਲੋਕ ਜਿਹੜੇ ਜਿਹੜੀਆਂ ਸਹੂਲਤਾਂ ਤੋਂ ਜਾਂ ਆਪਾਂ ਕਹਿੰਦੇ ਕਿ ਅਨਪ੍ਰਿਵਲੇਜ ਲੋਕ ਸੀਗੇ, ਜਿਵੇਂ ਇਹ ਅੰਮ੍ਰਿਤਸਰ ਦਾ ਕੁਛ ਇਲਾਕਾ ਸੀ, ਜਾਂ ਇੱਧਰ ਆਪਾਂ ਬਟਾਲਾ ਵਗੈਰਾ ਆਪਾਂ ਇੱਧਰ ਦੇਖ ਸਕਦੇ ਹਾਂ, ਜਾਂ ਲੁਧਿਆਣੇ ਦਾ ਕੁਛ ਇਲਾਕਾ, ਤੇ ਉਹ ਸਭ ਤੋਂ ਪਹਿਲਾਂ ਉਹਨਾਂ ਲੋਕਾਂ ਨੂੰ ਪ੍ਰਭਾਵਿਤ ਕੀਤਾ ਜਿਹਨਾਂ ਕੋਲੇ ਜ਼ਿੰਦਗੀ ਦੀਆਂ ਜਿਹੜੀਆਂ ਥੋੜਾ ਸੀ, ਬਹੁਤ ਜ਼ਿਆਦਾ ਜ਼ਿੰਦਗੀ ਬਤੀਤ ਕਰਨ ਦਾ ਜ਼ਰੀਏ ਦੇ ਵਿੱਚ। ਤੇ ਉਹ ਹੁਣ ਇੱਥੇ ਵੀ ਜਦੋਂ ਉਹਨਾਂ ਨੇ ਮਿਸ਼ਨਰੀ ਸਕੂਲ ਤਾਂ, ਕਿਉਂਕਿ ਐਜੂਕੇਸ਼ਨ ਦਾ ਸਿਸਟਮ ਤਾਂ ਉਹਨਾਂ ਕੋਲੇ ਇੱਕ ਬਕਾਇਦਾ ਇੱਕ ਪਹਿਲਾਂ ਤੋਂ ਬਣਿਆ ਹੋਇਆ ਸੀਗਾ, ਸਾਰੇ ਲੋਕ ਚਾਹੁੰਦੇ ਸੀ, ਉਹ ਤਾਂ ਹੁਣ ਵੀ ਲੋਕ ਵੱਧ ਤੋਂ ਵੱਧ ਕੋਨਵੈਂਟ ਸਕੂਲਾਂ ਚ ਇੱਦਾਂ ਦੇ ਜਿਹੜੇ ਈਸਾਈਆਂ ਦੇ ਮਿਸ਼ਨਰੀ ਸਕੂਲ ਆ ਉਹਨਾਂ ਚ ਪੜ੍ਹਾਉਣਾ ਪ੍ਰੈਫਰ ਕਰਦੇ ਆ, ਭਾਵੇਂ ਵੱਡੇ ਵੱਡੇ ਘਰਾਣੇ ਕਿੰਨੇ ਕਿਉਂ ਨਾ ਹੋਣ, ਤੇ ਕਿਉਂਕਿ ਉਹਨਾਂ ਕੋਲ ਇੱਕ ਐਜੂਕੇਸ਼ਨ ਦਾ ਇੱਕ ਸਿਸਟਮ ਸੀ ਚੰਗੀ ਐਜੂਕੇਸ਼ਨ ਵਿੱਦਿਆ ਦੇਣ ਲਈ, ਤੇ ਉਦੋਂ ਫਿਰ ਉੱਥੇ ਵੀ ਜਿਹੜੇ ਸੀ ਅੰਮ੍ਰਿਤਸਰ ਦੇ ਚੰਗੇ ਜਿਹੜੇ ਸੀਗੇ ਰਾਜ ਦੇ ਪੁਲਿਸ ਦੇ ਘਰਾਂ ਦੇ ਬੱਚੇ ਵੀ ਉੱਥੇ ਜਾਣ ਲੱਗੇ। ਤੇ ਹੁਣ ਉੱਥੇ ਕੀ ਵਾਪਰਿਆ ਜਦੋਂ ਸਾਰੇ ਥਾਵਾਂ ਤੇ ਉਹਨਾਂ ਨੇ ਇਹ ਗੱਲ ਨਾਲ ਸ਼ੁਰੂ ਕੀਤੀ ਬੈਪਟਾਈਜ਼ ਕਰਨ ਦੀ, ਕਿ ਬੱਚਿਆਂ ਨੂੰ ਪਹਿਲਾਂ ਮੋਟੀਵੇਟ ਕਰੋ ਫਿਰ ਉਹਨਾਂ ਨੂੰ ਜਿਹੜਾ ਸੀ ਬੈਪਟਾਈਜ਼ ਕਰੋ। ਹੁਣ ਉੱਥੇ ਵੀ ਜਿਹੜੀ ਇੱਦਾਂ ਦੀ ਗੱਲ ਇਹ ਘਟਨਾ ਵਾਪਰੀ ਅੰਮ੍ਰਿਤਸਰ ਦੇ ਵਿੱਚ ਵੀ, ਜਿੱਥੇ ਚਾਰ ਜਿਹੜੇ ਸੀਗੇ ਸਿੱਖ ਵਿਦਿਆਰਥੀ ਉਹਨਾਂ ਨੇ ਇਹ ਜੋ ਫੈਸਲਾ ਕੀਤਾ ਕਿ ਅਸੀਂ ਜਿਹੜਾ ਹੈਗਾ ਇਹ ਮਿਸ਼ਨ ਜਿਹੜਾ ਹੈਗਾ ਉਹ ਧਾਰਨ ਕਰਨਾ, ਜਾਂ ਈਸਾਈ ਮਤ ਅਸੀਂ ਜਿਹੜਾ ਹੈਗਾ ਉਹ ਧਾਰਨ ਕਰਨਾ। ਤੇ ਹੁਣ ਉੱਥੋਂ ਜਿਹੜਾ ਸੀ ਫਿਰ ਇਹਦਾ ਰਿਐਕਸ਼ਨ ਸ਼ੁਰੂ ਹੋਇਆ, ਕਿਉਂਕਿ ਉਦੋਂ ਪਹਿਲਾਂ ਸਿੱਖੀ ਇੱਕ ਜਿਹੜਾ ਸਿਸਟਮੈਟਿਕਲ ਐਜੂਕੇਸ਼ਨ ਸਿਸਟਮ ਦੇ ਰੂਪ ਚ ਹੈ ਨਹੀਂ ਸੀ, ਤੇ ਉਦਾਂ ਡੇਰਿਆਂ ਦੇ ਵਿੱਚ ਸੰਪਰਦਾਵਾਂ ਦੇ ਵਿੱਚ ਸਾਰੇ ਕਿਤੇ ਸੀ, ਤੇ ਕਿਉਂਕਿ ਸੰਪਰਦਾਵਾਂ ਦਾ ਇੰਨਾ ਜ਼ੋਰ ਵੱਧ ਗਿਆ ਸੀਗਾ ਇਸ ਖਾਸ ਕਰਕੇ ਜੇ ਆਪਾਂ ਗੱਲ ਕਰੀਏ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਹੋਣ ਤੋਂ ਬਾਅਦ ਜਦੋਂ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ, ਤੇ ਸਗੋਂ ਉਹਨਾਂ ਨੇ ਜਿਹੜਾ ਮਹੰਤਾਂ ਨੂੰ ਸੰਪਰਦਾਵਾਂ ਨੂੰ ਡੇਰਿਆਂ ਵਾਲਿਆਂ ਨੂੰ ਜਿਹੜਾ ਹੈ ਉਹ ਥਾਪੜਾ ਦਿੱਤਾ। ਤੇ ਉਹਦੇ ਚ ਕੁਛ ਜਿਵੇਂ ਖਾਸ ਆਪਾਂ ਜ਼ਿਕਰ ਕਰਦੇ ਹਾਂ ਨਿਰੰਕਾਰੀ ਮੂਵਮੈਂਟ, ਅੱਜ ਦਾ ਜਿਹੜਾ ਨਿਰੰਕਾਰੀ ਮਿਸ਼ਨ ਉਹ ਨਹੀਂ, ਉਹ ਜਿਹੜਾ ਉਹ ਹੋਰ ਸੀਗਾ, ਤੇ ਜਾਂ ਨਾਮਧਾਰੀ ਖਾਸ ਕਰਕੇ ਨਾਮਧਾਰੀਆਂ ਨੇ ਤਾਂ ਆਖਿਰ ਬਹੁਤ ਆਡਾ ਲਿਆ ਵੱਡਾ ਅੰਗਰੇਜ਼ਾਂ ਨਾਲ, ਉਹਨਾਂ ਦੇ ਬਾਈਕਾਟ ਕਰਕੇ ਸਾਰਾ ਕੁਛ ਕੀਤਾ। ਤੇ ਇਸ ਦੇ ਸਾਰੇ ਦੇ ਦੌਰਾਨ ਜਿਹੜਾ ਹੈਗਾ ਆਪਣਾ ਗੌਤਮ ਜੀ, ਉਹ ਇਹ ਹੋਇਆ ਕਿ ਜਦੋਂ ਉਹਨਾਂ ਬੱਚਿਆਂ ਨੇ ਇਹ ਕੀਤਾ ਫੈਸਲਾ, ਉਹਨਾਂ ਵਿਦਿਆਰਥੀਆਂ ਦੇ ਨਾਂ ਜੇ ਮੈਂ ਲੈਣਾ ਚਾਹਾਂਗਾ, ਅਤਰ ਸਿੰਘ ਸੀ, ਸਾਧੂ ਸਿੰਘ ਸੀ, ਸੰਤੋਖ ਸਿੰਘ ਤੇ ਆਇਆ ਸਿੰਘ, ਤੇ ਜਦੋਂ ਇਹ ਗੱਲ ਉਹਨਾਂ ਦੇ ਪੇਰੈਂਟਸ ਤੱਕ ਪਹੁੰਚੀ ਜਾਂ ਆਲੇ ਦੁਆਲੇ ਪਹੁੰਚੀ, ਤੇ ਫਿਰ ਜਿਹੜਾ ਸੀਗਾ ਉਹ ਆ ਕੇ ਉਹਨਾਂ ਨੇ ਇਹਦਾ ਸੀ ਕਿ ਜੋ ਇਹਦਾ ਇਹਦਾ ਕੀ ਅਲਟਰਨੇਟਿਵ ਕੀ ਹੋਵੇ, ਤੇ ਉੱਥੋਂ ਜਿਹੜੀ ਇੱਕ ਫਿਰ ਮੂਵਮੈਂਟ ਸ਼ੁਰੂ ਹੋਈ। ਉਹਨਾਂ ਨੇ ਉਹਨਾਂ ਨੂੰ ਤਾਂ ਖੈਰ ਬੱਚਿਆਂ ਨੂੰ ਤਾਂ ਨਹੀਂ, ਉਹਨਾਂ ਨੇ ਧਾਰਨ ਕਰ ਦਿੱਤਾ ਈਸਾਈ ਮਤ ਤੇ, ਪਰ ਉਦੋਂ ਫਿਰ ਇੱਕ ਅੰਦਰੋਂ ਦੀ ਜਿਹੜੇ ਸੀ ਉਹ ਗੱਲਾਂ ਚੱਲਣੀਆਂ ਸ਼ੁਰੂ ਹੋਈਆਂ ਕਿ ਅਸੀਂ ਕਿਵੇਂ ਐਜੂਕੇਸ਼ਨ ਵਾਲੇ ਪਾਸੇ ਸਾਨੂੰ ਜਾਣਾ ਚਾਹੀਦਾ, ਕਿਉਂਕਿ ਤਾਂ ਹੀ ਬੱਚੇ ਜੇ ਉਹ ਮਿਸ਼ਨਰੀ ਸਕੂਲ ਦੇ ਵਿਦਿਆਰਥੀ ਸੀ ਤਾਂ ਇਸ ਪਾਸੇ ਨੂੰ ਉਹਨਾਂ ਨੇ ਸੋਚਿਆ ਜਾਣ ਦੀ, ਉਹ ਪ੍ਰਭਾਵਿਤ ਹੋਏ ਉਹਨਾਂ ਦੀਆਂ ਪ੍ਰੇਰਾਂ ਤੋਂ, ਉਹਨਾਂ ਦੇ ਜੋ ਵੀ ਸਿਮਰਨ ਜਿਹੜੇ ਹੁੰਦੇ ਆ ਉਹਨਾਂ ਤੋਂ। ਤੇ ਸੋ ਫਿਰ ਉੱਥੋਂ ਜਿਹੜਾ ਸੀ ਇਹ ਸਭ ਤੋਂ ਪਹਿਲਾਂ ਜਿਹੜੀਆਂ ਨੇ ਉਹ ਮੀਟਿੰਗਾਂ ਸ਼ੁਰੂ ਹੋਈਆਂ, ਤੇ ਇਹਨਾਂ ਦੇ ਵਿੱਚ ਜੋ ਸਭ ਤੋਂ ਪਹਿਲਾਂ ਜਿਹੜੀ ਗੱਲ ਹੋਈ ਉਹ ਸ਼ੁਰੂ ਕੀਤੀ ਠਾਕਰ ਸਿੰਘ ਸੰਧਾਵਾਲੀਏ ਨੇ। ਠਾਕਰ ਸਿੰਘ ਸੰਧਾਵਾਲੀ ਬਾਰੇ ਮੈਂ ਥੋੜਾ ਜ਼ਰੂਰ ਦੱਸਣਾ ਚਾਹੇਗਾ ਕਿ ਚਾਹੂੰਗਾ। ਲਹਿਣਾ ਸਿੰਘ ਸੰਧਾਵਾਲੀਏ ਦਾ ਨਾਂ ਅਕਸਰ ਲਿਆ ਜਾਂਦਾ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜਦੋਂ ਉਥਲ ਪੁਥਲ ਹੋਈ ਉਹਦੇ ਵਿੱਚ ਕਾਫੀ ਨਾਂ ਆਉਂਦਾ ਹੈਗਾ, ਤੇ ਕਈ ਮਾਮਲਿਆਂ ਦੇ ਵਿੱਚ ਆਉਂਦਾ ਜਦੋਂ ਸੰਧਾਵਾਲੀਆਂ ਨੇ ਖਾਸ ਕਰਕੇ ਜਿਹੜਾ ਇੱਕ ਜਿਹੜੇ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਵੱਡਾ ਤੇ ਛੋਟਾ ਜਿਹੜਾ ਸੀ ਉਹ ਪੁੱਤਰ ਸੀਗਾ ਮਹਾਰਾਜਾ ਸ਼ੇਰ ਸਿੰਘ, ਉਹਦੇ ਕਤਲ ਦਾ ਜਿਹੜਾ ਇਲਜ਼ਾਮ ਜਿਹੜਾ ਉਹਦੇ ਉੱਤੇ ਲੱਗਦਾ, ਤੇ ਇਹ ਇਸ ਕਰਕੇ ਉਹ ਲਹਿਣਾ ਸਿੰਘ ਸੰਧਾਵਾਲੀਏ ਦਾ ਪੁੱਤਰ ਸੀ ਠਾਕੁਰ ਸਿੰਘ ਸੰਧਾਵਾਲੀਏ, ਉਹਨੂੰ ਕੋਈ ਜਗੀਰ ਸੀ ਬਹੁਤ ਵੱਡੇ ਉਹ ਸੀਗੇ, ਤੇ ਉਹਨਾਂ ਨੇ ਫਿਰ ਇਹ ਸ਼ੁਰੂਆਤ ਕੀਤੀ ਕਿ ਆਪਾਂ ਖੁਦ ਐਜੂਕੇਸ਼ਨ ਦਾ ਕੋਈ ਸਿਸਟਮ ਬਣਾਈਏ। ਤੇ ਉਹ ਸਾਰੇ ਸੋਚ ਵਿਚਾਰ ਚੋਂ ਇਹ ਗੱਲ ਨਿਕਲੀ ਕਿ ਸਿੱਖੀ ਦੇ ਮੁਤਾਬਕ ਐਜੂਕੇਸ਼ਨ ਕੀ ਹੋਵੇ, ਤੇ ਸਿਰਫ ਫਿਰ ਇਹ ਦੋ ਜਿਹੜੀਆਂ ਗੱਲਾਂ ਨੂੰ ਲੈ ਕੇ ਇਹ ਜਿਹੜੀ 1 ਅਕਤੂਬਰ 1873 ਚ ਇਹਦੀ ਸਥਾਪਨਾ ਜਿਹੜੀ ਆ ਉਹ ਕੀਤੀ ਗਈ। ਤੇ ਇਹ ਦੋ ਗੱਲਾਂ ਮੇਨ ਕਰਕੇ ਧਰਮ ਤੇ ਜਿਹੜਾ ਦੂਜਾ ਜਿਹੜੀ ਸਿੱਖਿਆ ਜਾਂ ਵਿਦਿਆ ਕਹਿ ਲਓ, ਉਦੋਂ ਵਿਦਿਆ ਸ਼ਬਦ ਜ਼ਿਆਦਾ ਵਰਤਿਆ ਜਾਂਦਾ ਸੀ ਸਿੱਖਿਆ ਦੀ ਥਾਂ ਤੇ। ਤੇ ਉਸ ਫਿਰ ਉਹਦੇ ਚ ਜਿਹੜੀ ਉਹ ਮੀਟਿੰਗ ਜਿਹੜੀ ਪਹਿਲੀ ਮੀਟਿੰਗ ਬੁਲਾਈ ਜਿਹਦੀ ਮੈਂ ਦੱਸਦਾ ਕਿ ਉਹ ਠਾਕਰ ਸਿੰਘ ਸੰਧਾਵਾਲੀਆਂ ਨੇ, ਉਹਦੇ ਫਿਰ ਜਿੰਨੀਆਂ ਵੀ ਸਿੱਖ ਸੰਪਰਦਾਵਾਂ ਸੀਗੀਆਂ ਜਾਂ ਸਿੱਖ ਆਪਾਂ ਕਹਿ ਲਈਏ ਕਿ ਉਸ ਵੇਲੇ ਜਿਹੜੇ ਚੱਲ ਰਹੇ ਸੀ ਮਤ ਸੀ ਜਿਹੜੇ ਉਦਾਸੀ ਮਤ ਵਾਲੇ ਸੀ, ਨਿਰਮਲੇ ਸੀ, ਤੇ ਹੋਰ ਜਿਹੜੀਆਂ ਕੁਛ ਸੰਪਰਦਾਵਾਂ ਸੀ ਜਿਹਦੇ ਚ ਗ੍ਰੰਥੀ ਸੀ, ਹੋਰ ਸਾਰਿਆਂ ਨੂੰ ਬੁਲਾ ਕੇ ਜਿਹੜਾ ਇੱਕ ਉੱਥੇ ਵੱਡੀ ਜਿਹੜੀ ਮੀਟਿੰਗ ਕਰਕੇ ਫਿਰ ਇਹਦੀ ਸਥਾਪਨਾ ਕੀਤੀ। ਹਾਲਾਂਕਿ ਉਸ ਵੇਲੇ ਤੱਕ ਅਜੇ ਕੋਈ ਦਿਮਾਗ ਚ ਨਹੀਂ ਸੀ ਕਿ ਇਹਨੂੰ ਅੱਗੋਂ ਚਲਾਇਆ ਕਿਸ ਤਰ੍ਹਾਂ ਜਾਵੇ, ਤੇ ਪਰ ਉਹਨਾਂ ਨੇ ਫਿਰ ਧਰਮ ਦਾ ਜਿਹੜਾ ਪ੍ਰਚਾਰ ਸੀ ਉਹ ਬਕਾਇਦਾ ਉਹ ਸ਼ੁਰੂ ਕੀਤਾ। ਤੇ ਉਸ ਧਰਮ ਦੇ ਜਿਹੜਾ ਹੈ ਪ੍ਰਚਾਰ ਦੇ ਵਿੱਚੋਂ ਫਿਰ ਜਿਹੜੀ ਗੱਲ ਉਹ ਨਿਕਲਦੀ ਹੈ, ਤੇ ਉਹ ਇੱਕ ਆਪਣਾ ਜਿਹੜਾ ਸੀ ਉਹ ਸਕੂਲ ਖੋਲਿਆ, ਤੇ ਸਿੰਘ ਸਭਾ ਨੇ ਉਹਦਾ ਨਾਂ ਸਿੰਘ ਸਭਾ ਹੀ ਰੱਖਿਆ ਗਿਆ, ਤੇ ਫਿਰ ਉੱਥੇ ਜਿਹੜੀ ਹੈ ਉਹ ਸਕੂਲ ਦੇ ਵਿੱਚ ਜਿਹੜੀ ਸਿੱਖਿਆ ਦੇਣੀ ਸ਼ੁਰੂ ਕੀਤੀ। ਤੇ ਇਹ ਇੱਥੋਂ ਸ਼ੁਰੂਆਤ ਇੱਕ ਹੋ ਗਈ, ਤੇ ਇਸ ਸ਼ੁਰੂਆਤ ਤੋਂ ਬਾਅਦ ਜਿਹੜਾ ਹੈ ਅਸਲ ਦੇ ਵਿੱਚ ਜਿਹੜੀ ਫਿਰ ਮੂਵਮੈਂਟ ਉਦੋਂ ਬਣਦੀ ਹੈ ਜਦੋਂ ਸਿੰਘ ਸਭਾ ਲਾਹੌਰ ਬਣਦੀ ਹੈ। ਇਹ ਸਿੰਘ ਸਭਾ ਅੰਮ੍ਰਿਤਸਰ ਸੀਗੀ, ਤੇ ਸਿੰਘ ਸਭਾ ਜਿਹੜੀ ਲਾਹੌਰ ਹੈ ਜੇ ਆਪਾਂ ਦੇਖਿਆ ਜਾਵੇ ਕਿ ਇਸ ਤੋਂ ਜਿਹੜੀ ਕਿਉਂਕਿ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ 1873 ਦੇ ਵਿੱਚ ਜਿਹੜੀ ਸੀ ਇਹ ਸਾਰਾ ਕੁਛ ਹੋਇਆ, ਤੇ ਉਸ ਤੋਂ ਬਾਅਦ ਜਦੋਂ ਲਾਹੌਰ ਦੇ ਵਿੱਚ ਕਿਉਂਕਿ ਐਜੂਕੇਸ਼ਨ ਦਾ ਸੈਂਟਰ ਉਦੋਂ ਲਾਹੌਰ ਵੱਡਾ ਬਣ ਗਿਆ ਸੀ, ਉੱਥੇ ਕਾਲਜ ਵਗੈਰਾ ਖੁੱਲ ਗਏ ਸੀ, ਓਰੀਐਂਟਲ ਕਾਲਜ ਖੁੱਲਿਆ ਸਭ ਤੋਂ ਪਹਿਲਾਂ ਉੱਥੇ, ਤੇ ਜਿੱਥੇ ਜਿਹੜੀਆਂ ਓਰੀਐਂਟਲ ਸਾਡੀਆਂ ਇੱਧਰਲੀਆਂ ਜਿਹੜੀਆਂ ਪੂਰਬੀ ਜਿਹੜੀਆਂ ਸਿੱਖਿਆ ਦੀਆਂ ਵਿਧੀਆਂ ਸੀ ਜਾਂ ਆਪਾਂ ਇਸ ਆਪਾਂ ਕਹਿ ਸਕਦੇ ਹਾਂ ਕਿ ਇੱਥੋਂ ਦੀਆਂ ਭਾਸ਼ਾਵਾਂ ਸੀ, ਉਹਨਾਂ ਦੇ ਵਿੱਚ ਤਾਲੀਮ ਦੀ ਜਿਹੜੀ ਉਹ ਗੱਲ ਉਹ ਸ਼ੁਰੂ ਹੋਈ। ਤੇ ਫਿਰ ਜਿਹੜੀ ਉਸ ਤੋਂ ਸਹੀ 6 ਸਾਲ ਬਾਅਦ ਜਿਹੜੀ ਹੈ ਉਹ ਫਿਰ ਜਿਹੜੀ ਹੈ ਉਹ 1879 ਦੇ ਵਿੱਚ ਤੇ ਜਿਹੜੀ ਲਾਹੌਰ ਦੀ ਸਿੰਘ ਸਭਾ ਬਣਦੀ ਹੈ। ਅਸਲ ਦੇ ਵਿੱਚ ਜਿਹੜੇ ਫਿਰ ਉਸ ਸਿੰਘ ਸਭਾ ਦੇ ਵਿੱਚ ਸੀ ਉਹ ਲੋਕ ਉਹ ਐਜੂਕੇਸ਼ਨਿਸਟ ਸੀਗੇ, ਇਹਦੇ ਚ ਪ੍ਰੋਫੈਸਰ ਗੁਰਮੁਖ ਸਿੰਘ ਸੀ ਮੁੱਖ ਤੌਰ ਤੇ, ਤੇ ਉਹਨਾਂ ਨੇ ਫਿਰ ਜਿਹੜਾ ਸੀ ਇਹ ਬੀੜਾ ਚੁੱਕਿਆ ਐਜੂਕੇਸ਼ਨ ਵਾਲਾ, ਜਿਹਦੇ ਚੋਂ ਗੌਤਮ ਜੀ ਉਸ ਤੋਂ ਬਾਅਦ ਜੇ ਆਪਾਂ ਸਾਰਾ ਜਦੋਂ ਆਪਾਂ ਦੇਖਦੇ ਹਾਂ ਨਾ ਇਹਨੂੰ ਛਾਨਬੀਨ ਕਰਦੇ ਹਾਂ, ਤੇ ਅਸਲ ਦੇ ਵਿੱਚ ਜਿਹੜੀਆਂ ਬਾਅਦ ਦੇ ਵਿੱਚ ਜਿਹਦੇ ਚ ਖਾਲਸਾ ਦੀਵਾਨ ਬਣਦੇ ਨੇ ਜਾਂ ਚੀਫ ਖਾਲਸਾ ਦੀਵਾਨ ਬਣਦਾ ਬਾਅਦ ਦੇ ਵਿੱਚ ਫਿਰ ਦੋਵੇਂ, ਕਿਉਂਕਿ ਖਾਲਸਾ ਦੀਵਾਨ ਅੰਮ੍ਰਿਤਸਰ ਪਹਿਲਾਂ ਬਣਦਾ ਤੇ ਫਿਰ ਖਾਲਸਾ ਦੀਵਾਨ ਜਿਹੜਾ ਉੱਥੋਂ ਉਹਦੇ ਚ ਫੁੱਟ ਪੈਂਦੀ ਹੈ, ਖਾਲਸਾ ਦੀਵਾਨ ਲਾਹੌਰ ਬਣਦਾ ਤੇ ਫਿਰ ਦੁਬਾਰਾ ਫਿਰ ਜਿਹੜਾ ਖਾਲਸਾ ਦੀਵਾਨ ਲਾਹੌਰ ਸਮਾਪਤ ਕਰਕੇ ਚੀਫ ਖਾਲਸਾ ਦੀਵਾਨ ਜਿਹੜਾ ਬਣਦਾ। ਤੇ ਉਸੇ ਦੇ ਵਿੱਚੋਂ ਹੀ ਇਹ ਸਾਰੀ ਗੱਲ ਦੇ ਵਿੱਚੋਂ ਹੀ ਜਿਹੜਾ ਸੀਗਾ ਇਹ ਆਪਣਾ ਜਿਹੜਾ ਖਾਲਸਾ ਕਾਲਜ ਹੈ ਜੋ ਕਾਫੀ ਸਾਲਾਂ ਦੇ ਬਾਅਦ ਫਿਰ ਜਿਹੜਾ 1892 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਬਣਦਾ, ਤੇ ਇਹ ਇਹ ਸਾਰੀ ਗੱਲ ਇਹਦੇ ਚੋਂ ਨਿਕਲਦੀ ਹੈ। ਮੁੱਖ ਤੌਰ ਤੇ ਜਿਹੜੀ ਮੁੱਕਦੀ ਗੱਲ ਇਹ ਹੈ ਜਿਹੜੀ ਗੌਤਮ ਜੀ ਕਿ ਐਜੂਕੇਸ਼ਨ ਦਾ ਪਹਿਲਾਂ ਜਿਹੜਾ ਹੈਗਾ ਸੀ ਕੋਈ ਇੱਦਾਂ ਦਾ ਆਪਾਂ ਇਹ ਕਹਿ ਦਿੰਦੇ ਕਿ ਇੱਕ ਕੋਈ ਜਿਹੜਾ ਇੱਕ ਸਿਲਸਿਲੇਵਾਰ ਜਿਹੜੀ ਵਿੱਦਿਆ ਇਸ ਪੰਜਾਬੀ ਦੇ ਵਿੱਚ ਹੈ ਨਹੀਂ ਸੀ। ਸਭ ਤੋਂ ਪਹਿਲਾਂ ਸਿੰਘ ਸਭਾ ਦੀ ਜਦੋਂ ਗੱਲ ਚੱਲਦੀ ਹੈ, ਸਿੰਘ ਸਭਾ ਅੰਮ੍ਰਿਤਸਰ ਦੇ ਪ੍ਰਭਾਵ ਹੇਠ ਸਿੰਘ ਸਭਾ ਲਾਹੌਰ ਬਣੀ, ਤੇ ਸਿੰਘ ਸਭਾ ਲਾਹੌਰ ਦੇ ਵਿੱਚ ਜਦੋਂ ਜਦੋਂ ਐਜੂਕੇਸ਼ਨ ਦਾ ਡਿਪਾਰਟਮੈਂਟ ਲਾਹੌਰ ਚ ਬਣਿਆ 1860 ਦੇ ਵਿੱਚ ਬਣਦਾ ਉਹ, ਤੇ ਉਸ ਤੋਂ ਪਹਿਲਾਂ ਬਣ ਚੁੱਕਾ ਸੀ, ਤੇ 1864 ਦੇ ਵਿੱਚ ਜਿਹੜਾ ਹੈਗਾ ਉਹ ਫਿਰ ਓਰੀਐਂਟਲ ਕਾਲਜ ਜਿਹੜਾ ਉਹ ਖੁੱਲ੍ਹਾ। ਪਰ ਉਸ ਵੇਲੇ ਤੱਕ ਓਰੀਐਂਟਲ ਕਾਲਜ ਦੇ ਵਿੱਚ ਜਿਹੜੀ ਪੰਜਾਬੀ ਦੀ ਜਾਂ ਸਿੱਖੀ ਦੀ ਜਾਂ ਇਸ ਤਰ੍ਹਾਂ ਦੀ ਕੋਈ ਤਾਲੀਮ ਹੈ ਨਹੀਂ ਸੀ ਕੋਈ, ਤੇ ਨਾ ਹੀ ਕੋਈ ਗੁਰਮੁਖੀ ਦੀ ਉੱਥੇ ਗੱਲ ਸੀ। ਤੇ ਫਿਰ 1873 ਦੇ ਵਿੱਚ ਜਾ ਕੇ ਜਿਹੜਾ ਜਦੋਂ 1873 ਚ ਇਧਰੋਂ ਜਿਹੜੀ ਹੈ ਉਹ ਬਣ ਰਹੀ ਹੈ ਸਿੰਘ ਸਭਾ ਅੰਮ੍ਰਿਤਸਰ ਦੇ ਵਿੱਚ ਸਥਾਪਿਤ ਹੋ ਰਹੀ ਹੈ, ਉਧਰੋਂ 1873 ਦੇ ਵਿੱਚ ਲਾਹੌਰ ਦੇ ਵਿੱਚ ਜਿਹੜੀ ਹੈ ਪੰਜਾਬੀ ਦੀ ਪੜ੍ਹਾਈ ਸ਼ੁਰੂ ਹੁੰਦੀ ਹੈ ਤੇ ਪੰਜਾਬੀ ਦੀ ਜਿਹੜੀ ਤਾਲੀਮ ਸ਼ੁਰੂ ਹੁੰਦੀ ਹੈ। ਉੱਥੇ ਅੰਗਰੇਜ਼ ਪ੍ਰੋਫੈਸਰ ਸੀਗੇ ਡਾਕਟਰ ਲਾਈਟਨਰ, ਤੇ ਉਹਨਾਂ ਨੇ ਸ਼ੁਰੂਆਤ ਕੀਤੀ। ਕਿਉਂਕਿ ਆਪਾਂ ਜਦੋਂ ਗੌਤਮ ਜੀ ਇੱਥੇ ਇੱਕ ਮੈਂ ਥੋੜੀ ਜਿਹੀ ਗੱਲ ਸਪਸ਼ਟ ਕਰਦੇ ਹਾਂ ਕਿ ਜਦੋਂ ਆਪਾਂ ਇੱਦਾਂ ਦੀ ਜਿਹੜੀ ਗੱਲ ਕਰਦੇ ਨਾ ਫਿਰ ਆਪਾਂ ਕਈ ਵਾਰੀ ਪੂਰੇ ਭਾਈਚਾਰੇ ਨੂੰ ਬੰਨ ਲੈਂਦੇ ਹਾਂ ਉਹਦੇ ਚ, ਤੇ ਜਦੋਂ ਮੁਗਲਾਂ ਦੀ ਜਦੋਂ ਇਤਿਹਾਸ ਦੀ ਗੱਲ ਕਰਦੇ ਹਾਂ ਆਪਾਂ ਮੁਗਲ ਨਹੀਂ ਕਹਿੰਦੇ, ਆਪਾਂ ਕਹਿੰਦੇ ਮੁਸਲਮਾਨਾਂ ਨੇ ਆਹ ਜ਼ੁਲਮ ਕੀਤੇ, ਆਪਾਂ ਅਕਸਰ ਇੱਕ ਬਣ ਜਾਂਦਾ। ਤੇ ਇਸੇ ਤਰ੍ਹਾਂ ਹੀ ਜਿਹੜੇ ਭਾਵੇਂ ਈਸਾਈ ਸੀ ਜਿਹੜੇ ਉੱਥੇ ਟੀਚਰ ਸੀ ਜਾਂ ਹੋਰ ਹੈ, ਉਹਨਾਂ ਚ ਜਿਹੜੇ ਇੱਕ ਮਨੁੱਖਤਾ ਵਾਲੇ ਗੁਣ ਉਹ ਵੀ ਹੈਗੇ ਸੀ। ਈਸਾਈ ਹੁੰਦਿਆਂ ਵੀ ਉਹਨਾਂ ਨੇ ਕਿਹਾ ਕਿ ਨਹੀਂ ਇੱਥੋਂ ਦਾ ਜਿਹੜਾ ਕਲਚਰ ਹੈ ਇੱਥੋਂ ਜਿਹੜਾ ਧਰਮ ਹੈ ਉਹਨੂੰ ਜ਼ਿਆਦਾ ਡਿਵੈਲਪ ਹੋਣਾ ਚਾਹੀਦਾ ਤੇ ਇੱਥੇ ਆ ਕੇ ਦੂਜਾ ਕੋਈ ਠੋਸਿਆ ਨਹੀਂ ਜਾਣਾ ਚਾਹੀਦਾ। ਸੋ ਇਸ ਤਰ੍ਹਾਂ ਦੇ ਇਹ ਜਿਹੜੇ ਸੀਗੇ ਉਹ ਟੀਚਰ ਸੀਗੇ ਤੇ ਜਿਹਨਾਂ ਦੀ ਮੈਂ ਗੱਲ ਕੀਤਾ ਡਾਕਟਰ ਲਾਈਟਨਰ, ਤੇ ਉਹਨਾਂ ਨੇ ਕਿਹਾ ਕਿ ਨਹੀਂ ਇੱਥੇ ਸ਼ੁਰੂ ਕਰੋ। ਤੇ ਜਿਹੜੇ ਪਹਿਲੇ ਉੱਥੇ ਟੀਚਰ ਪੰਜਾਬੀ ਦੇ ਜਾ ਕੇ ਲੱਗੇ ਉਹ ਪ੍ਰੋਫੈਸਰ ਗੁਰਮੁਖ ਸਿੰਘ ਸੀ। ਅਸਲ ਦੇ ਵਿੱਚ ਜਿਹੜੀ ਸਿੰਘ ਸਭਾ ਮੂਵਮੈਂਟ ਨੂੰ ਚਲਾਉਣ ਵਾਲੇ ਇੱਕ ਸਿੰਘ ਸਭਾ ਨੂੰ ਇੱਕ ਲਹਿਰ ਦੇ ਤੌਰ ਤੇ ਚਲਾਉਣ ਵਾਲੇ ਜਿਹੜੇ ਇਹ ਪ੍ਰੋਫੈਸਰ ਗੁਰਮੁਖ ਸਿੰਘ ਤੇ ਭਾਈ ਜਿਹੜੇ ਦਿੱਤ ਸਿੰਘ ਜਿਹਨਾਂ ਦਾ ਕਾਫੀ ਜ਼ਿਕਰ ਆਉਂਦਾ ਇਤਿਹਾਸ ਦੇ ਵਿੱਚ, ਤੇ ਉਹ ਸੀਗੇ। ਤੇ ਕਿਉਂਕਿ ਇਹੀ ਜਿਹੜੇ ਸੀ ਉੱਥੇ ਟੀਚਰ ਬਣੇ ਓਰੀਐਂਟਲ ਕਾਲਜ ਲਾਹੌਰ ਦੇ ਵਿੱਚ, ਤੇ ਫਿਰ ਜਦੋਂ 1879 ਦੇ ਵਿੱਚ 1879 ਦੇ ਵਿੱਚ ਜਦੋਂ ਸਿੰਘ ਸਭਾ ਲਾਹੌਰ ਬਣ ਗਈ ਤੇ ਉਹਨਾਂ ਨੇ ਤਾਂ ਫਿਰ ਬਕਾਇਦਾ ਇੱਕ ਏਜੰਡਾ ਰੱਖ ਕੇ ਜਿਹੜਾ ਸੀ ਉਹ ਪ੍ਰਚਾਰ ਜਿਹੜਾ ਸ਼ੁਰੂ ਕੀਤਾ। ਤੇ ਇੱਕ ਤਾਂ ਇਹ ਕਿ ਜਿਹੜਾ ਐਜੂਕੇਸ਼ਨ ਦਾ ਮਾਧਿਅਮ ਹੈ ਜਿਹੜਾ ਉਹਨੂੰ ਗੁਰਮੁਖੀ ਬਣਾਇਆ ਜਾਵੇ, ਤੇ ਉਹਨਾਂ ਨੇ ਇਸ ਤੇ ਕੰਮ ਵੀ ਕੀਤਾ। ਹਾਲਾਂਕਿ ਅਜੇ ਤੱਕ ਵੀ ਸਾਡੇ ਇਹ ਮਸਲਾ ਚੱਲ ਰਿਹਾ ਸੈਕਟਰੀਏਟ ਦੇ ਵਿੱਚ ਕਿ ਜਿਹੜੀ ਹੈ ਰਾਜ ਭਾਸ਼ਾ ਪੰਜਾਬੀ ਹੋਵੇ ਗੁਰਮੁਖੀ ਚ ਲਿਖੇ ਜਾਣ, ਪਰ ਅਜੇ ਵੀ ਨੋਟ ਬਹੁਤ ਅੰਗਰੇਜ਼ੀ ਚ ਲਿਖੇ ਜਾਂਦੇ ਆ। ਤੇ ਪਰ ਇਹ ਉਹਨਾਂ ਨੇ ਉਦੋਂ ਹੀ ਤਹੀਆ ਕਰ ਲਿਆ ਸੀ ਕਿ ਗੁਰਮੁਖੀ ਦੇ ਵਿੱਚ ਹੀ ਪੰਜਾਬੀ ਦੀ ਜਿਹੜੀ ਆ ਉਹ ਪੜ੍ਹਾਈ ਜਿਹੜੀ ਆ ਉਹ ਹੋਵੇ। ਤੇ ਜਿਹੜੀ ਫਿਰ ਜਿਹੜੀ ਲਾਹੌਰ ਦੀ ਜਿਹੜੀ ਇਹ ਹੈਗੀ ਜਿਹੜੀ ਸਭਾ, ਤੇ ਫਿਰ ਇਹ ਬਾਅਦ ਦੇ ਵਿੱਚ ਇਹ ਇੱਕ ਫੈਸਲਾ ਹੋ ਜਾਂਦਾ ਕਿ ਦੋ ਨਾਂ ਚਲਾਈਆਂ ਜਾਣ, ਮੁੱਖ ਜਿਹੜੀ ਸਿੰਘ ਸਭਾ ਉਹਨੂੰ ਅੰਮ੍ਰਿਤਸਰ ਰੱਖਿਆ ਜਾਵੇ, ਲਾਹੌਰ ਨੂੰ ਉਹਦੀ ਬ੍ਰਾਂਚ ਮੰਨ ਲਿਆ ਜਾਵੇ। ਇਹਦੇ ਤੇ ਫਿਰ ਜਿਹੜਾ ਹੈ ਉਹਨਾਂ ਦਾ ਇਹ ਸਹਿਮਤੀ ਹੋ ਗਈ। ਇਹਦੇ ਚ ਉਦੋਂ ਪ੍ਰੋਫੈਸਰ ਗੁਰਮੁਖ ਸਿੰਘ ਸੀ, ਬਾਬਾ ਖੇਮ ਸਿੰਘ ਜਦੋਂ ਠਾਕੁਰ ਸਿੰਘ ਸੰਧਾਵਾਲੀ ਹੋਰਾਂ ਨੇ ਜਦੋਂ ਸ਼ੁਰੂਆਤ ਕੀਤੀ ਉਦੋਂ ਵੀ ਬਾਬਾ ਖੇਮ ਸਿੰਘ ਨੂੰ ਸ਼ਾਮਿਲ ਕੀਤਾ ਗਿਆ, ਤੇ ਫਿਰ ਅਤਰ ਸਿੰਘ ਭਲੌੜ ਦੇ ਸਰਦਾਰ ਸੀਗੇ ਜਿਹੜੇ ਉਸ ਵੇਲੇ ਜਿਹੜੀ ਰਿਆਸਤ ਸੀਗੀ ਇੱਕ ਉਹਦੇ ਇੱਕ ਸੈਮੀ ਇੱਕ ਤਰੀਕੇ ਦੀ ਰਿਆਸਤ ਦੇ ਤੌਰ ਤੇ ਭਲੌੜ ਕੰਮ ਕਰਦੇ ਸੀ ਉਹ ਸੀਗੇ। ਫਿਰ ਜਗਤ ਸਿੰਘ ਸੀ ਮਹਾਰਾਜਾ ਨਾਭਾ, ਉਹਦੇ ਚ ਉਹਨਾਂ ਨੇ ਯੋਗਦਾਨ ਪਾਇਆ, ਕਰਮ ਸਿੰਘ ਨੇ, ਭਾਈ ਰਾਮ ਸਿੰਘ। ਤੇ ਇਸ ਤੋਂ ਬਾਅਦ ਫਿਰ ਇਹਨਾਂ ਨੇ ਜਿਹੜਾ ਸਭ ਤੋਂ ਵੱਡੀ ਪ੍ਰਾਪਤੀ ਹੈ ਮੈਂ ਸਮਝਦਾ ਇਹਦੀ ਕਿ ਪੰਜਾਬੀ ਪੱਤਰਕਾਰੀ ਦੀ ਜਿਹੜੀ ਸ਼ੁਰੂਆਤ ਹੁੰਦੀ ਹੈ ਤੇ ਉਹ ਵੀ ਜਿਹੜੀ ਆ ਉਹ ਗੁਰਮੁਖੀ ਅਖਬਾਰ ਤੋਂ ਜਿਹੜੀ ਹੁੰਦੀ ਆ। ਹਾਲਾਂਕਿ ਉਦੋਂ ਪਹਿਲਾਂ ਜਿਹੜਾ ਸੀ ਅੰਮ੍ਰਿਤਸਰ ਤੋਂ ਇੱਕ ਅਖਬਾਰ ਸ੍ਰੀ ਦਰਬਾਰ ਸਾਹਿਬ ਫਰਾਇਆ ਲਾਲ ਹੋਰਾਂ ਨੇ ਜਿਹੜਾ ਕੱਢਤਾ ਸੀ, ਪਰ ਉਹਦੀ ਜਿਹੜੀ ਜਿਹੜੀ ਲਿਪੀ ਜ਼ਰੂਰ ਉਹਦੀ ਗੁਰਮੁਖੀ ਸੀ ਪਰ ਉਹਦੀ ਜਿਹੜੀ ਭਾਸ਼ਾ ਸੀ ਸਾਰੀ ਉਹ ਹਿੰਦੀ ਹੁੰਦੀ ਸੀਗੀ। ਹਿੰਦੀ ਜਾਂ ਉਰਦੂ ਮਿਕਸ ਜੀ ਜਿਹੜੀ ਭਾਸ਼ਾ ਉਹਦੀ ਹੁੰਦੀ ਸੀ। ਤੇ ਪਰ ਇਹ ਜਿਹੜਾ ਪੰਜਾਬੀ ਦਾ ਪਹਿਲਾ ਅਖਬਾਰ ਪਿਓਰ ਗੁਰਮੁਖੀ ਲਿਪੀ ਦੇ ਵਿੱਚ ਕੱਢਿਆ, ਉਹਦਾ ਨਾਂ ਹੀ ਜਿਹੜਾ ਸੀ ਜਿਹੜਾ 10 ਨਵੰਬਰ 1880 ਨੂੰ ਜਿਹੜਾ ਹੈਗਾ ਹਫ਼ਤਾਵਾਰੀ ਪੇਪਰ ਕੱਢਣਾ ਸ਼ੁਰੂ ਕੀਤਾ ਸਿੰਘ ਸਭਾ ਨੇ, ਉਹਦਾ ਨਾਂ ਗੁਰਮੁਖੀ ਅਖਬਾਰ ਸੀਗਾ। ਤੇ ਫਿਰ ਇਹਨਾਂ ਨੇ ਨਾਲ ਹੀ ਅਗਲੇ ਸਾਲ ਹੀ ਜਿਹੜਾ ਹੈਗਾ ਜਿਹੜਾ ਮੰਥਲੀ ਪੇਪਰ ਇੱਕ ਰਸਾਲਾ ਮੈਗਜ਼ੀਨ ਜਿਹੜਾ ਵਿਦਿਆਰਕ, ਕਿਉਂਕਿ ਵਿਦਿਆਰਕ ਤਾਂ ਹੁਣ ਤੱਕ ਸਿਲੇਬਸ ਦੇ ਵਿੱਚ ਦਾ ਹਿੱਸਾ ਬਣਦਾ ਰਿਹਾ ਪੰਜਾਬੀ ਦੇ ਵਿੱਚ ਐਵੇਂ ਤੱਕ, ਤੇ ਉਹ ਵੀ ਜਿਹੜਾ ਸੀ ਮਾਸਕ ਰਸਾਲਾ ਸਿੰਘ ਸਭਾ ਨੇ ਜਿਹੜਾ ਹੈ ਉਹ ਕੱਢਿਆ। ਤੇ ਫਿਰ ਉਹਨਾਂ ਨੂੰ ਇਹ ਵੀ ਮਹਿਸੂਸ ਹੋਇਆ ਕਿ ਕਿਉਂਕਿ ਹੁਣ ਤੱਕ ਜਿਹੜੀ ਤਾਲੀਮ ਹੈ ਜ਼ਿਆਦਾ ਚੱਲ ਰਹੀ ਹੈ ਉਰਦੂ ਦੇ ਵਿੱਚ, ਅੰਗਰੇਜ਼ ਵੀ ਉਰਦੂ ਨੂੰ ਵੱਧ ਉਤਸ਼ਾਹਿਤ ਕਰਦੇ ਸੀ ਕਿ ਜਿਹੜੀ ਸਾਡੀ ਗੱਲ ਹੈ ਉਹ ਸਿਰਫ ਜਿਹੜੇ ਗੁਰਮੁਖੀ ਪੜ੍ਹਨ ਤੱਕ ਹੀ ਜਾਂਦੀ ਹੈ, ਤੇ ਜਿਹੜੇ ਸਿੱਖ ਗੁਰਮੁਖੀ ਨਹੀਂ ਪੜ੍ਹ ਸਕਦੇ ਜਾਂ ਨਹੀਂ ਪੜ੍ਹੇ ਥੋੜੇ ਜਿਹੇ ਵੱਡੇ ਉਹ ਨੇ ਉਹਨਾਂ ਤੱਕ ਵੀ ਜਿਹੜੀ ਗੱਲ ਪਹੁੰਚਾਈ ਜਾਣੀ ਚਾਹੀਦੀ ਹੈ। ਤੇ ਫਿਰ ਜਿਹੜਾ ਸੀਗਾ ਲਾਹੌਰ ਤੋਂ ਉਰਦੂ ਦਾ ਵੀ ਇੱਕ ਅਖਬਾਰ ਸ਼ੁਰੂ ਕੀਤਾ ਗਿਆ ਭਾਈ ਮਈਆ ਸਿੰਘ ਦੀ ਸੰਪਾਦਨਾ ਚ ਉਰਦੂ ਦੇ ਵਿੱਚ, ਜਿਹਦਾ ਨਾਂ ਜਿਹੜਾ ਸੀਗਾ ਖਾਲਸਾ ਗਜ਼ਟ ਸੀ। ਤੇ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਸ਼ੁਰੂਆਤੀ ਜਿਹੜੀਆਂ ਸਾਰੀਆਂ ਉਹ ਸਿੰਘ ਸਭਾ ਨੇ ਹੀ ਕੀਤੀਆਂ। ਤੇ 1902-3 ਤੱਕ ਜਿਹੜੀ ਸਿੰਘ ਸਭਾ ਬਹੁਤ ਸਰਗਰਮ ਰਹੀ ਕਿਉਂਕਿ ਉਦੋਂ ਪਹਿਲਾਂ ਕੋਈ ਸੰਸਥਾ ਨਹੀਂ ਸੀਗੀ। ਤੇ ਫਿਰ ਜਿੱਦਾਂ ਮੈਂ ਦੱਸਿਆ ਕਿ ਇਹ ਐਜੂਕੇਸ਼ਨ ਵਾਲੇ ਪਾਸੇ ਖਾਲਸਾ ਦੀਵਾਨ ਬਣੇ, ਖਾਲਸਾ ਦੀਵਾਨ ਅੰਮ੍ਰਿਤਸਰ ਬਣਿਆ, ਖਾਲਸਾ ਦੀਵਾਨ ਲਾਹੌਰ ਬਣਿਆ, ਫਿਰ ਉਹਨਾਂ ਨੂੰ ਫਿਰ ਰਲੇਵਾਂ ਕਰਕੇ ਚੀਫ ਖਾਲਸਾ ਦੀਵਾਨ ਬਣਿਆ ਜਿਹੜਾ ਅੰਮ੍ਰਿਤਸਰ ਦੇ ਵਿੱਚ ਹੁਣ ਵੀ ਜਿਹੜਾ ਸਕੂਲ ਚਲਾ ਰਿਹਾ ਹੈਗਾ। ਤੇ ਜਿਹੜਾ ਖਾਲਸਾ ਕਾਲਜ ਹੈ ਉਹ ਵੀ ਚੀਫ ਖਾਲਸਾ ਦੀਵਾਨ ਦੀ ਹੀ ਜਿਹੜੀ ਕਾਢ ਸੀ ਕਿ ਇੱਥੇ ਖਾਲਸਾ ਕਾਲਜ ਹੋਣਾ ਚਾਹੀਦਾ। ਫਿਰ ਇਹ ਮਸਲਾ ਰਿਹਾ ਕਿ ਖਾਲਸਾ ਕਾਲਜ ਲਾਹੌਰ ਚ ਬਣੇ ਜਾਂ ਅੰਮ੍ਰਿਤਸਰ ਚ ਬਣੇ, ਇਹ ਵੀ ਜਿਹੜਾ ਹੈਗਾ ਸਿੰਘ ਸਭਾ ਲਹਿਰ ਦੇ ਆਗੂਆਂ ਦੀ ਜਿਹੜੀ ਹੈ ਜਾਂ ਪ੍ਰੇਰਨਾ ਕਹਿ ਲਓ ਕੁਛ ਵੀ, ਉਹਨਾਂ ਦੇ ਨਾਲ ਹੀ ਜਿਹੜਾ ਸੀ ਫਿਰ ਇਹ ਅੰਮ੍ਰਿਤਸਰ ਦੇ ਵਿੱਚ ਬਣਾਉਣ ਦਾ ਜਿਹੜਾ ਇਹ ਫੈਸਲਾ ਕੀਤਾ ਗਿਆ। ਇੱਕ ਗੌਤਮ ਜੀ ਜਿਹੜਾ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਹੈ, ਇਹ ਅਸਲ ਦੇ ਵਿੱਚ ਇਹਦੇ ਚ ਸਿੰਘ ਸਭਾ ਲਹਿਰ ਦਾ ਬਹੁਤ ਵੱਡਾ ਯੋਗਦਾਨ ਹੈ। ਇਹ ਵੱਖਰੀ ਗੱਲ ਹੈ ਕਿ SGPC ਨੇ ਵੀ ਸਿੰਘ ਸਭਾ ਨੂੰ ਵਿਸਾਰਤਾ ਤੇ ਅਕਾਲੀ ਦਲ ਨੇ ਤਾਂ ਚਲੋ ਇੱਕ ਪੋਲੀਟੀਕਲ ਪਾਰਟੀ ਬਣ ਕੇ ਉਹਨੇ ਵਿਸਾਰ ਨਹੀਂ ਸੀ, ਕਿਉਂਕਿ ਉਦੋਂ ਪਹਿਲਾਂ ਸਿੱਖਾਂ ਨੂੰ ਜਿਹੜੀ ਹੈ ਇੱਕ ਧਾਰਮਿਕ ਸੇਧ ਦੇਣ ਵਾਸਤੇ ਜਾਂ ਇੱਕ ਪੋਲੀਟੀਕਲ ਸੇਧ ਦੇਣ ਵਾਸਤੇ ਕੋਈ ਸੰਸਥਾ ਹੈ ਹੀ ਨਹੀਂ ਸੀ। ਜਿੱਦਾਂ ਮੈਂ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਦਾ ਅਖਰ ਰਾਜ ਤਾਂ ਉਹ ਤਾਂ ਰਾਜਿਆਂ ਦਾ ਰਾਜ ਤਾਂ ਆਪਣੇ ਤਰੀਕੇ ਦਾ ਹੁੰਦਾ ਨਾ, ਉੱਥੋਂ ਤੁਸੀਂ ਕੋਈ ਬਹੁਤੀ ਉਮੀਦ ਨਹੀਂ ਕਰ ਸਕਦੇ ਜੇ ਇਸ ਪਾਸੇ ਵੱਲ ਜਿਹੜਾ ਧਿਆਨ ਰਾਜਿਆਂ ਦਾ ਨਾ ਹੋਵੇ। ਤੇ ਜਾਂ ਫਿਰ ਇੱਥੇ ਪ੍ਰਿੰਸਲੀ ਸਟੇਟ ਸੀਗੀਆਂ 6 ਸਟੇਟ 7-8 ਜਿਹੜੀਆਂ, ਤੇ ਜਿਹਦੇ ਚ ਪਟਿਆਲਾ ਨਾਭਾ ਇਹ ਰਿਆਸਤਾਂ ਸੀ, ਤੇ ਇਸ ਤਰ੍ਹਾਂ ਦੀ ਜਿਹੜੀ ਕੋਈ ਸਰਪ੍ਰਸਤੀ ਜਿਹੜੀ ਉਹ ਬਣੀ ਨੀ, ਤੇ ਐਜੂਕੇਸ਼ਨ ਵਾਲੇ ਪਾਸੇ ਖਾਸ ਕਰਕੇ ਤੇ ਫਿਰ ਸਿੱਖੀ ਵਾਲੇ ਪਾਸੇ। ਸਿੱਖੀ ਨੂੰ ਜਿਹੜਾ ਸੀ ਉਹ ਜਿਵੇਂ ਆਪਾਂ ਕਹਿੰਦੇ ਹਾਂ ਕਿ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਸਿੱਖੀ ਦੇ ਮੁਤਾਬਕ ਕਿਵੇਂ ਚੱਲੇ, ਸਿੱਖ ਸਿਧਾਂਤ ਦੇ ਮੁਤਾਬਕ ਕਿਵੇਂ ਚੱਲੇ, ਇਹਦੇ ਚ ਬਹੁਤ ਵੱਡਾ ਯੋਗਦਾਨ ਹੈ ਸਿੰਘ ਸਭਾ ਦਾ, ਸਿੰਘ ਸਭਾ ਲਹਿਰ ਦਾ ਆਪਾਂ ਇਹ ਕਹਿ ਲਈ। ਕਿਉਂਕਿ ਹਰੇਕ ਗੁਰਦੁਆਰਾ ਮਹੰਤ ਦੀ ਆਪਣੀ ਪ੍ਰਾਈਵੇਟ ਪ੍ਰਾਪਰਟੀ ਹੁੰਦਾ ਸੀ, ਆਪਾਂ ਨੂੰ ਜਿਹੜਾ ਹੈਗਾ ਨਨਕਾਣਾ ਸਾਹਿਬ ਦਾ ਸਾਕਾ ਤਾਂ ਕਿਸੇ ਨੂੰ ਨੀ ਭੁੱਲਿਆ, ਮਹੰਤ ਨਾਰਾਇਣ ਦਾਸ ਵਾਲਾ, ਤੇ ਜੋ ਆਪਣੀ ਪ੍ਰੋਪਰਟੀ ਸਮਝਦਾ ਸੀ ਜਾਂ ਉੱਥੇ ਜਿਹੜੇ ਕੁਕਰਮ ਉਹ ਕਰਦਾ ਸੀ। ਤੇ ਉਸ ਇਹਦੇ ਚ ਇੱਕ ਕਿ ਸਿੱਖ ਸਿਧਾਂਤ ਦੇ ਮੁਤਾਬਕ, ਬਾਣੀ ਦੇ ਮੁਤਾਬਕ, ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਪ੍ਰਬੰਧ ਕਿਵੇਂ ਚੱਲੇ, ਸਿੱਖੀ ਕਿਵੇਂ ਚੱਲੇ, ਸਿੱਖੀ ਦਾ ਪ੍ਰਚਾਰ ਕਿਵੇਂ ਹੋਵੇ, ਇਹ ਚ ਬਹੁਤ ਵੱਡਾ ਯੋਗਦਾਨ ਹੈ ਸਿੰਘ ਸਭਾ ਦਾ। ਤੇ ਫਿਰ ਉੱਥੋਂ ਹੀ ਇਹ ਜਿਹੜਾ ਸਾਰਾ ਅਕਾਲੀ ਦਲ ਦੀ ਮੂਵਮੈਂਟ, ਫਿਰ ਪੋਲੀਟੀਕਲ ਮੂਵਮੈਂਟ, ਠੀਕ ਹੈ ਉੱਥੇ ਕਿਉਂਕਿ ਸਿੰਘ ਸਭਾ ਦਾ ਕੋਈ ਪੋਲੀਟੀਕਲ ਏਜੰਡਾ ਬਿਲਕੁਲ ਹੈ ਨਹੀਂ ਸੀਗਾ, ਇਸ ਕਰਕੇ ਉਹ ਉਹਦੇ ਚ ਬਿਲਕੁਲ ਪਿੱਛੇ ਹਟ ਗਏ ਤੇ ਕਿਤੇ ਰਹੇ ਨੀ। ਤੇ ਫਿਰ SGPC ਉਹਦੇ ਚੋਂ ਨਿਕਲੀ ਤੇ ਇਸ ਤਰ੍ਹਾਂ ਦੀ। ਪਰ ਇੱਕ ਜਿਹੜਾ ਸੀ ਉਹਦਾ ਇਹ ਹੋਇਆ ਕਿ ਸਿੰਘ ਸਭਾ ਇੱਕ ਏਦਾਂ ਦੀ ਮੂਵਮੈਂਟ ਬਣ ਗਈ ਜਿੱਥੇ ਇਤਿਹਾਸਕ ਗੁਰਦੁਆਰੇ ਨਹੀਂ ਸੀ, ਖਾਸ ਕਰਕੇ ਮਹਾਰਾਜਾ ਰਣਜੀਤ ਸਿੰਘ ਤੱਕ ਜਾਂ ਰਿਆਸਤਾਂ ਤੱਕ ਵੀ ਸਿਰਫ ਤੇ ਸਿਰਫ ਜਿਹੜਾ ਸੀ ਲੋਕ ਉਹ ਜਾਂ ਡੇਰਿਆਂ ਚ ਜਾਂਦੇ ਸੀ, ਜਾਂ ਜਿੱਥੇ ਇਤਿਹਾਸਕ ਗੁਰਦੁਆਰੇ ਸੀ ਉਹ ਵੀ ਮਹੰਤਾਂ ਦੇ ਮਸੰਦਾਂ ਦੇ ਪ੍ਰਬੰਧ ਹੇਠ ਸੀਗੇ ਜਾਂ ਉੱਥੇ ਉਹਨਾਂ ਨੂੰ ਜਾਣਾ ਪੈਂਦਾ ਸੀ। ਸਿੰਘ ਸਭਾ ਮੂਵਮੈਂਟ ਨੇ ਕਿਹਾ ਕਿ ਜਿੱਥੇ ਵੀ ਜਿਹੜੇ ਹੈਗੇ ਸਿੰਘ ਇਕੱਠੇ ਹੋ ਕੇ ਆਪਣੀ ਕਮੇਟੀ ਬਣਾ ਕੇ ਆਪਣਾ ਕੋਈ ਗੁਰਦੁਆਰਾ ਉੱਥੇ ਸਾਂਝੀ ਜਗ੍ਹਾ ਬਣਾ ਸਕਦੇ ਆ। ਇਹੀ ਕਾਰਨ ਹੈ ਕਿ ਦੇਸ਼ ਦੇ ਵਿੱਚ ਜਿਹੜਾ ਹੁਣ ਜੇ ਕੋਈ ਵਧੀਆ ਤਰੀਕੇ ਨਾਲ ਗੁਰਦੁਆਰੇ ਚੱਲ ਰਹੇ ਨੇ ਲੋਕਲ ਪ੍ਰਬੰਧਕ ਕਮੇਟੀਆਂ ਦੇ, ਤਾਂ ਉਹ ਸਿੰਘ ਸਭਾ ਦੇ ਜਿਹੜੇ ਹੈਗੇ ਆ ਗੁਰਦੁਆਰੇ ਹੀ ਨੇ, ਤੁਸੀਂ ਕਿਤੇ ਵੀ ਜਿਹੜੀ ਆ ਉਹ ਨਜ਼ਰ ਮਾਰ ਸਕਦੇ ਹੋ। ਤੇ ਪਰ ਕਿਉਂਕਿ ਫਿਰ ਉਸ ਤੋਂ ਬਾਅਦ ਹਾਲਾਂਕਿ ਇੱਥੇ ਅਕਾਲੀ ਦਲ ਦੀਆਂ ਸਰਕਾਰਾਂ ਵੀ ਬਣੀਆਂ, SGPC ਨੇ ਵੀ ਕਦੇ ਬਾਂਹ ਨਹੀਂ ਫੜੀ, ਉਹ ਫਿਰ ਇਹਨਾਂ ਗੁਰਦੁਆਰਿਆਂ ਦੀ ਇੱਕ ਸੰਸਥਾ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਬਣੀ ਤੇ ਉਹ ਥੋੜਾ ਮੋਟਾ ਚਲੋ ਜਿੰਨੇ ਕੁ ਉਹਨਾਂ ਕੋਲ ਫੰਡਸ ਵਗੈਰਾ ਹੁੰਦੇ ਉਹਨਾਂ ਨੂੰ ਚਲਾ ਰਹੀ ਹੈ ਤੇ ਪਰ ਉਸ ਦੂਸਰੀ ਸਰਪ੍ਰਸਤੀ ਜਿਹੜੀ ਸੀ ਉਹ ਬਿਲਕੁਲ ਖਤਮ ਹੋ ਗਈ ਕਿਉਂਕਿ ਰਿਆਸਤਾਂ ਖਤਮ ਹੋਣ ਤੋਂ ਬਾਅਦ ਜਿਹੜਾ ਥਾਪੜਾ ਜਿਵੇਂ ਮਹਾਰਾਜਾ ਫਰੀਦਕੋਟ ਵੀ ਇਹਦੇ ਸਰਪ੍ਰਸਤ ਰਹੇ, ਮਹਾਰਾਜਾ ਨਾਭਾ ਵੀ ਰਹੇ, ਬਿਕਰਮਨ ਸਿੰਘ ਤਾਂ ਇਹਦੇ ਜਿਹੜੇ ਮੈਂਬਰ ਹੀ ਰਹੇ ਜਿਹੜੇ ਕਪੂਰਥਲਾ ਦੇ ਰਾਜਾ ਸੀਗੇ, ਤੇ ਓਦਾਂ ਦੀ ਜਿਹੜੀ ਸਰਪ੍ਰਸਤੀ ਨਾ ਰਹਿਣ ਕਰਕੇ ਫਿਰ ਹੌਲੀ ਹੌਲੀ ਜਿਹੜੀ ਸੀ ਉਹ ਲਹਿਰ ਤਾਂ ਚਲੋ ਉਦੋਂ ਹੀ ਇਹ ਪਿੱਛੇ ਹਟ ਗਈ ਸੀ ਜਿੱਦਾਂ ਤੋਂ ਸ਼ੁਰੂਆਤ ਕੀਤੀ ਕਿ ਸਮਾਜ ਸੁਧਾਰ ਵਾਲੇ ਪਾਸੇ ਇਹਨੇ ਕੰਮ ਕੀਤਾ। ਤੇ ਇੱਕ ਜਿਹੜੀ ਹੋਰ ਵੱਡੀ ਗੱਲ ਹੈ ਉਹ ਮੈਂ ਜ਼ਰੂਰ ਕਰਨੀ ਚਾਹਾਂਗਾ ਕਿ ਜਦੋਂ ਆਰੀਆ ਸਮਾਜ ਲਹਿਰ ਸ਼ੁਰੂ ਹੋਈ ਸਭ ਤੋਂ ਵੱਧ ਉਹਨੂੰ ਜਿਹੜਾ ਰਿਸਪੋਂਸ ਸੀਗਾ ਉਹ ਪੰਜਾਬ ਤੋਂ ਮਿਲਿਆ ਤੇ ਪੰਜਾਬ ਦੇ ਵਿੱਚ ਰਿਸਪੋਂਸ ਵੀ ਜਿਹੜਾ ਸਿੱਖੀ ਵਾਲੇ ਪਾਸੋਂ ਮਿਲਿਆ ਕਿਉਂਕਿ ਜਿਹੜੇ ਸਵਾਮੀ ਦਯਾਨੰਦ ਸਰਸਵਤੀ ਸੀ ਉਹਦੇ ਜਿਹੜੇ ਬਹੁਤ ਸਾਰੀਆਂ ਗੱਲਾਂ ਉਹ ਸੂਤ ਬੈਠਦੀਆਂ ਸੀ ਸਿੱਖ ਸਿਧਾਂਤ ਦੇ ਅਨੁਸਾਰ ਕਿਉਂਕਿ ਇੱਥੇ ਪਹਿਲਾਂ ਸਿੱਖੀ ਦਾ ਪ੍ਰਚਾਰ ਸੀ ਤੇ ਉਹੀ ਸਮਾਜ ਸੁਧਾਰ ਦੀ ਗੱਲ ਉਹ ਕਰਦੇ ਸੀ, ਮੂਰਤੀ ਪੂਜਾ ਦਾ ਵਿਰੋਧ ਕਰਦੇ ਸੀ, ਹੋਰ ਏਦਾਂ ਦੀਆਂ ਗੱਲਾਂ। ਜਦੋਂ ਫਿਰ ਉਹਨਾਂ ਦਾ ਇੱਕ ਗ੍ਰੰਥ ਆਇਆ ਸਤਿਆਰਥ ਪ੍ਰਕਾਸ਼ ਤੇ ਉਹਦੇ ਚ ਉਹਨਾਂ ਨੇ ਜਿਵੇਂ ਮੁਸਲਮਾਨ ਜਿਹੜੇ ਪੈਗੰਬਰ ਸੀ ਉਹਨਾਂ ਦੀ ਨਿੰਦਾ ਕੀਤੀ, ਈਸਾ ਮਸੀਹ ਦੀ ਨਿੰਦਾ ਕੀਤੀ, ਹੋਰਾਂ ਦੀ ਕੀਤੀ, ਨਾਲ ਹੀ ਫਿਰ ਉਹਨਾਂ ਨੇ ਗੁਰੂ ਨਾਨਕ ਦੇਵ ਸਾਹਿਬ ਦੀ ਜਿਹੜੀ ਨਿੰਦਾ

0: ਹੋਈ ਹੈ ਕਿਉਂਕਿ ਮੇਰੇ ਤਾਂ ਪ੍ਰੇਰਨਾ ਸਰੋਤ ਨੇ, ਮੈਂ ਇਹ ਵਾਪਸ ਕੱਢਾਂਗਾ ਆਪਣੀ ਜਿਹੜੀ ਹਸਤਿਆਰਥ ਪ੍ਰਕਾਸ਼ ਚੋਂ। ਪਰ ਕਿਉਂਕਿ ਉਦੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਤੇ ਉਦੋਂ ਬਾਅਦ ਜਿਹੜੀ ਦਯਾਨੰਦ ਐਂਗਲੋ ਮੂਵਮੈਂਟ ਸ਼ੁਰੂ ਹੋਈ ਤੇ ਜਾਂ ਜਿਹੜੇ ਆਰੀਆ ਸਮਾਜ ਸੀ ਉਹਨਾਂ ਨੇ ਫਿਰ ਉਹ ਤੋਂ ਹਟਾਇਆ ਨੀ। ਅੱਜ ਵੀ ਹਸਤਿਆਰਥ ਪ੍ਰਕਾਸ਼ ਦਾ ਹਿੱਸਾ ਹੈ ਜੋ ਸਿੱਖ ਧਰਮ ਬਾਰੇ ਜਾਂ ਗੁਰੂ ਨਾਨਕ ਬਾਰੇ ਉਹਨਾਂ ਦੀਆਂ ਅਪਮਾਨ ਜਨਕ ਟਿੱਪਣੀਆਂ ਨੇ ਉਹ ਹੈਗੀਆਂ। ਪਰ ਉਹਦਾ ਜਿਹੜਾ ਸੀ ਵਿਰੋਧ ਫਿਰ ਕਾਫੀ ਹੋਇਆ ਆਰੀਆ ਸਮਾਜ ਮੂਵਮੈਂਟ ਦਾ ਜਾਂ ਹੋਰ। ਇਹੀ ਕਾਰਨ ਸੀਗਾ ਕਿ ਫਿਰ ਉਹ ਆਰੀਆ ਸਮਾਜ ਮੂਵਮੈਂਟ ਸਿਰਫ ਥੋੜੇ ਜਿਹੇ ਥਾਂ ਤੇ ਜਿਵੇਂ ਜਲੰਧਰ ਦੇ ਵਿੱਚ ਜਾਂ ਕੁਛ ਪੋਕਟ ਦੇ ਵਿੱਚ ਸੁੰਗੜ ਕੇ ਰਹਿ ਗਈ ਅਬੋਹਰ ਦੇ ਵਿੱਚ ਤੇ ਇਸ ਤਰ੍ਹਾਂ ਜਿਹੜਾ ਸੀ ਉਹ ਫਿਰ ਇਹ ਏਡੀਆਂ ਵੱਡੀਆਂ ਪ੍ਰਾਪਤੀਆਂ ਦੇ ਬਾਵਜੂਦ ਵੀ ਤੇ ਫਿਰ ਹੁਣ ਕਿਉਂਕਿ ਕੋਈ ਇਹਨਾਂ ਦਾ ਸਿਆਸੀ ਆਧਾਰ ਨਾ ਹੋਣ ਕਰਕੇ ਤੇ ਕਿਉਂਕਿ ਇਹਨਾਂ ਨੇ ਵਿਦਿਅਕ ਸੰਸਥਾਵਾਂ ਵੀ ਜਿਹੜੀਆਂ ਅਲੱਗ ਅਲੱਗ ਜਿਹੜੀਆਂ ਮੈਨੇਜਮੈਂਟ ਬਣ ਗਈਆਂ ਜਿਵੇਂ ਚੀਫ਼ ਖਾਲਸਾ ਦੀਵਾਨ ਦੀ ਵੀ ਹੋਰ ਤਰ੍ਹਾਂ ਦੀ ਮੈਨੇਜਮੈਂਟ ਬਣ ਗਈ ਤੇ ਫਿਰ ਉਹ ਬਸ ਕੇਂਦਰੀ ਸਿੰਘ ਸਭਾ ਇੱਕ ਸੰਸਥਾ ਰਹਿ ਗਈ ਜਿਹੜੀ ਇਹਨਾਂ ਸਾਰੇ ਗੁਰਦੁਆਰੇ ਇਹਨਾਂ ਦੇ ਕੋਈ ਮਤਾਹਤ ਨੀ ਹੈਗੇ ਉਹ ਆਪਣੀ ਇੱਛਾ ਦੇ ਨਾਲ ਇਹਦੇ ਨਾਲ ਜੁੜ ਜਾਂਦੇ ਆ ਪਰ ਇਹ ਵੀ ਬਸ ਉਹ ਥੋੜੀ ਮੋਟੀ ਐਕਟੀਵਿਟੀ ਜਿਹੜੀ ਆ ਉਹ ਇਹਨਾਂ ਕੋਲ ਰਹਿ ਗਈ ਹੈ
1: ਜੀ। ਇਹ ਇਹ ਗੱਲ ਇੱਕ ਥੋੜ੍ਹਾ ਜਿਹਾ ਵੈਸੇ ਵਿਵਾਦ ਵੀ ਇਹਦੇ ਨਾਲ ਜਾ ਜੁੜਦਾ ਹੈਗਾ ਜਦੋਂ ਵੀ ਕੋਈ ਲਹਿਰ ਬਹੁਤ ਵੱਡੀ ਹੋ ਜਾਂਦੀ ਹੈ ਅਤੇ ਮਾਸਿਸ ਦੀ ਲਹਿਰ ਬਣ ਜਾਂਦੀ ਹੈ ਆਮ ਲੋਕਾਂ ਦੀ ਲਹਿਰ ਬਣ ਜਾਂਦੀ ਹੈ ਜ਼ਾਹਰ ਜਿਹੀ ਗੱਲ ਹੈ ਕਿ ਉਹਦੇ ਨਾਲ ਸਵਾਲ ਜਿਹੜੇ ਨੇ ਉੱਥੇ ਉੱਠਣੇ ਵਾਜਬ ਹੁੰਦੇ ਹੈਗੇ ਨੇ। ਜਿੱਦਾਂ ਤੁਸੀਂ ਆਰੀਆ ਸਮਾਜੀ ਲਹਿਰ ਦੇ ਨਾਲ ਜੁੜ ਕੇ ਦੀ ਗੱਲ ਕੀਤੀ ਕਿ ਇੱਕ ਵਾਦ ਵਿਵਾਦ ਹੋਣਾ ਸ਼ੁਰੂ ਹੋ ਗਿਆ ਸੀ ਪਰ ਸਿੰਘ ਸਭਾ ਲਹਿਰ ਦੇ ਵਿੱਚ ਕਾਫੀ ਵਿਵਾਦ ਇਹ ਵੀ ਜੁੜਦੇ ਹੈਗੇ ਨੇ ਕਿ ਕਿਉਂਕਿ ਇਹਨਾਂ ਨੇ ਸ਼ੁਰੂ ਦੇ ਵਿੱਚ ਹੀ ਇਹ ਫੈਸਲਾ ਕਰ ਲਿਆ ਸੀਗਾ ਕਿ ਜਿੱਦਾਂ ਤੁਸੀਂ ਵੀ ਦੱਸਿਆ ਕਿ ਗੁਰਮਤਿ ਪ੍ਰਚਾਰ ਤੱਕ ਜਾਂ ਵਿੱਦਿਆ ਦੇ ਪ੍ਰਸਾਰ ਤੱਕ ਦੀ ਇਹ ਲਹਿਰ ਹੋਏਗੀ ਇਹਦੇ 'ਚ ਅੰਗਰੇਜ਼ੀ ਸਰਕਾਰ ਜਿਹੜੀ ਆ ਬਰਤਾਨਵੀ ਹਕੂਮਤ ਆ ਉਹਦੇ ਬਾਰੇ ਕੋਈ ਵੀ ਸਿਆਸੀ ਚਰਚਾ ਨਹੀਂ ਕੀਤੀ ਜਾਏਗੀ ਇਹਨਾਂ ਦੀ ਬੈਠਕਾਂ ਦੇ ਵਿੱਚ ਵੀ ਇਹ ਅਹਿਦ ਲਿਆ ਜਾਂਦਾ ਸੀ। ਤੁਸੀਂ ਮੀਡੀਆ ਦੀ ਵੀ ਗੱਲ ਕੀਤੀ ਜਿਹੜੇ ਅਖਬਾਰ ਵੀ ਸ਼ੁਰੂ ਕੀਤੇ ਸੀਗੇ ਜਿੱਦਾਂ ਤੁਸੀਂ ਦੱਸਿਆ ਕਿ ਖਾਲਸਾ ਅਖਬਾਰ ਸੀਗਾ ਅਤੇ ਦੀ ਖਾਲਸਾ ਵੀ ਸੀਗਾ ਅੰਗਰੇਜ਼ੀ ਦਾ ਅਖਬਾਰ ਸੀ ਸੋ ਅੰਗਰੇਜ਼ੀ ਤੋਂ ਜਾਂ ਬਰਤਾਨਵੀ ਹਕੂਮਤ ਤੋਂ ਇਹ ਉਲਟ ਨਹੀਂ ਹੋਏ ਹੈਗੇ ਬਲਕਿ ਇਤਿਹਾਸ ਦੇ ਵਿੱਚ ਇਹੋ ਜਿਹੇ ਵੀ ਕੁਛ ਸੰਦਰਭ ਮਿਲਦੇ ਹੈਗੇ ਨੇ ਕਿ ਜਿਹੜੀ ਬਰਤਾਨਵੀ ਹਕੂਮਤ ਜਿਹੜੀ ਸੀਗੀ ਉਹ ਜਿਸ ਤਰ੍ਹਾਂ ਦੀਆਂ ਆਰਿਆ ਸਮਾਜੀ ਆ ਹੋਰ ਜਿਹੜੀਆਂ ਬ੍ਰਹਮ ਸਮਾਜ ਜਿਹੜੀਆਂ ਐਸੀਆਂ ਲਹਿਰਾਂ ਸੀ ਉਹਨਾਂ ਦੇ ਖਿਲਾਫ ਖੜ੍ਹੇ ਹੋਣ ਦੇ ਲਈ ਜਿਹੜੀ ਸਿੰਘ ਸਭਾ ਲਹਿਰ ਦੇ ਕੁਛ ਇੱਕ ਤੱਤ ਸੀਗੇ ਜਿਵੇਂ ਤੱਤ ਖਾਲਸਾ ਵੀ ਸੀ ਉਹਨਾਂ ਨੂੰ ਉਹ ਸਪੋਰਟ ਕਰਦੇ ਸੀ ਫਾਈਨੈਂਸ਼ੀਅਲੀ ਸਪੋਰਟ ਕਰਦੇ ਸੀਗੇ ਕਿ ਤੁਸੀਂ ਕਰੋ ਇੱਥੋਂ ਤੱਕ ਕਿ ਖਾਲਸਾ ਕਾਲਜ ਜਿਹੜਾ ਅੰਮ੍ਰਿਤਸਰ 'ਚ 1892 'ਚ ਸ਼ੁਰੂ ਹੁੰਦਾ ਉਹਦੇ ਲਈ ਵੀ ਬਰਤਾਨਵੀ ਹਕੂਮਤ ਜਿਹੜੀ ਹੈਗੀ ਉਹ ਫੰਡਿੰਗ ਕਰਦੀ ਹੈ ਫਿਰ ਕੁਈਨ ਵਿਕਟੋਰੀਆ ਦੀ ਜਿਹੜੀ ਬਰਥ ਐਨੀਵਰਸਰੀ ਆ ਉਹਨੂੰ ਲਾਹੌਰ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਸਿੰਘ ਸਭਾ ਦੀ ਤਰਫ ਤੋਂ ਮਨਾਇਆ ਜਾਂਦਾ ਹੈਗਾ ਕੁੱਲ ਮਿਲਾ ਕੇ ਕਲੋਨੀਅਲ ਸਟ੍ਰੈਟੇਜੀ ਦੇ ਨਾਲ ਬਿਲਕੁਲ ਕੁਛ ਹੱਦ ਤੱਕ ਜਿਹੜਾ ਇਹਦਾ ਇੱਕ ਧੜਾ ਸੀ ਉਹ ਫਿੱਟ ਬੈਠਦਾ ਸੀਗਾ ਸੋ ਇਹ ਬਰਤਾਨਵੀ ਸਾਮਰਾਜ ਨੂੰ ਵੀ ਮਨਜ਼ੂਰ ਸੀਗਾ ਔਰ ਇਹੀ ਕਹਿ ਰਹੇ ਨੇ ਕਿ ਇਹਨਾਂ ਦੇ ਚੱਲਦਿਆਂ ਹੋਇਆਂ ਫਿਰ ਜਿਹੜਾ ਕਾਨ ਸਿੰਘ ਨਾਭਾ ਹੋਣਾ ਨੇ ਜਿਹੜਾ ਇੱਕ ਕਲਾਸੀਕਲ ਟਰੈਕਟ ਲਿਖਿਆ ਸੀ ਹਮ ਹਿੰਦੂ ਨਹੀਂ ਇਸ ਕਿਸਮ ਦੀਆਂ ਆਈਡੀਓਲੋਜੀਜ਼ ਫਿਰ ਪੇਸ਼ ਕੀਤੀਆਂ ਜਾਣ ਲੱਗ ਪਈਆਂ ਕਿਉਂਕਿ ਉਹ ਜਿਹੜੀਆਂ ਸੰਸਥਾਵਾਂ ਸੀ ਉਹ ਕਹਿੰਦੀਆਂ ਸੀ ਕਿ ਤੁਸੀਂ ਹਿੰਦੂਆਂ ਦੇ ਵਿੱਚ ਰਲੋ ਜਦਕਿ ਤੱਤ ਖਾਲਸਾ ਜਾਂ ਹੋਰ ਸੁਧਾਰਕ ਜਿਹੜੇ ਕਹਿੰਦੇ ਸੀ ਕਿ ਨਹੀਂ ਸਿੱਖ ਹਿੰਦੂ ਨਹੀਂ ਖੈਰ ਚਲੋ ਸਿੱਖ ਹਿੰਦੂ ਨਹੀਂ ਉਹ ਤਾਂ ਇੱਕ ਵੱਖਰਾ ਵਿਸ਼ਾ ਪਰ ਕੀ ਸਵਾਲ ਇਹ ਹੈਗਾ ਕਿ ਵਰ ਦੀਜ ਐਸੋਸੀਏਸ਼ਨ ਜਾਂ ਸਿੰਘ ਸਭਾ ਮੂਵਮੈਂਟ ਜਿਹੜਾ ਸੀ ਵਾਜ਼ ਇਟ ਇੰਟੈਂਸ਼ਨਲੀ ਇਨਕਲਾਈਨ ਟੂਵਰਡਸ ਬ੍ਰਿਟਿਸ਼ ਕਲੋਨੀਅਲ ਗਵਰਨਮੈਂਟ
0: ਨਹੀਂ ਨਹੀਂ ਜਿਹੜਾ ਗੌਤਮ ਜੀ ਦੇਖੋ ਉਹਦੇ ਜਿਹੜਾ ਪਹਿਲੇ ਜਿਹੜੇ ਰੈਵੋਲੂਸ਼ਨ ਹੈ ਨਾ ਜਦੋਂ ਸਿੰਘ ਸਭਾ ਦੇ ਅਸੀਂ ਪੜ੍ਹਦੇ ਹਾਂ ਉਹਦੇ 'ਚ ਇੱਕ ਗੱਲ ਬੜੀ ਸਪਸ਼ਟ ਹੈ ਬੜੀ ਕਲੀਅਰ ਹੈ ਵੀ ਅਸੀਂ ਕਿਸੇ ਵੀ ਸਰਕਾਰ ਨਾਲ ਆਡਾ ਨਹੀਂ ਲਾਉਣਾ ਤੇ ਇਹੀ ਕਾਰਨ ਸੀ ਕਿ ਜਦੋਂ ਅਕਾਲੀ ਮੂਵਮੈਂਟ ਚੱਲੀ ਅਕਾਲੀ ਮੋਰਚੇ ਲੱਗੇ ਉੱਥੇ ਸਿੰਘ ਸਭਾ ਜਿਹੜੀ ਆ ਉਹ ਬਿਲਕੁਲ ਸਾਇਲੈਂਟ ਹੈ ਕਿਤੇ ਹੈ ਨਹੀਂ ਤੇ ਵੀ ਸਾਡਾ ਜਿਹੜਾ ਸਿਰਫ ਇੱਕੋ ਇੱਕ ਮਤਲਬ ਧਰਮ ਦਾ ਪ੍ਰਚਾਰ ਤੇ ਵਿਦਿਆ ਇਹ ਹੈ ਜਿਹੜੀਆਂ ਦੂਜੀਆਂ ਗੱਲਾਂ ਨੇ ਜਿਹਦੇ 'ਚ ਖਾਸ ਕਰਕੇ ਭਾਈ ਕਾਨ ਸਿੰਘ ਨਾਭਾ ਦੀ ਗੱਲ ਜਿਹੜੀ ਜਿੱਦਾਂ ਆਈ ਹੈ ਹੁਣ ਜਿਹੜੇ ਮਿਸਟਰ ਮੈਕਾਲਫ ਦਾ ਨਾਂ ਬੜਾ ਆਉਂਦਾ ਉਹ ਡੀਸੀ ਰਹੇ ਇੱਥੇ ਤੇ ਬਾਅਦ ਦੇ ਵਿੱਚ ਉਹ ਡਿਵੀਜ਼ਨਲ ਜੱਜ ਵੀ ਰਹੇ ਕਮਿਸ਼ਨਰ ਰਹੇ ਹਨ ਤੇ ਜਿਨ੍ਹਾਂ ਨੇ ਕਾਫੀ ਕੰਮ ਕੀਤਾ ਹਿਸਟਰੀ ਦੇ ਉੱਪਰ ਹੁਣ ਸ਼ੁਰੂਆਤ ਮੈਕਾਲਫ ਨੇ ਜਦੋਂ ਜਿਹੜਾ ਹੈਗਾ ਸ਼ਗਿਰਦੀ ਜਦੋਂ ਧਾਰਨ ਕੀਤੀ ਭਾਈ ਕਾਨ ਸਿੰਘ ਨਾਭਾ ਦੀ ਗੁਰੂ ਗ੍ਰੰਥ ਸਾਹਿਬ ਦੀ ਸਟੱਡੀ ਵਾਸਤੇ ਤੇ ਉਹ ਵੀ ਆਪਾਂ ਇਹ ਕਹਿ ਸਕਦੇ ਕਿ ਉਹਦਾ ਜ਼ਰੀਆ ਵੀ ਜਿਹੜਾ ਹੈਗਾ ਉਹ ਇੱਕ ਸਿੰਘ ਸਭਾ ਹੀ ਸੀ ਤੇ ਪਰ ਸਿੰਘ ਸਭਾ ਨੇ ਇੱਦਾਂ ਦਾ ਜਿਹੜਾ ਹੈ ਸਟੇਕ ਕਦੇ ਨਹੀਂ ਲਿਆ ਕਿ ਉਹਨਾਂ ਨੇ ਕਿਸੇ ਦੂਜੇ ਧਰਮ ਦੇ ਖਿਲਾਫ਼ ਪ੍ਰਚਾਰ ਕਰਨਾ ਤੇ ਸਗੋਂ ਜੇ ਸਿੰਘ ਸਭਾ ਦੀ ਜੇ ਕਿਤੇ ਰਹੀ ਸਮੱਸਿਆ ਤਾਂ ਉਹ ਸਾਡੇ ਫੋਕਲੋਰ ਕਲਚਰ ਦੇ ਨਾਲ ਜ਼ਰੂਰ ਰਹੀ ਤੇ ਉਹ

0: ਰਿਹਾ ਕਿ ਗੁਰਦੁਆਰਿਆਂ ਦੇ ਵਿੱਚ ਜਾਂ ਕਿਉਂਕਿ ਹਰ ਇੱਕ ਦੇ ਵਿੱਚ ਕੁਛ ਧੜੇ ਏਦਾਂ ਦੇ ਹੁੰਦੇ ਆ, ਉਹ ਤਾਂ ਖੈਰ ਤੁਸੀਂ ਵੀ ਜ਼ਿਕਰ ਕੀਤਾ ਕਿ ਜਿਹੜੇ ਆਪਣੇ ਤਰੀਕੇ ਨਾਲ ਫਿਰ ਚੱਲਦੇ ਆ, ਉਹਨਾਂ ਨੂੰ ਇਹ ਹੁੰਦਾ ਕਿ ਸਾਡੇ ਨਾਲ ਲੋਕ ਜੁੜ ਗਏ ਨੇ। ਤੇ ਜਿਵੇਂ ਉਹਨਾਂ ਨੇ ਜਿਹੜਾ ਹੈ ਸ਼ਰਾਧਾਂ ਦਾ ਵਿਰੋਧ ਕਰਤਾ, ਸ਼ਰਾਧਾਂ ਦਾ ਆਰੀਆ ਸਮਾਜ ਵੀ ਵਿਰੋਧ ਕਰਦਾ ਸੀ, ਤੀਆਂ ਦਾ ਵਿਰੋਧ ਕਰਤਾ ਕਿ ਗਿੱਧੇ ਨੀ ਪੈਣੇ ਚਾਹੀਦੇ, ਆਹ ਨੀ ਹੋਣਾ ਚਾਹੀਦਾ, ਏਦਾਂ ਨੀ ਹੋਣਾ ਚਾਹੀਦਾ। ਉੱਥੇ ਫਿਰ ਲੋਕ ਗੀਤਾਂ ਦੇ ਵਿੱਚ ਵੀ ਸਿੰਘ ਸਭਾ ਦਾ ਜ਼ਿਕਰ ਆਇਆ, ਮਰਜਾਨ ਸਿੰਘ ਸਭੀ ਹੈ ਜਿੰਨਾ ਗਿੱਧਾ ਬੰਦ ਕਰਾਇਆ, ਇਹ ਸਾਡੇ ਲੋਕ ਗੀਤਾਂ ਦਾ ਹਿੱਸਾ ਬਣ ਗਿਆ। ਤੇ ਉੱਥੇ ਤਾਂ ਇਹ ਜ਼ਰੂਰ ਇੰਨੀ ਕੁ ਗੱਲ ਰਹੀ ਜੋ ਸਮਾਜ ਸੁਧਾਰ ਵਾਲੇ ਪਾਸੇ ਪਏ, ਕਿਉਂਕਿ ਜਿਹੜੀਆਂ ਵੀ, ਕਿਉਂਕਿ ਇੱਕ ਗੱਲ ਗੌਤਮ ਜੀ ਬੜੀ ਸਪਸ਼ਟ ਹੈ ਕਿ ਜਿਹੜੀਆਂ ਸੰਸਥਾਵਾਂ ਨੇ, ਸੰਸਥਾ ਤਾਂ ਚਲੋ ਇੱਕ ਹੋਰ ਚੀਜ਼ ਇੰਸਟੀਟਿਊਸ਼ਨ ਬਣ ਜਾਂਦੀ ਹੈ, ਉਹਦੇ ਚ ਤਾਂ ਇੱਕ ਬਕਾਇਦਾ ਇੱਕ ਸਿਸਟਮ ਆ ਜਾਂਦਾ, ਜਿਹੜੀਆਂ ਮੂਵਮੈਂਟਸ ਨੇ, ਜਿਹੜੀਆਂ ਲਹਿਰਾਂ ਨੇ, ਤੇ ਉਹਦੇ ਵਿੱਚ ਹਰ ਤਰ੍ਹਾਂ ਦਾ ਐਲੀਮੈਂਟ ਹਰ ਤਰ੍ਹਾਂ ਦਾ ਹੁੰਦਾ, ਉਹ ਫਿਰ ਕਈ ਵਾਰੀ ਆਪਣੇ ਤਰੀਕੇ ਨਾਲ ਕਈ ਗੱਲਾਂ ਜਿਹੜੀਆਂ ਉਹ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰਦਾ। ਤੇ ਕਿਉਂਕਿ ਮੈਂ ਉਦੋਂ ਸਰਗਰਮ ਪੱਤਰਕਾਰ ਕਰ ਰਿਹਾ ਜਦੋਂ ਇਹ ਮੌਜੂਦਾ ਜਿਹੜੀ ਮਿਲੀਟੈਂਸੀ ਦੀ ਮੂਵਮੈਂਟ ਪੰਜਾਬ ਦੇ ਵਿੱਚ ਰਹੀ, ਉਦੋਂ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੀ ਸੀ ਉੱਪਰੋਂ, ਹੇਠਾਂ ਆਪਣੇ ਲੈਵਲ ਤੇ ਜਿਹੜੇ ਸੀਗੇ ਉਹ ਇਕੱਠੇ ਹੋ ਕੇ ਏਦਾਂ ਦਾ ਆਹ ਕਰ ਲਓ ਆਹ ਕਰ ਲਓ, ਉਹ ਉਸ ਤਰੀਕੇ ਨਾਲ ਚੱਲਦੀਆਂ ਸੀ। ਤੇ ਸੋ ਇਸ ਤਰ੍ਹਾਂ ਦਾ ਜਿਹੜੇ ਹੈਗੇ ਉਹ ਗੱਲਾਂ ਬਿਲਕੁਲ ਸਹੀ ਹੈ ਜਿਹੜੀਆਂ ਤੁਸੀਂ ਕੀਤੀਆਂ ਨੇ ਕਿ ਕਿਤੇ ਨਾ ਕਿਤੇ ਇਹ ਲੱਗਦਾ ਸੀ, ਤੇ ਕਿਉਂਕਿ ਜਿੱਥੇ ਸਟੇਟ ਨੂੰ ਇਹ ਲੱਗਦਾ ਹੁੰਦਾ ਹੈ ਕਿ ਆਹ ਗੱਲ ਸਾਡੇ ਹੱਕ ਚ ਭੁਗਤੀ ਹੈ, ਫਿਰ ਉਹਨੂੰ ਸਰਪ੍ਰਸਤੀ ਵੀ ਦਿੰਦੇ ਆ, ਪੈਟਰਨਾਈਜ਼ ਵੀ ਦਿੰਦੇ ਆ, ਇਹ ਸਾਰਾ ਕੁਛ ਜਿਹੜਾ ਹੈਗਾ ਇਹ ਚੱਲਦਾ ਰਿਹਾ। ਤੇ ਪਰ ਜਿਹੜੀ ਮੈਂ ਗੱਲ ਕੀਤੀ ਕਿ ਐਜੂਕੇਸ਼ਨ ਵਾਲੇ ਪਾਸੇ ਜਾਂ ਹੋਰ ਉਸ ਪਾਸੇ ਉਹਦਾ ਜਿਹੜਾ ਯੋਗਦਾਨ ਆ ਉਹ ਭੁਲਾਇਆ ਨਹੀਂ ਜਾ ਸਕਦਾ।
1: ਵਾਕਈ ਬਹੁਤ ਸ਼ੁਕਰੀਆ ਪ੍ਰੀਤਮ ਭਾਜੀ ਅਤੇ ਇਸ ਸਾਰੀ ਜਾਣਕਾਰੀ ਦੇ ਲਈ। ਸਿੰਘ ਸਭਾ ਲਹਿਰ ਦੀ ਅੱਜ ਦੇ ਦਿਨ ਸ਼ੁਰੂਆਤ 1 ਅਕਤੂਬਰ ਤੋਂ ਅਤੇ ਉਹਦੇ ਸੰਦਰਭ ਦੇ ਵਿੱਚ ਹੀ ਅੱਜ ਦਾ ਇੱਕ ਦੇਸ਼ ਪੰਜਾਬ ਕੀ ਪ੍ਰੋਗਰਾਮ ਤੁਸੀਂ ਪੇਸ਼ ਕੀਤਾ, ਬਹੁਤ ਸ਼ੁਕਰੀਆ ਜੀ ਤੁਹਾਡਾ।
0: ਹਾਂਜੀ, ਧੰਨਵਾਦ।
1: ਸੋ ਇਹ ਸੀ ਪ੍ਰੀਤਮ ਸਿੰਘ ਰੁਪਾਲ ਜੀ, ਔਰ ਹੋਪ ਹੈਗੀ ਜੀ, ਉਮੀਦ ਹੈਗੀ ਹੈ ਕਿ ਤੁਸੀਂ ਹੁਣ ਸਾਰੀ ਗੱਲਬਾਤ ਸਮਝ ਗਏ ਹੋਵੋਗੇ, ਸੁਣੀ ਆ ਤੁਸੀਂ ਇਸ ਸਾਰੀ ਗੱਲਬਾਤ ਨੂੰ ਕਿਸ ਤਰੀਕੇ ਦੇ ਨਾਲ ਸਿੰਘ ਸਭਾ ਦੀ ਜਿਹੜੀ ਸਥਾਪਨਾ ਹੁੰਦੀ ਹੈ 1873 ਦੇ ਵਿੱਚ ਅਤੇ 70ਵਿਆਂ ਦੇ ਦਹਾਕੇ ਦੇ ਵਿੱਚ, ਅਤੇ ਜਿਸ ਤਰੀਕੇ ਦੇ ਨਾਲ ਸਿੱਖ ਸਾਮਰਾਜ ਨੂੰ ਭੰਗ ਕੀਤਾ ਗਿਆ ਸੀ ਅੰਗਰੇਜ਼ਾਂ ਦੇ ਦੁਆਰਾ, ਆਪਣੇ 'ਚ ਰਲਾ ਲਿਆ ਗਿਆ ਸੀਗਾ, ਕਹਿੰਦੇ ਨੇ ਕਿ ਉਸ ਵਕਤ ਖਾਲਸਾ ਇੱਦਾਂ ਮਹਿਸੂਸ ਕਰ ਰਿਹਾ ਸੀਗਾ ਕਿ ਜਿਵੇਂ ਮਾਣ ਗੁਆ ਗਿਆ ਹੋ ਲਿਆ, ਜਿੱਦਾਂ ਮੁਗਲ ਸਾਮਰਾਜ ਦੇ ਟਾਈਮ ਦੇ ਉੱਤੇ ਇੱਕ ਤਰੀਕੇ ਦੇ ਨਾਲ ਆਪਣਾ ਮਾਣ ਸਤਿਕਾਰ ਜਿਹੜੀ ਇੱਜ਼ਤ ਸੀਗੀ ਉਹ ਗੁਆ ਚੁੱਕਿਆ ਸੀਗਾ ਖਾਲਸਾ। ਸੋ ਇਸੇ ਕਰਕੇ ਇਹਦੀ ਇੱਕ ਬਹੁਤ ਵੱਡੀ ਲੋੜ ਵੀ ਮਹਿਸੂਸ ਹੋ ਰਹੀ ਸੀ ਕਿ ਜੇਕਰ ਕਿਤੇ ਨਾ ਹੁੰਦਾ, ਜੇ ਇੱਕ ਗੈਪ ਪੈਂਦਾ ਤਾਂ ਜ਼ਾਹਰ ਜਿਹੀ ਗੱਲ ਹੈ ਕਿ ਸਿੱਖ ਧਰਮ ਦੀ ਉਹ ਜਿਹੜੀ ਅਹਿਮੀਅਤ ਹੈਗੀ ਹੈ ਜਾਂ ਉਹ ਜਿਹੜੀ ਹੋਂਦ ਹੈਗੀ ਉਹਦੇ 'ਤੇ ਅਸਰ ਜ਼ਰੂਰ ਪੈਂਦੇ, ਔਰ ਉਸ ਵਕਤ ਇੱਕ ਐਸੇ ਇੱਕ ਧਰਮ ਪ੍ਰਚਾਰ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ, ਔਰ ਵਾਜਬ ਤਰੀਕੇ ਦੇ ਨਾਲ ਇਸ ਨੂੰ ਸ਼ੁਰੂ ਕੀਤਾ ਗਿਆ ਰਸਾਲਿਆਂ ਦੇ ਰਾਹੀਂ, ਮੀਡੀਆ ਦੇ ਰਾਹੀਂ, ਪੁਸਤਕਾਂ ਲਿਖ ਵੰਡ ਕੇ ਰਾਹੀਂ ਪੰਜਾਬੀ ਦਾ ਪ੍ਰਚਾਰ ਕਰਨਾ, ਵਿੱਦਿਆ ਦਾ ਪ੍ਰਸਾਰ ਕਰਨਾ। ਔਰ ਜਿੱਦਾਂ ਪ੍ਰੀਤਮ ਸਿੰਘ ਰੁਪਾਲ ਹੋਰਾਂ ਭਾਅ ਜੀ ਨੇ ਕੁਝ ਨਾਮ ਵੀ ਜ਼ਿਕਰ ਕੀਤਾ, ਇਹ ਵੀ ਜ਼ਿਕਰ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਉਹਨਾਂ ਨਾਵਾਂ ਨੂੰ ਉਹਨਾਂ ਨੂੰ ਬਣਦਾ ਜਿਹੜਾ ਕ੍ਰੈਡਿਟ ਆ ਉਹ ਦਿੱਤਾ ਜਾ ਸਕੇ। ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਨਹੀਂ, ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM।
2: ਹਾਂਜੀ ਰੇਡੀਓ,
3: दिल्ली की यात्रा का विचार बना रहे हैं? मेलबर्न से क्वांटस की सीधी उड़ान उपलब्ध है। बाजारों की रौनक देखें या अपनों के साथ फिर से समय बिताएं, अद्भुत स्मारकों को निहारें या घर के बने भोजन का मजा लें। चाहे आप दोस्तों और परिवार से मिलने जा रहे हों या किसी नई जगह की खोज कर रहे हों, क्वांटस की बेहतरीन सेवा का अनुभव करें जिसमें आपका भोजन, पेय, सामान और मनोरंजन शामिल है। आज ही क्वांटस के साथ दिल्ली की नॉन स्टॉप उड़ान बुक कीजिए। 26 अक्टूबर 2026 से 27 मार्च 2027 तक उपलब्ध, नियम और शर्तें लागू।
4: ਸੋਨਾ ਚਾਹੀਦਾ,
5: ਭਰੋਸਾ ਚਾਹੀਦਾ,
4: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493536042। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058608 ਔਰ ਵਿਜ਼ਿਟ bansallawyers.com.au. मेरा देश इनक्रेडिबल इंडिया त्रुगनिना विच अपने हर भैन भरा नू उना दे देश दा स्वाद अते मसाले एथे दे रहा है। तुसी एथे इंडियन मसाले दालां ग्रोसरी दा हर समान वाजिब रेट ते ले सकदे हो। पाओ कॉस्मेटिक दी हर आइटम भी नाले घर विच होवे कोई फंक्शन या त्योहार मिठाई दी एथे मिलेगी तुहानू वैरायटी बेशुमार। ग्रोसरी दी होम डिलीवरी लई नंबर लिख लो 0430-123-394। दियो रेडियो हांजी दा हवाला ते पाओ भारी डिस्काउंट हर शॉपिंग ते। मेरा देश इनक्रेडिबल इंडिया त्रुगनिना विच।

0: ਡਰ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜ਼ੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
1: ਵਿਕਟੋਰੀਆ ਵਾਸੀਓ, ਕਿਆ ਆਪਕੋ ਗੈਸ ਪਰ ਖਾਣਾ ਬਨਾਨਾ ਪਸੰਦ ਹੈ? ਕੜਾਕੇ ਕੀ ਠੰਡ ਵਾਲੀ ਰਾਤ ਮੇਂ ਤੁਰੰਤ ਗਰਮ ਹੋ ਜਾਣੇ ਵਾਲਾ ਘਰ, ਜਬ ਵੀ ਆਪਕੋ ਜ਼ਰੂਰਤ ਹੋ ਪੂਰੇ ਪਰਿਵਾਰ ਕੇ ਲਈ ਲਗਾਤਾਰ ਮਿਲਨੇ ਵਾਲਾ ਗਰਮ ਪਾਣੀ, ਤੋ ਜਬ ਤੱਕ ਆਪ ਇਸਕਾ ਆਨੰਦ ਲੈ ਸਕਤੇ ਹੈਂ ਲੈ ਲੀਜੀਏ, ਕਿਉਂਕਿ ਸਟੇਟ ਲੇਬਰ ਇਨ ਸਭ ਪਰ ਬੈਨ ਲਗਾਨੇ ਕੀ ਯੋਜਨਾ ਬਣਾ ਰਹੀ ਹੈ। ਬੈਨ ਕੈਰਲ ਸੇ ਕਹੀਏ ਕਿ ਆਪ ਨਹੀਂ ਚਾਹਤੇ ਕਿ ਕੋਈ ਆਪਕੋ ਬਤਾਏ ਕਿ ਆਪਕੋ ਆਪਣੇ ਹੀ ਘਰ ਮੇਂ ਖਾਣਾ ਕੈਸੇ ਬਨਾਨਾ ਹੈ, ਘਰ ਗਰਮ ਕੈਸੇ ਰੱਖਣਾ ਹੈ, ਯਾ ਨਹਾਨਾ ਕੈਸੇ ਹੈ, पर जाकर गैस सब्सटीट्यूशन रोड मैप को नहीं कहें। डेविड डेविस एमपी द्वारा अधिकृत सदर मेट्रोपॉलिटन रीजन के सदस्य, लेवल 1670 चैपल स्ट्रीट साउथ 11, daviddavis.com.in।
2: दिन भर दे कम्मा कारां च घर पैसे भेजना शामिल करना चाहते हो, जिंदगी तुहानू चाहे जिथे भी ले जावे, वर्ल्ड रेमिट नाल तुसी अपने फोन तो ही जल्दी ते सुरक्षित पैसे भेज सकते हो, वो भी वधिया रेटा ते घट फीसा नाल। सब तो रुझेवे वाले दिनां च भी तुहाडे आपणियां दा साथ निभाउणा हुण बहुत आसान है। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
3: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 to 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300 1516 16 quicksignage.com.au।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸਵੇ, ਰੇਵਨ ਹਾਲ।
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ।
4: ਓ ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
5: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
4: ਫਿਰ ਲਵਾਈਏ ਕਿੱਥੋਂ?
5: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
4: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।